FM band 102.7 MHz ਤੇ ਸਵੇਰ ਦੇ ਸਫ਼ਰ ਦਾ ਆਗਾਜ਼ ਪਰਮਾਤਮਾ ਦੇ ਨਾਮ ਸਿਮਰਨ ਦੇ ਨਾਲ 6:05 ਤੇ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਸਰਵਣ ਕਰੋਗੇ ਵੰਦਨਾ। ਸੱਤ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 7:02 ਤੇ ਜਾਣਕਾਰੀ ਦੇ ਨਾਲ ਭਰਪੂਰ ਪ੍ਰੋਗਰਾਮ ਹੋਏਗਾ ਗੁੱਡ ਮਾਰਨਿੰਗ ਜਲੰਧਰ। ਅੱਠ 30 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖ਼ਬਰਾਂ ਸੁਣੋਗੇ। ਅੱਠ 40 ਤੇ ਪੰਜਾਬੀ ਗੀਤ ਸੰਗੀਤ ਦਾ ਸਫ਼ਰ ਹੋਏਗਾ, ਪ੍ਰੋਗਰਾਮ ਹੋਏਗਾ ਅੱਡੀ ਟੱਪਾ, ਜਿਸ ਦੇ ਵਿੱਚ ਤੁਸੀਂ ਬੈਕ ਟੂ ਬੈਕ ਪੰਜਾਬੀ ਗੀਤ ਸੰਗੀਤ ਦਾ ਆਨੰਦ ਮਾਣ ਸਕੋਗੇ। ਨੌ ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਤੁਹਾਡੇ ਇਕੱਲੇ ਹੋਏ ਮੈਸੇਜਸ ਦੇ ਉੱਤੇ ਆਧਾਰਿਤ ਪ੍ਰੋਗਰਾਮ ਹੋਏਗਾ ਦਿਲ ਆਪਣਾ ਪੰਜਾਬੀ। 9855101027 ਤੇ ਤੁਸੀਂ ਆਪਣੇ ਮੈਸੇਜਸ ਭੇਜ ਸਕੋਗੇ। 10 ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 10:02 ਤੇ ਪ੍ਰੋਗਰਾਮ ਹੋਏਗਾ ਗੀਤ ਬਹਾਰ, ਹਿੰਦੀ ਗੀਤ ਸੰਗੀਤ ਦਾ ਸਫ਼ਰ।

11 बजे ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 11:02 ਤੇ ਸਾਡੀਆਂ ਫਰਮਾਇਸ਼ਾਂ ਨੂੰ ਪੂਰਾ ਕਰਦਾ ਹੋਇਆ ਸਿਲਸਿਲਾ ਹੋਏਗਾ ਪੰਜਾਬੀ ਤੜਕਾ ਔਰ 11:03 ਤੇ ਪ੍ਰਸਾਰਣ ਹੋਏਗਾ ਦਿੱਲੀ ਕੇਂਦਰ ਤੋਂ ਜਿੱਥੇ ਤੁਸੀਂ ਸੁਣੋਗੇ ਸਟੰਪ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਸਾਡੇ ਮੂਡ ਨੂੰ ਮੈਲੋਡੀਅਸ ਕਰਦੇ ਹੋਏ ਪਲ ਹੋਣਗੇ ਔਰ 1:40 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪੰਜਾਬੀ ਦੇ ਵਿੱਚ ਖਬਰਾਂ ਸੁਣੋਗੇ ਔਰ 1:50 ਤੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਇਸੇ ਤਰ੍ਹਾਂ ਜਾਰੀ ਰਹੇਗਾ ਦੋ ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਤਿੰਨ ਵਜੇ ਦਾ ਸਿਲਸਿਲਾ ਹੋਏਗਾ ਰੇਨਬੋ ਦਿੱਲੀ ਤੋਂ ਔਰ ਉੱਥੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਚਾਰ ਵਜੇ ਦਾ ਪ੍ਰਸਾਰਣ ਹੋਏਗਾ FM ਬੈਂਡ 102.7 ਮੈਗਾਹਰਟਜ਼ ਤੇ ਸੁਣੋਗੇ 4 ਵਜੇ ਪ੍ਰੋਗਰਾਮ ਹੈਲੋ ਜਲੰਧਰ ਪੰਜ ਵਜੇ FM ਬੈਂਡ 102.7 ਮੈਗਾਹਰਟਜ਼ ਤੇ ਯੁਵਾ ਵਰਗ ਆਪਣਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏਗਾ ਪ੍ਰੋਗਰਾਮ ਹੋਏਗਾ ਯੁਵ ਵਾਣੀ ਜ਼ਿੰਦਗੀ ਨੂੰ ਹਸੀਨ ਬਣਾਉਂਦੇ ਹੋਏ ਪਲ ਹੋਣਗੇ ਪ੍ਰੋਗਰਾਮ ਹੋਏਗਾ ਲਵ ਯੂ ਜ਼ਿੰਦਗੀ ਸੁਣੋਗੇ ਇਸ ਪ੍ਰੋਗਰਾਮ ਨੂੰ ਤੁਸੀਂ ਸ਼ਾਮ ਦੇ 6 ਵਜੇ ਔਰ 6:20 ਤੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਾਦੇਸ਼ਿਕ ਖਬਰਾਂ ਦਾ ਪ੍ਰਸਾਰਣ ਸੁਣੋਗੇ ਔਰ 6:30 ਤੇ ਲਵ ਯੂ ਜ਼ਿੰਦਗੀ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ 7 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 7:02 ਤੇ ਫਿਲਮੀ ਦੁਨੀਆ ਦੀ ਸੈਰ ਕਰਾਏਗਾ ਪ੍ਰੋਗਰਾਮ ਹੋਏਗਾ ਫਿਲਮੀ ਦੁਨੀਆ 8 ਵਜੇ ਤੁਸੀਂ ਸੁਣੋਗੇ FM ਨਿਊਜ਼ ਹੈਡਲਾਈਨਸ ਔਰ 8:02 ਤੇ ਅੱਜ ਦਿਨ ਸ਼ਨੀਵਾਰ ਹੈ ਔਰ ਅੱਜ ਦਾ ਸਿਲਸਿਲਾ ਹੋਏਗਾ ਨੈੱਟ ਵਾਣੀ ਦਾ ਔਰ 9 ਵਜੇ FM ਨਿਊਜ਼ ਹੈਡਲਾਈਨਸ ਔਰ 9:02 ਤੇ ਦਿਲਾਂ ਦੀ ਚਾਹਤ ਪੂਰਾ ਕਰਦਾ ਹੋਇਆ ਪ੍ਰੋਗਰਾਮ ਹੋਏਗਾ ਦਿਲ ਚਾਹਤਾ ਹੈ 10 ਵਜੇ ਤੁਸੀਂ ਸੁਣੋਗੇ ਸ਼ਾਮੀ ਗਜ਼ਲ ਔਰ 10:30 ਤੇ ਸਿਲਸਿਲਾ ਹੋਏਗਾ ਇੱਕ ਪਿਆਰ ਕਾ ਨਗਮਾ ਹੈ ਇਸੀ ਸਾਡੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ FM ਬੈਂਡ 102.7 ਮੈਗਾਹਰਟਜ਼ ਤੇ 6:05 ਹੋ ਰਹੇ ਨੇ ਵੇਲਾ ਹੋ ਰਿਹਾ ਭਗਤੀ ਰਸ ਦੇ ਨਾਲ ਭਰਪੂਰ ਪ੍ਰੋਗਰਾਮ ਵੰਦਨਾ ਨੂੰ ਸਰਵਨ ਕਰਨ ਦਾ ਆਓ ਪ੍ਰੋਗਰਾਮ ਦੇ ਇਸ ਸਫ਼ਰ ਦਾ ਆਗਾਜ਼ ਕਰਨੇ ਹਾਂ ਮੂਲ ਮੰਤਰ ਦੇ ਨਾਲ

ਆਤਮਾ ਦੇ ਨਾਮ ਸਿਮਰਨ ਦੇ ਨਾਲ ਜੋੜ ਦਿੰਦੇ ਹਾਂ ਤਾਂ ਉਸ ਘੜੀ ਉਸ ਪਲ ਅਸੀਂ ਆਪਣੇ ਆਪ ਨੂੰ ਖੁਸ਼ਨਸੀਬ ਮਹਿਸੂਸ ਕਰ ਰਹੇ ਹੁੰਦੇ ਹਾਂ ਕਿਉਂਕਿ ਸਾਡੀ ਜਿਹੜੀ ਰਾਹ ਹੁੰਦੀ ਹੈ ਪ੍ਰਭੂ ਨੂੰ ਮਿਲਣ ਤੱਕ ਲੈ ਜਾਣ ਦੇ ਲਈ ਸਾਡਾ ਸਾਥ ਦਿੰਦੀ ਹੈ।

ਪਰਮਾਤਮਾ ਦੀ ਕਿਰਪਾ ਦੇ ਨਾਲ ਜੋ ਵੀ ਸਾਨੂੰ ਮਿਲ ਰਿਹਾ ਹੈ ਸ਼ਾਇਦ ਉਹੀ ਜ਼ਰੂਰੀ ਹੈ। ਜੋ ਸਾਡੇ ਤੋਂ ਛੁੱਟ ਰਿਹਾ ਹੈ, ਜੋ ਸਾਨੂੰ ਨਹੀਂ ਮਿਲ ਰਿਹਾ, ਸ਼ਾਇਦ ਉਸਦੀ ਜ਼ਰੂਰਤ ਹੀ ਨਹੀਂ ਹੈ। ਇਸ ਲਈ ਆਪਣਾ ਨਾਮ ਜਪ, ਆਪਣਾ ਸਿਮਰਨ ਹਰ ਘੜੀ ਹਰ ਪਲ ਕਰਦੇ ਰਹਿਣਾ ਚਾਹੀਦਾ ਹੈ।

ਸਭ ਤੋਂ ਵੱਡਾ ਧਨ ਨਾਮ ਧਨ ਕਿਹਾ ਜਾਂਦਾ ਹੈ, ਲੇਕਿਨ ਜੇ ਕਿਸੇ ਨੂੰ ਦੇਣ ਲਈ ਕੁਝ ਨਾ ਹੋਵੇ ਨਾ, ਤਾਂ ਉਸ ਸਮੇਂ ਪਿਆਰ ਸਨਮਾਨ ਜੇ ਦੇ ਦਿੱਤਾ ਜਾਵੇ ਤਾਂ ਉਹ ਵੀ ਸਭ ਤੋਂ ਵੱਡਾ ਧਨ ਹੀ ਗਿਣਿਆ ਜਾਂਦਾ ਹੈ। ਇਸ ਲਈ ਜਦੋਂ ਵੀ ਕਦੇ ਕੋਈ ਪਲ ਮਿਲੇ, ਕੋਈ ਅਵਸਰ ਮਿਲੇ, ਤਾਂ ਇਸ ਮੌਕੇ ਦਾ ਪੂਰਾ ਫਾਇਦਾ ਉਠਾ ਕੇ ਕਿਸੇ ਦੇ ਨਾਲ ਪਿਆਰ ਅਤੇ ਸਨਮਾਨ ਦੇ ਨਾਲ ਗੱਲਬਾਤ ਕਰ ਲੈਣੀ ਚਾਹੀਦੀ ਹੈ।

ਪਰਮਾਤਮਾ ਪਰਮਾਤਮਾ ਹਰ ਇਨਸਾਨ ਨੂੰ ਕਹਿੰਦਾ ਕਿ ਤੂੰ ਚੱਲ ਤਾਂ ਸਹੀ ਉਸ ਰਸਤੇ ਜਿਸ 'ਤੇ ਮੇਰੇ ਨਾਲ ਤੇਰੀ ਮੁਲਾਕਾਤ ਹੋਵੇ, ਮਿਲਣ ਹੋਵੇ। ਮੈਂ ਸਾਰੇ ਰਸਤੇ ਆਪਣੇ ਆਪ ਖੋਲ੍ਹ ਦੇਵਾਂਗਾ, ਤੇਰੇ ਨਾਲ ਹਾਂ, ਬਸ ਤੂੰ ਸਿਰਫ ਚੱਲ ਤਾਂ ਸਹੀ।

ਅਰਦਾਸ ਵਾਸਤੇ ਬਸ ਇੱਕ ਸ਼ੁੱਧ ਮਨ ਚਾਹੀਦਾ, ਅਰਦਾਸ ਵਾਸਤੇ ਬਸ ਇੱਕ ਸ਼ੁੱਧ ਮਨ ਚਾਹੀਦਾ, ਨਾ ਧਰਮ ਨਾ ਪਹਿਰਾਵਾ, ਨਾ ਕੋਈ ਵੇਲਾ ਵਕਤ ਨਾ ਕੋਈ ਦੁਆਰਾ।

ਪ੍ਰਧਾਨਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਗੁਜਰਾਤ ਅਤੇ ਦਮਨ ਵਿੱਚ ਕਰੀਬ 21,800 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਕਈ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ। ਅਰਥ ਵਿਵਸਥਾ ਨੇ ਵਿੱਤੀ ਸਾਲ 2025-26 ਵਿੱਚ ਆਪਣੀ ਮਜ਼ਬੂਤ ਗਤੀ ਬਣਾਈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ 2024-2025 ਦੇ 7.1 ਫੀਸਦੀ ਦੇ ਮੁਕਾਬਲੇ 2025-2026 ਦੇ ਵਿੱਚ 7.7 ਫੀਸਦੀ ਵਧਣ ਦਾ ਅਨੁਮਾਨ ਹੈ। ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੇ ਜੰਮੂ ਵਿੱਚ ਨਵੇਂ ਸਥਾਪਿਤ ਖੇਤਰੀ ਮੌਸਮ ਵਿਭਾਗ ਕੇਂਦਰ ਦਾ ਉਦਘਾਟਨ ਕੀਤਾ ਹੈ। ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਲੁਧਿਆਣਾ ਵਿੱਚ ਬੀਤੀ 5 ਜੂਨ ਨੂੰ ਇੱਕ ਫੈਕਟਰੀ ਦੇ ਅੰਦਰ ਸੀਵਰੇਜ 'ਚ ਜ਼ਹਿਰੀਲੇ ਧੂੰਏ ਕਾਰਨ 3 ਵਿਅਕਤੀਆਂ ਦੀ ਮੌਤ ਅਤੇ 2 ਹੋਰਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਾ ਆਪਣੇ ਪੱਧਰ 'ਤੇ ਨੋਟਿਸ ਲਿਆਏ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚਿਆਲ ਨੇ ਜਲੰਧਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦੇ ਸੋਧੇ ਹੋਏ ਪਾਣੀ ਨਾਲ ਸਿੰਚਾਈ ਕਰਨ ਸੰਬੰਧੀ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ। ਭਾਰਤੀ ਰਿਜ਼ਰਵ ਬੈਂਕ ਨੇ ਚਾਲੂ ਵਿੱਤੀ ਸਾਲ ਵਿੱਚ ਮੁੱਖ ਵਿਆਜ ਦਰਾਂ ਦੀ ਬਰਕਰਾਰ ਰੱਖਿਆ। ਰੈਪੋ ਦਰ ਨੂੰ 5.25 ਫੀਸਦੀ ਅਤੇ ਬਣਾਈ ਰੱਖਣ ਦਾ ਕੀਤਾ ਫੈਸਲਾ। ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲੁਧਿਆਣਾ ਵਿੱਚ 9 ਕੁੜੀਆਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਾ ਆਪਣੇ ਪੱਧਰ 'ਤੇ ਨੋਟਿਸ ਲਿਆ। ਪੁਲਿਸ ਤੋਂ ਜਾਂਚ ਦੀ 8 ਜੂਨ ਤੱਕ ਵੇਰਵੇ ਸਮੇਤ ਰਿਪੋਰਟ ਵੀ ਮੰਗੀ ਹੈ। CBI ਦੀ ਮੋਹਾਲੀ ਅਦਾਲਤ ਨੇ ਕਰੋੜਾਂ ਦੇ ਬੈਂਕ ਧੋਖਾਧੜੀ ਮਾਮਲੇ ਵਿੱਚ ਇੱਕ ਵਿਅਕਤੀ ਨੂੰ 3 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਪੰਜਾਬ ਪੁਲਿਸ ਵੱਲੋਂ ਵਿਦੇਸ਼ੀ ਦਹਿਸ਼ਤਗਰਦੀ ਸਮੂਹ ਦੇ 2 ਸਾਥੀਆਂ ਨੂੰ ਗ੍ਰਿਫਤਾਰ ਕਰਨ ਤੋਂ 1 ਦਿਨ ਬਾਅਦ ਅੱਜ 4 ਹੋਰ ਮੁਲਾਜ਼ਮਾਂ ਨੂੰ 5 ਪਿਸਤੌਲਾਂ, 1 ਕਿਲੋ ਤੋਂ ਵੱਧ ਹੈਰੋਇਨ ਅਤੇ 5 ਲੱਖ ਰੁਪਏ ਦੇ ਡਰੱਗ ਦੀ ਮਨੀ ਨਾਲ ਕਾਬੂ ਕੀਤਾ ਹੈ।

ਪੰਜਾਬ 'ਚ ਅੰਮ੍ਰਿਤਸਰ ਪਠਾਨਕੋਮੀ ਸ਼ਾਹਰਾਹ ਦੇ ਬੀਤੇ ਕੱਲ੍ਹ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਦੋ ਵਿਅਕਤੀਆਂ ਦੀ ਮੌਤ ਅਤੇ 14 ਜ਼ਖਮੀ ਅਤੇ ਨਾਰਵੇ ਸ਼ਤਰੰਜ ਦੇ 9ਵੇਂ ਦੌਰ ਵਿੱਚ ਪ੍ਰਗਿਆਨੰਦ ਰਮੇਸ਼ ਬਾਬੂ ਨੇ ਭਾਰਤ ਦੀ ਹੀ ਵਿਸ਼ਵ ਚੈਂਪੀਅਨ ਦੀ ਗੁਕੇਸ਼ ਨੂੰ ਹਰਾ ਕੇ ਆਪਣੀ ਖਿਤਾਬੀ ਦਾਅਵੇਦਾਰੀ ਬਰਕਰਾਰ ਰੱਖੀ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਸ। FM ਬੈਂਡ 102.7 MHz ਤੇ ਵੇਲਾ ਹੋ ਰਿਹਾ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦਾ।

ਤੇ ਇਹਨਾਂ ਸਾਰਿਆਂ ਨੂੰ ਨਾ ਯੋਗਾ ਕਰਾ ਰਹੇ ਸੀ ਔਰ ਮੈਨੂੰ ਦੇਖ ਕੇ ਇੰਨਾ ਮਜ਼ਾ ਆਇਆ ਨਾ, ਸੱਚੀ ਸੱਚ ਜਾਣਿਓ ਮੇਰਾ ਦਿਲ ਕਰਦਾ ਸੀ ਕਿ ਮੈਂ ਵੀ ਨਾ ਚਲੀ ਜਾਵਾਂ ਥੋੜ੍ਹੀ ਦੇਰ। ਲੇਕਿਨ ਜੇ ਮੈਂ ਚਲੀ ਜਾਂਦੀ ਨਾ ਤਾਂ ਫਿਰ ਇੱਥੇ ਕੌਣ ਆਉਂਦਾ? ਤੁਹਾਨੂੰ ਦੱਸਦਾ ਕੌਣ ਕਿ ਪਾਰਕ ਦੇ ਵਿੱਚ ਸਾਰੇ ਜਣੇ ਅੱਜ ਸੀਗੇ? ਹੈਂ, ਦੱਸੋ ਦੱਸੋ ਜ਼ਰਾ। ਵੈਲਕਮ ਜੀ, ਪਾਰਕ ਦੇ ਵਿੱਚ ਤਾਜ਼ੀ ਹਵਾ ਦੇ ਨਾਲ ਨਾਲ ਜਿਹੜੇ ਯੋਗਾ ਦੇ ਸਟੈਪਸ ਸੀਗੇ ਨਾ, ਉਹ ਬਹੁਤ ਹੀ ਅੱਛੇ ਲੱਗ ਰਹੇ ਸੀ। ਸਾਰੇ ਇੱਕ ਸੀਕੁਐਂਸ ਦੇ ਵਿੱਚ ਜਿਹੜੇ ਆ ਉਹ ਸਟੈਪਸ ਨੂੰ ਫੋਲੋ ਕਰ ਰਹੇ ਸੀ, ਚਾਹੇ ਉਹ ਸਾਡੇ ਬਜ਼ੁਰਗ ਸੀ, ਚਾਹੇ ਨਾਲ ਬੱਚੇ ਸੀ ਅਤੇ ਚਾਹੇ ਨਾਲ ਉਹ ਸੀ ਯੂਥ। ਸਾਰੇ ਦੇ ਸਾਰੇ ਜਿਹੜੇ ਹੈ ਉਹ ਸਟੈਪਸ ਨੂੰ ਫੋਲੋ ਕਰ ਰਹੇ ਸੀ। ਅਨੋਮ ਵਿਲੋਮ ਕਰਦੇ ਹੋਏ ਵੇਖਿਆ ਮੈਂ, ਪ੍ਰਾਣਾਯਾਮ ਕਰਦੇ ਹੋਏ ਦੇਖਿਆ ਮੈਂ, ਸਿਰ ਨਮਸਕਾਰ ਕਰਦੇ ਹੋਏ ਵੇਖਿਆ। ਵਾਹ ਜੀ ਵਾਹ, ਕਿਆ ਹੀ ਨਜ਼ਾਰਾ ਸੀ ਨਾ। ਵੈਸੇ ਹੈਲਦੀ ਰਹਿਣ ਦਾ ਸਭ ਤੋਂ ਵੱਡਾ ਰਾਜ਼ ਇਹੀ ਹੈ ਕਿ ਜੇ ਅਸੀਂ ਆਪਣੀ ਰੂਟੀਨ ਦੇ ਵਿੱਚ ਨਾ ਯੋਗ ਨੂੰ ਐਡ ਕਰ ਲੈਂਦੇ ਹਾਂ ਨਾ, ਤਾਂ ਸਫ਼ਰ ਜਿਹੜਾ ਹੈ ਨਾ, ਦਿਨ ਦਾ ਸਫ਼ਰ ਜਿਹੜਾ ਹੈ ਨਾ, ਖੁਸ਼ਨੁਮਾ ਤਾਂ ਹੁੰਦਾ ਹੀ ਹੈ, ਨਾਲ ਦੇ ਨਾਲ ਤਾਜ਼ਗੀ ਭਰਿਆ ਵੀ ਹੁੰਦਾ। ਮੈਨੂੰ ਤਾਂ ਤੁਹਾਨੂੰ ਦੇਖ ਕੇ ਹੀ ਤਾਜ਼ਗੀ ਆ ਗਈ, ਔਰ ਜੇ ਤੁਸੀਂ ਕੀਤਾ ਤਾਂ ਤੁਹਾਡੇ ਅੰਦਰ ਕਿੰਨੀ ਐਨਰਜੀ ਅੱਜ ਆਈ ਹੋਏਗੀ ਨਾ। ਵੈਸੇ ਮੈਨੂੰ ਪਤਾ ਤੁਸੀਂ ਕਈ ਦਿਨਾਂ ਤੋਂ ਲੱਗੇ ਹੋਏ, ਲੇਕਿਨ ਮੇਰਾ ਨਾ ਉਦੋਂ ਕੰਟਰੋਲ ਨਹੀਂ ਹੋਇਆ ਜਦੋਂ ਦੋਸਤਾਂ ਨੇ ਨਾ ਹੱਸਣ ਵਾਲਾ ਯੋਗਾਸਨ ਕੀਤਾ, ਨਾਲ ਦੇ ਨਾਲ ਤਾੜੀਆਂ ਵਜਾ ਰਹੇ ਸੀਗੇ, ਕਿਉਂਕਿ ਸਾਰੇ ਆਪਣੇ ਆਪਣੇ ਅੰਦਾਜ਼ ਦੇ ਵਿੱਚ ਹੱਸ ਰਹੇ ਸੀ, ਖੁਸ਼ ਹੋ ਰਹੇ ਸੀ। ਇਹੀ ਤਾਂ ਜ਼ਿੰਦਗੀ ਦੇ ਖੂਬਸੂਰਤ ਪਲ ਨੇ, ਔਰ ਇਹੀ ਪਲਾਂ ਨੂੰ ਜੀਣ ਵਾਸਤੇ ਅਸੀਂ ਹਰ ਪਲ ਕਿਤੇ ਇੱਧਰ ਉੱਧਰ ਭੱਜੀ ਫਿਰਦੇ ਹਾਂ, ਹੈ ਨਾ। ਚਲੋ ਕੋਈ ਗੱਲ ਨਹੀਂ, ਹੁਣ ਮੈਨੂੰ ਪਤਾ ਲੱਗ ਗਿਆ ਨਾ, ਤੁਹਾਨੂੰ ਵੀ ਪਤਾ ਲੱਗ ਗਿਆ ਨਾ ਕਿ ਸਵੇਰੇ ਉੱਠ ਕੇ ਯੋਗਾ ਕਲਾਸਿਸ ਜਿਹੜੀਆਂ ਆ ਬਹੁਤ ਥਾਵਾਂ 'ਤੇ ਬਹੁਤ ਸਾਰੇ ਪਾਰਕਸ ਵਿੱਚ ਲੱਗਦੀਆਂ ਨੇ। ਓਕੇ, ਸੋ ਰੈਡੀ ਹੋ ਜਾਓ, ਸਰਚ ਕਰੋ ਉਸ ਪਾਰਕ ਨੂੰ, ਉਸ ਥਾਂ ਨੂੰ ਜਿੱਥੇ ਯੋਗਾ ਕਲਾਸ ਲੱਗੀ ਹੋਵੇ, ਔਰ ਤੁਸੀਂ ਵੀ ਚੱਲ ਪਓ ਆਪਣਾ ਯੋਗਾ ਮੈਟ ਲੈ ਕੇ ਤਾਜ਼ਗੀ ਮਹਿਸੂਸ ਕਰਨ ਵਾਸਤੇ ਔਰ ਤੰਦਰੁਸਤੀ ਦਾ ਖੂਬਸੂਰਤ ਰਾਜ ਜਾਣਨ ਵਾਸਤੇ। ਸੋ ਮੋਰਨਿੰਗ ਵਾਈਬਸ ਹੈ, ਮੈਨੂੰ ਇਹ ਕਹਿ ਰਹੀ ਹੈ ਕਿ ਨਿਸ਼ਾ ਹੁਣ ਬਹੁਤ ਗੱਲਾਂ ਹੋ ਗਈਆਂ, ਪਾਰਕ ਵਿੱਚ ਘੁਮਾਵੇ ਦਿੱਤਾ, ਝੂਟੇ ਮਾਟੇ ਵੀ ਲੈ ਲਏ ਅਸੀਂ, ਔਰ ਹੱਸ ਵੀ ਲਿਆ, ਖੇਡ ਵੀ ਲਿਆ, ਸਾਰੇ ਯੋਗਾਸਨ ਕਰਨੇ, ਹੁਣ ਇੱਕ ਗਾਣਾ ਸੁਣਾ ਦੇ। ਲਓ ਜੀ, ਅੱਜ ਦੇ ਇਸ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਸਫ਼ਰ ਦਾ ਆਗਾਜ਼ ਕਰਨੇ ਇੱਕ ਖੂਬਸੂਰਤ ਗੀਤ ਨਾਲ, ਦਿਲ ਸੇ ਦਿਲ ਤੱਕ 102.7 ਮੈਗਾਹਰਟਜ਼, 103.6 ਮੈਗਾਹਰਟਜ਼, ਨਾਲ ਦੇ ਨਾਲ ਨਿਊਜ਼ ਔਨ ਏਅਰ ਵਾਲੇ ਐਪ 'ਤੇ ਜੁੜੇ ਹੋਏ ਸਰੋਤਿਆਂ ਦਾ ਵੈਲਕਮ ਹੈ ਜੀ।

ਉੱਠ ਗਈ ਮੈਂ ਤਾਂ ਉੱਠੀ ਹੋਈ ਸੀਗੀ, ਮੈਂ ਬਸ ਇੰਤਜ਼ਾਰ ਕਰੀ ਸੀ, ਜਿਹੜੇ ਨਹੀਂ ਉੱਠੇ ਸੀ ਨਾ ਮੈਂ ਉਹਨਾਂ ਨੂੰ ਫਟਾਫਟ ਤੋਂ ਉਠਾ ਲਿਆ। ਬਿਲਕੁਲ ਜੀ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਸ ਸਿਲਸਿਲੇ ਦੇ ਵਿੱਚ ਨਿਸ਼ਾ ਤੁਹਾਡੇ ਨਾਲ ਹੈ ਇੱਕ ਨਵੀਂ ਸਵੇਰ, ਨਵੀਂ ਉਮੀਦ ਅਤੇ ਨਵੇਂ ਹੌਸਲਿਆਂ ਦੇ ਨਾਲ ਤੁਹਾਡਾ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਵੈਲਕਮ ਕਰਦੇ ਹਾਂ। ਹਾਂਜੀ, ਹੁਣ ਅਗਲੇ ਪਾਲ ਅਸੀਂ ਗੱਲ ਕਰਾਂਗੇ ਉਹਨਾਂ ਵਿਚਾਰਾਂ ਦੀਆਂ ਜੋ ਜ਼ਿੰਦਗੀ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾ ਦਿੰਦੇ ਨੇ, ਯਾਨੀ ਕਿ ਅੱਜ ਦੇ ਥੋਟ ਆਫ ਦ ਡੇ ਦੀ ਗੱਲ ਕਰੀਏ। ਓਕੇ ਦੋਸਤੋ, ਅਸੀਂ ਅਕਸਰ ਨਾ ਆਪਣੀ ਖੁਸ਼ੀ ਨੂੰ ਦੂਜਿਆਂ ਦੇ ਵਿਹਾਰ ਦੇ ਨਾਲ ਜੋੜ ਲੈਂਦੇ ਹਾਂ, ਹੈ ਨਾ। ਸਾਡੀ ਕੋਈ ਤਾਰੀਫ ਕਰੇਗਾ ਅਸੀਂ ਖੁਸ਼ ਹੋ ਜਾਂਦੇ ਹਾਂ, ਸਾਡੀ ਕੋਈ ਨਿੰਦਿਆ ਕਰੇਗਾ ਅਤੇ ਅਸੀਂ ਜਿਹੜੇ ਹਾਂ ਥੋੜ੍ਹੇ ਸੈਡ ਹੋ ਜਾਂਦੇ ਹਾਂ। ਪਰ ਵਿਚਾਰ ਜੇ ਅਸੀਂ ਗੱਲ ਕਰੀਏ ਨਾ, ਕਹਿੰਦੇ ਨੇ ਕਿ ਚੰਗਾ ਬਣੋ, ਠੀਕ ਹੈ ਨਾ। ਚੰਗਾ ਬਣੋ ਇਸ ਲਈ ਨਹੀਂ ਕਿ ਬਦਲੇ ਦੇ ਵਿੱਚ ਕੋਈ ਤੁਹਾਨੂੰ ਚੰਗਾ ਹੀ ਦੇਵੇਗਾ, ਹੈ ਨਾ। ਚੰਗੇ ਬਣਨ ਦਾ ਇੱਕ ਸਭ ਤੋਂ ਵੱਡਾ ਜਿਹੜਾ ਮਜ਼ਾ ਹੈ ਨਾ, ਉਹ ਹੈ ਸਕੂਨ। ਹਾਂ ਬਿਲਕੁਲ ਜੀ, ਸਕੂਨ, ਸਕੂਨ ਦੀ ਤਲਾਸ਼ 'ਚ ਤਾਂ ਭੱਜੀ ਜਾਂਦੇ ਹਾਂ ਨਾ ਸਾਰੀ ਦਿਹਾੜੀ ਇੱਧਰ ਉੱਧਰ। ਬਿਲਕੁਲ ਜੀ, ਸਕੂਨ ਦੀ ਹੀ ਤਲਾਸ਼ ਦੇ ਵਿੱਚ ਅਸੀਂ ਸਾਰੇ ਜਣੇ ਇੱਧਰ ਉੱਧਰ ਭੱਜੀ ਜਾਂਦੇ ਹਾਂ। ਔਰ ਇਹ ਸਕੂਨ ਦੀ ਤਲਾਸ਼ ਕਦੋਂ ਹੁੰਦੀ ਹੈ? ਜਦੋਂ ਅਸੀਂ ਚੰਗੇ ਬਣਦੇ ਹਾਂ ਨਿਸਵਾਰਥ ਭਾਵ ਦੇ ਨਾਲ। ਸਾਡੇ ਅੰਦਰ ਕੋਈ ਇਹ ਚਾਹਤ ਨਹੀਂ ਹੁੰਦੀ ਕਿ ਜੇ ਅਸੀਂ ਕਿਸੇ ਦਾ ਚੰਗਾ ਕਰਾਂਗੇ ਬਦਲੇ 'ਚ ਚੰਗਾ ਮਿਲੇਗਾ। ਮਤਲਬ ਕਹਿੰਦੇ ਨੇ ਨਾ, ਨੇਕੀ ਕਰ ਔਰ ਨੇਕੀ ਮਿਲੇਗੀ, ਹੈ ਨਾ। ਇਹ ਜਿਹੜੇ ਵਿਚਾਰ ਹੈ, ਜੇ ਅਸੀਂ ਥੋੜ੍ਹੇ ਜਿਹੇ ਇਹਨੂੰ ਪਰਾਂ ਕਰ ਦਈਏ ਨਾ, ਤਾਂ ਸਿਰਫ ਇਸ ਲਈ ਚੰਗਾ ਕਰੋ ਕਿਉਂਕਿ ਸਾਨੂੰ ਸਕੂਨ ਮਿਲਿਆ, ਸਾਡੇ ਮਨ ਨੂੰ, ਸਾਡੀ ਆਤਮਾ ਨੂੰ, ਸਾਡੀ ਇੱਕ ਸ਼ਾਂਤੀ ਜਿਹੜੀ ਹੈ ਉਹ ਮਹਿਸੂਸ ਕਰ ਰਹੇ ਹਾਂ। ਇੱਕ ਵਾਰ ਦੀ ਗੱਲ ਹੈ ਕਿ ਇੱਕ ਨਾ ਟੀਚਰ ਸੀਗਾ, ਉਹਨਾਂ ਨੇ ਨਾ ਆਪਣੇ ਸਾਰੇ ਸਟੂਡੈਂਟਸ ਨੂੰ ਨਾ ਇੱਕ ਇੱਕ ਸੇਬ ਦੇ ਦਿੱਤਾ, ਠੀਕ ਹੈ, ਸੇਬ ਦੇ ਦਿੱਤਾ। ਅਤੇ ਉਹਨਾਂ ਨੇ ਕਿਹਾ ਕਿ ਜਿਸ ਵਿਅਕਤੀ ਦੇ ਨਾਲ ਤੁਹਾਨੂੰ ਗੁੱਸਾ ਹੈ ਨਾ, ਤੁਸੀਂ ਉਸ ਸੇਬ ਦੇ ਉੱਤੇ ਨਾ ਉਹਦਾ ਨਾਮ ਲਿਖ ਦੇਣਾ, ਔਰ ਇਹ ਸੇਬ ਜਿਹੜਾ ਨਾ ਇੱਕ ਹਫ਼ਤਾ ਪੂਰਾ ਤੁਸੀਂ ਆਪਣੇ ਨਾਲ ਰੱਖਣਾ। ਕੁਝ ਦਿਨਾਂ ਦੇ ਬਾਅਦ ਨਾ ਸੇਬ ਜਿਹੜਾ ਹੈ ਨਾ ਉਹ ਸੜਨ ਲੱਗ ਪਏ। ਬੱਚੇ ਤਾਂ ਪਰੇਸ਼ਾਨ ਹੋ ਗਏ, ਗੁਰੂ ਜੀ ਨੇ ਜਿਹੜਾ ਸੇਬ ਦਿੱਤਾ ਸੀ ਨਾ ਉਹ ਤਾਂ ਹੁਣ ਸੜਨ ਲੱਗ ਗਿਆ, ਹੁਣ ਕੀ ਕੀਤਾ ਜਾਵੇ। ਫਿਰ ਉਹਨਾਂ ਦੇ ਟੀਚਰ ਨੇ ਉਹਨਾਂ ਨੂੰ ਪੁੱਛਿਆ, ਕਿਵੇਂ ਲੱਗ ਰਿਹਾ ਫਿਰ ਇਹ ਸੜਿਆ ਹੋਇਆ ਸੇਬ ਦੇਖ ਕੇ? ਹਰ ਵੇਲੇ ਨਾਲ ਲੈ ਕੇ ਚੱਲਦੇ ਹੋ ਨਾ ਇਹਨੂੰ, ਨਾਲ ਲੈ ਕੇ ਚੱਲਦੇ ਹੋ ਨਾ? ਬੱਚਿਆਂ ਨੇ ਕਿਹਾ, ਬਹੁਤ ਬੁਰਾ ਲੱਗਾ, ਇਸਦੀ ਤਾਂ ਬਦਬੂ ਵੀ ਆ ਰਹੀ ਹੈ, ਔਰ ਇਹਦਾ ਜਿਹੜਾ ਭਾਰ ਹੈ ਨਾ ਉਹ ਵੀ ਉਹਦੇ ਸੇਬ ਦੇ ਨਾਲੋਂ ਨਾ ਪਹਿਲੇ ਨਾਲੋਂ ਥੋੜ੍ਹਾ ਜ਼ਿਆਦਾ ਵੱਧ ਗਿਆ। ਆਹ ਹਾਂ ਹਾਂ, ਜਦੋਂ ਬਦਬੂ ਆ ਰਹੀ ਹੈ ਭਾਰ ਵੀ ਵੱਧ ਗਿਆ। ਮਤਲਬ ਕਹਿਣ ਦਾ ਕਿ ਟੀਚਰ ਜਿਹੜੇ ਹੈ ਨਾ ਉਹਨਾਂ ਨੇ ਬੜੀ ਪਿਆਰੀ ਜਿਹੀ ਸਮਾਈਲ ਦਿੱਤੀ। ਆਹ ਹਾਂ, ਦੇਖਿਆ ਉਹਨਾਂ ਨੇ, ਫਿਰ ਉਹਨਾਂ ਨੇ ਬੱਚਿਆਂ ਨੂੰ ਬਹੁਤ ਹੀ ਪਿਆਰ ਦੇ ਨਾਲ ਸਮਝਾਇਆ ਕਿ ਜਦੋਂ ਇਹ ਤੁਹਾਨੂੰ ਸੇਬ ਆਪਣੇ ਨਾਲ ਚੱਕਿਆ ਹੋਇਆ ਚੰਗਾ ਨਹੀਂ ਲੱਗ ਰਿਹਾ, ਹੈ ਨਾ, ਅਤੇ ਦਿਲ ਵਿੱਚ ਰੱਖਿਆ ਹੋਇਆ ਗੁੱਸਾ, ਨਫ਼ਰਤ ਔਰ ਸ਼ਿਕਾਇਤਾਂ ਵੀ ਬਿਲਕੁਲ ਇਸੇ ਤਰ੍ਹਾਂ ਹੁੰਦੀਆਂ ਨੇ, ਸਾਨੂੰ ਨਾ ਅੰਦਰੋਂ ਭਾਰੀ ਕਰ ਦਿੰਦੀਆਂ। ਸਹੀ ਕਿਹਾ ਨਾ ਕਿ ਦਿਲ ਵਿੱਚ ਜੇ ਅਸੀਂ ਗੁੱਸਾ ਰੱਖ ਲੈਂਦੇ ਹਾਂ, ਕਿਸੇ ਦੇ ਪ੍ਰਤੀ ਨਫ਼ਰਤ ਰੱਖ ਲੈਂਦੇ ਹਾਂ, ਸ਼ਿਕਾਇਤਾਂ ਰੱਖ ਲੈਂਦੇ ਹਾਂ ਨਾ, ਬਿਲਕੁਲ ਇਸੇ ਤਰ੍ਹਾਂ ਸਾਨੂੰ ਅੰਦਰੋਂ ਭਾਰੀ ਵੀ ਕਰ ਦਿੰਦੀਆਂ ਨੇ। ਦੋਸਤੋ, ਕਈ ਵਾਰ ਕੀ ਹੁੰਦਾ, ਖੁਸ਼ ਰਹਿਣ ਦੇ ਨਹੀਂ ਨਾ ਸਾਨੂੰ ਕੁਝ ਹਾਸਲ ਕਰਨ ਦੀ ਨਹੀਂ, ਸਗੋਂ ਕੁਝ ਛੱਡਣ ਦੀ ਲੋੜ ਹੁੰਦੀ ਹੈ। ਛੱਡਣਾ ਕੀ? ਆਪਾਂ ਛੱਡਣਾ ਗੁੱਸਾ, ਨਫ਼ਰਤ, ਉਮੀਦਾਂ ਜਿਹੜੀਆਂ ਅਸੀਂ ਐਵੇਂ ਲਾਈ ਬੈਠੇ ਹੁੰਦੇ ਹਾਂ, ਹੈ ਨਾ। ਕਿਉਂਕਿ ਜਦੋਂ ਅਸੀਂ ਚੰਗੇ ਬਣਦੇ ਹਾਂ, ਮਾਫ਼ ਕਰਦੇ ਹਾਂ, ਨੇਕੀ ਕਰਦੇ ਹਾਂ, ਸਭ ਤੋਂ ਪਹਿਲਾਂ ਸਕੂਨ ਆਪਣੇ ਦਿਲ ਨੂੰ ਹੀ ਮਿਲਦਾ। ਸਹੀ ਕਹਿ ਰਹੀ ਹੈ ਨਾ, ਮਿਲਦਾ ਨਾ ਸਕੂਨ ਜਿਹੜਾ ਹੈ ਨਾ ਉਹ ਆਪਣੇ ਦਿਲ ਨੂੰ ਹੀ ਮਿਲਦਾ। ਅਤੇ ਅੱਜ ਦੀ ਸਵੇਰ ਆਪਣੀ ਦੋਸਤ ਨਿਸ਼ਾ ਦੇ ਨਾਲ ਇੱਕ ਪਿੰਕੀ ਪ੍ਰੋਮਿਸ ਕਰ ਲਓ, ਕਿਉਂਕਿ ਮੈਂ ਜਦੋਂ ਆਉਂਦੀ ਹਾਂ ਨਾ ਤੁਹਾਡੇ ਨਾਲ ਅਤੇ ਤੁਹਾਡੇ ਨਾਲ ਇੱਕ ਪਿੰਕੀ ਪ੍ਰੋਮਿਸ ਜ਼ਰੂਰ ਕਰਦੀ ਹਾਂ ਕਿ ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਜਿਹੜੀ ਹੈ ਨਾ ਉਹ ਕਿਵੇਂ ਕਰਨੀ ਆ। ਮਤਲਬ ਨੋਟ ਓਨਲੀ ਅੱਜ ਦਾ ਦਿਨ, ਅਗਲੇ ਦਿਨ, ਅਗਲੇ ਤੋਂ ਅਗਲਾ ਦਿਨ, ਉਦੋਂ ਅਗਲਾ ਦਿਨ, ਮਤਲਬ ਕਿ ਪੂਰਾ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਐਡ ਹੋ ਜਾਂਦੀਆਂ ਨੇ ਨਾ, ਅਤੇ ਹਰ ਰੋਜ਼ ਤੁਸੀਂ ਇਹਨੂੰ ਆਪਣੇ ਨਾਲ ਜੋੜ ਲੈਂਦੇ ਹੋ। ਓਕੇ, ਪ੍ਰੋਮਿਸ 'ਤੇ ਆ ਜਾਵਾਂ ਨਾ, ਹੈ ਨਾ। ਪ੍ਰੋਮਿਸ, ਪਿੰਕੀ ਪ੍ਰੋਮਿਸ ਜਿਹੜਾ ਅਸੀਂ ਕਰ ਰਹੇ ਸੀ ਨਹੀਂ, ਤਾਂ ਤੁਸੀਂ ਮੇਰੇ ਨਾਲ ਵਾਅਦਾ ਕਰਨਾ ਹੈ ਕਿ ਚੰਗੇ ਕੰਮ ਕਰਾਂਗੇ, ਚੰਗੇ ਵਿਚਾਰ ਰੱਖਾਂਗੇ ਅਤੇ ਆਪਣੀ ਮੁਸਕਰਾਹਟ ਦੇ ਨਾਲ ਕਿਸੇ ਹੋਰ ਦੀ ਸਵੇਰ ਨੂੰ

ਅਸੀਂ ਰੋਸ਼ਨ ਜ਼ਰੂਰ ਕਰਾਂਗੇ। ਫਿਰ ਅਸੀਂ ਵੀ ਕਰੀਏ ਸ਼ੁਰੂਆਤ। ਆਹਾ ਵਾਹ ਜੀ ਵਾਹ, ਕਿਆ ਹੀ ਬਾਤਾਂ ਨੇ ਨਾ। ਕਹਿਣ ਦਾ ਮਤਲਬ ਹੈ ਕਿ ਇਹ ਪ੍ਰੋਮਿਸ ਤੁਸੀਂ ਮੇਰੇ ਨਾਲ ਹੁਣ ਕਰ ਲਿਆ। ਚੇਤਾ ਰੱਖਿਓ ਕਿ ਅੱਜ ਨਾ ਤੁਸੀਂ ਇੱਕ ਕੰਮ ਕਰਨਾ, ਕਿਸੇ ਦੇ ਚਿਹਰੇ ਦੇ ਉੱਤੇ ਨਾ ਮੁਸਕਰਾਹਟ ਲੈ ਕੇ ਆਉਣੀ ਹੈ, ਬਸ ਇਹ ਚੇਤਾ ਰੱਖਿਓ। ਔਰ ਇਹ ਅਜੀਬੋ ਗਰੀਬ ਜਿਹੜੀ ਉਲਝਣਾਂ ਹੁੰਦੀਆਂ ਨੇ ਨਾ, ਆਪੇ ਸੁਲਝ ਜਾਂਦੀਆਂ ਨੇ। ਚਿਹਰੇ 'ਤੇ ਮੁਸਕਰਾਹਟ ਲੈ ਕੇ ਆਓਗੇ, ਅੰਦਰ ਦਾ ਜਿਹੜਾ ਸਕੂਨ ਹੋਏਗਾ ਨਾ, ਮਾਈ ਗੋਡ, ਤੁਸੀਂ ਉਹਨੂੰ ਮਹਿਸੂਸ ਕਰੋਗੇ ਨਾ, ਮੈਨੂੰ ਦੱਸ ਵੀ ਦਈਓ ਫਿਰ। ਠੀਕ ਹੈ ਜੀ, ਦਿਲ ਸੇ ਦਿਲ ਤੱਕ 102.7 FM ਰੇਨਬੋ। ਗੁੱਡ ਮਾਰਨਿੰਗ ਜਲੰਧਰ।

ਖੂਬਸੂਰਤ ਜਿਹੜੀ ਹੈ ਉਹ ਬਣ ਹੀ ਜਾਂਦੀ ਹੈ। ਸੋ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਸ ਗੁੱਡ ਮਾਰਨਿੰਗ ਜਲੰਧਰ ਦੇ ਸਿਲਸਿਲੇ ਦੇ ਵਿੱਚ ਤੁਸੀਂ ਹੋ ਆਪਣੀ ਦੋਸਤ ਨਿਸ਼ਾ ਦੇ ਨਾਲ, ਔਰ ਮੇਰੇ ਨਾਲ ਨੇ ਮੇਰੇ ਉਹ ਸਾਰੇ ਦੋਸਤ ਜਿਹੜੇ ਇਸ ਪ੍ਰੋਗਰਾਮ ਨੂੰ ਕਰ ਰਹੇ ਨੇ ਇੰਜੋਏ। ਔਰ ਇੰਜੋਏਮੈਂਟ ਦਾ ਇਹ ਸਿਲਸਿਲਾ ਜਿਹੜਾ ਹੈ ਨਾ ਕਿੱਦਾਂ ਚੱਲੇਗਾ, ਇਸੇ ਤਰ੍ਹਾਂ ਤਾਂ ਚੱਲੇਗਾ ਜਿੱਥੇ ਤੁਸੀਂ ਆਪਣੀ ਇੰਜੋਏਮੈਂਟ ਦੇ ਨਾਲ ਨਾਲ ਜਾਣਕਾਰੀ ਵੀ ਜਿਹੜੀ ਹੈ ਉਹ ਹਾਸਲ ਕਰ ਰਹੇ ਹੋ। ਔਰ ਇਹ ਜਾਣਕਾਰੀ ਜਿਹੜੀ ਹੈ ਉਹ ਇਹ ਕਹਿ ਰਹੀ ਹੈ ਕਿ ਬੜੀ ਅੱਛੀ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਲੈ ਰਹੇ ਹੋ, ਔਰ ਇਹ ਸਾਰੀ ਇਨਫੋਰਮੇਸ਼ਨ ਸਾਨੂੰ ਇਹ ਕਹਿ ਰਹੀ ਹੈ ਕਿ ਅੱਜ ਦੇ ਇਤਿਹਾਸ ਦੇ ਪੰਨਿਆਂ ਦੇ ਉੱਤੇ ਨਾ ਝਾਤੀ ਮਾਰਨ ਦਾ ਸਮਾਂ ਹੋ ਗਿਆ।

ਬਿਲਕੁਲ ਜੀ, ਜ਼ਿੰਦਗੀ ਦਾ ਇਹ ਸਫ਼ਰ ਜਿਹੜਾ ਨਾ ਅਜੀਬੋ ਗਰੀਬ ਤਰਕੀਬ ਹੀ ਤਾਂ ਲਗਾਉਂਦਾ ਰਹਿੰਦਾ। ਹਾਂ ਹਾਂ, ਇਹੀ ਤਰਕੀਬਾਂ ਜਿਹੜੀਆਂ ਆ ਜਦੋਂ ਲੱਗਦੀਆਂ ਨੇ ਤਾਂ ਫਿਰ ਜ਼ਿੰਦਗੀ ਜਿਹੜੀ ਹੈ ਉਹ ਖੂਬ

ਬਿਲਕੁਲ ਜੀ, ਅੱਜ ਦੇ ਇਤਿਹਾਸ ਦੇ ਪੰਨੇ ਜਿਹੜੇ ਆ ਉਹ ਵਾਕਈ ਆਪਣੇ ਆਪ ਦੇ ਵਿੱਚ ਕੁਛ ਨਾ ਕੁਛ ਜਿਹੜਾ ਆ ਜ਼ਰੂਰ ਬਿਆਨ ਕਰਦੇ ਨੇ, ਮਤਲਬ ਕਹਿੰਦਾ ਕਿ ਜਿਹੜਾ ਆ ਉਹ ਜ਼ਰੂਰ ਕੁਛ ਨਾ ਕੁਛ ਜਿਹੜਾ ਆ ਬਿਆਨ ਕਰਦੇ ਰਹਿੰਦੇ ਨੇ, ਕਿਉਂਕਿ ਹਰ ਦਿਨ ਦਾ ਇਤਿਹਾਸ ਜਿਹੜਾ ਨਾ ਉਹ ਸਾਨੂੰ ਇਹੀ ਸਿਖਾਉਂਦਾ ਹੈ ਕਿ ਜ਼ਿੰਦਗੀ ਦੇ ਇਹਨਾਂ ਪਹਿਲੂਆਂ ਦੇ ਵਿੱਚ ਅਸੀਂ ਕੁਝ ਨਾ ਕੁਝ ਜ਼ਰੂਰ ਸਿੱਖਦੇ ਹਾਂ, ਕਿਉਂਕਿ ਇਤਿਹਾਸ ਦੇ ਪੰਨੇ ਨਾ ਸਾਨੂੰ ਬਹੁਤ ਸਾਰੀ ਇਹੋ ਜਿਹੀ ਇਨਫੋਰਮੇਸ਼ਨ ਦਿੰਦੇ ਨੇ ਜਿਹਦੇ ਵਿੱਚ ਅਸੀਂ ਜ਼ਿੰਦਗੀ ਦੇ ਉਹਨਾਂ ਪਲਾਂ ਨੂੰ ਜੀਣਾ ਸਿੱਖ ਜਾਂਦੇ ਹਾਂ ਜਿਹੜੇ ਸ਼ਾਇਦ ਕਿਤੇ ਨਾ ਕਿਤੇ ਮਿਸ ਹੋ ਗਏ ਹੁੰਦੇ ਨੇ, ਰਹਿ ਗਏ ਹੁੰਦੇ ਨੇ, ਔਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਸਿੱਖ ਲੈਂਦੇ ਹਾਂ ਤਾਂ ਫਿਰ ਸਾਨੂੰ ਪਤਾ ਲੱਗ ਜਾਂਦਾ ਕਿ ਸਾਡੇ ਇਤਿਹਾਸ ਦੇ ਜਿਹੜੇ ਦਿਨ ਨੇ, ਵਾਰ ਨੇ, ਇਹ ਸਾਨੂੰ ਵਾਕਈ ਦੇ ਵਿੱਚ ਇਤਿਹਾਸ ਜਿਹੜਾ ਆ ਸਾਨੂੰ ਜ਼ਰੂਰ ਕੁਛ ਨਾ ਕੁਛ ਜਿਹੜਾ ਸਿਖਾਉਂਦਾ ਹੈ। ਸੋ ਇਸ ਲਈ ਤੁਸੀਂ ਬਣੇ ਹੋਏ ਹੋ ਮੇਰੇ ਨਾਲ। 6 ਜੂਨ ਯਾਨੀ ਕਿ ਅੱਜ ਦੇ ਦਿਨ ਦੇ ਇਤਿਹਾਸ ਦੀ ਗੱਲ ਕਰੀਏ, 6 ਜੂਨ ਯਾਨੀ ਕਿ ਅੱਜ ਦੇ ਦਿਨ ਦੇ ਇਤਿਹਾਸ ਦੀ ਅਗਰ ਅਸੀਂ ਗੱਲ ਕਰੀਏ ਤਾਂ ਅੱਜ ਦੇ ਦਿਨ ਦੇ ਇਤਿਹਾਸ ਦੇ ਪੰਨੇ ਜਿਹੜੇ ਆ ਉਹ ਸਾਨੂੰ ਬਿਲਕੁਲ ਕੁਛ ਨਾ ਕੁਛ ਤਾਂ ਜ਼ਰੂਰ ਸਿਖਾਉਂਦੇ ਨੇ, ਔਰ ਇਹ ਸਿੱਖੀ ਹੋਈ ਚੀਜ਼ ਜਿਹੜੀ ਹੈ ਉਹ ਸਾਨੂੰ ਇਹ ਦੱਸਦੀ ਹੈ ਕਿ ਅਸੀਂ ਕੁਛ ਨਾ ਕੁਛ ਜ਼ਰੂਰ ਜਿਹੜਾ ਆ ਉਹ ਸਿੱਖਦੇ ਹੀ ਸਿੱਖਦੇ ਹਾਂ। ਸੋ ਅੱਜ ਦੀ ਗੱਲ ਕਰੀਏ ਤਾਂ 6 ਜੂਨ ਦਾ ਇਤਿਹਾਸ ਭਾਰਤ ਔਰ ਵਿਸ਼ਵ ਦੀ ਦੁਨੀਆ ਦੇ ਵਿੱਚ ਇਤਿਹਾਸਿਕ ਘਟਨਾਵਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਜੁੜਿਆ ਹੋਇਆ। ਛਤਰਪਤੀ ਸ਼ਿਵਾਜੀ ਮਹਾਰਾਜ, ਛਤਰਪਤੀ ਸ਼ਿਵਾਜੀ ਮਹਾਰਾਜ ਦਾ ਅੱਜ ਰਾਜ ਅਭਿਸ਼ੇਕ ਜਿਹੜਾ ਆ ਉਹ ਹੋਇਆ ਸੀ। ਰਾਏਗੜ੍ਹ ਦੇ ਕਿਲ੍ਹੇ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਅੱਜ ਭਵਯ ਰੂਪ ਦੇ ਵਿੱਚ ਰਾਜ ਅਭਿਸ਼ੇਕ ਹੋਇਆ ਸੀ ਔਰ ਉਹਨਾਂ ਨੂੰ ਛਤਰਪਤੀ ਦੀ ਉਪਾਧੀ ਦੇ ਨਾਲ ਸਨਮਾਨਿਤ ਕੀਤਾ ਗਿਆ। ਵਿਸ਼ਵ ਦੇ ਇਤਿਹਾਸ ਦੇ ਵੱਲ ਚਲੀਏ ਤਾਂ ਦਵਿਤੀਯ ਵਿਸ਼ਵ ਯੁੱਧ ਦੇ ਦੌਰਾਨ ਮਿੱਤਰ ਦੇਸ਼ਾਂ ਨੇ ਜੇ ਅਸੀਂ ਗੱਲ ਕਰੀਏ ਤਾਂ 1944 ਦੀ ਗੱਲ ਕਰੀਏ ਤਾਂ ਅੱਜ ਡੀ ਡੇ ਜਿਹੜਾ ਆ ਉਹ ਮਨਾਇਆ ਜਾਂਦਾ ਹੈ ਔਰ ਡੀ ਡੇ ਮਨਾਉਣ ਦਾ ਮਕਸਦ ਜਾਂ ਡੀ ਡੇ ਦੀ ਗੱਲ ਕਰੀਏ ਤਾਂ ਦੂਸਰੇ ਵਿਸ਼ਵ ਯੁੱਧ ਦੇ ਦੌਰਾਨ ਜਿਹੜੀਆਂ ਸੈਨਾਵਾਂ ਨੇ ਫਰਾਂਸ ਦੀ ਨੋਮਡੀ ਤੱਟ ਦੇ ਉੱਤੇ ਉਤਰੀਆਂ ਸੀ, ਇਤਿਹਾਸ ਨੇ ਇਸ ਦਿਨ ਨੂੰ ਡੀ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ, ਜਿਸ ਦੇ ਵਿੱਚ ਪੱਛਮੀ ਮੋਰਚੇ 'ਤੇ ਜਰਮਨੀ ਦੇ ਖਿਲਾਫ ਯੁੱਧ ਦੀ ਦਿਸ਼ਾ ਜਿਹੜੀ ਆ ਉਸ ਸਮੇਂ 'ਤੇ ਬਦਲ ਦਿੱਤੀ ਸੀ। ਔਰ 1946 ਯਾਨੀ ਕਿ 1946 ਦੇ ਵਿੱਚ ਅਮੈਰੀਕਾ ਔਰ ਕੈਨੇਡਾ ਦੇ ਵਿੱਚ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੀ ਸਥਾਪਨਾ ਜਿਹੜੀ ਹੈ ਅੱਜ ਹੀ ਦੇ ਦਿਨ ਹੋਈ ਸੀ। NBA ਯਾਨੀ ਕਿ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੀ ਸਥਾਪਨਾ ਅੱਜ ਹੀ ਦੇ ਦਿਨ ਹੋਈ ਸੀ। ਬਹੁਤ ਸਾਰੀਆਂ ਚੀਜ਼ਾਂ ਨੇ, ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਅਸੀਂ ਅੱਜ ਦੇ ਦਿਨ ਹੀ ਮਨਾਉਂਦੇ ਹਾਂ, ਲੇਕਿਨ ਇਹ ਸਾਰੀਆਂ ਚੀਜ਼ਾਂ ਅਸੀਂ ਨਾਲ ਦੇ ਨਾਲ ਸੈਲੀਬ੍ਰੇਟ ਵੀ ਕਰਦੇ ਰਹਾਂਗੇ, ਦੱਸਦੀ ਵੀ ਰਹਾਂਗੀ, ਪਰ ਫਿਲਹਾਲ ਇੱਕ ਛੋਟਾ ਜਿਹਾ ਨਿੱਕਾ ਜਿਹਾ ਗਾਣਾ ਤੁਹਾਡੇ ਲਈ ਬਿਲਕੁਲ ਤਿਆਰ ਹੈ।

0: ਸੁਣੋ, ਕੀ ਤੁਸੀਂ ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਬਾਰੇ ਸੁਣਿਆ ਹੈ?
1: ਭਾਰਤ ਸਰਕਾਰ ਕਾ ਲਕਸ਼ ਸੋਲਰ ਪਾਵਰ ਸੇ ਬਿਜਲੀ ਬਿੱਲ ਜ਼ੀਰੋ ਕਰਨੇ ਕਾ ਵੀ ਹੈ।
0: ਇਸ ਨਾਲ ਤੁਹਾਡਾ ਘਰ ਸੂਰਿਆ ਘਰ ਬਣ ਜਾਂਦਾ ਹੈ, ਯਾਨੀ ਤੁਹਾਡਾ ਬਿਜਲੀ ਦਾ ਬਿੱਲ ਜ਼ੀਰੋ। ਹੋਰ ਪੈਦਾ ਹੋਈ ਕੋਈ ਵੀ ਵਾਧੂ ਬਿਜਲੀ ਗ੍ਰਿਡ ਨੂੰ ਵੇਚ ਕੇ ਪੈਸੇ ਵੀ ਕਮਾ ਸਕਦੇ ਹੋ। ਤਾਂ ਤੁਸੀਂ ਬੈਠੇ ਕਿਉਂ ਹੋ? ਹੁਣੇ ਰਜਿਸਟਰ ਕਰੋ pmsuryaghar.gov.in ਤੇ।
2: माननीय प्रधानमंत्री श्री नरेंद्र मोदी जी का देश के सभी एग्जाम वॉरियर्स के लिए विशेष संदेश।
3: जिंदगी परीक्षा के लिए नहीं है, हमारे जीवन को बनाने के लिए शिक्षा एक माध्यम है।
2: परीक्षा से जुड़े किसी भी प्रश्न या समस्या के समाधान हेतु NCPCR द्वारा आयोजित लाइव स्ट्रीमिंग सेशन में विशेषज्ञों से सीधे बातचीत करें, जो कि 23 अप्रैल से लगातार चल रहे हैं। अधिक जानकारी के लिए www.ncpcr.gov.in पर लॉगिन करें।
4: ਬਿਲਕੁਲ ਜੀ ਬਿਲਕੁਲ, ਦਿਲ ਸੇ ਦਿਲ ਤੱਕ ਆਕਾਸ਼ਵਾਣੀ ਦੀ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ, ਆਪਣੀ ਦੋਸਤ ਨਿਸ਼ਾ ਦੇ ਨਾਲ। ਇਤਿਹਾਸ ਦੇ ਪੰਨਿਆਂ ਦੇ ਵਿੱਚ ਅੱਜ ਜੋ ਅਸੀਂ ਸਿੱਖਿਆ, ਜੋ ਅਸੀਂ ਜਾਣਿਆ, ਉਹ ਤੋਂ ਬਾਅਦ ਅਸੀਂ ਜੇਕਰ ਗੱਲ ਕਰੀਏ ਤਾਂ ਅੱਜ ਦੇ ਇਤਿਹਾਸ ਦੇ ਪੰਨੇ ਗੱਲ ਕਰ ਰਹੇ ਨੇ ਕਿ ਅੱਜ ਅਸੀਂ ਯਾਦ ਕਰਿਆ ਭਾਰਤੀ ਸਿਨੇਮਾ ਦੇ ਉਸ ਮਹਾਨ ਕਲਾਕਾਰ ਨੂੰ, ਜਿਸ ਨੇ ਸਿਰਫ ਪਰਦੇ 'ਤੇ ਹੀ ਨਹੀਂ ਸਗੋਂ ਅਸਲ ਜ਼ਿੰਦਗੀ ਦੇ ਵਿੱਚ ਵੀ ਇਨਸਾਨੀਅਤ ਦੀ ਇੱਕ ਮਿਸਾਲ ਜਿਹੜੀ ਹੈ ਉਹ ਕਾਇਮ ਕੀਤੀ। ਬਿਲਕੁਲ ਜੀ, ਸੁਨੀਲ ਦੱਤ 1929 ਵਿੱਚ ਅੱਜ ਹੀ ਦੇ ਦਿਨ ਪੰਜਾਬ ਦੇ ਜੇਲਮ ਇਲਾਕੇ ਦੇ ਵਿੱਚ ਜਨਮੇ ਸੁਨੀਲ ਦੱਤ ਜੀ ਅੱਜ ਆਪਣੀ ਅਦਾਕਾਰੀ ਨਾਲ ਲੱਖਾਂ ਦਿਲਾਂ ਵਿੱਚ ਜਗ੍ਹਾ ਬਣਾਈ ਗਈ। ਮਦਰ ਇੰਡੀਆ ਫਿਲਮ ਵਕਤ ਪੜੋਸਨ ਵਰਗੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਅਦਾਕਾਰੀ ਨੂੰ ਅੱਜ ਵੀ ਜਿਹੜਾ ਆ ਉਹ ਯਾਦ ਕੀਤਾ ਜਾਂਦਾ ਹੈ। ਪਰ ਉਹਨਾਂ ਦੀ ਕਹਾਣੀ ਸਿਰਫ ਅਦਾਕਾਰ ਹੀ ਨਹੀਂ ਸੀ। ਜੀ ਹਾਂ, ਇੱਕ ਛੋਟੀ ਜਿਹੀ ਗੱਲ ਜਿਹੜੀ ਹੈ ਮੈਂ ਬਿਲਕੁਲ ਤੁਹਾਡੇ ਨਾਲ ਸਾਂਝੀ ਕਰਾਂਗੀ। ਜਦੋਂ ਫਿਲਮ ਮਦਰ ਇੰਡੀਆ ਦੀ ਸ਼ੂਟਿੰਗ ਦੇ ਦੌਰਾਨ ਨਾ ਅੱਗ ਲੱਗੀ ਸੀ ਤਾਂ ਸੁਨੀਲ ਦੱਤ ਜੀ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਅਦਾਕਾਰਾ ਨਰਗਿਸ ਨੂੰ ਬਚਾ ਲਿਆ। ਇਸ ਘਟਨਾ ਨੇ ਦੋਵਾਂ ਨੂੰ ਨੇੜੇ ਤਾਂ ਲੈ ਕੇ ਆਏ ਸੀ, ਬਾਅਦ ਵਿੱਚ ਇੱਕ ਰਿਸ਼ਤਾ ਵਿਆਹ ਵਿੱਚ ਵੀ ਬਦਲ ਗਿਆ ਸੀ। ਇਹ ਸਿਰਫ ਇੱਕ ਫਿਲਮੀ ਕਹਾਣੀ ਨਹੀਂ ਸਗੋਂ ਹਿੰਮਤ ਅਤੇ ਇਨਸਾਨੀਅਤ ਦੀ ਇੱਕ ਸੱਚੀ ਮਿਸਾਲ ਵੀ ਸੀ। ਇਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਉਹ ਸਮਾਜ ਸੇਵਾ ਅਤੇ ਰਾਜਨੀਤੀ ਦੇ ਨਾਲ ਵੀ ਜੁੜੇ ਰਹੇ ਨੇ ਅਤੇ ਲੋਕਾਂ ਦੀ ਭਲਾਈ ਲਈ ਬਹੁਤ ਸਾਰੇ ਕੰਮ ਵੀ ਕਰਦੇ ਨੇ। ਇਸ ਲਈ ਸੁਨੀਲ ਦੱਤ ਜੀ ਨੂੰ ਅਸੀਂ ਸਿਰਫ ਸਟਾਰ ਨਹੀਂ ਸਗੋਂ ਇੱਕ ਵੱਡੇ ਦਿਲ ਵਾਲੇ ਇਨਸਾਨ ਦੇ ਵਜੋਂ ਯਾਦ ਕਰਦੇ ਹਾਂ। ਅੱਜ ਉਹਨਾਂ ਦੇ ਜਨਮ ਦਿਨ 'ਤੇ ਅਸੀਂ ਉਹਨਾਂ ਨੂੰ ਇੱਕ ਨਿਮਰ ਸ਼ਰਧਾਂਜਲੀ ਅਤੇ ਸਤਿਕਾਰ ਦੀ ਭੇਟ ਕਰਦੇ ਹਾਂ। ਜਨਮ ਦਿਨ ਦੀਆਂ ਯਾਦਾਂ ਦੇ ਨਾਲ ਆਓ ਸੁਣਦੇ ਹਾਂ ਸੁਨੀਲ ਦੱਤ ਦੀ ਇੱਕ ਖੂਬਸੂਰਤ ਫਿਲਮ ਦੇ ਵਿੱਚੋਂ ਲਿਆ ਗਿਆ ਇੱਕ ਖੂਬਸੂਰਤ ਗੀਤ ਪ੍ਰੋਗਰਾਮ ਦਿਲ ਸੇ ਦਿਲ ਤੱਕ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ।

ਰੱਖਾ ਗਿਆ ਹੈ। ਵਾਹ ਜੀ ਵਾਹ, ਵੈਸੇ ਜਿਹਦੀਆਂ ਅੱਖਾਂ ਸੋਹਣੀਆਂ ਹੋਣ ਨਾ ਉਹਦੀਆਂ ਅੱਖਾਂ ਦੇਖ ਕੇ ਵਾਕਈ ਅਸੀਂ ਇਹ ਗੀਤ ਜਿਹੜਾ ਹੈ ਨਾ ਜ਼ਰੂਰ ਗੁਣਗੁਣਾ ਸਕਦੇ ਹਾਂ ਕਿ ਤੇਰੀਆਂ ਅੱਖਾਂ ਦੇ ਸਿਵਾ ਦੁਨੀਆਂ ਦੇ ਵਿੱਚ ਰੱਖਿਆ ਹੀ ਕੀ ਹੋਇਆ ਜੇ। ਗੁੱਡ ਮਾਰਨਿੰਗ ਜਲੰਧਰ ਪ੍ਰੋਗਰਾਮ ਚੌਧਰੀ ਵਾਪਸ ਅਸੀਂ। ਬੜਾ ਮੈਲੋਡੀਅਸ ਮੂਡ ਬਣ ਗਿਆ ਸੀਗਾ। ਓਕੇ, ਕੋਈ ਗੱਲ ਨਹੀਂ, ਮੈਲੋਡੀਅਸ ਮੂਡ ਤਾਂ ਜਿਹੜਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਜੀ। ਚਲੋ ਗੱਲ ਕਰਦੇ ਹਾਂ ਕਿ ਅੱਜ ਯਾਨੀ 6 ਜੂਨ ਦੀ ਗੱਲ ਕਰੀਏ ਤਾਂ ਅੱਜ ਅਸੀਂ ਮਨਾ ਰਹੇ ਹਾਂ ਵਿਸ਼ਵ ਕੀਟ ਦਿਵਸ ਯਾਨੀ ਕਿ ਪੈਸਟ ਡੇ ਯਾਨੀ ਕਿ ਵਰਲਡ ਪੈਸਟ ਡੇ, ਔਰ ਨਾਲ ਦੇ ਨਾਲ ਵਿਸ਼ਵ ਹਰਿਤ ਛੱਤ ਦਿਵਸ ਵਰਲਡ ਗ੍ਰੀਨ ਰੂਫ ਡੇ ਜਿਹੜਾ ਆ ਉਹ ਅਸੀਂ ਮਨਾ ਰਹੇ ਹਾਂ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕੀਟਾਂ ਅਤੇ ਛੱਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਕੀ ਮਤਲਬ ਹੈ, ਹੈ ਨਾ, ਕੀ ਮਤਲਬ ਹੈ। ਚਲੋ ਛੋਟੀ ਜਿਹੀ ਗੱਲ ਦੱਸਦੀ ਹਾਂ, ਹੈ ਨਾ। ਇੱਕ ਵਾਰੀ ਨਾ ਇੱਕ ਫੈਮਿਲੀ ਸੀ, ਨਵੇਂ ਘਰ ਦੇ ਵਿੱਚ ਨਾ ਉਹ ਸ਼ਿਫਟ ਹੋ ਜਾਂਦੇ ਨੇ। ਘਰ ਬਹੁਤ ਸੋਹਣਾ ਸੀ, ਪਰ ਥੋੜ੍ਹੇ ਦਿਨਾਂ ਬਾਅਦ ਨਾ ਉਹਨਾਂ ਦੀ ਰਸੋਈ ਦੇ ਵਿੱਚ ਨਾ ਕੀੜੇ ਮਕੌੜੇ ਜਿਹੜੇ ਆ ਦਿਖਾਈ ਦੇਣ ਲੱਗ ਗਏ। ਦੂਜੇ ਪਾਸੇ ਗਰਮੀਆਂ ਦੇ ਵਿੱਚ ਘਰ ਦੀ ਛੱਤ ਇੰਨੀ ਤਪ ਜਾਂਦੀ ਸੀ ਕਿ ਕਮਰਿਆਂ ਦੇ ਵਿੱਚ ਨਾ ਰਹਿਣਾ ਮੁਸ਼ਕਿਲ ਹੋ ਰਿਹਾ ਸੀ। ਫਿਰ ਉਹਨਾਂ ਨੇ ਘਰ ਦੀ ਸਫਾਈ ਅਤੇ ਕੀਟ ਜਿਹੜੇ ਇੱਕ ਨਿਯੰਤਰਣ ਜਿਹਨੂੰ ਅਸੀਂ ਕਹਿੰਦੇ ਹਾਂ ਪੈਸਟ ਕੰਟਰੋਲ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕੀਟ ਨਿਯੰਤਰਣ ਵਾਲੇ ਜਿਹੜਾ ਆ ਉਹਨਾਂ ਨੇ ਥੋੜ੍ਹਾ ਧਿਆਨ ਦਿੱਤਾ ਅਤੇ ਨਾਲ ਹੀ ਛੱਤ ਦੇ ਉੱਤੇ ਥੋੜ੍ਹੇ ਜਿਹੇ ਪੌਦੇ ਲਗਾ ਕੇ ਨਾ ਇੱਕ ਛੋਟੀ ਜਿਹੀ ਗ੍ਰੀਨ ਰੂਫ ਤਿਆਰ ਕੀਤੀ। ਕੁਝ ਮਹੀਨਿਆਂ ਬਾਅਦ ਨਾ ਸਿਰਫ ਜਿਹੜੇ ਕੀੜੇ ਮਕੌੜੇ ਸੀ ਨਾ ਉਹ ਵੀ ਪ੍ਰੋਬਲਮ ਘੱਟ ਹੋ ਗਈ, ਅਤੇ ਦੂਸਰੇ ਪਾਸੇ ਗੱਲ ਕਰੀਏ ਤਾਂ ਤਾਪਮਾਨ ਦੇ ਵਿੱਚ ਵੀ ਕਾਫੀ ਹੱਦ ਤੱਕ ਜਿਹੜਾ ਆ ਉਹ ਟੈਂਪਰੇਚਰ ਲੋਅ ਜਿਹੜਾ ਆ ਉਹ ਹੋ ਗਿਆ। ਹੁਣ ਦੋਸਤੋ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦੇ ਨਾਲ ਉਹਦਾ ਕੀ ਮਤਲਬ। ਅਰੇ ਇਹੀ ਤਾਂ ਦਿਨ ਜਿਹੜਾ ਆ ਅਸੀਂ ਮਨਾ ਰਹੇ ਹਾਂ ਤਾਂ ਕਿ ਇਸ ਦਿਨ ਦੇ ਪ੍ਰਤੀ ਜਾਗਰੂਕਤਾ ਜਿਹੜੀ ਹੈ ਲੈ ਕੇ ਆਈ ਜਾ ਸਕੇ। ਦੋਸਤੋ ਇਹ ਸੰਦੇਸ਼ ਅੱਜ ਦੇ ਦਿਨ ਅਸੀਂ ਜਿਹੜੇ ਆ ਦੋਵੇਂ ਦਿਵਸ ਜਿਹੜੇ ਆ ਉਹ ਦਿੰਦੇ ਨੇ ਵਿਸ਼ਵ ਕੀਟ ਦਿਵਸ ਦਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅਸੀਂ ਵਰਲਡ

0: ਬੈਸਟ ਡੇ ਔਰ ਵਿਸ਼ਵ ਹਰਿਤ ਛੱਤ ਦਿਵਸ, ਜਿਹਨੂੰ ਅਸੀਂ ਕਹਿੰਦੇ ਹਾਂ ਵਰਲਡ ਗ੍ਰੀਨ ਰੂਫ ਡੇ। ਵਿਸ਼ਵ ਕੀਟ ਦਿਵਸ ਨੂੰ ਮਨਾਉਣ ਦਾ ਮੌਕਾ ਸਿਰਫ ਅੱਜ ਦੇ ਦਿਨ ਜਿਹੜਾ ਹੈ ਉਹ ਇਸ ਕਰਕੇ ਮਿਲਿਆ ਕਿਉਂਕਿ ਅੱਜ ਦੇ ਦਿਨ ਇਸ ਨੂੰ ਅਸੀਂ ਖਾਸ ਰੂਪ 'ਚ ਮਨਾਉਂਦੇ ਹਾਂ ਤਾਂ ਕਿ ਲੋਕਾਂ ਦੇ ਵਿੱਚ ਜਾਗਰੂਕਤਾ ਜਿਹੜੀ ਹੈ ਇਸ ਦੇ ਪ੍ਰਤੀ ਲੈ ਕੇ ਆਈ ਜਾ ਸਕੇ। ਜੋ ਗੱਲ ਕਰੀਏ ਫਿਰ ਵਿਸ਼ਵ ਕੀਟ ਦਿਵਸ ਦਾ, ਜਿਹੜਾ ਇੱਕ ਮੁੱਖ ਉਦੇਸ਼ ਹੈ ਲੋਕਾਂ ਨੂੰ ਕੀਟਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਨੁਕਸਾਨ ਦੇ ਪ੍ਰਤੀ ਜਾਗਰੂਕਤਾ ਲੈ ਕੇ ਆਉਣੀ। ਮੱਛਰ, ਚੂਹੇ, ਹੋਰ ਜਿਹੜੇ ਛੋਟੇ ਮੋਟੇ ਕੀਟ ਪਤੰਗੇ ਹੁੰਦੇ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਜਿਹੜੀਆਂ ਫੈਲ ਜਾਂਦੀਆਂ ਨੇ, ਸਾਫ਼ ਸੁਥਰਾ ਵਾਤਾਵਰਨ ਅਤੇ ਸਮੇਂ ਸਮੇਂ 'ਤੇ ਕੀਟ ਨਿਯੰਤਰਣ ਜਿਹੜੇ ਹੈ ਨਾ ਸਾਡੀ ਸਿਹਤ ਦੀ ਰੱਖਿਆ ਜਿਹੜੀ ਹੈ ਉਹ ਕਰ ਸਕਦੇ ਨੇ। ਔਰ ਵਿਸ਼ਵ ਹਰਿਤ ਛੱਤ ਦਿਵਸ ਦੀ ਗੱਲ ਕਰੀਏ ਤਾਂ ਇਹ ਸਾਨੂੰ ਯਾਦ ਆਉਂਦਾ ਹੈ ਕਿ ਜੇਕਰ ਅਸੀਂ ਆਪਣੀਆਂ ਛੱਤਾਂ 'ਤੇ ਪੌਦੇ ਲਗਾਈਏ ਤਾਂ ਸ਼ਹਿਰ ਦੀ ਗਰਮੀ ਘੱਟ ਸਕਦੀ ਹੈ, ਹਵਾ ਦੀ ਗੁਣਵੱਤਾ ਜਿਹੜੀ ਹੈ ਉਹ ਸੁਧਰ ਸਕਦੀ ਹੈ ਅਤੇ ਵਾਤਾਵਰਨ ਨੂੰ ਵੀ ਵੱਡਾ ਫਾਇਦਾ ਜਿਹੜਾ ਮਿਲ ਸਕਦਾ ਹੈ। ਵੈਸੇ ਜਿਹਨਾਂ ਨੂੰ ਸ਼ੌਂਕ ਹੈ ਨਾ ਗ੍ਰੀਨਰੀ ਦਾ, ਪੇੜ ਪੌਦਿਆਂ ਦਾ, ਕੁਦਰਤ ਦੇ ਨਾਲ ਜੁੜਨ ਦਾ ਨਾ, ਉਹਨਾਂ ਨੇ ਤਾਂ ਆਪਣੀ ਛੱਤ ਦੇ ਉੱਤੇ ਬਹੁਤ ਸਾਰੇ ਪਲਾਂਟ ਜਿਹੜੇ ਆ ਜ਼ਰੂਰ ਲਗਾਏ ਹੋਏ ਨੇ। ਵੈਸੇ ਕਹਿੰਦੇ ਨੇ ਕਿ ਸਹੀ ਪਲਾਂਟੇਸ਼ਨ ਦਾ ਜਿਹੜਾ ਇੱਕ ਸਮਾਂ ਹੈ ਨਾ ਉਹ ਜੂਨ ਜਾਂ ਜੁਲਾਈ ਜਿਹੜਾ ਨਹੀਂ ਹੁੰਦਾ। ਰੀਜ਼ਨ ਇਹਦਾ ਇਹ ਹੈ ਕਿ ਇਸ ਮੌਸਮ ਦੇ ਵਿੱਚ ਨਾ ਇਸ ਸਮੇਂ ਦੇ ਉੱਤੇ ਜਿਹੜੇ ਨਵੇਂ ਪਲਾਂਟਸ ਨੇ ਉਹ ਗਰਮਾਹਟ ਦੇ ਨਾਲ ਜਾਂ ਤਾਂ ਖਰਾਬ ਹੋ ਜਾਂਦੇ ਨੇ ਜਾਂ ਸੜ ਜਾਂਦੇ ਨੇ। ਇੱਕ ਵੀ ਦਿਨ ਅਗਰ ਤੁਸੀਂ ਪਾਣੀ ਨਹੀਂ ਦਿੰਦੇ ਹੋ ਨਾ ਤਾਂ ਉਹ ਖਰਾਬ ਹੋਣ ਦਾ ਖਤਰਾ ਜਿਹੜਾ ਉਹ ਬਣਿਆ ਹੀ ਰਹਿੰਦਾ ਹੈ। ਇਸ ਲਈ ਬਰਸਾਤ ਦੇ ਮੌਸਮ ਦੇ ਵਿੱਚ ਜਦੋਂ ਅਸੀਂ ਇਹਨਾਂ ਨੂੰ ਲਗਾਉਂਦੇ ਹਾਂ ਤਾਂ ਹੈਲਦੀ ਵਲਦੀ ਰਹਿੰਦੇ ਨੇ। ਅਸੀਂ ਪੋਜ਼ੀਟਿਵ ਸੋਚ ਜਿਹੜੀ ਹੈ ਮੈਨੂੰ ਦੱਸ ਰਹੀ ਹੈ ਕਿ ਹੁਣ ਤੁਸੀਂ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਨੂੰ ਸੁਣਨ ਤੋਂ ਬਾਅਦ ਜ਼ਰੂਰ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਹੈ ਉਹ ਇਹ ਕਰੋਗੇ ਕਿ ਤੁਸੀਂ ਆਪਣੀ ਛੱਤ ਦੇ ਤਾਂ ਨਹੀਂ ਕਹਾਂਗੀ ਕਿ ਫਿਲਹਾਲ ਤੁਸੀਂ ਹੁਣੇ ਭੱਜੇ ਜਾਓ, ਲੇਕਿਨ ਕੋਸ਼ਿਸ਼ ਕਰੀਓ ਕਿ ਇੱਕ ਮਿੰਨੀ ਕਿਚਨ ਜਿਹੜੀ ਹੈ ਆਪਣੀ ਛੱਤ ਦੇ ਉੱਤੇ ਜ਼ਰੂਰ ਬਣਾ, ਔਰਗੈਨਿਕ ਸਬਜ਼ੀਆਂ ਜਿਹੜੀਆਂ ਆਪਣੀ ਛੱਤ 'ਤੇ ਜ਼ਰੂਰ ਲਗਾ ਸਕੋ। ਅਰੇ ਆਕਾਸ਼ਵਾਣੀ ਦਾ ਮਕਸਦ ਇਹ ਹੈ ਨਾ ਕਿ ਦੋਸਤਾਂ ਨੂੰ ਅਵੇਅਰ ਕਰਾਇਆ ਜਾਏ, ਜਾਣਕਾਰੀ ਦਿੱਤੀ ਜਾਏ, ਅਤੇ ਫਿਰ ਮੈਂ ਦੇ ਰਹੀ ਹਾਂ ਨਾ ਨਾਲ ਦੇ ਨਾਲ ਸੁਣਦੇ ਰਹੋ। ਬਿਲਕੁਲ ਜੀ, ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਫਿਲਹਾਲ ਸਮਾਂ ਇੱਕ ਪਿਆਰੇ ਜਿਹੇ ਗਾਣੇ ਨੂੰ ਸੁਣਨ ਦਾ, ਦਿਲ ਆਓ ਫਿਰ ਇੱਕ ਗਾਣਾ ਸੁਣਿਆ, ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਚੱਲਦਾ ਰਹੇਗਾ ਦਿਲ ਸੇ ਦਿਲ ਤੱਕ।
1: ਜੀ ਹਾਂ ਭਾਈ ਬਹਿਣੋ, ਝੁਮਰੀ ਤਲੀਆ ਸੇ ਮੁੰਨੀ ਕੀ ਰਿਕਵੈਸਟ ਆਈ ਹੈ, ਰਫਤਾ ਰਫਤਾ ਦੇਖੋ ਆਂਖ ਮੇਰੀ ਲੜੀ ਹੈ।

0: स्टोरी में इमोशन है, ड्रामा है, ट्रेजेडी है।
1: मैंने पता तो सिर्फ रेनबो ने बहुत प्यार कर दिया ना आंजी, दिल से दिल तक ताई तो जुड़े हुए हो। बिल्कुल जी, 7 बज के पूरे दे पूरे ना 46 सेकंड जुड़े है ना हो रहे ने, हो गए बस समझो, हाँ 46 मिनट हो गए ने, हाँ 7 बज के पूरे दे पूरे 46 मिनट और 4, 5, 6, 7 सेकंड जुड़े हो गए ने। प्रोग्राम गुड मॉर्निंग चलते मिर्जा तुडे ना है। वैल गल करिए ना, जदों तुहाडे दिमाग दे विच ना किते जान दा ख्याल आवे तां रेल गड्डी जरूर आउंदी है ना, आउंदी है ना। ਮੈਂ ਜਾਣ ਵਾਲੀ ਰੇਲ ਗੱਡੀ ਦੀ ਗੱਲ ਨਹੀਂ ਕਰਾਂਗੀ, ਰੇਲ ਗੱਡੀ ਹੋਰ ਵੀ ਹੁੰਦੀ ਹੈ ਜਿਹਨੂੰ ਅਸੀਂ ਮਾਲ ਗੱਡੀ ਵੀ ਕਹਿ ਦਿੰਦੇ ਹਾਂ। ਦੋਸਤੋ ਅਸੀਂ ਰੇਲ ਗੱਡੀ ਬਾਰੇ ਸੋਚਦੇ ਹਾਂ ਨਾ ਤਾਂ ਸਾਡੇ ਮਨ ਦੇ ਵਿੱਚ ਇੱਕ ਇਹੋ ਜਿਹੀ ਟ੍ਰੇਨ ਦੀ ਤਸਵੀਰ ਆਉਂਦੀ ਹੈ ਕਿ ਮਤਲਬ ਵਾਹ ਜੀ ਵਾਹ ਵਾਲੀ ਫੀਲਿੰਗ ਆਉਂਦੀ ਹੈ ਨਾ। ਪਰ ਕੀ ਤੁਸੀਂ ਕਦੇ ਸੋਚਿਆ ਕਿ ਇੱਕ ਐਸੀ ਟ੍ਰੇਨ ਵੀ ਹੋ ਸਕਦੀ ਹੈ ਜੋ ਲਗਭਗ 3.5 ਕਿਲੋਮੀਟਰ ਲੰਬੀ ਹੋਵੇ? ਹਾਂ ਹਾਂ ਹੈ, ਹੈ ਦਿਮਾਗ ਦੇ ਵਿੱਚ, ਕੋਈ ਜ਼ਹਿਨ ਦੇ ਵਿੱਚ ਨਹੀਂ ਹੈ? ਚਲੋ ਮੈਂ ਸੈਰ ਕਰਾ ਦਿੰਦੀ ਹਾਂ ਇਸ ਗੱਡੀ ਦੀ, ਹੈ ਨਾ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਭਾਰਤੀ ਰੇਲਵੇ ਦੀ ਇੱਕ ਐਸੀ ਇਤਿਹਾਸਕ ਉਪਲਬਧੀ ਦੀ ਜਿਸਦਾ ਨਾਮ ਹੈ ਸੁਪਰ ਵਾਸੁਕੀ, ਜਿਹਨੂੰ ਲੋਹੇ ਦਾ ਅਜਗਰ ਵੀ ਕਿਹਾ ਜਾਂਦਾ ਹੈ, ਸੁਪਰ ਵਾਸੁਕੀ। ਇਹ ਟ੍ਰੇਨ ਜਿਹੜੀ ਹੈ ਨਾ 2022 ਦੇ ਵਿੱਚ ਜਿਹੜੀ ਹੈ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਮੌਕੇ 'ਤੇ ਨਾ ਭਾਰਤੀ ਰੇਲਵੇ ਨੇ ਇਸ ਅਦਭੁਤ ਮਾਲ ਗੱਡੀ ਨੂੰ ਚਲਾਇਆ ਸੀਗਾ। ਹੁਣ ਤੁਸੀਂ ਸੋਚੋ ਕਿ ਇੱਕ ਆਮ ਮਾਲ ਗੱਡੀ ਦੇ ਵਿੱਚ ਲਗਭਗ 50 ਤੋਂ 60 ਡੱਬੇ ਹੁੰਦੇ ਨੇ ਨਾ, ਵੇਖੇ ਵੀ ਹੋਣਗੇ ਤੁਸੀਂ, ਹੈ ਨਾ, 50 ਤੋਂ 60 ਡੱਬੇ ਹੁੰਦੇ। ਪਰ ਇਸ ਸੁਪਰ ਵਾਸੁਕੀ ਦੇ ਵਿੱਚ ਨਾ ਲਗਭਗ 295 ਵੈਗਨਸ ਨੇ। ਤਾਂ ਇੰਨੀ ਲੰਬੀ ਆ, ਤਾਂ ਹੀ ਤਾਂ ਇਹਦੀ ਲੰਬਾਈ ਦੀ ਗੱਲ ਕਰੀਏ ਤਾਂ 3.5 ਕਿਲੋਮੀਟਰ ਜਿਹੜੀ ਹੈ ਲੰਬੀ। ਆਮ ਮਾਲ ਗੱਡੀ ਕੇ ਅੰਦਰ 50 ਤੋਂ 60 ਡੱਬੇ ਹੋਣਗੇ, ਲੇਕਿਨ ਸੁਪਰ ਵਾਸੁਕੀ ਕੇ ਪਾਸ 295 ਡੱਬੇ ਹੈ। ਅਤੇ ਇਹਨੂੰ ਖਿੱਚਣ ਦੇ ਲਈ ਲੱਗੇ ਸਨ ਜਿਹੜੇ ਆ ਨਾ, ਮਤਲਬ ਇਹਨੂੰ ਖਿੱਚਣ ਦੇ ਲਈ ਜਿਹੜੀ ਅਸੀਂ ਗੱਲ ਕਰੀਏ, 6 ਸ਼ਕਤੀਸ਼ਾਲੀ ਇਲੈਕਟ੍ਰੋਨਿਕ ਇੰਜਨ ਲੱਗੇ ਹੋਏ ਆ। ਇੱਡੀ ਵੱਡੀ ਗੱਡੀ ਆ, ਇੱਕੋ ਹੀ ਇੰਜਨ ਦੇ ਨਾਲ ਦੌੜਨਾ ਨਾ ਕਿੱਥੇ ਜਾਏਗੀ? 6 ਇਲੈਕਟ੍ਰੋਨਿਕ ਇੰਜਨ ਜਿਹੜੇ ਆ ਉਹਦੇ ਨਾਲ ਲੱਗੇ ਹੋਏ ਨੇ। ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਸਾਰੇ ਇੰਜਨ ਇੱਕ ਥਾਂ ਨਹੀਂ ਨੇ,

ਰੇਲਵੇ ਨੇ ਵਰਤੀ ਇੱਕ ਖਾਸ ਤਕਨੀਕ ਜਿਹਨੂੰ ਕਹਿੰਦੇ ਨੇ ਡਿਸਟਰਬਡ ਪਾਵਰ ਟੈਕਨੋਲੋਜੀ। ਡਿਸਟਰਬ ਨਹੀਂ ਕਹਿੰਦੇ ਇਹਨੂੰ ਅਸੀਂ, ਇਹਨੂੰ ਅਸੀਂ ਕਹਿ ਦਿੰਦੇ ਹਾਂ ਕਿ ਡਿਸਟ੍ਰੀਬਿਊਟਿਡ ਪਾਵਰ ਟੈਕਨੋਲੋਜੀ। ਬਈ ਸ਼ਬਦਾਂ ਦਾ ਥੋੜ੍ਹਾ ਹੇਰ ਫੇਰ ਹੋ ਗਿਆ ਸੀਗਾ, ਮੈਂ ਡਿਸਟਰਬ ਨਹੀਂ ਸੀ ਕਰਨਾ ਚਾਹੁੰਦਾ ਇਸ ਲਈ ਡਿਸਟਰਬ ਹੋ ਗਿਆ। ਲੇਕਿਨ ਰੇਲਵੇ ਨੇ ਵਰਤੀ ਖਾਸ ਤਕਨੀਕ ਜਿਸਨੂੰ ਕਹਿੰਦੇ ਨੇ ਡਿਸਟ੍ਰੀਬਿਊਟਿਡ ਪਾਵਰ ਟੈਕਨੋਲੋਜੀ। ਇਸ ਤਕਨੀਕ ਵਿੱਚ ਨਾ ਕੁਝ ਇੰਜਨ ਅੱਗੇ, ਕੁਝ ਵਿਚਕਾਰ ਅਤੇ ਕੁਝ ਪਿੱਛੇ ਜਿਹੜੇ ਹੈ ਲਗਾਏ ਜਾਂਦੇ ਨੇ ਤਾਂ ਜੋ ਪੂਰੀ ਟ੍ਰੇਨ 'ਤੇ ਬਰਾਬਰ ਤਾਕਤ ਲੱਗੇ ਅਤੇ ਡੱਬਿਆਂ ਦੇ ਜੋੜ ਦੇ ਉੱਤੇ ਜ਼ਿਆਦਾ ਦਬਾਅ ਜਿਹੜਾ ਹੈ ਨਾ, ਪ੍ਰੈਸ਼ਰ ਜਿਹੜਾ ਹੈ ਉਹ ਨਾ ਪਵੇ। ਹੁਣ ਤੁਸੀਂ ਇਹ ਵੀ ਸੋਚ ਰਹੇ ਹੋਵੋਗੇ ਕਿ ਜੇ 6 ਇੰਜਨ ਲੱਗੇ ਆ ਤਾਂ ਉਹ ਚੱਲਦੇ ਕਿਵੇਂ ਹੋਣਗੇ। ਹਾਂ, ਮੇਰੇ ਵੀ ਸਿਰ ਦੱਸਦੀ ਪਈ ਹਾਂ, 6 ਇੰਜਨਾਂ ਦੀ ਗੱਲ ਕਰਾਂ ਤਾਂ ਇੰਜਨ ਜਿਹੜੇ ਆ, ਇੰਨੀ ਦੂਰ ਦੂਰ ਲੱਗੇ ਇੰਜਨ ਜਿਹੜੇ ਆ, ਇਕੱਠੇ ਕਿਵੇਂ ਕੰਮ ਕਰਦੇ ਹੋਣਗੇ? ਤਾਂ ਦੋਸਤੋ, ਇਹਨਾਂ ਨੂੰ ਜੋੜਦੀ ਹੈ ਵਾਇਰਲੈਸ ਰੇਡੀਓ ਕਮਿਊਨੀਕੇਸ਼ਨ ਟੈਕਨੀਕ। ਜੀ ਹਾਂ, ਬਿਲਕੁਲ ਜੀ, ਵਾਇਰਲੈਸ ਰੇਡੀਓ ਕਮਿਊਨੀਕੇਸ਼ਨ ਤਕਨੀਕ ਜਿਹੜੀ ਹੈ ਇਹਨਾਂ ਸਾਰੇ 6 ਇੰਜਨਾਂ ਨੂੰ ਆਪਸ ਵਿੱਚ ਜੋੜਦੀ ਹੈ। ਜਿਵੇਂ ਹੀ ਸਭ ਤੋਂ ਅੱਗੇ ਬੈਠਾ ਜਿਹੜਾ ਲੋਕੋ ਪਾਇਲਟ ਹੁੰਦਾ ਸਪੀਡ ਵਧਾਉਂਦਾ ਨਾ, ਬਾਕੀ ਸਾਰੇ ਇੰਜਨ ਵੀ ਉਸ ਸਮੇਂ ਆਪਣੀ ਤਾਕਤ ਜਿਹੜੀ ਹੈ ਲਗਾਉਣੀ ਸ਼ੁਰੂ ਕਰ ਦਿੰਦੇ। ਅਤੇ ਬਿਲਕੁਲ ਉਸੇ ਤਰ੍ਹਾਂ ਹੀ ਜਿਵੇਂ ਇੱਕ ਵੱਡੀ ਟੀਮ ਇੱਕੋ ਕਮਾਂਡ ਦੇ ਉੱਤੇ ਇਕੱਠੇ ਕੰਮ ਕਰ ਰਹੀ ਹੋਵੇ ਨਾ, ਇਹ ਗੱਡੀ ਵੀ ਜਿਹੜੀ ਹੈ ਇਸੇ ਤਰ੍ਹਾਂ ਕੰਮ ਕਰਦੀ ਹੈ। 8 ਸੁਪਰ ਟ੍ਰੇਨ ਛੱਤੀਸਗੜ੍ਹ ਤੋਂ ਭਿਲਾਈ ਦੇ ਕੋਰਬਾ ਤੱਕ ਜਿਹੜੀ ਹੈ ਕੋਇਲਾਂ 'ਤੇ ਲੈ ਕੇ ਜਾਂਦੀ ਹੈ। ਜੀ ਹਾਂ, ਬਿਲਕੁਲ ਜੀ, ਔਰ ਇੱਕ ਹੀ ਅਸੀਂ ਗੱਲ ਕਰੀਏ ਤਾਂ ਇੱਕ ਹੀ ਫੇਰ ਵਿੱਚ ਇੰਨਾ ਕੋਇਲਾ ਪਹੁੰਚਾਇਆ ਗਿਆ ਕਿ ਇੱਕ ਵੱਡਾ ਥਰਮਲ ਪਾਵਰ ਪਲਾਂਟ ਪੂਰਾ ਇੱਕ ਦਿਨ ਚੱਲ ਸਕਦਾ। ਇੰਟਰਸਟਿੰਗ ਹੈ ਨਾ, ਇੰਨੀ ਵੱਡੀ ਟ੍ਰੇਨ ਜੇ ਅਸੀਂ ਉਹਦੀ ਗੱਲ ਕਰੀਏ ਤਾਂ ਇਹ ਸੁਪਰ ਟ੍ਰੇਨ ਜਿਹੜੀ ਹੈ ਛੱਤੀਸਗੜ੍ਹ ਤੋਂ ਭਿਲਾਈ ਤੋਂ ਇਹਨੂੰ ਕਹਿੰਦੇ ਨੇ ਕਿ ਕੋਰਬਾ ਤੱਕ ਜਿਹੜਾ ਆ ਕੋਇਲਾ ਲੈ ਕੇ ਗਈ ਸੀ। ਔਰ ਇਹ ਕੋਇਲੇ ਨੂੰ ਜੇ ਅਸੀਂ ਇਹ ਗੱਲ ਕਰੀਏ ਤਾਂ ਇਹਦੀ ਕੁਆਂਟਿਟੀ ਦੀ ਜੇ ਅਸੀਂ ਗੱਲ ਕਰੀਏ ਤਾਂ ਇੰਨੀ ਸੀ ਕਿ ਇੱਕ ਦਿਨ ਦੇ ਵਿੱਚ ਪੂਰਾ ਇੱਕ ਵੱਡਾ ਥਰਮ ਪਲਾਂਟ ਜਿਹੜਾ ਆ ਉਹ ਚਲਾਇਆ ਜਾ ਸਕਦਾ ਸੀ। ਇਸ ਨਾਲ ਨਾ ਸਿਰਫ ਸਮਾਂ ਬਚਿਆ ਸਗੋਂ ਰੇਲਵੇ ਦੀ ਕਾਰਗੁਜ਼ਾਰੀ ਅਤੇ ਦੇਸ਼ ਦੀ ਊਰਜਾ ਸਪਲਾਈ ਨੂੰ ਵੀ ਇੱਕ ਬਹੁਤ ਵੱਡਾ ਫਾਇਦਾ ਹੋਇਆ। ਫਿਰ ਦੋਸਤੋ, ਸੁਪਰ ਵਾਸਕੀ ਜਿਹੜੀ ਹੈ ਸਿਰਫ ਇੱਕ ਟ੍ਰੇਨ ਨਹੀਂ, ਸਗੋਂ ਭਾਰਤੀ ਇੰਜੀਨੀਅਰਿੰਗ ਟੈਕਨੋਲੋਜੀ ਔਰ ਟੀਮ ਵਰਕ ਦੀ ਇੱਕ ਜੀਵੰਤ ਮਿਸਾਲ ਜਿਹੜੀ ਹੈ ਨਾ ਉਹ ਕਹਿ ਸਕਦੇ ਹਾਂ। ਇਹ ਸਾਬਤ ਕਰਦੀ ਹੈ ਕਿ ਜਦੋਂ ਵਿਗਿਆਨ, ਟੈਕਨੋਲੋਜੀ ਔਰ ਮਨੁੱਖੀ ਕਾਬਲੀਅਤ ਇਕੱਠੇ ਹੋ ਜਾਂਦੇ ਨੇ ਤਾਂ ਅਸੰਭਵ ਨੂੰ ਵੀ ਸੰਭਵ ਬਣਾ ਦਿੰਦੇ ਨੇ। ਵੀ ਇਸੇ ਤਰ੍ਹਾਂ ਦੀਆਂ ਜਿਹੜੀਆਂ ਤੁਸੀਂ ਇੰਟਰਸਟਿੰਗ ਇਨਫੋਰਮੇਸ਼ਨ ਜੇ ਲੈਣੀਆਂ ਨੇ ਨਾ ਤਾਂ ਮੇਰੇ ਨਾਲ ਜੁੜੇ ਰਹੋ, ਮੁਸਕੁਰਾਉਂਦੇ ਰਹੋ, ਹੱਸਦੇ ਰਹੋ ਔਰ ਦਿਲ ਸੇ ਦਿਲ ਤੱਕ ਟਿਊਨ ਕਰੇ ਰੱਖੋ ਕਿ ਇਹਨੂੰ ਆਰੇ 102.7 ਮੈਗਾਹਰਟਸ ਨੂੰ ਔਰ ਨਾਲ ਦੇ ਨਾਲ 103.6 ਮੈਗਾਹਰਟਸ ਜਿਹੜੇ ਆਪਣੇ ਸਰ ਤੋਂ ਸਾਡੇ ਸਰੋਤੇ ਸਾਡੇ ਨਾਲ ਜੁੜੇ ਨੇ ਔਰ ਨਿਊਜ਼ ਔਨ ਯੂਅਰ ਐਪ ਵਾਲੇ ਦੋਸਤ ਭੁੱਲਿਓ ਨਾ, ਬਿਲਕੁਲ ਬਿਲਕੁਲ ਬਿਲਕੁਲ ਲੱਗੇ ਰਹੋ, ਗਾਣਾ ਆ ਗਿਆ, ਗੱਡੀ ਆ ਗਈ ਤੁਹਾਡੇ ਵਿਹੜੇ 'ਚ।

0: ਹਾਂ ਜੀ ਹਾਂ ਜੀ, ਰੇਲ ਗੱਡੀ ਆਈ, ਰੇਲ ਗੱਡੀ ਆਈ। ਰੇਲ ਗੱਡੀ ਦੇ ਡੱਬੇ ਦੇ ਵਿੱਚ ਬਹਿ ਕੇ ਕੀਤੀ ਮੈਂ ਸਵਾਰੀ, ਅਤੇ ਤੁਸੀਂ ਪਹੁੰਚ ਗਏ ਕਿੱਥੇ? ਆਕਾਸ਼ਵਾਣੀ ਦੇ ਵੇੜੇ 102.7 ਮੈਗਾਹਰਟਜ਼। ਵੈਲ ਜੀ, ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ, ਔਰ ਇਸ ਸਿਲਸਿਲੇ ਦੇ ਵਿੱਚ ਨਾ ਤੁਸੀਂ ਖੂਬ ਸਾਰੀ ਇਨਫੋਰਮੇਸ਼ਨ ਬਟੋਰ ਰਹੇ ਹੋ, ਪਤਾ ਮੈਨੂੰ ਬਟੋਰ ਰਹੇ ਹੋ, ਔਰ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਮਿਲ ਰਹੀ ਹੈ, ਕਿਹੋ ਜਿਹੀ ਲੱਗ ਰਹੀ ਹੈ ਤੁਸੀਂ ਜ਼ਰੂਰ ਦੱਸਣਾ। 9855510023। ਵੈਲ ਜੀ, ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਸਿਲਸਿਲੇ ਦੇ ਵਿੱਚ ਅਸੀਂ ਅੱਗੇ ਵੱਧ ਜਾਂਦੇ ਹਾਂ, ਔਰ ਅੱਗੇ ਵਧਦੇ ਹੋਏ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲ ਨੂੰ ਅੱਗੇ ਲੈ ਕੇ ਜਾਈਏ ਸਿਲਸਿਲੇ ਨੂੰ, ਤਾਂ ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਵਿਸ਼ੇ ਦੀ ਜੋ ਸਿਰਫ ਖੇਡਾਂ ਜਾਂ ਕਸਰਤ ਤੱਕ ਸੀਮਿਤ ਨਹੀਂ ਹੈ, ਸਗੋਂ ਇੱਕ ਸਿਹਤਮੰਦ ਅਤੇ ਸੰਤੁਲਿਤ ਜੀਵਨ ਦੀ ਨੀਂਹ ਹੈ, ਔਰ ਫਿਜ਼ੀਕਲ ਐਜੂਕੇਸ਼ਨ ਅਤੇ ਯੋਗਾ। ਸਾਡੇ ਨਾਲ ਮੌਜੂਦ ਨੇ ਇਸ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਡਾਕਟਰ ਗੌਰਵ ਜੁਰੇਜਾ ਜੀ, ਜਿਹੜੇ ਕਿ ਬਹੁਤ ਗਹਿਰੀ ਜਾਣਕਾਰੀ ਜਿਹੜੇ ਰੱਖਦੇ ਨੇ, ਅਸਿਸਟੈਂਟ ਪ੍ਰੋਫੈਸਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਜੁੜੀ ਹੋਈ ਡਿਪਾਰਟਮੈਂਟ ਆਫ ਫਿਜ਼ੀਕਲ ਐਜੂਕੇਸ਼ਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸਾਡੇ ਨਾਲ ਜਿਹੜੇ ਸਾਡੇ ਜੁੜੇ ਨੇ ਗੌਰਵ ਦੁਰੇਜਾ ਜੀ, ਜਿਹੜੇ ਕਿ ਸਾਨੂੰ ਅੱਜ ਇਸ ਵਿਸ਼ੇ ਦੇ ਉੱਤੇ ਬਹੁਤ ਹੀ ਵਧੀਆ ਜਾਣਕਾਰੀ ਜਿਹੜੀ ਹੈ ਦੇਣਗੇ, ਔਰ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਗੌਰਵ ਦੁਰੇਜਾ ਜੀ ਦਾ ਪ੍ਰੋਗਰਾਮ 'ਚ ਸਵਾਗਤ ਕਰ ਲੈਂਦੇ ਹਾਂ। ਸਰ, ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
1: ਗੁੱਡ ਮਾਰਨਿੰਗ ਮੈਡਮ
0: ਜੀ,
1: ਗੁੱਡ ਮਾਰਨਿੰਗ ਸਾਰੇ
0: ਜੀ। ਸਰ, ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ ਦੇ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਇੰਪੋਰਟੈਂਸ ਆਫ ਫਿਜ਼ੀਕਲ ਐਜੂਕੇਸ਼ਨ ਐਂਡ ਸਟੱਡੀ ਆਫ ਯੋਗਾ ਅੰਡਰ ਫਿਜ਼ੀਕਲ ਐਜੂਕੇਸ਼ਨ, ਯਾਨੀ ਕਿ ਇਸ ਵਿਸ਼ੇ ਦੇ ਉੱਤੇ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨ ਦੇ ਲਈ ਤੁਹਾਡੇ ਤੋਂ ਜਾਣਕਾਰੀ ਲੈਣ ਦੇ ਲਈ ਜੁੜੇ ਹਾਂ। ਸਰ, ਅੱਜ ਦੇ ਸਮੇਂ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਬੱਚਿਆਂ ਦੀ ਜ਼ਿੰਦਗੀ ਜਿਹੜੀ ਹੈ ਨਾ, ਉਹ ਕਾਫੀ ਬਦਲ ਗਈ ਹੈ। ਆਊਟਡੋਰ ਗੇਮਸ ਦੀ ਥਾਂ 'ਤੇ ਮੋਬਾਈਲ ਗੇਮਸ ਜਿਹੜੀ ਹੈ ਉਹਨੇ ਲੈ ਲਈ ਹੈ। ਐਕਸਪਰਟਸ ਵੀ ਜਿਹੜੇ ਨੇ ਉਹ ਮੰਨਦੇ ਨੇ ਕਿ ਫਿਜ਼ੀਕਲ ਐਕਟੀਵਿਟੀ ਦੀ ਕਮੀ ਕਈ ਸਿਹਤ ਦੇ ਨਾਲ ਜੁੜੀਆਂ ਹੋਈਆਂ ਪ੍ਰੋਬਲਮਸ ਨੂੰ ਜਿਹੜੀਆਂ ਵਧਾ ਰਹੀਆਂ ਨੇ। ਤੁਸੀਂ ਇਸ ਵਿਸ਼ੇ ਦੇ ਉੱਤੇ ਕੀ ਕਹਿਣਾ ਚਾਹੋਗੇ?
1: ਹਾਂਜੀ ਮੈਡਮ, ਅੱਜ ਦਾ ਸਮਾਂ ਡਿਜੀਟਲ ਟੈਕਨੋਲੋਜੀ ਦਾ ਸਮਾਂ ਹੈ
0: ਜੀ।
1: ਬੱਚੇ ਆਪਣਾ ਕਾਫੀ ਸਮਾਂ ਮੋਬਾਈਲ ਫੋਨ, ਕੰਪਿਊਟਰ, ਟੈਬਲੇਟ ਅਤੇ ਸੋਸ਼ਲ ਮੀਡੀਆ ਤੇ ਬਿਤਾਉਂਦੇ ਹਨ
0: ਜੀ।
1: ਇਸ ਕਾਰਨ ਉਹਨਾਂ ਦਾ ਸਰੀਰਕ ਜਿਹੜੀ ਸਮਰੱਥਾ ਉਹ ਘੱਟ ਰਹੀ ਹੈ
0: ਜੀ।
1: ਉਹ ਆਊਟਡੋਰ ਐਕਟੀਵਿਟੀ ਨਹੀਂ ਕਰ ਰਹੇ, ਜਿਸ ਦੇ ਨਤੀਜੇ ਸਾਹਮਣੇ ਸਾਡੇ ਆ ਰਹੇ ਕਿ ਉਹਨਾਂ ਵਿੱਚ ਮੋਟਾਪਾ, ਕਮਜ਼ੋਰ ਸਰੀਰਕ ਤੰਦਰੁਸਤੀ, ਤਣਾਅ ਅਤੇ ਹੋਰ ਸਿਹਤ ਸੰਬੰਧੀ ਸਮੱਸਿਆਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ
0: ਜੀ।
1: ਅਜਿਹੇ ਸਮੇਂ ਵਿੱਚ ਸਰੀਰਕ ਸਿੱਖਿਆ ਦੀ ਮਹੱਤਤਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ। ਸਰੀਰਕ ਸਿੱਖਿਆ ਸਿਰਫ ਖੇਡਾਂ ਖੇਡਣ ਤੱਕ ਸੀਮਿਤ ਨਹੀਂ ਹੈ, ਸਗੋਂ ਇਹ ਵਿਦਿਆਰਥੀਆਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਭਾਵਨਾਤਮਕ ਵਿਕਾਸ ਦੇ ਮਹੱਤਵਪੂਰਨ ਸਾਧਨ ਬਣ ਗਿਆ
0: ਜੀ।
1: ਇਸ ਤਰ੍ਹਾਂ ਬੱਚਿਆਂ ਦੀ ਤੰਦਰੁਸਤੀ, ਅਨੁਸ਼ਾਸਨ, ਆਤਮ ਵਿਸ਼ਵਾਸ, ਟੀਮ ਵਰਕ, ਲੀਡਰਸ਼ਿਪ ਵਰਗੇ ਕਈ ਹੋਰ ਗੁਣ ਵਿਕਸਿਤ ਹੁੰਦੇ ਹਨ। ਅੱਜ ਦੇ ਟਾਈਮ ਦੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਗੇਮਸ ਵੀ ਆ

0: ਹੈ ਕਿ ਬੱਚਿਆਂ ਨੂੰ ਉਹ ਬਾਹਰ ਨਹੀਂ ਜਾਣ ਦੇ ਰਹੀਆਂ, ਉਹ ਆਪਣੇ ਘਰ ਦੇ ਅੰਦਰ ਹੀ ਇਨਡੋਰ ਖੇਡਣ ਨੂੰ ਮਜਬੂਰ ਕਰ ਰਹੀਆਂ, ਜਿਸ ਤਰ੍ਹਾਂ ਉਹ ਇਨਡੋਰ ਸਿਰਫ ਆਪਣੇ ਸਿਰਫ ਮੋਸ਼ਨ ਹੀ ਵਿਕਸਿਤ ਕਰ ਰਹੀਆਂ, ਟੀਵੀ ਦੇਖ ਕੇ ਸਿਰਫ ਵੀਡੀਓ ਗੇਮ ਹੀ ਖੇਡ ਰਹੇ ਤੇ ਆਊਟਡੋਰ ਗੇਮ ਨਹੀਂ ਖੇਡ ਰਹੇ, ਜਿਸ ਤਰ੍ਹਾਂ ਉਹਨਾਂ ਦਾ ਕੋਈ ਵੀ ਵਿਕਾਸ ਨਹੀਂ ਹੋ ਰਿਹਾ, ਚਾਹੇ ਉਹ ਦਿਮਾਗੀ ਵਿਕਾਸ ਜਾਂ ਸਰੀਰਕ ਵਿਕਾਸ ਨਹੀਂ ਹੋ ਰਿਹਾ, ਤੇ ਕਈ ਤਰ੍ਹਾਂ ਦੀ ਬਿਮਾਰੀਆਂ ਇਹਨਾਂ ਨੂੰ ਆਪਸ ਵਿੱਚ ਲਪੇਟ ਰਹੀਆਂ।
1: ਸਰ, ਜਦੋਂ ਵੀ ਕਦੇ ਫਿਜ਼ੀਕਲ ਐਜੂਕੇਸ਼ਨ ਦਾ ਨਾਮ ਆਉਂਦਾ ਨਾ, ਤਾਂ ਲੋਕਾਂ ਦੇ ਮਨ ਦੇ ਵਿੱਚ ਨਾ ਸਿਰਫ ਆਉਂਦੀਆਂ ਨੇ ਖੇਡਾਂ, ਪਰ ਅਸਲ ਵਿੱਚ ਇਹ ਹੁੰਦਾ ਡਿਸਿਪਲਿਨ, ਟੀਮ ਵਰਕ, ਲੀਡਰਸ਼ਿਪ ਅਤੇ ਹੈਲਦੀ ਲਾਈਫ ਸਟਾਈਲ, ਇਹ ਸਾਰੀਆਂ ਚੀਜ਼ਾਂ ਵੀ ਸਿਖਾਈਆਂ ਜਾਂਦੀਆਂ ਨੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
0: ਸਰੀਰਕ ਸਿੱਖਿਆ ਨੂੰ ਸਿਰਫ ਖੇਡਾਂ ਤੱਕ ਸੀਮਿਤ ਸਮਝਣਾ ਬਿਲਕੁਲ ਸਹੀ ਨਹੀਂ। ਅਕਸਰ ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਸਰੀਰਕ ਸਿੱਖਿਆ ਦਾ ਮਤਲਬ ਕੇਵਲ ਸਿਰਫ ਫੁੱਟਬਾਲ ਖੇਡਣਾ, ਕ੍ਰਿਕਟ ਖੇਡਣਾ, ਹਾਕੀ ਜਾਂ ਹੋਰ ਕਈ ਤਰ੍ਹਾਂ ਦੀ ਹੋਰ ਗੇਮ ਖੇਡਣਾ, ਪਰ ਅਸਲ ਵਿੱਚ ਇਸਦਾ ਦਾਇਰਾ ਇਸ ਤੋਂ ਕਾਫੀ ਵੱਡਾ ਤੇ ਵਿਸ਼ਾਲ ਹੈ। ਸਰੀਰਕ ਸਿੱਖਿਆ ਇੱਕ ਅਜਿਹੀ ਸਿੱਖਿਆ ਪ੍ਰਕਿਰਿਆ ਹੈ ਜੋ ਵਿਅਕਤੀ ਦੇ ਸਰੀਰਕ, ਮਾਨਸਿਕ, ਸਮਾਜਿਕ ਨੂੰ ਉਤਸ਼ਾਹਿਤ ਕਰਦੀ ਹੈ। ਇਸ ਵਿੱਚ ਖੇਡਾਂ ਦੇ ਨਾਲ ਨਾਲ ਕਸਰਤਾਂ, ਯੋਗਾ, ਮਨੋਰੰਜਕ ਗਤੀਵਿਧੀਆਂ, ਸਿਹਤ ਸਿੱਖਿਆ, ਫਿਟਨੈਸ ਦਾ ਵਿਕਾਸ ਵੀ ਸ਼ਾਮਿਲ ਹੁੰਦਾ। ਸਰੀਰਕ ਸਿੱਖਿਆ ਦਾ ਅਸਲ ਉਦੇਸ਼ ਸਿਰਫ ਚੰਗੇ ਖਿਡਾਰੀ ਤਿਆਰ ਕਰਨਾ ਨਹੀਂ, ਸਗੋਂ ਚੰਗੇ ਤੇ ਤੰਦਰੁਸਤ ਨਾਗਰਿਕ ਤਿਆਰ ਕਰਨਾ। ਅੱਜ ਦੇ ਸਮੇਂ ਵਿੱਚ ਜਦੋਂ ਬੱਚੇ ਤੇ ਨੌਜਵਾਨਾਂ ਵਿੱਚ ਸਰੀਰਕ ਗਤੀਵਿਧੀਆਂ ਘੱਟ ਰਹੀਆਂ ਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵੱਧ ਰਹੀਆਂ, ਤੇ ਸਰੀਰਕ ਸਿੱਖਿਆ ਦੀ ਭੂਮਿਕਾ ਹੋਰ ਮਹੱਤਵ ਵੱਧ ਗਈ।
1: ਜੀ ਸਰ, ਵਰਲਡ ਹੈਲਥ ਔਰਗਨਾਈਜੇਸ਼ਨ ਵੀ ਜਿਹੜੀ ਹੈ ਨਾ, ਉਹ ਬੱਚਿਆਂ ਲਈ ਇੱਕ ਨਿਯਮਿਤ ਫਿਜ਼ੀਕਲ ਐਕਟੀਵਿਟੀ ਜਿਹੜੀ ਹੈ ਉਹਦੇ ਲਈ ਉਹ ਸਿਫਾਰਿਸ਼ ਜਿਹੜੀ ਹੈ ਉਹ ਕਰਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਸਕੂਲਾਂ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਨੂੰ ਵੀ ਮੈਥੇਮੈਟਿਕਸ ਔਰ ਸਾਇੰਸ ਜਿੰਨੀ ਇੰਪੋਰਟੈਂਸ ਮਿਲਣੀ ਚਾਹੀਦੀ ਹੈ?
0: ਬਿਲਕੁਲ ਮੈਡਮ, ਮੇਰੇ ਵਿਚਾਰ ਅਨੁਸਾਰ ਸਰੀਰਕ ਸਿੱਖਿਆ ਨੂੰ ਗਣਿਤ, ਵਿਗਿਆਨ, ਭਾਸ਼ਾਵਾਂ ਤੇ ਹੋਰ ਮੁੱਖ ਵਿਸ਼ਿਆਂ ਦੇ ਬਰਾਬਰ ਮਹੱਤਵ ਮਿਲਣੀ ਚਾਹੀਦੀ ਹੈ। ਸਿੱਖਿਆ ਦਾ ਮੁੱਖ ਉਦੇਸ਼ ਕੇਵਲ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਉਹਨਾਂ ਦਾ ਓਵਰਆਲ ਵਿਕਾਸ ਕਰਨਾ। ਜੇਕਰ ਕੋਈ ਵਿਦਿਆਰਥੀ ਅਕੈਡਮਿਕ ਤੌਰ ਤੇ ਬਹੁਤ ਵਧੀਆ ਹੈ ਪਰ ਸਰੀਰਕ ਤੌਰ ਤੇ ਕਮਜ਼ੋਰ ਜਾਂ ਸਿਹਤ ਸੰਬੰਧੀ ਸਮੱਸਿਆ ਨਾਲ ਜੂਝ ਰਿਹਾ ਤਾਂ ਉਸਦਾ ਵਿਕਾਸ ਅਧੂਰਾ ਮੰਨਿਆ
1: ਜਾਂਦਾ।
0: ਖੋਜਾਂ ਤੋਂ ਇਹ ਸਾਬਿਤ ਹੋਇਆ ਕਿ ਜੋ ਵਿਅਕਤੀ ਨਿਯਮਿਤ ਤੌਰ ਤੇ ਸਰੀਰਕ ਗਤੀਵਿਧੀਆਂ ਤੇ ਖੇਡਾਂ ਵਿੱਚ ਭਾਗ ਲੈਂਦਾ ਹੈ ਉਹਨਾਂ ਦੀ ਇਕਾਗਰਤਾ, ਯਾਦਸ਼ ਅਤੇ ਅਕੈਡਮਿਕ ਜਿਹੜੀ ਪ੍ਰਦਰਸ਼ਨ ਆ ਉਹ ਬਹੁਤ ਬੈਟਰ ਹੋਇਆ। ਇਸ ਲਈ ਸਕੂਲਾਂ ਵਿੱਚ ਸਰੀਰਕ ਸਿੱਖਿਆ ਨੂੰ ਕੇਵਲ ਇੱਕ ਸਹਾਇਕ ਜਾਂ ਵਿਕਲਪ ਵਿਸ਼ੇ ਵਜੋਂ ਨਹੀਂ ਸਗੋਂ ਮੁੱਖ ਸਿੱਖਿਆ ਪ੍ਰਣਾਲੀ ਦੇ ਅਹਿਮ ਹਿੱਸੇ ਵਜੋਂ ਦੇਖਿਆ ਜਾਣਾ ਚਾਹੀਦਾ।
1: ਜੀ ਬਿਲਕੁਲ ਸਰ, ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਦੇ ਰਹੇ ਹੋ ਕਿ ਵਾਕਈ ਜੇ ਇਸ ਸਬਜੈਕਟ ਨੂੰ ਰੈਗੂਲਰਲੀ ਅਸੀਂ ਬੱਚਿਆਂ ਦੇ ਸਬਜੈਕਟ ਦੇ ਵਿੱਚ ਐਡ ਕਰ ਦਿੱਤਾ ਜਾਵੇ ਤਾਂ ਬੱਚਿਆਂ ਦਾ ਮੈਂਟਲ ਔਰ ਫਿਜ਼ੀਕਲ ਗਰੋਥ ਜਿਹੜੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਹੋਏਗੀ, ਹੈ ਨਾ?
0: ਹਾਂਜੀ
1: ਸਰ, ਮੈਂਟਲ ਹੈਲਥ ਦੀ ਗੱਲ ਕਰੀਏ ਤਾਂ ਰਿਸਰਚਸ ਦੱਸਦੇ ਨੇ ਕਿ ਨਿਯਮਿਤ ਐਕਸਰਸਾਈਜ਼ ਜਿਹੜੀ ਹੈ ਸਟ੍ਰੈਸ ਅਤੇ ਐਂਜ਼ਾਇਟੀ ਨੂੰ ਘੱਟ ਕਰਨ ਦੇ ਵਿੱਚ ਬਹੁਤ ਵਧੀਆ ਮਦਦ ਕਰਦੀ ਹੈ। ਫਿਜ਼ੀਕਲ ਐਕਟੀਵਿਟੀਜ਼ ਮਨ ਨੂੰ ਮਜ਼ਬੂਤ ਬਣਾਉਣ ਦੇ ਵਿੱਚ ਕਿਵੇਂ ਯੋਗਦਾਨ ਪਾਉਂਦੀ ਨੇ, ਮਨ ਨੂੰ ਕਿਵੇਂ ਮਜ਼ਬੂਤ ਬਣਾਉਂਦੀ ਹੈ ਫਿਜ਼ੀਕਲ ਐਕਟੀਵਿਟੀਜ਼?
0: ਸਰ, ਮਨ ਦੇ ਵਿੱਚ ਅਸੀਂ ਜਿਹਨੂੰ ਅਸੀਂ ਮਾਨਸਿਕ ਨੂੰ ਅਸੀਂ ਮਾਨਸਿਕ ਤੌਰ ਤੇ ਵੀ ਕਹਿ ਸਕਦੇ ਹਾਂ ਕਿ ਮਾਨਸਿਕ ਸਿਹਤ ਕਿਸੇ ਵੀ ਵਿਅਕਤੀ ਦੇ ਸਮੁੱਚੇ ਵਿਕਾਸ ਦੇ ਜੀਵਨ ਦੀ ਗੁਣਵੱਤਾ ਲਈ ਬਹੁਤ ਮਹੱਤਵਪੂਰਨ। ਅੱਜ ਦੇ ਤੇਜ਼ ਰਫਤਾਰ ਭਰੇ ਯੁੱਗ ਵਿੱਚ ਬੱਚਿਆਂ ਦੇ ਨੌਜਵਾਨਾਂ ਵਿੱਚ ਤਣਾਅ, ਚਿੰਤਾ, ਉਦਾਸੀ, ਕਈ ਤਰ੍ਹਾਂ ਹੋਰ ਤਰ੍ਹਾਂ ਦੀ ਬਿਮਾਰੀਆਂ ਉਹਨਾਂ ਦੇ ਮਨ ਦੇ ਵਿੱਚ ਘੁੰਮ ਰਹੀਆਂ।
1: ਜੀ ਬਿਲਕੁਲ,
0: ਨਿਯਮਿਤ ਸਰੀਰਕ ਗਤੀਵਿਧੀਆਂ ਦੌਰਾਨ ਸਰੀਰ ਵਿੱਚ ਬਹੁਤ ਸਾਰੇ ਫੀਲ ਗੁੱਡ ਹਾਰਮੋਨਸ ਪੈਦਾ ਹੁੰਦੇ ਜਿਹਦੇ ਵਿੱਚ ਡੋਪਾਮਾਈਨ ਹੋ ਗਿਆ ਇੱਕ ਤਰ੍ਹਾਂ ਦਾ, ਜੋ ਮਨ ਨੂੰ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਕਰਾਉਂਦੇ ਆ। ਜਦੋਂ ਵੀ ਅਸੀਂ ਕੋਈ ਗੇਮ ਖੇਡਦੇ ਹਾਂ ਸਾਨੂੰ ਖੇਡਦੇ ਖੇਡਦੇ ਕਈ ਤਰ੍ਹਾਂ ਦੀ ਖੁਸ਼ੀ ਪ੍ਰਾਪਤ ਹੁੰਦੀ ਹੈ। ਜਿਸ ਤਰ੍ਹਾਂ ਅਸੀਂ ਕੋਈ ਅੱਛਾ ਸਕੋਰ ਕੀਤਾ ਜਾਂ ਗੋਲ ਕੀਤਾ ਉਹ ਸਾਡੇ ਫੀਲ ਗੁੱਡ ਫੈਕਟਰ ਦੇ ਵਿੱਚ ਇਨਵੋਲਵ ਹੋ ਕੇ ਸਾਨੂੰ ਥੋੜੇ ਟਾਈਮ ਲਈ ਉਹ ਹਾਰਮੋਨਸ ਜਾਗਦੇ ਹਨ ਤੇ ਸਾਨੂੰ ਬਹੁਤ ਅੱਛਾ ਫੀਲ ਕਰਾਉਂਦੇ। ਇਸ ਨਾਲ ਤਣਾਅ ਘਟਦਾ ਹੈ, ਚਿੰਤਾ ਵਿੱਚ ਕਮੀ ਆਉਂਦੀ ਹੈ ਤੇ ਮਨ ਪ੍ਰਸੰਨ ਰਹਿੰਦਾ।
1: ਜੀ ਸਰ, ਹੁਣ ਅਸੀਂ ਗੱਲ ਯੋਗਾ ਦੀ ਕਰੀਏ, ਯੋਗਾ ਵੱਲ ਚਲੀਏ ਤਾਂ ਅੱਜ ਯੋਗਾ ਨੂੰ ਪੂਰੀ ਦੁਨੀਆ ਜਿਹੜੀ ਹੈ ਉਹ ਅਪਣਾ ਰਹੀ ਹੈ। ਇੰਟਰਨੈਸ਼ਨਲ ਯੋਗਾ ਡੇ ਜਿਹੜਾ ਹੈ ਉਹ ਅਸੀਂ ਉਹ ਵੀ ਮਨਾਉਂਦੇ ਹਾਂ। ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਯੋਗਾ ਨੂੰ ਇੰਨੀ ਇੰਪੋਰਟੈਂਸ ਕਿਉਂ ਦਿੱਤੀ ਜਾ ਰਹੀ ਹੈ ਅੱਜ ਕੱਲ੍ਹ?
0: ਜਿੱਥੇ ਸਰੀਰਕ ਸਿੱਖਿਆ ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਦੀ ਹੈ
1: ਜੀ,
0: ਉੱਥੇ ਯੋਗਾ ਸਰੀਰਕ ਸਿਹਤ ਦੇ ਨਾਲ ਨਾਲ ਮਾਨਸਿਕ ਅਤੇ ਭਾਵਨਾਤਮਕ ਸਿਹਤ ਨੂੰ ਵੀ ਮਜ਼ਬੂਤ ਬਣਾਉਂਦਾ। ਅੱਜ ਦੇ ਸਮੇਂ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਦਬਾਅ ਤੇ ਟੈਕਨੋਲੋਜੀ ਦੇ ਵੱਧ ਰਹੇ ਪ੍ਰਭਾਵ ਕਾਰਨ ਤਣਾਅ ਤੇ ਚਿੰਤਾ ਦਾ ਸਾਹਮਣਾ ਕਰਨਾ ਪੈਂਦਾ। ਯੋਗਾ ਦੇ ਆਸਨ, ਪ੍ਰਾਣਾਯਾਮ ਅਤੇ ਹੋਰ ਬਹੁਤ ਸਾਰੀ ਕਿਰਿਆਵਾਂ ਮਨ ਨੂੰ ਸ਼ਾਂਤ ਕਰਦੀਆਂ, ਇਕਾਗਰਤਾ ਵਧਾਉਂਦੀਆਂ ਤੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦੀਆਂ। ਇਸ ਤੋਂ ਇਲਾਵਾ ਯੋਗਾ ਸਰੀਰ ਦੀ ਲਚਕਤਾ, ਸੰਤੁਲਨ, ਤਾਕਤ ਅਤੇ ਸਹਿਣਸ਼ੀਲਤਾ ਵਿੱਚ ਸੁਧਾਰ ਲਿਆਉਂਦੀ। ਇਹ ਵਿਦਿਆਰਥੀਆਂ ਵਿੱਚ ਸਵੈ ਅਨੁਸ਼ਾਸਨ, ਸਵੈ ਜਾਗਰੂਕਤਾ

0: ਇਸ ਰਕਮਤ ਸੋਚ ਦਾ ਵਿਕਾਸ ਕਰਦੀ। ਇਸ ਲਈ ਸਿੱਖਿਆ ਦੇ ਪਾਠਕ੍ਰਮ ਵਿੱਚ ਯੋਗਾ ਨੂੰ ਸ਼ਾਮਿਲ ਕੀਤਾ ਗਿਆ
1: ਜੀ। ਮਤਲਬ ਕਿ ਅਸੀਂ ਕਹਿ ਸਕਦੇ ਹਾਂ ਕਿ ਯੋਗਾ ਸਿਰਫ ਸਟ੍ਰੈਚਿੰਗ ਜਾਂ ਐਕਸਰਸਾਈਜ਼ ਜਿਹੜੇ ਲੋਕ ਇਹਨੂੰ ਸਮਝਦੇ ਨੇ ਉਹ ਨਹੀਂ ਹੈ। ਇਹ ਸਾਡੀ ਬਾਡੀ, ਸਾਡੇ ਮਾਈਂਡ, ਸਾਡੇ ਇਮੋਸ਼ਨ ਤਿੰਨਾਂ ਨੂੰ ਬੈਲੈਂਸ ਕਰਨ ਦੇ ਵਿੱਚ ਨਾ ਬਹੁਤ ਵੱਡੀ ਹੈਲਪ ਜਿਹੜੀ ਹੈ ਉਹ ਕਰਦੀ ਹੈ।
0: ਹਾਂ, ਇਹ 'ਚ ਮੈਡਮ ਇੱਕ ਚੀਜ਼ ਹੋਰ ਐਡ ਕਰ ਦਿੰਦਾ ਵੀ ਰੀਸੈਂਟਲੀ 4 June to 8 June
1: ਜੀ
0: ਵਰਲਡ ਫਸਟ ਯੋਗਾ ਆਸਨ ਚੈਂਪੀਅਨਸ਼ਿਪ ਇਨ ਅਹਿਮਦਾਬਾਦ ਗੁਜਰਾਤ ਵਿੱਚ ਮਨਾਈ ਜਾ ਰਹੀ
1: ਜੀ,
0: ਜਿਹਦੀ ਇਨੋਗ੍ਰੇਸ਼ਨ ਵੀ ਪ੍ਰਾਈਮ ਮਿਨਿਸਟਰ ਨੇ ਕੀਤੀ
1: ਜੀ। ਜੀ ਬਿਲਕੁਲ ਸਰ, ਬਹੁਤ ਵਧੀਆ ਇਨਫੋਰਮੇਸ਼ਨ ਹੈ ਜੀ। ਕੀ ਅਸੀਂ ਗੱਲ ਕਰੀਏ ਵਿਦਿਆਰਥੀਆਂ ਦੀ ਕੰਸੈਂਟ੍ਰੇਸ਼ਨ ਦੀ, ਉਹਨਾਂ ਦੀ ਮੈਮੋਰੀ ਦੀ, ਬਹੁਤ ਜ਼ਿਆਦਾ ਇੰਪੋਰਟੈਂਟ ਪਾਰਟ ਹੈ ਅੱਜ ਦੀ ਤਰੀਕ ਦੇ ਵਿੱਚ ਨਾ, ਕਿ ਯੋਗਾ ਉਹਨਾਂ ਦੀ ਪੜ੍ਹਾਈ ਅਤੇ ਐਕੇਡੈਮਿਕ ਜਿਹੜੀ ਪਰਫਾਰਮੈਂਸ ਹੁੰਦੀ ਹੈ ਉਹਨੂੰ ਵੀ ਬਿਹਤਰ ਬਣਾਉਣ ਦੇ ਵਿੱਚ ਹੈਲਪ ਕਰਦੀ ਹੈ।
0: ਹਾਂਜੀ ਮੈਡਮ ਬਿਲਕੁਲ, ਕਿਉਂਕਿ ਯੋਗਾ ਦੇ ਵਿੱਚ ਕਈ ਇਸ ਤਰ੍ਹਾਂ ਦੇ ਆਪਣੇ ਆਸਨ ਹੈਗੇ ਜੋ ਬਿਲਕੁਲ ਹੀ ਜ਼ਿਆਦਾ ਬੱਚਿਆਂ ਦੇ ਕੰਸਨਟ੍ਰੇਟ ਕਰਨ ਦੇ ਵਿੱਚ ਜਾਂ ਕੋਈ ਡਿਪਰੈਸ਼ਨ ਹੈ ਜਾਂ ਉਹਨਾਂ ਨੂੰ ਚਿੰਤਾ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀ ਹੈ। ਕਿਉਂਕਿ ਯੋਗਾ ਇੱਕ ਡਿਫਰੈਂਟ ਤਰ੍ਹਾਂ ਦਾ ਇੱਕ ਸਪੋਰਟਸ ਹੈ ਜਿਹਦੇ ਵਿੱਚ ਬਿਲਕੁਲ ਬੰਦੇ ਨੂੰ ਰਿਲੈਕਸ ਹੋ ਕੇ ਬੈਠਣਾ ਪੈਂਦਾ ਕਿ ਅੱਜ ਦੇ ਸਮੇਂ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਦਬਾਅ ਤਾਂ ਹੈ ਹੀ ਹੈ, ਪ੍ਰੀਖਿਆਵਾਂ ਦੀ ਵੀ ਚਿੰਤਾ ਹੈ, ਡਿਜੀਟਲ ਉਪਕਰਨਾਂ ਦੇ ਵੱਧ ਰਹੇ ਇਸਤੇਮਾਲ ਕਾਰਨ ਧਿਆਨ ਭਟਕਣ ਦੀ ਸਮੱਸਿਆ ਵੀ ਹੈ। ਯੋਗਾ ਦੇ ਆਸਣ ਤੇ ਧਿਆਨ ਦੀ ਕਿਰਿਆਵਾਂ ਦਿਮਾਗ ਤੱਕ ਆਕਸੀਜਨ ਅਤੇ ਖੂਨ ਦੇ ਸੰਚਾਰ ਨੂੰ ਬਿਹਤਰ ਬਣਾਉਂਦੀਆਂ, ਇਸ ਨਾਲ ਦਿਮਾਗ ਦੀ ਕਾਰਜਕਾਰੀ ਵਿੱਚ ਸੁਧਾਰ ਆਉਂਦਾ ਤੇ ਇਕਾਗਰਤਾ ਵੱਧਦੀ ਹੈ। ਜਦੋਂ ਮਨ ਸ਼ਾਂਤ ਅਤੇ ਕੇਂਦਰਿਤ ਹੁੰਦਾ ਵਿਦਿਆਰਥੀ ਪੜ੍ਹਾਈ ਵਿੱਚ ਵਧੇਰੇ ਧਿਆਨ ਦੇ ਸਕਦੇ ਹਨ ਅਤੇ ਸਿੱਖੀ ਹੋਈ ਜਾਣਕਾਰੀ ਨੂੰ ਲੰਬੇ ਸਮੇਂ ਤੱਕ ਯਾਦ ਰੱਖ ਸਕਦੇ ਹਨ।
1: ਜੀ ਬਿਲਕੁਲ ਸਰ, ਮਤਲਬ ਕਹਿ ਸਕਦੇ ਹਾਂ ਕਿ ਇੱਕ ਨੈਚੁਰਲ ਸਟ੍ਰੈਸ ਮੈਨੇਜਮੈਂਟ ਟੂਲ ਜਿਹੜਾ ਹੈ ਨਾ ਉਹ ਯੋਗਾ ਹੈ, ਜਿਹੜਾ ਕਿ ਹੈਲਪ ਕਰਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੰਦਰੁਸਤ ਰੱਖਣ ਦੇ ਲਈ।
0: ਹਾਂਜੀ ਹਾਂਜੀ
1: ਸਰ, ਸਪੋਰਟਸ, ਸਾਇੰਸ, ਫਿਟਨੈਸ, ਟੈਕਨੋਲੋਜੀ, ਮਾਡਰਨ ਟ੍ਰੇਨਿੰਗ ਮੈਥਡਸ ਜਿਹੜੇ ਨੇ, ਖੇਡਾਂ ਦੀ ਦੁਨੀਆ ਦੇ ਵਿੱਚ ਵੀ ਬਹੁਤ ਬਦਲਾਵ ਜਿਹੜਾ ਆ ਉਹ ਉਹਦੇ ਨਾਲ ਆਇਆ, ਅਤੇ ਫਿਜ਼ੀਕਲ ਐਜੂਕੇਸ਼ਨ ਦੇ ਇਸ ਖੇਤਰ ਦੇ ਵਿੱਚ ਇਹ ਬਦਲਾਵ ਕਿਵੇਂ ਨਜ਼ਰ ਆ ਰਿਹਾ?
0: ਹਾਂਜੀ, ਸਪੋਰਟਸ ਸਾਇੰਸ ਦੇ ਅਧੀਨ ਬਾਇਓਮੈਕੈਨਿਕਸ, ਸਪੋਰਟਸ ਫਿਜ਼ੀਓਲੋਜੀ, ਸਪੋਰਟਸ ਸਾਈਕੋਲੋਜੀ, ਸਪੋਰਟਸ ਨਿਊਟ੍ਰੀਸ਼ਨ
1: ਜੀ
0: ਐਂਡ ਪਰਫਾਰਮਰ ਐਨਾਲਿਸਿਸ ਵਰਗੇ ਵਿਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਦੀ ਮਦਦ ਨਾਲ ਖਿਡਾਰੀਆਂ ਦੀ ਸਰੀਰਕ ਸਮਰੱਥਾ, ਤਕਨੀਕੀ ਹੁਨਰ, ਮਾਨਸਿਕ ਤਿਆਰੀ ਦਾ ਵਿਗਿਆਨਕ ਮੁਲਾਂਕਣ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਐਨਾਲਿਸਿਸ ਕੀਤਾ ਜਾਂਦਾ ਹੈ ਕਿ ਆਧੁਨਿਕ ਟ੍ਰੇਨਿੰਗ ਵਿੱਚ ਫਿਟਨੈਸ ਟੈਸਟਿੰਗ, ਵੀਡੀਓ ਐਨਾਲਿਸਿਸ, ਹੋਰ ਸਾਰੇ ਵੇਰੀਏਬਲ ਡਿਸੀਜ਼ਸ, GPS ਟ੍ਰੈਕਿੰਗ, ਡਾਟਾ ਐਨਾਲਿਸਿਸ, ਟ੍ਰੇਨਿੰਗ ਵਰਗੇ ਪ੍ਰੋਗਰਾਮ ਵਿੱਚ ਇਨਵੋਲਵ ਕੀਤੇ ਜਾਂਦੇ ਆ, ਜਿਸ ਨਾਲ ਖਿਡਾਰੀਆਂ ਦੀ ਜੋ ਪ੍ਰੋਗਰੈਸ ਹੈ ਉਹਨਾਂ ਵਿੱਚ ਕੋਈ ਸੁਧਾਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਜਾਂ ਉਹਨੂੰ ਕਿਸੇ ਤਰ੍ਹਾਂ ਦੇ ਸੱਟਾਂ ਦੇ ਖਤਰੇ ਨੂੰ ਘਟਾਇਆ ਜਾ ਸਕਦਾ ਹੈ। ਸਰੀਰਕ ਸਿੱਖਿਆ ਦੇ ਖੇਤਰ ਵਿੱਚ ਹੁਣ ਵਿਦਿਆਰਥੀਆਂ ਦੀ ਫਿਟਨੈਸ, ਸਿਹਤ ਅਤੇ ਖੇਡ ਪ੍ਰਦਰਸ਼ਨ ਨੂੰ ਵਿਗਿਆਨਕ ਢੰਗ ਨਾਲ ਵਿਕਸਿਤ ਕਰਨ ਤੇ ਜ਼ੋਰ ਦਿੱਤਾ ਜਾਂਦਾ ਹੈ, ਜਿਸ ਨਾਲ ਸਰੀਰਕ ਸਿੱਖਿਆ ਹੋਰ ਪ੍ਰਭਾਵਸ਼ਾਲੀ, ਖੋਜ ਆਧਾਰਿਤ ਅਤੇ ਨਤੀਜਾ ਕੇਂਦਰਿਤ ਬਣ ਗਈ।
1: ਸਰ ਬਹੁਤ ਵਧੀਆ ਇਹ ਚੀਜ਼ ਜਿਹੜੀ ਹੈ ਤੁਸੀਂ ਦੱਸੀ ਹੈ, ਔਰ ਇਸ ਵੇਲੇ ਫਿਜ਼ੀਕਲ ਐਜੂਕੇਸ਼ਨ ਜਿਹੜੇ ਬੱਚਿਆਂ ਦਾ ਇੱਕ ਫੇਵਰੇਟ ਸਬਜੈਕਟ ਹੋਏਗਾ ਉਹ ਜ਼ਰੂਰ ਇਸ ਨੂੰ ਗਹਿਰਾਈ ਦੇ ਨਾਲ ਜਾਣਨ ਦੀ ਕੋਸ਼ਿਸ਼ ਕਰਨਗੇ। ਸਰ ਇੱਕ ਚੀਜ਼ ਹੋਰ ਪੁੱਛਣਾ ਚਾਹਾਂਗੀ ਕਿ ਬਹੁਤ ਸਾਰੇ ਸਟੂਡੈਂਟਸ ਵੱਲੋਂ ਜੇ ਮੈਂ ਇਸ ਚੀਜ਼ ਨੂੰ ਪੁੱਛਾਂ ਕਿ ਇਹ ਜਾਣਨਾ ਚਾਹੁੰਦੇ ਹੋਣਗੇ ਕਿ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਕਰੀਅਰ ਦੇ ਵੀ ਮੌਕੇ ਹਨ, ਅੱਜ ਇਸ ਖੇਤਰ ਦੇ ਵਿੱਚ ਕਿਹੜੇ ਨਵੇਂ ਦਰਵਾਜ਼ੇ ਜਿਹੜੇ ਆ ਉਹ ਖੁੱਲ੍ਹਦੇ ਨੇ ਕਿ ਉਹ ਵੀ ਇਸ ਕਰੀਅਰ ਦੇ ਵਿੱਚ ਉਹ ਵੀ ਆਪਣਾ ਫਿਊਚਰ ਜਿਹੜਾ ਆ ਇਸੀ ਪ੍ਰੋਫੈਸ਼ਨ ਦੇ ਨਾਲ ਜੋੜ ਕੇ ਅੱਗੇ ਲੈ ਕੇ ਜਾ ਸਕਣ?
0: ਸਰੀਰਕ ਸਿੱਖਿਆ ਵਿੱਚ ਬਹੁਤ ਸਾਰੇ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਸਰੀਰਕ ਸਰਕਾਰੀ ਅਤੇ ਨਿੱਜੀ ਦੋਵੇਂ ਖੇਤਰਾਂ ਵਿੱਚ ਬਹੁਤ ਸਾਰੇ ਕਰੀਅਰ ਉਪਲਬਧ ਹਨ। ਸਭ ਤੋਂ ਪ੍ਰਮੁੱਖ ਕਰੀਅਰ ਵਿਕਲਪਾਂ ਵਿੱਚ ਸਕੂਲ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਸਰੀਰਕ ਸਿੱਖਿਆ ਅਧਿਆਪਕ, ਸਹਾਇਕ ਪ੍ਰੋਫੈਸਰ ਅਤੇ ਖੋਜਕਾਰ ਵਜੋਂ ਸੇਵਾਵਾਂ ਦੇਣਾ ਸ਼ਾਮਿਲ ਹਨ। ਇਸ ਤੋਂ ਇਲਾਵਾ ਵਿਦਿਆਰਥੀ ਸਪੋਰਟਸ ਕੋਚ, ਫਿਟਨੈਸ ਟ੍ਰੇਨਰ, ਪਰਸਨਲ ਟ੍ਰੇਨਰ, ਯੋਗਾ ਇੰਸਟ੍ਰਕਟਰ, ਸਪੋਰਟਸ ਸਾਈਕੋਲੋਜੀ, ਸਪੋਰਟਸ ਨਿਊਟ੍ਰੀਸ਼ਨਿਸਟ ਵਜੋਂ ਵੀ ਆਪਣਾ ਕਰੀਅਰ ਬਣਾ ਸਕਦੇ ਹਨ। ਖੇਡ ਪ੍ਰਬੰਧਨ ਦੇ ਖੇਤਰ ਵਿੱਚ ਵੀ ਉਹ ਸਪੋਰਟਸ ਮੈਨੇਜਰ, ਈਵਨ ਕੋਆਰਡੀਨੇਟਰ ਅਤੇ ਸਪੋਰਟਸ ਐਡਮਿਨਿਸਟ੍ਰੇਟਰ ਵਜੋਂ ਵੀ ਕਈ ਤਰ੍ਹਾਂ ਦੇ ਮੌਕੇ ਉਪਲਬਧ ਹਨ।
1: ਯਾਨੀ ਕਿ ਫਿਜ਼ੀਕਲ ਐਜੂਕੇਸ਼ਨ ਜਿਹੜਾ ਸਬਜੈਕਟ ਇੱਕ ਅਲਟਰਨੇਟਿਵ ਸਬਜੈਕਟ ਦੇ ਰੂਪ ਵਿੱਚ ਰੱਖਿਆ ਜਾਂਦਾ, ਜੇ ਇਹਨੂੰ ਅਸੀਂ ਸਬਜੈਕਟ ਦੇ ਵਿੱਚ ਐਡ ਹੀ ਕਰ ਦਈਏ ਤਾਂ ਇਹਦੇ ਵਿੱਚ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਕਿ ਉਹ ਬੱਚੇ ਉਸ ਦੇ ਵਿੱਚ ਵੀ ਆਪਣਾ ਕਰੀਅਰ ਜਿਹੜਾ ਹੈ ਉਹ ਬਣਾ ਸਕਦੇ ਨੇ।
0: ਇਸਦੇ ਨਾਲ ਮੈਨੂੰ ਇੱਕ ਚੀਜ਼ ਹੋਰ ਐਡ ਕਰ ਰਿਹਾ ਕਿ ਅਗਰ ਕੋਈ ਫਿਜ਼ੀਕਲ ਐਜੂਕੇਸ਼ਨ ਦੇ ਕੋਰਸਿਸ ਡਿਫਰੈਂਟ ਤਰ੍ਹਾਂ ਦੇ ਕੋਰਸਿਸ ਉਹ ਕਰ ਲੈਂਦਾ ਤੇ ਇੰਡੀਆ ਦੇ ਵਿੱਚ ਬਹੁਤ ਸਾਰੇ ਇੰਸਟੀਟਿਊਸ਼ਨ ਸਿਰਫ ਫਿਜ਼ੀਕਲ ਐਜੂਕੇਸ਼ਨ ਦੇ ਨਹੀਂ, ਫੋਰ ਐਗਜ਼ਾਮਪਲ IITs ਹੋ ਗਿਆ, IIMs ਹੋ ਗਿਆ, NITs ਹੋ ਗਿਆ, ICER ਹੋ ਗਿਆ, ਬਹੁਤ ਸਾਰੀ ਇੰਜੀਨੀਅਰ, ਮੈਨੇਜਰ, ਮੈਡੀਕਲ, ਈਵਨ AIIMS ਏਮਸ ਦੇ ਵਿੱਚ ਵੀ ਮੈਂ ਕਈ ਤਰ੍ਹਾਂ ਦੀ ਜੋਬਸ ਦੇਖੀਆਂ ਜਿਹਦੇ ਵਿੱਚ ਉਹਨਾਂ ਨੂੰ ਯੋਗਾ ਇੰਸਟ੍ਰਕਟਰ ਵੀ ਚਾਹੀਦੇ।
1: ਜੀ
0: ਤਾਂ ਡਿਫਰੈਂਟ ਸਟ੍ਰੀਮਸ ਦੇ ਵਿੱਚ ਚਾਹੇ ਉਹ ਕੋਈ ਵੀ ਸਟ੍ਰੀਮ

0: ਉੱਥੇ ਕੋਈ ਨਾ ਕੋਈ ਇੱਕ ਦੋ ਤੁਹਾਡੇ ਰਿਲੇਟਿਡ ਫਿਜ਼ੀਕਲ ਐਜੂਕੇਸ਼ਨ ਦਾ ਇੱਕ ਪਰਸਨ ਉਹਨਾਂ ਨੂੰ ਚਾਹੀਦਾ ਹੀ ਚਾਹੀਦਾ
1: ਜੀ। ਯਾਨੀ ਕਿ ਪੂਰੀਆਂ ਓਪਰਚੁਨਿਟੀਜ਼ ਜਿਹੜੀਆਂ ਆ ਸਾਡੇ ਕੋਲ ਹੈਂਡ, ਅਗਰ ਅਸੀਂ ਇਸ ਪ੍ਰੋਫੈਸ਼ਨ ਨੂੰ ਆਪਣੀ ਲਾਈਫ ਦੇ ਵਿੱਚ ਅਡੋਪਟ ਕਰਦੇ ਹਾਂ ਔਰ ਅਪਣਾਉਂਦੇ ਹਾਂ।
0: ਹਾਂਜੀ
1: ਸਰ, ਖੁਸ਼ੀ ਦੀ ਗੱਲ ਇਹ ਹੈ ਕਿ ਕੁੜੀਆਂ ਵੀ ਇਸ ਖੇਤਰ ਦੇ ਵਿੱਚ ਆਪਣਾ ਨਾਮ ਜਿਹੜਾ ਹੈ ਉਹ ਬਣਾ ਰਹੀਆਂ। ਖੇਡ ਵਿੱਚ, ਖੇਡਾਂ ਦੇ ਵਿੱਚ ਉਹਨਾਂ ਦੀ ਜਿਹੜੀ ਅਸੀਂ ਰੋਲਮੈਂਟ ਦੀ ਗੱਲ ਕਰੀਏ ਤਾਂ ਹੋਰ ਵਧਾਉਣ ਦੇ ਲਈ ਕਿਹੜੇ ਕਿਹੜੇ ਕਦਮ ਜਿਹੜੇ ਆ ਚੁੱਕੇ ਜਾਣੇ ਚਾਹੀਦੇ ਨੇ?
0: ਸਿੱਖਿਆ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਲੜਕੀਆਂ ਦੀ ਸੁਰੱਖਿਅਤ ਅਤੇ ਉਤਸ਼ਾਹਿਤ ਖੇਡ ਮਾਹੌਲ ਤਿਆਰ ਕਰਨ। ਸਕੂਲਾਂ ਅਤੇ ਕਾਲਜਾਂ ਵਿੱਚ ਉਚਿਤ ਖੇਡ ਸਹੂਲਤਾਂ, ਵੱਖਰੇ ਚੇਂਜਿੰਗ ਰੂਮ, ਯੋਗ ਮਹਿਲਾ ਕੋਚਾਂ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ
1: ਜੀ।
0: ਇਸ ਦੇ ਨਾਲ ਕੁੜੀਆਂ ਨੂੰ ਇਹ ਹੋਊਗਾ ਕਿ ਹਾਂ ਇੱਥੇ ਕੋਈ ਫੀਮੇਲ ਕੋਚ ਸਾਡੇ ਨਾਲ ਹੈ ਜਿਹਨਾਂ ਅਸੀਂ ਕੋਈ ਚੀਜ਼ ਕੋਈ ਪ੍ਰੋਬਲਮ ਡਿਸਕਸ ਕਰ ਸਕਦੇ
1: ਜੀ। ਬਿਲਕੁਲ।
0: ਇਸ ਦੇ ਨਾਲ ਲੜਕੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਵਿਸ਼ੇਸ਼ ਤਰ੍ਹਾਂ ਦੇ ਅਵਾਰਡ ਸਕਾਲਰਸ਼ਿਪ ਦੇਣੀ ਚਾਹੀਦੀ ਹੈ। ਸਮਾਜ ਦੇ ਮਾਪਿਆਂ ਦੀ ਭੂਮਿਕਾ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਮਾਪਿਆਂ ਨੂੰ ਆਪਣੀਆਂ ਧੀਆਂ ਨੂੰ ਖੇਡ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਾ ਚਾਹੀਦਾ ਅਤੇ ਖੇਡਾਂ ਨੂੰ ਸਿਰਫ ਮਨੋਰੰਜਨ ਨਹੀਂ ਸਗੋਂ ਇੱਕ ਕਰੀਅਰ ਵਿਕਲਪ ਵਜੋਂ ਵੀ ਕੁੜੀਆਂ ਨੂੰ ਦੇਖਣਾ ਚਾਹੀਦਾ ਤੇ ਮਾਪਿਆਂ ਨੂੰ ਉਹਨਾਂ ਨੂੰ ਸਮਝਣਾ ਚਾਹੀਦਾ।
1: ਬਿਲਕੁਲ।
0: ਜਦੋਂ ਸਿੱਖਿਆ ਸੰਸਥਾਵਾਂ, ਪਰਿਵਾਰ ਤੇ ਸਮਾਜ ਮਿਲ ਕੇ ਕੰਮ ਕਰਨਗੇ ਤਾਂ ਲੜਕੀਆਂ ਦੀਆਂ ਖੇਡ ਵਿੱਚ ਭਾਗੀਦਾਰੀ ਨਿਸ਼ਚਿਤ ਤੌਰ ਤੇ ਵਧੇਗੀ ਅਤੇ ਦੇਸ਼ ਨੂੰ ਹੋਰ ਸਫਲ ਮਹਿਲਾ ਖਿਡਾਰੀ ਮਿਲਣਗੇ।
1: ਜੀ ਸਰ, ਵਾਕਈ ਵਿੱਚ ਬਹੁਤ ਅੱਛੀ ਇਨਫੋਰਮੇਸ਼ਨ ਹੈ ਔਰ ਇਸ ਵਕਤ ਜਿਹੜੇ ਧੀਆਂ ਦੇ ਪੇਰੈਂਟਸ ਜਿਹੜੇ ਆ ਇਸ ਵੇਲੇ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ ਉਹ ਇਸ ਜ਼ਰੂਰ ਤੁਹਾਡੀ ਇਸ ਗੱਲ ਨੂੰ ਜ਼ਰੂਰ ਫੋਲੋ ਕਰਨਗੇ, ਸੁਣਨਗੇ ਵੀ, ਸਮਝਣਗੇ ਵੀ, ਜਾਣਨਗੇ ਵੀ। ਸਰ, ਜਾਂਦੇ ਜਾਂਦੇ ਇਹ ਪੁੱਛਣਾ ਚਾਹਾਂਗੀ ਕਿ ਸਾਡੇ ਸਰੋਤਿਆਂ ਦੇ ਲਈ, ਪੇਰੈਂਟਸ ਦੇ ਲਈ ਅਤੇ ਨੌਜਵਾਨਾਂ ਲਈ ਤੁਹਾਡਾ ਕੀ ਇੱਕ ਸੁਨੇਹਾ ਰਹੇਗਾ ਕਿ ਉਹ ਇਸ ਪ੍ਰੋਫੈਸ਼ਨ ਨੂੰ ਅਡੋਪਟ ਕਰਨ ਜਾਂ ਇਸ ਫਿਜ਼ੀਕਲ ਐਕਟੀਵਿਟੀਜ਼ ਨੂੰ ਅਡੋਪਟ ਕਰਨ ਤਾਂ ਉਹ ਤੰਦਰੁਸਤ ਰਹਿ ਸਕਣਗੇ? ਕਿਹੜਾ ਇੱਕ ਸੁਨੇਹਾ ਜਿਹੜਾ ਤੁਸੀਂ ਦੇਣਾ ਚਾਹੋਗੇ?
0: ਮੇਰਾ ਮਾਪਿਆਂ ਅਤੇ ਨੌਜਵਾਨਾਂ ਲਈ ਇਹੀ ਸੁਨੇਹਾ ਹੋਵੇਗਾ ਕਿ ਸਿੱਖਿਆ ਦਾ ਅਰਥ ਸਿਰਫ ਕਿਤਾਬੀ ਗਿਆਨ ਹਾਸਲ ਕਰਨਾ ਨਹੀਂ ਹੈ, ਸਗੋਂ ਇੱਕ ਤੰਦਰੁਸਤ, ਸੰਤੁਲਿਤ ਅਤੇ ਜ਼ਿੰਮੇਵਾਰ ਵਿਅਕਤੀ ਬਣਨਾ ਵੀ ਹੈ
1: ਜੀ।
0: ਅੱਜ ਦੇ ਡਿਜੀਟਲ ਯੁੱਗ ਵਿੱਚ ਜਿੱਥੇ ਬੱਚੇ ਤੇ ਨੌਜਵਾਨ ਆਪਣਾ ਜ਼ਿਆਦਾਤਰ ਸਮਾਂ ਮੋਬਾਈਲ ਫੋਨ, ਕੰਪਿਊਟਰ ਤੇ ਬਿਤਾਉਂਦੇ ਹਨ, ਉੱਥੇ ਸਰੀਰ ਸਿੱਖਿਆ ਤੇ ਯੋਗਾ ਦੀ ਮਹੱਤਤਾ ਪਹਿਲਾਂ ਨਾਲੋਂ ਕਈ ਗੁਣਾ ਵੱਧ ਗਈ। ਮੈਂ ਮਾਪਿਆਂ ਨੂੰ ਅਪੀਲ ਕਰਾਂਗਾ ਕਿ ਉਹ ਆਪਣੇ ਬੱਚਿਆਂ ਨੂੰ ਸਿਰਫ ਅਕੈਡਮਿਕ ਸਫਲਤਾ ਤੱਕ ਸੀਮਿਤ ਨਾ ਰੱਖਣ, ਸਗੋਂ ਉਹਨਾਂ ਨੂੰ ਖੇਡਾਂ, ਕਸਰਤ ਤੇ ਯੋਗਾ ਲਈ ਵੀ ਪ੍ਰੇਰਿਤ ਕਰਨ। ਇੱਕ ਤੰਦਰੁਸਤ ਸਰੀਰ ਹੀ ਇੱਕ ਸਿਹਤਮੰਦ ਅਤੇ ਸਫਲ ਜੀਵਨ ਦੀ ਨੀਂਹ ਹੁੰਦਾ ਹੈ।
1: ਬਿਲਕੁਲ।
0: ਨੌਜਵਾਨਾਂ ਲਈ ਮੇਰਾ ਸੁਨੇਹਾ ਹੈ ਕਿ ਉਹ ਹਰ ਰੋਜ਼ ਕੁਝ ਸਮਾਂ ਆਪਣੇ ਸਰੀਰ ਅਤੇ ਮਨ ਦੀ ਸਿਹਤ ਲਈ ਜ਼ਰੂਰ ਕੱਢਣ
1: ਜੀ।
0: ਯੋਗਾ ਸਰੀਰਕ ਗਤੀਵਿਧੀਆਂ ਨਾ ਸਿਰਫ ਸਰੀਰ ਨੂੰ ਤੰਦਰੁਸਤ ਬਣਾਉਂਦੀਆਂ ਸਗੋਂ ਤਣਾਅ ਘਟਾਉਣ ਅਤੇ ਆਤਮ ਵਿਸ਼ਵਾਸ ਪੈਦਾ ਕਰਨ ਵਿੱਚ ਵੀ ਮਦਦ ਕਰਦੀਆਂ
1: ਜੀ।
0: ਅੰਤ ਵਿੱਚ ਮੈਂ ਇਹੀ ਕਹਾਂਗਾ, ਸਿਹਤ ਹੀ ਸਭ ਤੋਂ ਵੱਡੀ ਦੌਲਤ।
1: ਬਿਲਕੁਲ ਬਿਲਕੁਲ ਜੀ। ਸਰ, ਤੁਸੀਂ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਅੱਜ ਸਾਡੇ ਲਿਸਨਰਸ ਨੂੰ ਦਿੱਤੀ ਹੈ, ਪ੍ਰੋਗਰਾਮ ਦੇ ਵਿੱਚ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ ਔਰ ਤੁਹਾਡੀਆਂ ਗੱਲਾਂ ਨੇ, ਤੁਹਾਡੇ ਵਿਚਾਰਾਂ ਨੇ ਇਹ ਸਾਬਤ ਕੀਤਾ ਹੈ ਕਿ ਫਿਜ਼ੀਕਲ ਐਜੂਕੇਸ਼ਨ ਅਤੇ ਯੋਗਾ ਸਿਰਫ ਇੱਕ ਵਿਸ਼ਾ ਨਹੀਂ ਹੈ ਸਗੋਂ ਕਿ ਸਿਹਤਮੰਦ, ਖੁਸ਼ਹਾਲ ਅਤੇ ਸਫਲ ਜੀਵਨ ਦਾ ਇੱਕ ਖੂਬਸੂਰਤ ਆਧਾਰ ਵੀ ਹੈ। ਬਹੁਤ ਬਹੁਤ ਸ਼ੁਕਰੀਆ ਸਰ, ਪ੍ਰੋਗਰਾਮ ਦੇ ਵਿੱਚ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਔਰ ਇੱਕ ਬੇਸ਼ਕੀਮਤੀ ਜਾਣਕਾਰੀ ਜਿਹੜੀ ਹੈ ਸਾਡੇ ਲਿਸਨਰਸ ਨੂੰ ਦਿੱਤੀ। ਇੱਕ ਵਾਰ ਫਿਰ ਤੋਂ ਪ੍ਰੋਗਰਾਮ 'ਚ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਸਰ।
0: ਥੈਂਕ ਯੂ ਮੈਡਮ, ਥੈਂਕ ਯੂ ਵੈਰੀ ਮੱਚ।
1: ਬਿਲਕੁਲ ਜੀ, ਅੱਜ ਅਸੀਂ ਵਾਕਈ ਬਹੁਤ ਅੱਛੀ ਇਨਫੋਰਮੇਸ਼ਨ ਜਿਹੜੀ ਹੈ ਲਈ ਹੈ, ਸੱਚਮੁੱਚ ਬਹੁਤ ਹੀ ਜਾਣਕਾਰੀ ਭਰਪੂਰ ਅਤੇ ਪ੍ਰੇਰਣਾਦਾਇਕ ਜਿਹੜੀ ਹੈ ਇਨਫੋਰਮੇਸ਼ਨ ਰਹੀ ਹੈ। ਫਿਜ਼ੀਕਲ ਐਜੂਕੇਸ਼ਨ ਸਿਰਫ ਖੇਡਾਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਕਿ ਇਹ ਸਾਡੇ ਸਰੀਰ, ਸਾਡੇ ਮਨ, ਸਾਡੀ ਸ਼ਖਸੀਅਤ ਦੀ ਗੱਲ ਕਰੀਏ ਤਾਂ ਇਹਦਾ ਇੱਕ ਵਿਕਾਸ ਜਿਹੜਾ ਕਰਨ ਦੇ ਵਿੱਚ ਅਹਿਮ ਹਿੱਸਾ ਜਿਹੜਾ ਹੈ ਪਲੇ ਕਰਦੀ ਹੈ ਔਰ ਨਾਲ ਹੀ ਯੋਗਾ ਜਿਹੜਾ ਹੈ ਉਹ ਨਾ ਸਿਰਫ ਸਾਨੂੰ ਤੰਦਰੁਸਤ ਰੱਖਦਾ ਹੈ ਬਲਕਿ ਸਾਨੂੰ ਤਣਾਅ ਭਰੀ ਜ਼ਿੰਦਗੀ ਤੋਂ ਇੱਕ ਸੰਤੁਲਨ ਅਤੇ ਪੋਜ਼ਿਟਿਵ ਸੋਚ ਵੀ ਜਿਹੜਾ ਆ ਦਿੰਦਾ ਹੈ। ਸੋ ਮਾਈ ਡੀਅਰ ਪਿਆਰੇ ਪਿਆਰੇ ਸਰੋਤਿਓ, ਪਿਆਰੇ ਪਿਆਰੇ ਲਿਸਨਰਸ, ਜਿਵੇਂ ਅੱਜ ਗੱਲਬਾਤ 'ਤੇ ਸਾਨੂੰ ਸਮਝ ਆਇਆ ਕਿ ਇੱਕ ਸਿਹਤਮੰਦ ਸਰੀਰ ਵਿੱਚ ਹੀ ਇੱਕ ਸਿਹਤਮੰਦ ਮਨ ਵੱਸਦਾ ਹੈ, ਇਸੇ ਲਈ ਆਪਣੇ ਰੁਝੇਵੇ ਭਰੇ ਦਿਨ ਦੇ ਵਿੱਚੋਂ ਕੁਝ ਪਲ ਆਪਣੇ ਲਈ ਜ਼ਰੂਰ ਕੱਢਿਆ ਕਰੋ, ਚਾਹੇ ਉਹ ਸਵੇਰ ਦੀ ਸੈਰ ਹੋਵੇ, ਕੋਈ ਖੇਡ ਹੋਵੇ ਜਾਂ ਫਿਰ ਕੁਝ ਪਲ ਯੋਗਾ ਹੋਣ। ਇਹ ਛੋਟੀਆਂ ਛੋਟੀਆਂ ਆਦਤਾਂ ਤੁਹਾਡੀ ਜ਼ਿੰਦਗੀ ਨੂੰ ਵੱਡਾ ਬਦਲਾਵ ਲੈ ਕੇ ਆ ਸਕਦੀਆਂ ਨੇ। ਡਾਕਟਰ ਗੌਰਵ ਦੁਰੇਜਾ ਜੀ ਨੇ ਸਾਡੇ ਨਾਲ ਆਪਣੇ ਕੀਮਤੀ ਸਮਾਂ ਅਤੇ ਸਾਡੇ ਨਾਲ ਆਪਣੀ ਬਹੁਤ ਵਧੀਆ ਇਨਫੋਰਮੇਸ਼ਨ ਜਿਹੜੀ ਹੈ ਸਾਂਝੀ ਕੀਤੀ ਹੈ, ਇਸ ਦੇ ਲਈ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਚੱਲ ਰਿਹਾ ਹੈ ਗੁੱਡ ਮਾਰਨਿੰਗ ਜਲੰਧਰ ਔਰ ਇਸ ਖੂਬਸੂਰਤ ਜੀ ਇਸ ਵਧੀਆ ਜੀ ਜਾਣਕਾਰੀ ਨੂੰ ਹਾਸਲ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਾਡੇ ਦੋਸਤ ਹੁਣ ਪਤਾ ਕੀ ਸੋਚਦੇ ਹੋਣਗੇ ਕਿ ਇੱਕ ਵੀ ਪਿਆਰਾ ਜਿਹਾ ਮਿਊਜ਼ੀਕਲ ਬ੍ਰੇਕ ਹੋਣਾ ਚਾਹੀਦਾ। ਲੋ ਫਿਰ ਹੋ ਜਾਵੇ ਫਿਰ।

0: ਸਾਡੀ ਡਿਊਟੀ ਹੈ।
1: ਮੰਮਾ ਕਿਹੜੀ ਡਿਊਟੀ ਮੇਰੀ ਆ?
0: ਪਾਣੀ ਦੀਆਂ ਬੋਤਲਾਂ ਭਰ ਕੇ ਰੱਖੋ ਬੇਟਾ ਜੀ। ਹਾਂ ਮੰਮੀ, ਤੁਸੀਂ ਪਰੇਸ਼ਾਨ ਕਿਉਂ ਹੁੰਦੇ ਹੋ? ਤੁਸੀਂ ਆਪਣੇ ਨਾਲ ਨਾ ਬੱਚਿਆਂ ਨੂੰ ਇੰਗੇਜ ਕਰ ਲਓ। ਹਾਂ, ਛੋਟੇ ਛੋਟੇ ਕੰਮਾਂ ਦੇ ਵਿੱਚ ਆਪਣੇ ਨਾਲ ਬੱਚਿਆਂ ਨੂੰ ਬਿਜ਼ੀ ਕਰ ਲਓ, ਤਾਂ ਕਿ ਬੱਚੇ ਬੋਰ ਵੀ ਨਾ ਹੋਣ, ਬੱਚੇ ਪੜ੍ਹਾਈ ਵੀ ਕਰਨ ਔਰ ਇੰਜੋਏ ਵੀ ਕਰਨ। ਜਿਵੇਂ ਹੀ ਥੋੜ੍ਹੀ ਜਿਹੀ ਸ਼ਾਮ ਹੁੰਦੀ ਹੈ, ਸੂਰਜ ਦੇਵਤਾ ਥੋੜ੍ਹਾ ਢੱਲਣਾ ਸ਼ੁਰੂ ਕਰ ਦਿੰਦੇ ਨੇ, ਗਰਮਾਹਟ ਘੱਟ ਕਰਨਾ ਸ਼ੁਰੂ ਕਰ ਦਿੰਦੇ ਨੇ। ਬੱਚਿਆਂ ਨੂੰ ਲੈ ਜਾਓ ਇੱਕ ਪਾਰਕ ਵਿੱਚ, ਬੱਚੇ ਉੱਥੇ ਸਾਈਕਲਿੰਗ ਕਰਨ, ਬੱਚੇ ਉੱਥੇ ਯੋਗਾ ਕਰਨ ਔਰ ਬੱਚੇ ਉੱਥੇ ਕੋਈ ਵੀ ਆਊਟਡੋਰ ਗੇਮ ਜਿਹੜੀ ਹੈ ਉਹ ਜ਼ਰੂਰ ਖੇਲਣ। ਅਰੇ ਉਹ ਪਕੜਨ ਪਕੜਾਈ ਵਾਲੀ ਖੇਡ ਖੇਲੋ ਨਾ, ਕਿੰਨਾ ਮਜ਼ਾ ਆਉਂਦਾ ਨਾ। ਤੂੰ ਮੈਨੂੰ ਛੂਹ ਲਿਆ ਨਾ, ਮੈਂ ਤੈਨੂੰ ਛੂਹਣਾ ਸੀਗਾ, ਕੋਈ ਗੱਲ ਨਹੀਂ, ਹੁਣ ਮੈਂ ਤੈਨੂੰ ਛੂਹ ਕੇ ਛੱਡਣਾ। ਬਸ ਮੰਮੀ ਆਪਣਾ ਦੁਪੱਟਾ ਲਓ, ਕਰ ਤੁਸੀਂ ਟੈਨ ਟੈਨ ਟੈਨ ਟੈਗ ਕਰ ਲਓ ਇਹਨੂੰ ਆਪਣੀ ਕਮਰ ਦੇ ਉੱਤੇ ਔਰ ਸ਼ੁਰੂ ਕਰ ਦਿਓ ਭੱਜਣਾ। ਇਹਦੇ ਨਾਲ ਤੁਹਾਡੀ ਵੀ ਐਕਸਰਸਾਈਜ਼ ਹੋ ਜਾਏਗੀ ਔਰ ਨਾਲ ਦੇ ਨਾਲ ਬੱਚਿਆਂ ਦੀ ਵੀ ਇੱਕ ਐਂਟਰਟੇਨਮੈਂਟ ਜਿਹੜੀ ਹੈ ਹੋ ਜਾਏਗੀ। ਓਕੇ ਮੰਮਾ, ਓਕੇ ਓਕੇ। ਹੁਣ ਤੁਸੀਂ ਸੋਚੋਗੇ ਕਿ ਦਿਨ ਤਾਂ ਬਹੁਤ ਵੱਡੇ ਆ, ਹੁਣ ਸਾਰਾ ਦਿਨ ਸਿਰਫ ਪਾਣੀ ਦੀਆਂ ਬੋਤਲਾਂ ਭਰ ਕੇ ਗੱਲ ਤਾਂ ਬਣਨੀ ਨਹੀਂ। ਦੇਖੋ ਜੀ, ਉਹ ਪੜ੍ਹਾਈ ਕਰ ਰਹੇ ਨੇ, ਪੜ੍ਹਾਈ ਕਰਦੇ ਕਰਦੇ ਉਹਨਾਂ ਨੂੰ ਹੋਲੀਡੇਜ਼ ਹੋਮਵਰਕ ਵੀ ਮਿਲਿਆ, ਹੋਲੀਡੇਜ਼ ਹੋਮਵਰਕ ਦੇ ਬਹੁਤ ਸਾਰੇ ਪ੍ਰੋਜੈਕਟਸ ਮਿਲੇ ਨੇ ਔਰ ਇਹਨਾਂ ਪ੍ਰੋਜੈਕਟਸ ਨੂੰ ਬਣਾਉਣ ਦੇ ਵਿੱਚ ਜੇ ਮੰਮੀ ਬੱਚਿਆਂ ਦੀ ਥੋੜ੍ਹੀ ਹੈਲਪ ਕਰ ਦੇਵੇ। ਸਿਰਫ ਹੈਲਪ ਕਰਨੀ ਹੈ, ਬਣਾਉਣਾ ਨਹੀਂ ਆ, ਬਣਾਉਣ ਉਹਨਾਂ ਨੂੰ ਦੇਣਾ, ਉਹਨਾਂ ਦੀ ਕ੍ਰੀਏਟੀਵਿਟੀ ਜਿਹੜੀ ਹੈ ਉਹਨੂੰ ਮਾਰ ਕੇ ਆਪਣੀ ਕ੍ਰੀਏਟੀਵਿਟੀ ਜਿਹੜੀ ਹੈ ਉਹ ਨਹੀਂ ਸ਼ੋਅ ਕਰ। ਜੀ ਹਾਂ ਬਿਲਕੁਲ ਜੀ, ਉਹਨਾਂ ਦੀ ਕ੍ਰੀਏਟੀਵਿਟੀ ਜਿਹੜੀ ਹੈ ਉਹ ਆਪਣੇ ਆਪ ਤੋਂ ਥੋੜ੍ਹੀ ਜਿਹੀ ਉਜਾਗਰ ਹੋਣ ਦਿਓ ਨਾ, ਤਾਂ ਕਿ ਤੁਸੀਂ ਵੀ ਉਹਨਾਂ ਦੇ ਨਾਲ ਜਿਹੜੇ ਆ ਖੜੇ ਹੋਗੇ। ਬਸ ਤੁਸੀਂ ਗਾਈਡ ਕਰ ਦੇਣਾ, ਬੇਟਾ ਇੱਦਾਂ ਨਾ ਕਰ, ਥੋੜ੍ਹਾ ਜਿਹਾ ਨੂੰ ਇੱਦਾਂ ਕਰ ਲੈ ਅਤੇ ਇਹ ਸਹੀ ਹੋ ਜਾਏਗਾ, ਹੈ ਨਾ। ਪ੍ਰੋਜੈਕਟ ਦਾ ਇੰਡੈਕਸ ਬਣਾਉਣਾ, ਵਾਹ, ਪ੍ਰੋਜੈਕਟ ਦਾ ਇੰਡੈਕਸ ਬਣਾਉਣ ਦੇ ਲਈ ਨਾ ਕਲਰਫੁੱਲ ਸਕੈਚ ਲੈ ਲੈ ਔਰ ਉਹਨੂੰ ਅੱਛੀ ਤਰ੍ਹਾਂ ਨਾਲ ਨਾ ਫਲਾਵਰਸ ਦੇ ਨਾਲ ਡਿਜ਼ਾਇਨ ਕਰ ਲੈ। ਅਰੇ ਬਹੁਤ ਸਾਰੀਆਂ ਡਿਜ਼ਾਈਨਰ ਪੈਨਸਲਸ ਵੀ ਮਿਲਦੀਆਂ ਨੇ ਜਿਹੜੀਆਂ ਕਿ ਇਹਨਾਂ ਚੀਜ਼ਾਂ ਨੂੰ ਡਿਜ਼ਾਈਨ ਕਰਨ 'ਚ ਹੈਲਪ ਕਰਦੀਆਂ ਨੇ। ਕਿਉਂ ਮੰਮੀ ਜੀ, ਠੀਕ ਕਹਾ ਨਾ ਮੈਨੇ? ਵੈਸੇ ਇਸ ਮੌਸਮ ਦੇ ਵਿੱਚ ਨਾ ਵਾਕਈ ਦਿਲ ਜਿਹੜਾ ਉਹ ਸੁਸਤੀ ਮਾਰਨ ਨੂੰ ਕਰਦਾ ਹੈ। ਕੀ ਕਰੀਏ, ਹੁਣ ਦਿਨ ਹੀ ਇੱਡੇ ਲੰਬੇ ਲੰਬੇ ਨੇ ਅਤੇ ਗਰਮੀ ਨਾਲ ਭਰੇ ਨੇ, ਹੈ ਨਾ। ਪਾਣੀ ਦੀ ਬੋਤਲ ਇਕੱਲੀ ਭਰ ਭਰ ਕੇ ਗੁਜ਼ਾਰਾ ਤਾਂ ਨਹੀਂ ਹੋਣਾ, ਠੀਕ ਹੈ ਨਾ। ਬਿਲਕੁਲ ਸਹੀ ਕਹਿਣਾ ਮੈਂ ਕਿ ਬੱਚਿਆਂ ਨੂੰ ਆਪਣੇ ਨਾਲ ਛੋਟੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਇੰਗੇਜ ਕਰ ਲਓ ਔਰ ਕੁਛ ਤੁਸੀਂ ਵੀ ਉਹਨਾਂ ਦੇ ਨਾਲ ਇਨਵੋਲਵ ਹੋ ਜਾਓ, ਤਾਂ ਕਿ ਬੱਚਿਆਂ ਨੂੰ ਲੱਗੇ ਕਿ ਜਿੰਨਾ ਸਾਡਾ ਕੰਮ ਮੰਮੀ ਕਰਵਾ ਰਹੀ ਹੈ ਨਾ, ਉਹ ਅਸੀਂ ਮੰਮੀ ਕੋਲੋਂ ਵੀ ਥੋੜ੍ਹਾ ਜਿਹਾ ਅਸੀਂ ਕਰਵਾ ਲਈਏ, ਤਾਂ ਕਿ ਮੰਮੀ ਵੀ ਫੋਨ ਤੋਂ ਦੂਰ ਰਹੇ ਔਰ ਮੰਮੀ ਦੇ ਬੱਚੇ ਵੀ ਫੋਨ ਤੋਂ ਦੂਰ ਹੈ। ਓਕੇ, ਸੋ ਮੰਮੀ ਅੱਜ ਸੈਟਰਡੇ ਆ, ਕਿਤੇ ਲੈ ਕੇ ਜਾਓਗੇ? ਉਹ ਵਾਲੇ ਪਾਰਕ ਚੱਲਾਂਗੇ ਅੱਜ, ਹੈ ਨਾ। ਓਕੇ ਓਕੇ, ਤੁਹਾਡੀ ਗੋਸਿਪ ਜਿਹੜੀ ਹੈ ਨਾ ਮੈਂ ਸੁਣ ਲਈ, ਤੁਸੀਂ ਤਿਆਰੀ ਕਰੋ ਨਾ ਪਾਰਕ 'ਚ ਜਾਣ ਦੀ। ਕਰੋ ਕਰੋ ਕਰੋ ਤਿਆਰੀ, ਪਾਰਕ ਵਿੱਚ ਜਾ ਕੇ ਨਾ ਨਾਲ ਚੌਪਾਟੀ ਵੀ ਲੱਗਦੀ ਹੈ, ਚੌਪਾਟੀ 'ਚ ਨਾ ਗੋਲ ਗੱਪੇ ਖਾ ਕੇ ਆ। ਬਸ ਕੋਈ ਹੋਰ ਅਨਹੈਲਦੀ ਫੂਡ ਨਹੀਂ ਖਾਣਾ, ਕਿਉਂਕਿ ਬਾਕੀ ਸਾਰਾ ਖਾਣਾ ਮੰਮਾ ਨੇ ਘਰ ਹੀ ਬਣਾਇਆ ਹੋਇਆ। ਗਰਮੀ ਦੇ ਇਸ ਮੌਸਮ ਦੇ ਵਿੱਚ ਬਾਹਰੋਂ ਖਾਣਾ ਵੀ ਜ਼ਿਆਦਾ ਨਹੀਂ ਖਾਣਾ ਚਾਹੀਦਾ, ਕਿਉਂਕਿ ਕਿਉਂਕਿ ਕਿਉਂ ਜਿਹੜਾ ਪੇਟ ਹੈ ਨਾ ਉਹ ਗੁੜ ਗੁੜ ਕਰਨ ਲੱਗ ਜਾਂਦਾ। ਹਾਂਜੀ ਹਾਂਜੀ, ਬਾਡੀ ਥੋੜ੍ਹੀ ਇੰਬੈਲੈਂਸ ਜੀ ਹੋ ਜਾਂਦੀ ਹੈ, ਕਿਉਂਕਿ ਇਸ ਮੌਸਮ ਦੇ ਵਿੱਚ ਖਾਣ ਨੂੰ ਘੱਟਦੇ ਪੀਣ ਨੂੰ ਜ਼ਿਆਦਾ ਜੀ ਕਰ ਰਿਹਾ ਹੁੰਦਾ, ਇਸ ਲਈ ਬਾਹਰੋਂ ਕੁਛ ਤਲਿਆ ਮਲਿਆ ਨਾ ਖਾ ਕੇ ਨਾ ਬਸ ਪਾਰਕ ਵਿੱਚ ਗੇੜੀਆਂ ਮਾਰ ਕੇ ਸੈਰ ਕਰਕੇ ਆ ਜਾਈਏ। ਲਓ ਜੀ, ਮੰਮੀ ਤਾਂ ਬਿਲਕੁਲ ਤਿਆਰ ਹੈ, ਲੇਕਿਨ ਤੁਸੀਂ ਤਿਆਰ ਹੋ? ਹਾਂ ਮੈਂ ਬਿਲਕੁਲ ਤਿਆਰ ਹਾਂ, ਤੁਸੀਂ ਤਿਆਰ ਹੋ ਨਾ? ਅਤੇ ਮੈਂ ਤਾਂ ਕਹਿ ਰਹੀ ਸੀ ਕਿ ਥੋੜ੍ਹਾ ਜਿਹਾ ਹੋਰ ਕਰ ਲਓ। ਆਹਾ ਕਿਆ ਜੀ, ਰੇਨਬੋ ਨੂੰ ਪਿਆਰ।

बिल्कुल लंबी थोड़ा और गहरिया, क्योंकि क्योंकि 25 मिनट और 5-6-7-8 सेकंड रहा हो गया। फिर काम गुड मॉर्निंग जरा आज तारू के हो जाएगा, जरूर मैसेज करके दसना 9855101027 अपना मैसेज कर दियो। वाल जी दिल अपना पंजाबी प्रोग्राम से करांगे फिर खूब सारिया गल्ला। अरे वाह, थोड़े दिल दिया गल्ला जानांगे ना, आज करांगे सवारी। हाँ सवारी करांगे, ट्रेन दी नहीं किसी होर चीज़ दी। बस तुसी सारे जने रेडी होके आ जाइए, सोहने मोहने कपड़े पा के आ जाइए, तैयार होके आ जाइए, बस सवारी करांगे ना आज। आहा, दिल से दिल तक दा सफर होएगा, प्रोग्राम होएगा दिल अपना पंजाबी। दिल अपना पंजाबी दा सफर खत्म होएगा और उस तो बाद होएगा थोड़े दिल दे उत्ते राज करदा है प्रोग्राम। प्रोग्राम है गीत बहार, यानी कि तुसी आज साडे नाल ना खूबसूरत सिलसिलें दे विच जुड़े रहोगे और ये सारी इन्फॉर्मेशन जिहड़ी है कित्थों मिलेगी 102.7 तो इनफोटेनमेंट का खजाना जे तुसी कहंदे हो ना तो असी हाँ बिल्कुल असी दिंदे हाँ थानू। ਅਸੀਂ ਯਾਨੀ ਆਕਾਸ਼ਵਾਣੀ ਦਿੰਦਾ, ਯਾਨੀ ਕਿ 102.7 'ਤੇ ਮਿਲਦਾ, 103.6 ਮੈਗਾਹਰਟਜ਼ ਸੁਣਨ ਵਾਲਿਆਂ ਨੂੰ ਵੀ ਮਿਲਦਾ ਔਰ ਨਾਲ ਦੇ ਨਾਲ ਨਿਊਜ਼ ਔਨ ਏਅਰ ਐਪ ਦੇ ਜ਼ਰੀਏ ਜਿਹੜੇ ਦੋਸਤ ਜੁੜਦੇ ਨੇ ਉਹਨਾਂ ਨੂੰ ਵੀ ਮਿਲਦਾ। ਸੋ ਚਾਹ ਰਹੇ ਹੋ ਆਪਣੇ ਕੰਮ 'ਤੇ ਤਾਂ ਪਲੀਜ਼ ਕਾਰ ਦੇ ਨਾਲ ਸੀਟ ਬੈਲਟ ਜਿਹੜੀ ਹੈ ਲੱਗੀ ਹੋਈ ਨਾ ਸਾਈਡ 'ਤੇ ਉਹਨੂੰ ਲਗਾ ਲਈਓ ਔਰ ਟੂ ਵੀਲਰ 'ਤੇ ਜਾ ਰਹੇ ਹੋ ਤਾਂ ਆਪਣਾ ਹੈਲਮਟ ਜਿਹੜਾ ਜ਼ਰੂਰ ਪਾ ਲਈਓ। ਜ਼ਰੂਰੀ ਨਹੀਂ ਹੈ ਕਿ ਅੱਗੇ ਵਾਲੇ ਨੇ ਪਾਉਣਾ, ਪਿੱਛੇ ਵਾਲੇ ਕੋਲ ਅਗਰ ਹੈਲਮਟ ਹੈ ਨਾ ਤਾਂ ਉਹ ਵੀ ਜ਼ਰੂਰ ਪਾ ਲਈਓ, ਵੀ ਸੇਫਟੀ ਪਰਪਸ ਬਹੁਤ ਬਹੁਤ ਬਹੁਤ ਮਾਇਨੇ ਰੱਖਦਾ ਹੈ। ਵੈਸੇ ਤਾਂ ਚਲਾਨ ਕੱਟਣ ਦੇ ਡਰ ਤੋਂ ਨਹੀਂ ਪਾਉਂਦੇ, ਲੇਕਿਨ ਕੀ ਕਰੀਏ, ਚਲਾਨ ਕੱਟਿਆ ਜਾਵੇ ਨਾ ਕੱਟਿਆ ਜਾਵੇ ਲੇਕਿਨ ਸੁਰੱਖਿਆ ਤਾਂ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ, ਇਸ ਲਈ ਸਿਗਨਲਸ ਨੂੰ ਬਿਨਾਂ ਤੋੜੇ ਹੋਏ ਜਾਣਾ। ਸਿਗਨਲ ਨੂੰ ਬਿਨਾਂ ਤੋੜੇ ਹੋਏ ਪਹੁੰਚ ਜਾਓਗੇ ਨਾ ਤੁਸੀਂ ਆਪਣੀ ਮੰਜ਼ਿਲ 'ਤੇ, ਫਿਰ ਦਿਲ ਸੇ ਦਿਲ ਤੱਕ ਟਿਊਨ ਕਰ ਲਈਓ 102.7 ਮੈਗਾਹਰਟਜ਼ ਨੂੰ। ਫਿਲਹਾਲ ਪ੍ਰੋਗਰਾਮ ਨੂੰ ਗੁੱਡ ਮਾਰਨਿੰਗ ਜਿਹੜੇ ਨੂੰ ਵਾਈਂਡ ਅਪ ਕਰ ਰਹੀ ਹਾਂ, ਕਿਤੇ ਨਹੀਂ ਜਾਣਾ, ਦਿਲ 'ਤੇ ਦਿਲ ਤੱਕ ਇੰਝ ਹੀ ਬਣੇ ਰਹਿਣਾ ਸਾਡੇ ਨਾਲ।

FM ਬਿਆਨ 102.7 ਮੈਗਾਹਰਟਜ਼ ਤੇ ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੁੱਡ ਮਾਰਨਿੰਗ ਜਲੰਧਰ। FM ਬਿਆਨ 102.7 ਮੈਗਾਹਰਟਜ਼ ਤੇ ਘੜੀ ਦੀ ਸੂਈ ਦੇ ਮੁਤਾਬਕ 8:30 ਹੋਣ ਜਾ ਰਹੇ ਨੇ। ਵੇਲਾ ਹੋ ਰਿਹਾ ਪੰਜਾਬੀ ਖਬਰਾਂ ਦਾ ਸਾਡੇ ਪ੍ਰਦੇਸ਼ਿਕ ਚੈਨਲ ਤੋਂ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਹੈ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੋਟ ਦਿੱਤੀ। ਖੇਤੀਬਾੜੀ ਮੰਤਰਾਲੇ ਨੇ ਕਿਹਾ, ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ 'ਚ ਸ਼ਾਮਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ। ਅਤੇ ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨੰਦ ਨੇ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹੈ ਕਿ ਵਿਸ਼ਵ ਵਿਆਪੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਦੀ ਬੁਨਿਆਦ ਬਹੁਤ ਮਜ਼ਬੂਤ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੇ ਵਿੱਤੀ ਸਾਲ 2025-26 ਵਿੱਚ 7.7 ਫੀਸਦ ਦੀ ਮਜ਼ਬੂਤ ਵਿਕਾਸ ਦਰ ਦਰਜ ਕੀਤੀ ਹੈ। ਸ੍ਰੀ ਮੋਦੀ ਨੇ ਕੱਲ੍ਹ ਸ਼ਾਮ ਦਮਨ 'ਚ ਲਗਭਗ 2,970 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦੀ ਇੱਕ ਲੜੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ,
1: वर्ष 2025-26 में भारत ने 7.7% की ग्रोथ रेट हासिल की है और पिछला क्वार्टर जो 31 मार्च को खत्म हुआ उसमें भी भारत की ग्रोथ 7.8% रही है और ये दुनिया में तेज गति से आगे बढ़ने वाली बड़ी इकोनॉमी है।
0: ਇਸ ਮੌਕੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਅਰਥ ਵਿਵਸਥਾਵਾਂ 'ਚੋਂ ਇੱਕ ਹੈ। ਉਨ੍ਹਾਂ ਨੇ ਨਾਗਰਿਕਾਂ ਨੂੰ ਭਰੋਸਾ ਦਿੱਤਾ ਕਿ ਦੇਸ਼ ਸੁਧਾਰ ਦੇ ਰਸਤੇ 'ਤੇ ਅੱਗੇ ਵਧੇਗਾ, ਵਿਆਪਕ ਬੁਨਿਆਦੀ ਢਾਂਚਾ ਵਿਕਾਸ ਅਤੇ ਗਰੀਬਾਂ ਲਈ ਭਲਾਈ ਯੋਜਨਾਵਾਂ ਨੂੰ ਤਰਜੀਹ ਦੇਵੇਗਾ।
1: ये जो वैश्विक संकट चल रहा है ये दिखाता है कि एनर्जी के मामले में आत्मनिर्भरता कितनी जरूरी है और बीते 12 वर्षों में देश ने जो कैपेसिटी तैयार की है उसका कितना बड़ा महत्व है। 12 वर्ष पहले भारत में सौर ऊर्जा का उत्पादन नाम मात्र का था, आज हम दुनिया के टॉप 5 देशों में से एक हैं।
0: ਇਸ ਤੋਂ ਪਹਿਲਾਂ ਸ੍ਰੀ ਮੋਦੀ ਨੇ ਸੂਰਤ ਵਿੱਚ 18,000 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਕੁੱਲ ਨਵਿਆਉਣਯੋਗ ਊਰਜਾ ਸਮਰੱਥਾ 250 ਗੀਗਾਵਾਟ ਹੈ ਅਤੇ ਗੁਜਰਾਤ 50 ਗੀਗਾਵਾਟ ਦਾ ਯੋਗਦਾਨ ਪਾਉਂਦਾ ਹੈ, ਜੋ ਕਿ ਦੇਸ਼ ਦੀ ਹਰੀ ਊਰਜਾ ਹਿੱਸੇ ਦਾ 1/5 ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਸੂਰਤ ਦੇ ਸਰਕੂਲਰ ਵਾਟਰ ਇਕਾਨਮੀ ਮਾਡਲ ਅਤੇ ਰਹਿੰਦ ਖੂੰਹਦ ਤੋਂ ਧਨ ਪਹਿਲਕਦਮੀ ਦੀ ਸ਼ਲਾਘਾ ਕੀਤੀ, ਜੋ ਕਿ ਪਿਛਲੇ 12 ਸਾਲਾਂ 'ਚ ਇੱਕ ਜਨ ਅੰਦੋਲਨ ਬਣ ਗਿਆ। ਸੂਰਤ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪਹਿਲਾਂ ਹਜ਼ੀਰਾ ਦਾ ਦੌਰਾ ਕੀਤਾ ਅਤੇ ਉੱਥੇ ਚੱਲ ਰਹੇ ਉਦਯੋਗਿਕ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਭਾਰਤੀ ਰਿਜ਼ਰਵ ਬੈਂਕ ਨੇ

ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ FPI ਵੱਲੋਂ ਸਰਕਾਰੀ ਪ੍ਰਤੀਭੂਤੀਆਂ 'ਚ ਨਿਵੇਸ਼ ਨੂੰ ਨਿਯੰਤਰਿਤ ਕਰਨ ਵਾਲੇ ਨਿਯਮਾਂ 'ਚ ਮਹੱਤਵਪੂਰਨ ਬਦਲਾਅ ਕੀਤੇ ਨੇ। ਨਵੇਂ ਉਪਬੰਧਾਂ ਤਹਿਤ ਆਮ ਰਸਤੇ ਰਾਹੀਂ ਨਿਵੇਸ਼ ਕਰਨ ਵਾਲੇ ਵਿਦੇਸ਼ੀ ਨਿਵੇਸ਼ਕ ਹੁਣ ਕਈ ਨਿਵੇਸ਼ ਹੱਦ ਦੇ ਅਧੀਨ ਨਹੀਂ ਹੋਣਗੇ। RBI ਨੇ ਕੇਂਦਰ ਅਤੇ ਰਾਜ ਸਰਕਾਰ ਦੀਆਂ ਪ੍ਰਤੀਭੂਤੀਆਂ ਲਈ ਪਹਿਲਾਂ ਲਾਗੂ ਆਮ ਅਤੇ ਲੰਮੀ ਮਿਆਦ ਦੇ ਨਿਵੇਸ਼ ਹੱਦ ਨੂੰ ਵੀ ਮਿਲਾ ਕੇ ਇੱਕ ਕਰ ਦਿੱਤਾ। RBI ਮੁਤਾਬਕ ਇਹ ਬਦਲਾਅ ਵਿਦੇਸ਼ੀ ਨਿਵੇਸ਼ਕਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਗੇ। ਨਵੇਂ ਦਿਸ਼ਾ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਨੇ। ਅਰਥ ਵਿਵਸਥਾ ਨੇ ਵਿੱਤੀ ਸਾਲ 2025-26 'ਚ ਆਪਣੀ ਮਜ਼ਬੂਤ ਗਤੀ ਬਣਾਈ ਰੱਖੀ ਹੈ। ਅਸਲ ਕੁੱਲ ਘਰੇਲੂ ਉਤਪਾਦ ਵਿੱਚ ਸਾਲ 2024-25 ਦੇ 7.1% ਦੇ ਮੁਕਾਬਲੇ 2025-26 'ਚ 7.7% ਵਧਣ ਦਾ ਅਨੁਮਾਨ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਨੇ ਵਿੱਤੀ ਸਾਲ 2025-26 ਲਈ ਸਾਲਾਨਾ GDP ਦੇ ਆਰਜ਼ੀ ਅਨੁਮਾਨ ਅਤੇ ਸਾਲ ਜਨਵਰੀ ਤੋਂ ਮਾਰਚ ਲਈ ਤਿਮਾਹੀ ਅਨੁਮਾਨ ਜਾਰੀ ਕੀਤੇ। ਅੰਕੜੇ ਦਰਸਾਉਂਦੇ ਨੇ ਕਿ ਨਿਰਮਾਣ, ਵਪਾਰ, ਹੋਟਲ, ਆਵਾਜਾਈ ਅਤੇ ਰੀਅਲ ਅਸਟੇਟ ਨਾਲ ਸਬੰਧਤ ਖੇਤਰਾਂ ਨੇ ਪਿਛਲੇ ਵਿੱਤੀ ਸਾਲ ਵਿੱਚ ਦੋਹਰੇ ਅੰਕਾਂ ਦੇ

ਬਦਲਾਅ ਵਿਦੇਸ਼ੀ ਨਿਵੇਸ਼ਕਾਂ ਨੂੰ ਵਧੇਰੇ ਸਹੂਲਤ ਪ੍ਰਦਾਨ ਕਰਨਗੇ। ਨਵੇਂ ਦਿਸ਼ਾ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਏ ਨੇ। ਅਰਥ ਵਿਵਸਥਾ ਨੇ ਵਿੱਤੀ ਸਾਲ 2025-26 ਚ ਆਪਣੀ ਮਜ਼ਬੂਤ ਗਤੀ ਬਣਾਈ ਰੱਖੀ ਹੈ। ਅਸਲ ਕੁੱਲ ਘਰੇਲੂ ਉਤਪਾਦ ਵਿਚ ਸਾਲ 2024-25 ਦੇ 7.1 ਫੀਸਦ ਦੇ ਮੁਕਾਬਲੇ 2025-26 ਚ 7.7 ਫੀਸਦ ਵਧਣ ਦਾ ਅਨੁਮਾਨ ਹੈ। ਅੰਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਵਾਲੇ ਮੰਤਰਾਲੇ ਨੇ ਵਿੱਤੀ ਸਾਲ 2025-26 ਲਈ ਸਾਲਾਨਾ ਜੀ ਡੀ ਪੀ ਦੇ ਆਰਜ਼ੀ ਅਨੁਮਾਨ ਤੇ ਸਾਲ ਜਨਵਰੀ ਤੋਂ ਮਾਰਚ ਲਈ ਤਿਮਾਹੀ ਅਨੁਮਾਨ ਜਾਰੀ ਕੀਤੇ। ਅੰਕੜੇ ਦਰਸਾਉਂਦੇ ਨੇ ਕਿ ਨਿਰਮਾਣ, ਵਪਾਰ, ਹੋਟਲ, ਆਵਾਜਾਈ ਅਤੇ ਰੀਅਲ ਅਸਟੇਟ ਨਾਲ ਸਬੰਧਤ ਖੇਤਰਾਂ ਨੇ ਪਿਛਲੇ ਵਿੱਤੀ ਸਾਲ ਵਿਚ ਦੋਹਰੇ ਅੰਕਾਂ ਦੀ ਵਿਕਾਸ ਦਰ ਦਰਜ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵਿੱਤੀ ਸਾਲ 2025-26 ਚ 7.7 ਫੀਸਦ ਅਤੇ ਵਿੱਤੀ ਸਾਲ 2025-26 ਦੀ ਚੌਥੀ ਤਿਮਾਹੀ ਚ 7.8 ਫੀਸਦ ਦੀ ਜੀ ਡੀ ਪੀ ਵਿਕਾਸ ਦਰ ਭਾਰਤੀ ਅਰਥ ਵਿਵਸਥਾ ਦੀ ਅੰਦਰੂਨੀ ਤਾਕਤ, ਸੁਧਾਰਾਂ ਦੀ ਸਫਲਤਾ ਅਤੇ 140 ਕਰੋੜ ਭਾਰਤੀਆਂ ਦੀ ਅਣਥੱਕ ਮਿਹਨਤ ਨੂੰ ਦਰਸਾਉਂਦੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਕਾਰੋਬਾਰ ਕਰਨ ਵਿਚ ਆਸਾਨੀ ਅਤੇ ਨੌਜਵਾਨਾਂ ਲਈ ਮੌਕਿਆਂ ਦਾ ਵਿਸਥਾਰ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਕਿਹੈ ਕਿ ਦੇਸ਼ ਭਰ ਵਿਚ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ ਚ ਸ਼ਾਮਲ ਹੋਏ ਨੇ। ਸੰਤੁਲਿਤ ਖਾਦਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਇਹ ਮੁਹਿੰਮ ਹੁਣ ਤੱਕ ਜਨ ਅੰਦੋਲਨ ਵਿਚ ਬਦਲ ਰਹੀ ਹੈ। ਮੰਤਰਾਲੇ ਮੁਤਾਬਕ ਹੁਣ ਤੱਕ 17,800 ਤੋਂ ਵੱਧ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ ਨੇ, ਜਿਸ ਵਿਚ ਲਗਭਗ 7 ਲੱਖ ਕਿਸਾਨਾਂ ਨੂੰ ਫਾਇਦਾ ਹੋਇਆ। ਇਸ ਤੋਂ ਇਲਾਵਾ 3,700 ਤੋਂ ਵੱਧ ਸਿਖਲਾਈ ਪ੍ਰੋਗਰਾਮਾਂ ਨੇ 1.5 ਲੱਖ ਤੋਂ ਵੱਧ ਭਾਗੀਦਾਰਾਂ ਨੂੰ ਸੰਤੁਲਿਤ ਖਾਦਾਂ ਦੀ ਵਰਤੋਂ, ਮਿੱਟੀ ਸਿਹਤ ਪ੍ਰਬੰਧਨ ਅਤੇ ਵਿਗਿਆਨਕ ਖੇਤੀ ਬਾਰੇ ਜਾਣਕਾਰੀ ਦਿੱਤੀ ਹੈ। ਮੰਤਰਾਲੇ ਨੇ ਕਿਹਾ ਕਿ ਕਿਸਾਨਾਂ ਨੂੰ ਜੈਵਿਕ ਅਤੇ ਬਦਲਵੇਂ ਪੌਸ਼ਟਿਕ ਤੱਤਾਂ ਦੀ ਵਰਤੋਂ ਬਾਰੇ ਸਿੱਖਿਅਤ ਕਰਨ ਲਈ 8,850 ਤੋਂ ਵੱਧ ਵਿਹਾਰਕ ਪ੍ਰਦਰਸ਼ਨਾਂ ਦਾ ਆਯੋਜਨ ਕੀਤਾ ਗਿਆ। ਇਸ ਮੁਹਿੰਮ ਦਾ ਉਦੇਸ਼ ਮਿੱਟੀ ਦੀ ਉਪਜਾਊ ਸ਼ਕਤੀ ਬਣਾਈ ਰੱਖਣਾ, ਰਸਾਇਣਕ ਖਾਦਾਂ 'ਤੇ ਨਿਰਭਰਤਾ ਘਟਾਉਣਾ ਅਤੇ ਪਾਏਦਾਰ ਖੇਤੀ ਨੂੰ ਉਤਸ਼ਾਹਿਤ ਕਰਨਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਭਾਰਤ ਨੇ ਕਿਹਾ ਕਿ ਪਾਕਿਸਤਾਨ ਜੰਮੂ ਕਸ਼ਮੀਰ ਬਾਰੇ ਝੂਠੇ ਦਾਅਵੇ ਫੈਲਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਆਪਣੀ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰ ਰਿਹੈ। ਭਾਰਤ ਨੇ ਚੇਤਾਵਨੀ ਦਿੱਤੀ ਹੈ ਕਿ ਪਾਕਿਸਤਾਨ ਨੂੰ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੁਚੇਤ ਰਹਿਣਾ ਚਾਹੀਦੈ। ਭਾਰਤ ਦੇ ਸਥਾਈ ਨੁਮਾਇੰਦੇ ਪੀ ਹਰੀਸ਼ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅਤੇ ਅਟੁੱਟ ਅੰਗ ਸੀ, ਹੈ ਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਖੋਖਲੇ ਬਿਆਨ ਤੇ ਝੂਠੇ ਦਾਅਵੇ ਇਸ ਬੁਨਿਆਦੀ ਹਕੀਕਤ ਨੂੰ ਨਹੀਂ ਬਦਲ ਸਕਦੇ। ਸ੍ਰੀ ਹਰੀਸ਼ ਨੇ ਮਹਾਂਸਭਾ 'ਚ ਕੌਂਸਲ ਦੀ ਸਾਲਾਨਾ ਰਿਪੋਰਟ 'ਤੇ ਚਰਚਾ ਦੌਰਾਨ ਕਸ਼ਮੀਰ ਬਾਰੇ ਪਾਕਿਸਤਾਨ ਦੇ ਸਥਾਈ ਨੁਮਾਇੰਦੇ ਆਸਿਫ ਇਫਤਿਹਾਰ ਅਹਿਮਦ ਦੇ ਬਿਆਨਾਂ ਦੇ ਜਵਾਬ 'ਚ ਭਾਰਤ ਦਾ ਰੁੱਖ ਪੇਸ਼ ਕੀਤਾ। ਭਾਰਤ ਨੇ ਪਾਕਿਸਤਾਨ ਦੇ ਗੈਰ ਕਾਨੂੰਨੀ ਕਬਜ਼ੇ ਵਾਲੇ ਭਾਰਤੀ ਖੇਤਰ ਵਿਚ ਗਿਲਗਿਤ ਬਾਲਟਿਸਤਾਨ 'ਚ ਕਥਿਤ ਵਿਧਾਨ ਸਭਾ ਚੋਣਾਂ ਕਰਵਾਉਣ ਦੀ ਪਾਕਿਸਤਾਨ ਦੀ ਯੋਜਨਾ ਖਿਲਾਫ਼ ਸਖ਼ਤ ਵਿਰੋਧ ਦਰਜ ਕਰਵਾਇਆ। ਇਹ ਚੋਣਾਂ ਕੱਲ੍ਹ ਹੋਣੀਆਂ ਨੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਜੰਮੂ ਕਸ਼ਮੀਰ ਤੇ ਗਿਲਗਿਤ ਬਾਲਟਿਸਤਾਨ ਸਮੇਤ ਪੂਰਾ ਕੇਂਦਰੀ ਸ਼ਾਸਿਤ ਪ੍ਰਦੇਸ਼ ਭਾਰਤ ਦਾ ਇਕ ਅਨਿੱਖੜਵਾਂ ਤੇ ਅਟੁੱਟ ਅੰਗ ਹੈ ਤੇ ਜੰਮੂ ਕਸ਼ਮੀਰ ਨੂੰ 1947 ਵਿਚ ਪੂਰੀ ਤਰ੍ਹਾਂ ਕਾਨੂੰਨੀ ਤੌਰ ਅਤੇ ਅਟਲ ਤੌਰ ਤੇ ਭਾਰਤ ਵਿਚ ਸ਼ਾਮਲ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹੈ ਕਿ ਪਾਕਿਸਤਾਨ ਦੀਆਂ ਅਜਿਹੀਆਂ ਕੋਸ਼ਿਸ਼ਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਰਾਜਨੀਤਿਕ ਦਮਨ, ਆਰਥਿਕ ਸ਼ੋਸ਼ਣ ਤੇ ਉੱਥੇ ਆਜ਼ਾਦੀ ਤੋਂ ਇਨਕਾਰ ਦੇ ਗੰਭੀਰ ਮੁੱਦਿਆਂ ਨੂੰ ਛੁਪਾ ਨਹੀਂ ਸਕਦੀਆਂ। ਵਿਦੇਸ਼ ਮੰਤਰੀ ਡਾ. ਐਜਾ ਸ਼ੰਕਰ ਅੱਜ ਨਵੀਂ ਦਿੱਲੀ 'ਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ੀਰ ਖਨਾਲ ਨਾਲ ਗੱਲਬਾਤ ਕਰਨਗੇ। ਇਸ ਮੀਟਿੰਗ 'ਚ ਵਪਾਰ, ਨਿਵੇਸ਼, ਆਵਾਜਾਈ, ਊਰਜਾ ਤੇ ਲੋਕਾਂ ਨਾਲ ਸੰਪਰਕ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ। ਸ਼੍ਰੀ ਖਨਾਲ ਭਾਰਤ ਦੇ 3 ਦਿਨਾਂ ਦੌਰੇ 'ਤੇ ਨੇ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਨੂੰ 5ਵੀਂ ਪੀੜ੍ਹੀ ਦੇ ਸਟਲਥ ਲੜਾਕੂ ਜਹਾਜ਼ ਸੁਖੋਈ SU-57 ਦੀ ਪੇਸ਼ਕਸ਼ ਕੀਤੀ ਹੈ ਅਤੇ ਭਾਰਤ ਵਿਚ ਇਸ ਦੇ ਸਾਂਝੇ ਉਤਪਾਦਨ ਦੀ ਤਜਵੀਜ਼ ਵੀ ਦਿੱਤੀ ਹੈ। ਸੇਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਿਕ ਮੰਚ ਦੌਰਾਨ ਉਨ੍ਹਾਂ ਨੇ ਕਿਹਾ ਕਿ ਰੂਸ SU-57 ਪ੍ਰੋਗਰਾਮ 'ਚ ਭਾਰਤ ਦੀ ਭਾਗੀਦਾਰੀ ਵਿਚ ਦਿਲਚਸਪੀ ਰੱਖਦਾ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਕੱਲ੍ਹ 7 ਜੂਨ ਤੱਕ ਵਧਾ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿਚ CBSE ਨੇ ਕਿਹਾ ਕਿ ਵਿਦਿਆਰਥੀ ਹੁਣ ਐਤਵਾਰ ਅੱਧੀ ਰਾਤ ਤੱਕ ਆਪਣੀਆਂ ਅਰਜ਼ੀਆਂ ਜਮ੍ਹਾਂ ਕਰ ਸਕਣਗੇ। ਪਹਿਲਾਂ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਰੀਕ ਅੱਜ 6 ਜੂਨ ਸੀ। CBSE ਨੇ ਸਾਰੇ ਯੋਗ ਵਿਦਿਆਰਥੀਆਂ ਨੂੰ ਵਧਾਏਗੀ ਆਖਰੀ ਤਰੀਕ ਨੂੰ ਧਿਆਨ 'ਚ ਰੱਖਦੇ ਨਿਰਧਾਰਤ ਸਮਾਂ ਹੱਦ ਦੇ ਅੰਦਰ ਅਰਜ਼ੀ ਪ੍ਰਕਿਰਿਆ ਪੂਰੀ ਕਰਨ ਦੀ ਅਪੀਲ ਕੀਤੀ ਹੈ। ਹਰਿਆਣਾ ਵਿਧਾਨ ਸਭਾ ਵੱਲੋਂ ਸੋਮਵਾਰ ਤੋਂ ਬੁੱਧਵਾਰ ਤੱਕ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰਮੰਡਲ ਸੰਸਦੀ ਸੰਘ CPA ਇੰਡੀਆ ਰੀਜਨ ਨਾਰਥ ਜ਼ੋਨ 2 ਕਾਨਫਰੰਸ ਦੀਆਂ ਤਿਆਰੀਆਂ ਨੂੰ ਅੰਤਮ ਰੂਪ ਦੇਣ ਲਈ ਵੱਖ ਵੱਖ ਰਾਜ ਵਿਧਾਨ ਸਭਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਕੱਲ੍ਹ ਮੀਟਿੰਗ ਕੀਤੀ। ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਨੇ ਪ੍ਰੋਗਰਾਮ ਦੇ ਪ੍ਰਬੰਧਾਂ ਤੇ ਵਿਸਥਾਰ ਨਾਲ ਚਰਚਾ ਕੀਤੀ। ਸ਼ਤਰੰਜ ਵਿੱਚ

ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਓਸਲੋ 'ਚ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਪ੍ਰਗਿਆਨਾਨੰਦ ਨੇ ਫਾਈਨਲ ਰਾਊਂਡ ਵਿੱਚ ਜਰਮਨੀ ਦੇ ਵਿਨਸੈਂਟ ਕੀਮਰ ਨੂੰ ਹਰਾਇਆ। ਇਹ ਖਿਤਾਬ ਜਿੱਤਣ ਵਾਲੇ ਉਹ ਪਹਿਲੇ ਭਾਰਤੀ ਬਣ ਗਏ ਨੇ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅੱਜ ਤੋਂ ਸ਼ੁਰੂ ਹੋ ਰਿਹਾ ਕ੍ਰਿਕਟ ਟੈਸਟ ਮੈਚ ਨਿਊ ਚੰਡੀਗੜ੍ਹ ਦੇ ਮੁੱਲਾਂਪੁਰ ਸਥਿਤ ਮਹਾਰਾਜਾ ਯਾਦਵਿੰਦਰਾ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਅਫਗਾਨਿਸਤਾਨ ਨੇ ਆਪਣਾ ਪਹਿਲਾ ਟੈਸਟ ਮੈਚ 2018 ਵਿੱਚ ਭਾਰਤ ਖਿਲਾਫ਼ ਖੇਡਿਆ ਸੀ। ਮੈਚ ਸਵੇਰੇ 9:30 ਸ਼ੁਰੂ ਹੋਵੇਗਾ। ਸੈਫ ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਅੱਜ ਸ਼ਾਮੀ 6:30 ਬੰਗਲਾਦੇਸ਼ ਨਾਲ ਹੋਵੇਗਾ। ਅਤੇ ਆਖਿਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਹੈ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੋਟ ਦਿੱਤੀ। ਖੇਤੀਬਾੜੀ ਮੰਤਰਾਲੇ ਨੇ ਕਿਹਾ, ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ 'ਚ ਸ਼ਾਮਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ 'ਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਅਤੇ ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨੇ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤ ਕੇ ਇਤਿਹਾਸ ਰਚਿਆ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:10। ਨਮਸਕਾਰ।

0: ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ਼ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।
1: ਸੋਚਾਂ ਵਿੱਚ ਮੈਂ ਹੁਣ ਬੋਲਾਂ ਕੀ ਖੋਇਆ ਕੀ ਪਾਇਆ।
0: ਲੜੀਵਾਰ ਨਾਟਕ ਹੋਇਆ।

ਬਿਲਕੁਲ ਜੀ, ਪ੍ਰੋਗਰਾਮ ਜਿਹੜਾ ਆ ਉਹ ਸ਼ੁਰੂ ਹੋਣ ਜਾ ਰਿਹਾ ਹੈ ਅੱਡੀ ਟੱਪਾ 102.7 ਮੈਗਾਹਰਟਜ਼ ਤੇ ਆਕਾਸ਼ਵਾਣੀ ਜਲੰਧਰ ਦਾ ਇਹ ਰੇਨਬੋ ਚੈਨਲ ਹੈ। ਔਰ ਸਮਾਂ ਜਿਹੜਾ ਹੈ ਉਹ ਕਹਿ ਰਿਹਾ ਹੈ ਕਿ ਪ੍ਰੋਗਰਾਮ ਅੱਡੀ ਟੱਪਾ ਨੂੰ ਸ਼ੁਰੂ ਕਰਨ ਦੇ ਲਈ ਜ਼ਰੂਰੀ ਹੈ ਕਿ ਤੁਹਾਡੀ ਅੱਡੀ ਜਿਹੜੀ ਹੈ ਉੱਥੇ ਰੁਕਣੀ ਚਾਹੀਦੀ ਹੈ ਅਤੇ ਨੱਚਣਾ ਟੱਪਣਾ ਦਾ ਇੱਕ ਮਾਹੌਲ ਜਿਹੜਾ ਬਣਿਆ ਹੋਣਾ ਚਾਹੀਦਾ। ਸੋ ਕਰਨੀ ਆ ਇਸ ਸਫ਼ਰ ਦੀ ਸ਼ੁਰੂਆਤ ਇਸ ਗੀਤ ਦੇ ਨਾਲ।

ਸਟੂਡੀਓ ਦੀ ਘੜੀ ਤੇ 9 ਵਜੇ ਨੇ ਔਰ ਵੇਲਾ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤ ਦੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਹੈ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੋਟ ਦਿੱਤੀ ਹੈ। ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ ਵਿੱਚ ਸ਼ਾਮਲ ਹੋਏ ਨੇ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ ਹੈ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਪਨਾਲ ਨਾਲ ਗੱਲਬਾਤ ਕਰਨਗੇ। ਵਪਾਰ, ਨਿਵੇਸ਼, ਆਵਾਜਾਈ, ਊਰਜਾ ਅਤੇ ਲੋਕਾਂ ਨਾਲ ਸੰਪਰਕ ਸਮੇਤ ਕਈ ਮੁੱਦਿਆਂ ਤੇ ਹੋਏਗੀ ਚਰਚਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਾਰੀਖ ਕੱਲ 7 ਜੂਨ ਤੱਕ ਵਧਾਈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਬਾਰੇ ਪੇਸ਼ੇਨਗੋਈ ਕੀਤੀ ਹੈ। ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਅੱਜ ਤੋਂ ਸ਼ੁਰੂ ਹੋ ਰਿਹਾ ਕ੍ਰਿਕਟ ਟੈਸਟ ਮੈਚ ਸਵੇਰੇ 9:30 ਨਿਊ ਚੰਡੀਗੜ੍ਹ ਵਿੱਚ ਖੇਡਿਆ ਜਾਏਗਾ। ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨੰਦ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਅਤੇ SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਗੋਆ 'ਚ ਅੱਜ ਸ਼ਾਮ 6:30 ਬੰਗਲਾਦੇਸ਼ ਨਾਲ ਹੋਏਗਾ। ਇਹ ਸਨ ਹੁਣ ਤੱਕ ਦੀਆਂ ਐਫਐਮ ਨਿਊਜ਼ ਹੈਡਲਾਈਨਸ। ਐਫਐਮ ਬੈਂਡ 102.7 ਮੈਗਾਹਰਟਜ਼ ਤੇ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦਾ।

ਰੇਨਬੋ ਦੇ ਦੀਵਾਨੇ ਜਿਹੜੇ ਆ ਨਾ, ਉਹ ਮੈਂ ਕਹਿੰਦੀ ਇੱਕ ਪਲ ਸਾਥ ਛੱਡਦੇ ਹੀ ਨਹੀਂ। ਬਿਲਕੁਲ ਜੀ ਨਿਸ਼ਾ, ਬਿਲਕੁਲ ਤਿਆਰ ਹੈ ਰੇਨਬੋ ਦੇ ਇਹਨਾਂ ਦੀਵਾਨਿਆਂ ਦਾ ਸਾਥ ਦੇਣ ਦੇ ਲਈ। ਦਿਲ ਸਹੀ ਦਿਲ ਦਾ ਦਿਲ ਆਪਣਾ ਪੰਜਾਬੀ, ਦਿਲ ਆਪਣਾ ਪੰਜਾਬੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹੈ। ਤੁਹਾਡੀ ਆਪਣੀ ਦੋਸਤ ਨਿਸ਼ਾ ਲੈ ਕੇ ਆਵਾਂ ਤੁਹਾਡਾ ਫੇਵਰੇਟ ਪ੍ਰੋਗਰਾਮ, ਜਿਸ ਦੀ ਤੁਸੀਂ ਬੜੀ ਬੇਸਬਰੀ ਦੇ ਨਾਲ ਕਰ ਰਹੇ ਹੁੰਦੇ ਹੋ ਇੰਤਜ਼ਾਰ। ਇੰਤਜ਼ਾਰ ਦੀਆਂ ਘੜੀਆਂ ਨੂੰ ਕਰ ਦਿੰਦੇ ਹਾਂ ਖਤਮ, ਫਿਰ ਆਪਾਂ ਲਓ ਖਤਮ ਕਰਤਾ। ਮੈਂ ਦੱਸਿਆ ਜੀ 9855 1017 1027, ਬਸ ਇਹ ਸੀ ਨੰਬਰ 'ਤੇ ਤੁਸੀਂ ਘੱਲਣੇ ਨੇ ਆਪਣੇ ਪਿਆਰੇ ਪਿਆਰੇ ਮੈਸੇਜਸ। ਮੈਸੇਜ ਹੋਵੇ ਆਡੀਓ, ਮੈਸੇਜ ਹੋਵੇ ਵੀਡੀਓ, ਮੈਸੇਜ ਹੋਵੇ ਟੈਕਸਟ, ਜੋ ਵੀ ਤੁਹਾਡਾ ਦਿਲ ਕਰਦਾ ਉਹ ਤੁਸੀਂ ਘੱਲ ਦੇਣਾ ਜੀ। ਹਾਂ ਹਾਂ ਘੱਲ ਦਿਓ, ਬਸ ਜਦੋਂ ਤੁਸੀਂ ਆਡੀਓ ਜਾਂ ਵੀਡੀਓ ਮੈਸੇਜ ਬਣਾਓ ਨਾ, ਥੋੜ੍ਹਾ ਇਸ ਚੀਜ਼ ਦਾ ਖਿਆਲ ਰੱਖਿਓ ਕਿ ਤੁਹਾਡੇ ਲਾਗੇ ਨਾ ਸ਼ੋਰ ਸ਼ਰਾਬਾ ਨਾ ਹੋਵੇ, ਤਾਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਨਾ ਸਾਰੇ ਲਿਸਨਰਸ ਤੱਕ ਨਾ ਕਲੀਅਰਲੀ ਪਹੁੰਚ ਸਕੇ, ਸਾਫ਼ ਸੁਥਰੀ ਪਹੁੰਚ ਸਕੇ। ਦਿਲ ਨਾਲ ਦਿਲ ਜੋੜਨੇ ਜੋ ਹੋਏ ਨਿਸ਼ਾ ਤੁਹਾਡੇ ਨਾਲ ਹੈ, ਤੁਸੀਂ ਮੇਰੇ ਨਾਲ ਹੋ, ਪਰ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਥੋੜ੍ਹਾ ਜਿਹਾ ਕਰ ਹੀ ਲੈਂਦੇ ਹਾਂ, ਹੈ ਨਾ। ਅੱਛਾ ਦੋਸਤੋ, ਅੱਜ ਜੇ ਅਸੀਂ ਗੱਲ ਕਰੀਏ ਸਵਾਰੀ ਦੀ, ਤਾਂ ਫਿਰ ਜੇ ਅੱਜ ਮੁੜ ਕੇ ਉਹੀ ਸਮਾਂ ਆ ਜਾਵੇ ਜਿੱਥੇ ਸਾਨੂੰ ਟਾਂਗਾ ਮਿਲ ਜਾਵੇ, ਘੋੜਾ ਗਾੜੀ ਮਿਲ ਜਾਵੇ, ਉਹ ਹੱਥ ਨਾਲ ਚੱਲਣ ਵਾਲਾ ਰਿਕਸ਼ਾ ਮਿਲ ਜਾਵੇ, ਤਾਂ ਸਮਾਂ ਕਿਹੋ ਜਿਹਾ ਹੋ ਜਾਏਗਾ, ਕਿਹੋ ਜਿਹਾ ਹੋ ਜਾਏਗਾ? ਅਰੇ ਵਾਹ, ਬਹੁਤ ਹੀ ਖੂਬਸੂਰਤ ਹੋ ਜਾਏਗਾ ਨਾ, ਪੋਲਿਊਸ਼ਨ ਨਹੀਂ ਹੋਏਗਾ, ਬਸ ਹਾਂ ਰਫਤਾਰ ਥੋੜ੍ਹੀ ਘੱਟ ਜਾਏਗੀ, ਸਹੀ ਹੈ ਨਾ। ਅੱਛਾ ਹੁਣ ਜੇ ਮੈਂ ਤੁਹਾਨੂੰ ਪੁੱਛਾਂ ਕਿ ਦੁਨੀਆ ਦੀ ਸਭ ਤੋਂ ਪੁਰਾਣੀ ਸਵਾਰੀ ਕਿਹੜੀ ਹੈ, ਤੁਸੀਂ ਕੀ ਕਹੋਗੇ? ਤੁਹਾਡੇ ਦਿਮਾਗ ਦੇ ਵਿੱਚ ਪਤਾ ਕੀ ਆਏਗਾ? ਉਹ ਘੋੜਾ, ਆਹੋ ਆਹਾ, ਨਹੀਂ ਨਹੀਂ ਨਹੀਂ ਨਹੀਂ, ਕੋਈ ਕਹਿ ਦੂਗਾ ਨਹੀਂ ਊਂਠ, ਨਹੀਂ ਨਹੀਂ ਨਹੀਂ, ਕੋਈ ਕਹਿ ਦੇਗਾ ਬੈਲ ਗੱਡੀ, ਨਹੀਂ ਨਹੀਂ ਨਹੀਂ ਨਹੀਂ ਸਾਈਕਲ। ਕਿੰਨੀਆਂ ਸਾਰੀਆਂ ਸਵਾਰੀਆਂ ਦੱਸਦੀਆਂ ਨਾ ਮੈਂ, ਓਏ ਓਏ ਰੱਬਾ, ਪਰ ਅਸਲ ਵਿੱਚ ਨਾ ਸਭ ਤੋਂ ਪੁਰਾਣੀ ਸਵਾਰੀ ਪਤਾ ਕਿਹੜੀ ਹੈ? ਦੱਸੋ ਤਾਂ ਦੱਸੋ, ਸੋਚ ਸਕਦੇ ਹੋ ਤੁਸੀਂ ਕਿਹੜੀ ਹੈ ਸਭ ਤੋਂ ਪੁਰਾਣੀ ਸਵਾਰੀ? ਸਵਾਲ ਪੁੱਛਾਂਗੇ ਜਵਾਬ ਦੇ ਦਿਆਂ, ਹਰ ਟਾਈਮ ਸਾਡੇ ਨਾਲ ਹੀ ਰਹਿੰਦੀ ਆ। ਚਲੋ ਦੱਸ ਦਿੰਦੀ ਹਾਂ ਜੀ, ਇਹ ਨੇ ਸਾਡੇ ਦੋ ਪੈਰ। ਹਾਂਜੀ ਹਾਂਜੀ, ਸਭ ਤੋਂ ਪੁਰਾਣੀ ਸਵਾਰੀ ਇਹੀ ਹੈ। ਬਿਲਕੁਲ ਜੀ, ਲੋਕ ਨਾ ਕਦੇ ਇੱਦਾਂ ਦਾ ਸਮਾਂ ਹੁੰਦਾ ਸੀ ਕਿ ਪੈਦਲ ਹੀ ਕਿਲੋਮੀਟਰਾਂ ਦਾ ਸਫ਼ਰ ਜਿਹੜਾ ਨਾ ਆਰਾਮ ਦੇ ਨਾਲ ਤੈਅ ਕਰ ਲੈਂਦੇ ਸੀ। ਅੱਜ ਤਾਂ ਮੈਂ ਕਿਹਾ ਜੀ ਗਲੀ ਦੇ ਬਾਹਰ ਹੀ ਜਾਣਾ ਹੋਵੇ ਨਾ, ਚੱਕ ਆਪਣਾ ਦੁਪਹੀਆ ਵਾਹਨ ਅਤੇ ਚੱਲ ਸ਼ੁਰ ਕਰਕੇ ਪਹੁੰਚ ਜਾਣਾ। ਲਓ ਜੀ ਲਓ ਜੀ ਲਓ, ਥੋੜ੍ਹਾ ਜਿਹਾ ਆਪਾਂ ਰੋਕ ਲੈਂਦੇ ਹਾਂ ਆਪਣੇ ਇਸ ਦੁਪਹੀਆ ਵਾਹਨ ਨੂੰ, ਬ੍ਰੇਕ ਲਗਾਉਂਦੇ ਹਾਂ। ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਕਿਹੜਾ ਉਹ ਸਫ਼ਰ ਖੂਬਸੂਰਤ ਰਿਹਾ, ਔਰ ਕਿਹੜੀ ਸਵਾਰੀ 'ਤੇ ਕੀਤਾ? ਸਾਈਕਲ 'ਤੇ, ਬੱਸ ਦੇ ਵਿੱਚ, ਗੱਡੀ ਦੇ ਵਿੱਚ, ਜਾਂ ਕਦੇ ਤਾਂਗੇ ਦੇ ਵਿੱਚ ਬੈਠੇ ਹੋਵੋ, ਜਿਹਨੂੰ ਅਸੀਂ ਭੂੰਡ ਵੀ ਕਹਿ ਦਿੰਦੇ ਹਾਂ, ਉਹਦੇ ਵਿੱਚ ਬੈਠੇ ਹੋਵੋ, ਜਾਂ ਕਦੀ ਆਟੋ ਰਿਕਸ਼ਾ ਦੇ ਵਿੱਚ ਬੈਠੇ ਹੋਵੋ, ਕਿਹੜਾ ਸਫ਼ਰ ਜਿਹੜਾ ਆ ਤੁਹਾਡਾ ਸਾਰਿਆਂ ਦਾ ਬਹੁਤ ਹੀ ਖੂਬਸੂਰਤ ਰਿਹਾ, ਕੋਈ ਯਾਦਗਾਰ ਪਲ ਹੋਵੇ ਉਸ ਸਵਾਰੀ ਦੇ ਨਾਲ ਜੁੜਿਆ ਹੋਇਆ, ਜ਼ਰੂਰ ਸਾਂਝਾ ਕਰਿਓ। ਕਿਉਂਕਿ ਟ੍ਰੇਨ ਦੇ ਵਿੱਚ, ਬੱਸ ਦੇ ਵਿੱਚ, ਔਰ 2 ਨੰਬਰ ਯਾਨੀ ਕਿ ਆਪਣੀ 11 ਨੰਬਰ ਵਾਲੀ ਬੱਸ ਜਿਹੜੀ ਹੈ, ਉੱਥੇ ਚਲਦੇ ਚਲਦੇ ਕੋਈ ਖੂਬਸੂਰਤ ਪਲ ਤੁਸੀਂ ਸਮੇਟਿਆ ਹੋਵੇ ਆਪਣੀ ਜ਼ਿੰਦਗੀ ਦੇ ਵਿੱਚ, ਕੋਈ ਖੂਬਸੂਰਤ ਯਾਦ ਬਣਾਈ ਹੋਵੇ, ਪਲੀਜ਼ ਪਲੀਜ਼ ਤੁਸੀਂ ਮੈਨੂੰ ਅੱਜ ਜ਼ਰੂਰ ਦੱਸਿਓ, ਆਪਣੀਆਂ ਗੱਲਾਂ ਵੀ ਕਰਿਓ, ਲੇਕਿਨ ਮੈਨੂੰ ਜ਼ਰੂਰ ਜ਼ਰੂਰ ਦੱਸਿਓ, ਕਿਉਂਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਤੁਹਾਡਾ ਜਿਹੜਾ ਇਹ ਸਫ਼ਰ ਹੈ ਖੂਬਸੂਰਤ ਬਣਾਉਣ ਦੇ ਵਿੱਚ, ਯਾਦਗਾਰ ਬਣਾਉਣ ਦੇ ਵਿੱਚ ਕਿਹਨੇ ਸਾਥ ਦਿੱਤਾ। ਬਾਕੀ ਰੇਨਬੋ ਦੇ ਨਾਲ ਤਾਂ ਤੁਹਾਡਾ ਸਫ਼ਰ ਹੈ ਹੀ ਬੜਾ ਯਾਦਗਾਰ, ਆਲਵੇਜ਼ ਆਲਵੇਜ਼। ਜਦੋਂ ਮਨੁੱਖ ਨੇ ਸੋਚਿਆ ਨਾ ਕਿ ਪੈਦਲ ਚੱਲਣਾ ਥੋੜ੍ਹਾ ਔਖਾ ਹੋ ਗਿਆ, ਅਤੇ ਉਹਨੇ ਜਾਨਵਰਾਂ ਦੀ ਮਦਦ ਲਈ, ਸਭ ਤੋਂ ਪਹਿਲਾਂ ਆਈ ਘੋੜਾ ਗੜੀ। ਇਸ ਵੇਲੇ ਇਹਦੇ ਬਾਰੇ ਵੀ ਗੱਲ ਕਰਾਂਗੀ, ਲੇਕਿਨ ਤੁਹਾਡੇ ਮੈਸੇਜਸ ਹੈ ਉਹ ਵੀ ਤਾਂ ਮੈਂ ਸੁਣਨੇ ਨੇ, ਪੜ੍ਹਨੇ ਨੇ, ਦੇਖਣੇ ਨੇ, ਤੁਸੀਂ ਬਸ ਮੈਨੂੰ ਦੱਸਣਾ ਜ਼ਰੂਰ ਹੈ ਕਿ ਅੱਜ ਇਸ ਸਫ਼ਰ ਦੇ ਵਿੱਚ ਕਿ ਤੁਹਾਡੀ ਕਿਹੜੀ ਖੂਬਸੂਰਤ ਯਾਦ ਕਿਹੜੀ ਸਵਾਰੀ ਦੇ ਉੱਤੇ ਰਹੀ, ਚਾਹੇ ਉਹ ਘੋੜਾ ਗਾੜੀ ਹੋਵੇ, ਬੈਲ ਗਾੜੀ ਹੋਵੇ, ਜਾਂ ਫਿਰ ਉਹ ਹੋਵੇ ਦਗੜ ਦਗੜ ਦਗੜ ਤੁਸੀਂ ਘੋੜੇ 'ਤੇ ਵੀ ਬੈਠੇ ਹੋਵੋ, ਹੈ ਨਾ, ਚਾਹੇ ਰਿਕਸ਼ਾ ਹੋਵੇ, ਚਾਹੇ ਬੱਸ ਹੋਵੇ, ਚਾਹੇ ਹੋਵੇ ਗੱਡੀ, ਲੇਕਿਨ ਤੇਰੀ ਕਿਹੜੀ ਸਵਾਰੀ ਬਹੁਤ ਖੂਬਸੂਰਤ ਰਹੀ। ਲੇਕਿਨ ਜਿਹੜਾ ਮੈਂ ਗਾਣਾ ਸੁਣਾਵਾਂਗੀ ਨਾ, ਮੈਨੂੰ ਬਹੁਤ ਪਿਆਰਾ ਲੱਗਦਾ ਉਹ ਗਾਣਾ, ਗੁਰਦਾਸ ਮਾਨ

0: ਵਾਹ ਜੀ ਵਾਹ, ਇਸ ਗੱਡੀ ਦੀ ਸਵਾਰੀ ਜੇਕਰ ਦੇਰ ਕਰਵਾ ਦਿੰਦੀ ਹੈ ਨਾ ਤਾਂ ਸਫ਼ਰ ਜਿਹੜਾ ਹੈ ਨਾ ਥੋੜ੍ਹਾ ਜਿਹਾ ਉਲਝਿਆ ਤਾਂ ਹੋ ਜਾਏਗਾ, ਹੈ ਨਾ। ਸੋ ਸਵਾਰੀਆਂ ਨੂੰ ਅਸੀਂ ਦੇਰ ਨਹੀਂ ਕਰਾਉਣੀ, ਮੇਰੀਆਂ ਸਵਾਰੀਆਂ ਜਿਹੜੀਆਂ ਬਿਲਕੁਲ ਤਿਆਰ ਨੇ, ਬਿਲਕੁਲ ਬਿਲਕੁਲ ਰੇਨਬੋ ਦੀ ਇਸ ਗੱਡੀ ਦੇ ਵਿੱਚ ਬੈਠਣ ਨੂੰ ਬਿਲਕੁਲ ਤਿਆਰ ਨੇ ਮੇਰੀਆਂ ਸਵਾਰੀਆਂ। ਅਤੇ ਫਿਰ ਮੈਂ ਇਹਨਾਂ ਸਵਾਰੀਆਂ ਦਾ ਕਰ ਰਹੀ ਸੀ ਇੰਤਜ਼ਾਰ, ਅਤੇ ਲਓ ਜੀ ਸਵਾਰੀ ਚੜ ਗਈ ਹੈ ਸਾਡੀ ਰੇਨਬੋ ਦੀ ਇਸ ਗੱਡੀ ਦੇ ਵਿੱਚ, ਅਤੇ ਵੇਖਦੇ ਹਾਂ ਕੌਣ ਆਏ ਨੇ ਅਤੇ ਕੀ ਕਹਿ ਰਹੇ ਨੇ।
1: ਹੈਲੋ ਦੋਸਤੋ, ਨਿਸ਼ਾ ਮੈਮ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
1: ਗੁੱਡ ਮਾਰਨਿੰਗ ਮੈਮ।
0: ਗੁੱਡ ਮਾਰਨਿੰਗ।
1: ਮੈਂ ਜੀ ਐਸ ਮਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ ਦੋ ਪਲੈਨਾਂ ਲੈ ਕੇ ਹਾਜ਼ਰ ਹੋਇਆ ਜਿਹੜਾ ਕਬੂਲ ਕਰਨਾ।
0: ਜ਼ਰੂਰ ਜੀ।
1: ਚੰਗੀਆਂ ਚੋਂ ਨਾ ਲੱਭ ਮੈਨੂੰ, ਲੋਕ ਬੁਰਾ ਦੱਸਦੇ ਨੇ, ਬਗਾਨੇ ਤੇ ਬਗਾਨੇ ਨੇ, ਆਪਣੇ ਵੀ ਵਾਂਗ ਗੈਰਾਂ ਦੇ ਹੱਸਦੇ ਨੇ। ਵੇਖ ਪਹਿਰਾਵਾ ਤੇਰਾ ਝਾਂਜਰ ਮੇਰੀ ਛਣਕੇ ਵੇ, ਓਏ ਚੱਕ ਲੈ ਹਣ ਦਿਆ ਟੁੱਟ ਗਗਨੀ ਦੇ ਮਣ ਕੇ ਵੇ, ਕੁੜਤਾ ਪਜਾਮਾ ਜਚਦਾ ਏ ਬਾਲਾ ਸਿਰ ਤੇ ਸੰਧੂਰੀ ਪੱਗ ਵੇ, ਆਪਣੇ ਬਗਾਨੇ ਸੜ ਸੜ ਮਰਦੇ ਪਰ ਸਿਫਤਾਂ ਕਰਦਾ ਜਗਵੇ, ਨਾਲ ਤੇਰੇ ਲਾਈਆਂ ਨੇ ਮੁੰਡਿਆ ਰਹਾਂਗੇ।

0: ਓ ਚਕਲ ਹਣ ਦਿਆ ਟੁੱਟਦੇ ਤਾਂ ਨਹੀਂ ਦੇ ਮਣ ਕੇਵੇ ਹਣ ਦੀਆਂ ਸਭ ਕੁੜੀਆਂ ਪੁੱਛਣ ਕੌਣ ਸੀ ਕੈਂਠੇ ਵਾਲਾ ਨੀ ਆਪਣਾ ਜਿਹਾਤ ਲੱਗਦਾ ਏ ਪਰ ਪਗਾਨਾ ਕਰਮਾਂ ਵਾਲਾ ਨੀ ਦੀਦ ਤੇਰੀ ਨੂੰ ਅੱਖਾਂ ਤਰਸਨ ਤੇਰੀ ਜੁੱਤੇ ਤਿਲੇ ਵਾਲੀ ਚਮਕੇ ਵੇ
1: ਵਾਹ ਜੀ ਵਾਹ
0: ਓਏ ਚੁੱਕ ਲੈ ਹਣ ਦਿਆ ਟੁੱਟ ਕੇ ਦਨੀ ਦੇ ਮਣ ਕੇ ਵੇ
1: ਜੀ ਮੁਲਤਾਨੀ ਜੀ ਬਹੁਤ ਹੀ ਖੂਬਸੂਰਤ ਅੰਦਾਜ਼ ਜਿਹੜਾ ਹੈ ਬਹੁਤ ਹੀ ਸੋਹਣੇ ਸ਼ਬਦਾਂ ਦੇ ਵਿੱਚ ਪਰੋ ਕੇ ਤੁਸੀਂ ਪ੍ਰੋਗਰਾਮ 'ਚ ਸਾਂਝਾ ਕੀਤਾ ਚਲੀਏ ਫਿਰ ਅਗਲੇ ਮੈਸੇਜ ਵੱਲ ਅਗਲੀ ਸਵਾਰੀ ਆ ਗਈ ਹੈ ਜੀ ਲਓ ਅਗਲੀ ਸਵਾਰੀ ਜਿਹੜੀ ਹੈ ਉਹ ਆ ਗਈ ਹੈ
2: ਧੜਕਦੇ ਦਿਲਾਂ ਨੂੰ ਤੇ ਸੁਣਦੇ ਕੰਨਾਂ ਨੂੰ ਦੀਵਾਨਾ ਜਿਹਾ ਸਰੋਤਾ ਉਹਦੇ ਚੰਦਰ ਸ਼ਨੀਵਾਰ ਦੀ ਨਮਸਕਾਰ ਰੱਖਦਾ ਏ ਅੱਜ ਰੇਡੀਓ ਰੇਨਬੋ ਦੇ ਮੋਰਚੇ ਤੇ ਸਾਡੀ ਧੀ ਰਾਣੀ ਨਿਸ਼ਾ ਜੀ ਆਏ ਹੋਏ ਨੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਪਾਰਕ ਵਿੱਚ ਵਰਮਾ ਜੀ ਸ਼ਰਮਾ ਜੀ ਗੁਪਤਾ ਜੀ ਤੇ ਚੋਪੜਾ ਜੀ ਯੋਗ ਕਰ ਰਹੇ ਸਨ ਮੈਂ ਵੀ ਆਪ ਜੀ ਵਾਸਤੇ ਹੱਸਣ ਵਾਲਾ ਯੋਗਾ ਲੈ ਕੇ ਆਇਆ ਸਾਰੇ ਕਰਦੇ ਨੇ 9 ਵਜਣ ਦਾ ਇੰਤਜ਼ਾਰ ਤੇ ਹੱਸਦਾ ਤੇ ਗੁਦਗੁਦਾਂਦਾ ਸ਼ਨੀਵਾਰ ਲੈ ਕੇ ਮੈਂ ਹਾਂ ਤਿਆਰ ਬਰ ਤਿਆਰ ਜੁੱਤੀ ਤੰਗ ਤੇ ਜਮਾਈ ਨੰਗ ਮਾਤੀ ਮਾਰ ਛੱਡਦੇ ਨੇ ਮੇਰਾ ਗੁਆਂਢੀ ਮੈਨੂੰ ਦੱਸਦਾ ਪਿਆ ਸੀ ਮੇਰੇ ਜਵਾਈ ਨੂੰ ਇੰਗਲਿਸ਼ ਵੀ ਆਂਦੀ ਏ ਉਰਦੂ ਵੀ ਆਂਦੀ ਏ ਹਿੰਦੀ ਵੀ ਆਂਦੀ ਏ ਅਰਬੀ ਵੀ ਆਂਦੀ ਏ ਬਸ ਸਿਰਫ ਸ਼ਰਮ ਤੇ ਹਿਆ ਨਹੀਂ ਆਂਦੀ ਜਦੋਂ ਵੇਖੋ ਮੇਰੇ ਘਰ ਮੰਗਣ ਹੀ ਤੁਰਿਆ ਰਹਿੰਦਾ ਹੁਣ ਮੈਂ ਤੁਹਾਨੂੰ ਦੱਸਾਂਗਾ ਕਿ ਬੜੀਆਂ ਬੜੀਆਂ ਸਕੀਮਾਂ ਸਾਰੇ ਕਰਦੇ ਨੇ ਕਿ ਪੈਸੇ ਨੂੰ ਦੁੱਗਣਾ ਕਿਸ ਤਰ੍ਹਾਂ ਕਰਨਾ ਮੈਂ ਤੁਹਾਨੂੰ ਦੱਸਾਂਗਾ ਤੁਸੀਂ 5 ਮਿੰਟਾਂ ਚ ਆਪਣੇ ਪੈਸੇ ਨੂੰ ਦੁੱਗਣਾ ਕਰ ਸਕਦੇ ਹੋ
1: ਜਿੰਨੇ
2: ਵੀ ਘਰ ਪੈਸੇ ਹੈਗੇ ਨੇ ਜਿੰਨਾ ਵੀ ਘਰ ਸੋਹਣਾ ਹੈਗਾ ਵੇ ਉਹਨੂੰ ਸਾਰੇ ਨੂੰ ਇਕੱਠਾ ਕਰੋ ਇੱਕ ਸ਼ੀਸ਼ੇ ਦੇ ਅੱਗੇ ਰੱਖ ਦਿਓ ਤੁਹਾਡਾ ਸੋਹਣਾ ਤੁਹਾਡੇ ਪੈਸੇ ਉਸੇ ਵੇਲੇ ਦੁੱਗਣੇ ਹੋ ਜਾਣਗੇ ਜਲੰਧਰ ਤੋਂ ਬੱਸ ਲੁਧਿਆਣੇ ਜਾ ਰਹੀ ਸੀ ਬੱਸ ਰੁਕੀ ਉੱਥੋਂ ਟਿਕਟ ਚੈੱਕਰ ਭਗਤਾ ਬੱਸ ਵਿੱਚ ਚੜਿਆ ਉਸਨੇ ਸਵਾਰੀਆਂ ਦੀਆਂ ਟਿਕਟਾਂ ਚੈੱਕ ਕਰਨੀਆਂ ਸ਼ੁਰੂ ਕੀਤੀਆਂ ਬੱਸ ਵਿੱਚ ਜਗਤਾ ਵੀ ਸਫ਼ਰ ਕਰ ਰਿਹਾ ਸੀ ਜਦੋਂ ਜਗਤੇ ਦੀ ਵਾਰੀ ਆਈ ਤੇ ਭਗਤੇ ਚੈੱਕਰ ਨੇ ਜਗਤੇ ਕੋਲੋਂ ਟਿਕਟ ਮੰਗੀ ਤੇ ਜਗਤੇ ਨੇ 2 ਟਿਕਟਾਂ ਭਗਤੇ ਚੈੱਕਰ ਨੂੰ ਫੜਾਈਆਂ ਭਗਤੇ ਨੇ ਪੁੱਛਿਆ ਦੂਸਰੀ ਸਵਾਰੀ ਕਿੱਥੇ ਹੈ ਜਗਤਾ ਬੋਲਿਆ ਦੂਜੀ ਸਵਾਰੀ ਮੇਰੇ ਨਾਲ ਕੋਈ ਨਹੀਂ ਹੈਗੀ ਭਗਤਾ ਬੋਲਿਆ ਤੇ ਫਿਰ 2 ਟਿਕਟਾਂ ਕਿਉਂ ਲਈਆਂ ਜਗਤਾ ਬੋਲਿਆ ਵਾਹ ਜੀ ਵਾਹ ਚੈੱਕਰ ਸਾਹਿਬ ਜੀ ਇੱਕ ਟਿਕਟ ਗਵਾ ਜਾਏ ਤੇ ਅਸੀਂ ਜੁਰਮਾਨੇ ਭਰੀਏ ਜੁੱਤੀਆਂ ਖਾਈਏ ਭਗਤਾ ਹੈਰਾਨ ਹੋਇਆ ਤੇ ਬੋਲਿਆ ਉਹ ਟਿਕਟ ਤੇ ਦੂਸਰੀ ਵੀ ਗਵਾ ਸਕਦੀ ਏ ਫਿਰ ਕੀ ਕਰੋਗੇ ਜਗਤਾ ਬੋਲਿਆ ਮੈਂ ਬੇਵਕੂਫ ਨਹੀਂ ਹੈਗਾ ਮੇਰੇ ਕੋਲ ਪਾਸ ਵੀ ਹੈਗਾ ਏ ਸਾਰੀਆਂ ਸਵਾਰੀਆਂ ਦੇ ਹੱਸ ਹੱਸ ਕੇ ਢਿੱਡੀ ਪੀੜਾਂ ਪੈ ਗਈਆਂ ਮੈਡਮ ਨੇ ਕਲਾਸ ਵਿੱਚ ਬੱਚਿਆਂ ਨੂੰ ਸਵਾਲ ਪੁੱਛਿਆ ਬਹੁਤ ਹੀ ਸੋਹਣੀ ਕੁੜੀ ਨੂੰ ਅੰਗਰੇਜ਼ੀ ਵਿੱਚ ਕੀ ਕਵਾਂਗੇ ਕਈਆਂ ਨੇ ਹੱਥ ਖੜੇ ਕੀਤੇ ਪਰ ਇੱਕ ਮੁੰਡੇ ਨੇ ਤੇ ਹੱਥ ਹੀ ਕਰ ਦਿੱਤੀ ਕਹਿੰਦਾ ਮੈਡਮ ਜੀ ਉਸਨੂੰ ਆਈ ਲਵ ਯੂ ਕਵਾਂਗੇ ਬੱਚੇ ਤਾਂ ਹੱਸੇ ਪਰ ਮੈਡਮ ਦਾ ਗੁੱਸਾ 7ਵੇਂ ਆਸਮਾਨ ਤੇ ਬੋਲੀ ਤੇਰੇ ਪਿਓ ਦਾ ਕੀ ਨਾਂ ਏ ਉਹ ਮੁੰਡਾ ਬੋਲਿਆ ਮੈਡਮ ਜੀ ਉਹਨਾਂ ਦਾ ਨਾਂ ਤੇ ਹਾਲੇ ਰੱਖਣਾ ਹੈਗਾ ਏ ਮੈਂ ਉਹਨਾਂ ਨੂੰ ਪਾਪਾ ਜੀ ਕਹਿੰਦਾ ਵਾ ਦੀਦੀ ਮੇਰੀ ਡੈਡੀ ਕਹਿੰਦੀ ਏ ਤੇ ਮੇਰੇ ਮੰਮੀ ਉਹਨਾਂ ਨੂੰ ਜਾਨੂ ਕਹਿੰਦੇ ਨੇ ਤੇ ਦਾਦੀ ਮੇਰੀ ਕਾਕਾ ਜੀ ਕਹਿੰਦੀ ਏ ਤੇ ਦਾਦਾ ਜੀ ਕਦੀ ਕਦੀ ਉਹਨਾਂ ਨੂੰ ਖੋਤੇ ਦੇ ਪੁੱਤਰਾ ਵੀ ਕਹਿ ਛੱਡਦੇ ਨੇ ਲੋ ਕਰ ਲੋ ਘਿਓ ਨੂੰ ਭਾਂਡਾ ਰੱਬ ਰਾਖਾ ਰੱਬ ਰਾਖਾ ਰੱਬ ਰਾਖਾ
1: ਬਿਲਕੁਲ ਜੀ ਉਦੇ ਸੁੰਦਰ ਜੀ ਆਲਵੇਜ਼ ਸਾਡੇ ਲਿਸਨਰਸ ਦੇ ਚਿਹਰੇ ਦੇ ਉੱਤੇ ਮੁਸਕਰਾਹਟ ਜਿਹੜੀ ਹੈ ਸ਼ਨੀਵਾਰ ਲੈ ਕੇ ਆਉਂਦੇ ਨੇ ਸ਼ਨੀਵਾਰ ਮੁਸਕਰਾਉਂਦਾ ਹੋਇਆ ਹੁੰਦਾ ਉਹਨਾਂ ਦੇ ਨਾਲ ਪ੍ਰੋਗਰਾਮ ਜਿਹੜਾ ਆ ਉਹ ਕਿਹੜਾ ਚੱਲਿਆ ਹਾਂ ਉਹੀ ਦਿਲ ਆਪਣਾ ਪੰਜਾਬੀ ਹਾਂ ਮੇਰਾ ਤਾਂ ਹਾਸਾ ਹੀ ਨਹੀਂ ਰੁਕਣ 'ਤੇ ਆਉਂਦਾ ਸੀ ਪ੍ਰੋਗਰਾਮ ਦੇ ਵਿੱਚ ਮੈਸੇਜਿਸ ਜਿਹੜੇ ਆ ਆ ਰਹੇ ਨੇ ਔਰ ਅਗਲਾ ਮੈਸੇਜ ਜਿਹੜਾ ਪ੍ਰੋਗਰਾਮ 'ਚ ਸ਼ਾਮਿਲ ਕਰ ਲੈਂਦੇ ਹਾਂ ਮੈਸੇਜ ਆਇਆ ਹੈ ਜੀ ਜ਼ਿੰਦਗੀ ਵਿੱਚ ਉਹੀ ਇਨਸਾਨ ਅੱਗੇ ਵੱਧਦਾ ਹੈ ਜੋ ਹਾਲਾਤਾਂ ਨਾਲ ਲੜਨਾ ਸਿੱਖ ਲੈਂਦਾ ਕਿਉਂਕਿ ਕਿਸਮਤ ਹੱਥਾਂ ਦੀਆਂ ਲਕੀਰਾਂ ਨਾਲ ਨਹੀਂ ਹੌਸਲਿਆਂ ਦੀ ਤਾਕਤ ਨਾਲ ਬਦਲਦੀ ਹੈ ਮੁਸ਼ਕਲਾਂ ਰਾਹ ਰੋਕਣ ਨਹੀਂ ਆਉਂਦੀਆਂ ਸਗੋਂ ਸਾਨੂੰ ਮਜ਼ਬੂਤ ਬਣਾਉਣ ਆਉਂਦੀਆਂ ਨੇ ਬਿਲਕੁਲ ਜੀ ਵੈਰੀ ਪੋਜ਼ੀਟਿਵ ਮੈਸੇਜ ਜਿਹੜਾ ਹੈ ਸਾਡੇ ਕੋਲ ਪਹੁੰਚਿਆ ਹੈ ਨਿਸ਼ਾ ਜੀ ਯੂ ਆਰ ਮੋਸਟ ਵੈਲਕਮ ਆਈ ਲਾਈਕ ਯੂਰ ਸਵੀਟ ਵੋਇਸ ਐਂਡ ਲਵ ਯੂ SBS ਨਗਰ ਮੈਰਮਪੁਰ ਤੋਂ ਤਰਲੋਚਨ ਨਿੱਕੀ ਸ਼ੁਕਰੀਆ ਸ਼ੁਕਰੀਆ ਪਿਆਰ ਦੇਣ ਦੇ ਲਈ ਸ਼ੁਕਰੀਆ

0: ਹੇ ਦਿਲੋਂ ਗਹਿਰਾਈਆਂ ਤੋਂ ਸ਼ੁਕਰੀਆ। ਅਗਲਾ ਮੈਸੇਜ ਸੁਣ ਲਓ ਜੀ, ਇਹ ਕਹਿ ਰਹੇ ਨੇ ਸਾਨੂੰ ਕਰ ਰਹੇ ਨੇ, ਗੁੱਡ ਮਾਰਨਿੰਗ ਮੈਡਮ ਜੀ, ਸੁਨੀਲ ਕੁਮਾਰ ਜੰਮੂ ਕਸ਼ਮੀਰ ਡਿਸਟ੍ਰਿਕਟ ਸਾਂਬਾ ਤੋਂ। ਪਲ ਪਲ ਸੇ ਬਨਤਾ ਹੈ ਅਹਿਸਾਸ, ਅਹਿਸਾਸ ਸੇ ਬਨਤਾ ਹੈ ਵਿਸ਼ਵਾਸ, ਵਿਸ਼ਵਾਸ ਸੇ ਬਨਤੇ ਹੈ ਰਿਸ਼ਤੇ, ਔਰ ਰਿਸ਼ਤੋਂ ਮੇਂ ਬਨਤਾ ਹੈ ਕੋਈ ਖਾਸ, ਔਰ ਵੋ ਹੈ ਆਪ। ਗੁੱਡ ਮਾਰਨਿੰਗ ਮੈਡਮ ਜੀ, ਮੈਂ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਸਵਾਰੀ ਕਿਹੜੀ ਕੀਤੀ ਸੀ ਜਿਹੜੀ ਬਹੁਤ ਹੀ ਯਾਦਗਾਰ ਰਹੀ ਸੀ, ਬਹੁਤ ਹੀ ਖੂਬਸੂਰਤ ਪਲ ਰਹੇ ਸੀ। ਤੁਸੀਂ ਮੈਨੂੰ ਮੇਰੀ ਤਾਰੀਫ ਦੇ ਵਿੱਚ ਮੈਸੇਜ ਕਰ ਰਹੇ ਹੋ, ਅਰੇ ਵਾਹ, ਵੈਸੇ ਤਾਂ ਉਹਨਾਂ ਲਈ ਵੀ ਸ਼ੁਕਰੀਆ, ਲੇਕਿਨ ਜ਼ਰੂਰ ਦੱਸੋ ਕਿ ਤੁਹਾਡੀ ਕੋਈ ਖੂਬਸੂਰਤ ਯਾਦਗਾਰ ਰਹੀ ਹੋਵੇ, ਬਹੁਤ ਹੀ ਸੋਹਣੇ ਜਿਹੇ ਪਲ ਹੋਣ ਜਿਹੜੇ ਤੁਸੀਂ ਕਿਸੇ ਸਵਾਰੀ ਦੇ ਵਿੱਚ ਕੀਤੇ ਹੋਣ, ਫਿਰ ਚਾਹੇ ਉਹ ਟਾਂਗਾ ਹੋਵੇ, ਆਟੋ ਹੋਵੇ, ਜਿਹਨੂੰ ਅਸੀਂ ਭੂੰਡੀ ਵੀ ਕਹਿ ਦਿੰਦੇ ਹਾਂ, ਤਿੰਨ ਪਹੀਆ ਵਿੱਚ ਨਾ, ਭੂੰਡ ਭੂੰਡੀ, ਕੁਛ ਕੁਛ ਅਲੱਗ ਅਲੱਗ ਅਲਫਾਜ਼ਾਂ ਦੇ ਵਿੱਚ ਇਹਨੂੰ ਬੁਲਾਇਆ ਜਾਂਦਾ। ਜ਼ਰੂਰ ਜ਼ਰੂਰ ਸਾਂਝਾ ਕਰੋ ਤਾਂ ਕਿ ਲਿਸਨਰਸ ਦੇ ਨਾਲ ਤੁਹਾਡੀ ਯਾਦ ਤਰੋ ਤਾਜ਼ਾ ਹੋ ਸਕੇ। ਸੋ ਪ੍ਰੋਗਰਾਮ ਦੇ ਵਿੱਚ ਲਈਏ ਅਗਲਾ ਮੈਸੇਜ। ਅਗਲਾ ਮੈਸੇਜ ਜਿਹੜਾ ਆ, ਮੇਰੇ ਕੋਲ ਇੱਕ ਕਲਿੱਪ ਆਈ ਹੈ, ਮੈਂ ਉਹਨੂੰ ਵੇਖਾਂਗੀ ਵੀ ਅਤੇ ਸੁਣਾਂਗੀ ਵੀ, ਕੌਣ ਨੇ ਕੀ ਕਹਿ ਰਹੇ ਨੇ, ਕਿੱਥੋਂ ਆਏ ਨੇ।
1: ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਭੈਣ ਜੀ ਤੁਹਾਨੂੰ ਸਤਿ ਸ੍ਰੀ ਅਕਾਲ
0: ਜੀ, ਸਤਿ ਸ੍ਰੀ ਅਕਾਲ।
1: ਚੋਲਾ ਸਾਹਿਬ ਤੋਂ ਬੋਲਦਾ ਪਿਆ ਹਾਂ, ਪਵਨ ਕੁਮਾਰ ਬੋਲਦਾ ਪਿਆ
0: ਜੀ।
1: ਤੁਸੀਂ ਸਾਈਕਲ ਦੀ ਗੱਲ ਕੀਤੀ ਭੈਣ ਜੀ,
0: ਜੀ
1: ਮੈਂ ਸਾਈਕਲ ਬਹੁਤ ਚਲਾਇਆ, 26 ਕਿਲੋਮੀਟਰ ਜਾਣਾ ਸਵੇਰੇ ਤੇ 26 ਕਿਲੋਮੀਟਰ ਆਉਣਾ।
0: ਅਰੇ ਵਾਹ,
1: ਫੈਕਟਰੀ ਚ ਕੰਮ ਕਰਦੇ ਅਸੀਂ, 2 ਸਾਲ ਏਦਾਂ ਹੀ ਸਾਡਾ ਕੰਮ ਚੱਲਦਾ ਰਿਹਾ ਤੇ ਹੁਣ ਵੀ ਸਾਈਕਲ ਤੇ ਦੁਕਾਨ ਵਾਸਤੇ ਕੋਈ ਸੌਦਾ ਪੱਤਾ ਨਿੱਕਾ ਮੋਟਾ ਲਿਆਉਣਾ ਤੇ ਬਾਜ਼ਾਰ ਨੂੰ ਸਾਈਕਲ ਤੇ ਹੀ ਜਾਣਾ, ਤੇ ਜੇ ਜ਼ਿਆਦਾ ਛੇਤੀ ਹੋਵੇ ਤੇ ਫੇਰ ਮੋਟਰਸਾਈਕਲ ਕੱਢ ਲਈਦਾ ਤੇ ਨਹੀਂ ਤੇ ਨਾਲ ਦੀ ਨਿਭਾ ਕੇ ਤੇ ਸਾਈਕਲ ਤੇ ਚਲੇ ਜਾਈਦਾ, ਨਾਲੇ ਤੇ ਸਰੀਰ ਖੁੱਲ ਜਾਂਦਾ, ਨਾਲੇ ਜਿਹੜੇ 2-4 ਨਿੱਕੇ ਮੋਟੇ ਨਗ ਹੁੰਦੇ ਆ ਉਹ ਲੈ ਆਈਦੇ ਆ। ਸਾਈਕਲ ਚਲਾਉਣਾ ਸਿਹਤ ਲਈ ਬਹੁਤ ਵਧੀਆ ਹੈ,
0: ਬਿਲਕੁਲ ਜੀ,
1: ਸਾਰਾ ਸਰੀਰ ਐ ਖੁੱਲ ਜਾਂਦਾ ਹੈ। ਹੋਰ ਭੈਣ ਭਰਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਚੋਲਾ ਸਾਹਿਬ ਸ਼ਹਿਰ ਗੁਰੂ ਅਰਜਨ ਦੇਵ ਦੀ ਨਗਰੀ ਤੋਂ
0: ਜੀ। ਬਹੁਤ ਵਧੀਆ ਗੱਲ ਹੈ ਕਿ ਤੁਸੀਂ ਲੰਬਾ ਸਫ਼ਰ ਜਿਹੜਾ ਹੈ ਨਾ ਸਾਈਕਲ 'ਤੇ ਤੈਅ ਕੀਤਾ, ਔਰ 26 ਕਿਲੋਮੀਟਰ ਆਉਣ ਅਤੇ 26 ਕਿਲੋਮੀਟਰ ਜਾਣ, ਹੈ ਨਾ, ਬਹੁਤ ਵਧੀਆ ਇੱਕ ਐਕਸਰਸਾਈਜ਼ ਜਿਹੜੀ ਹੈ ਉਹ ਹੋ ਜਾਂਦੀ ਹੈ, ਔਰ ਨਾਲ ਦੇ ਨਾਲ ਨਾ ਤੰਦਰੁਸਤੀ ਦਾ ਇੱਕ ਰਾਜ਼ ਵੀ ਬਣ ਜਾਂਦੀ ਹੈ। ਸੋ ਪ੍ਰੋਗਰਾਮ ਦੇ ਵਿੱਚ ਅਗਲਾ ਮੈਸੇਜ ਜਿਹੜਾ ਹੈ ਸ਼ਾਮਿਲ ਕਰ ਲੈਂਦੇ ਹਾਂ, ਰਾਮ ਸਰੂਪ ਅਰੋੜਾ ਚੌਂਕ ਚੁਲੀਆ ਸੁਲਤਾਨਪੁਰ ਲੋਧੀ ਤੋਂ। ਇਤਨੀ ਉਚਾਈ ਨਾ ਦੇਣਾ ਪ੍ਰਭੂ ਕੀ ਧਰਤੀ ਪਰ ਆਈ ਲੱਗਣੀ ਲਗੇ, ਇਤਨੀ ਖੁਸ਼ੀਆਂ ਵੀ ਨਾ ਦੇਣਾ ਕਿ ਕਿਸੀ ਕੇ ਦੁੱਖ ਪਰ ਹੰਸੀ ਆਨੇ ਲਗੇ, ਨਹੀਂ ਚਾਹੀਏ ਐਸੀ ਸ਼ਕਤੀ ਜਿਸਕਾ ਨਿਰਬਲ ਪਰ ਪ੍ਰਯੋਗ ਕਰੂੰ, ਨਹੀਂ ਚਾਹੀਏ ਐਸਾ ਭਾਵ ਕਿ ਕਿਸੀ ਕੋ ਦੇਖ ਕਰ ਜਲ ਜਲ ਮਰੂੰ, ਐਸਾ ਗਿਆਨ ਮੁਝੇ ਨਾ ਦੇਣਾ ਅਭਿਮਾਨ ਜਿਸਕਾ ਹੋਣੇ ਲਗੇ, ਐਸੀ ਚਤੁਰਾਈ ਵੀ ਨਾ ਦੇਣਾ ਜੋ ਲੋਗੋ ਕੋ ਛਲਨੇ ਲਗੇ। ਪਵਨ ਲੀਂਬਾ ਅਮਰਪੁਰ ਫਾਜ਼ਿਲਕਾ ਤੋਂ ਮੈਸੇਜ ਆਇਆ ਹੈ ਜੀ, ਕਹਿ ਰਹੇ ਨੇ ਕਿ ਵਾਈਫ ਜਿਹੜੀ ਹੈ ਆਪਣੇ ਹਸਬੈਂਡ ਨੂੰ ਕਹਿ ਰਹੀ ਹੈ ਕਿ ਤੁਮ ਕਮ ਸੇ ਕਮ ਮੇਰਾ ਧਿਆਨ ਤੋਂ ਰੱਖਾ ਕਰੋ, ਤੁਮ ਕਮ ਸੇ ਕਮ ਮੇਰਾ ਧਿਆਨ ਤੋਂ ਰੱਖਾ ਕਰੋ ਹਸਬੈਂਡ, ਮੈਂ ਤੁਹਾਰਾ ਧਿਆਨ ਕਮ ਸੇ ਕਮ ਹੀ ਤੋਂ ਰੱਖਤਾ ਹੂੰ। ਲਓ ਜੀ, ਪਤੀ ਪਤਨੀ ਦੇ ਵਿੱਚ ਗਾ ਰਹੇ ਹੋ ਜੇ ਲਤੀਫੇ ਜਿਹੜੇ ਹੈ ਆਮ ਸੁਣਨ ਨੂੰ ਮਿਲ ਜਾਂਦੇ ਨੇ, ਔਰ ਆਮ ਜ਼ਿੰਦਗੀ ਦੇ ਵਿੱਚ ਵਾਪਰਦੇ ਵੀ ਨੇ, ਹੈ ਨਾ। ਸੋ ਇਹੋ ਜਿਹੀਆਂ ਖੂਬਸੂਰਤ ਚੀਜ਼ਾਂ ਜਿਹੜੀਆਂ ਜ਼ਰੂਰ ਸਾਂਝੀਆਂ ਕਰੋ ਪ੍ਰੋਗਰਾਮ ਦੇ ਵਿੱਚ ਨਾ, ਤੁਸੀਂ ਮੈਨੂੰ ਦੱਸੋ ਸਵਾਰੀ ਕਿਹੜੀ ਕੀਤੀ ਹੈ ਅਤੇ ਕਿਹੜੀ ਖੂਬਸੂਰਤ ਯਾਦ ਉਸ ਜੁੜੀ ਹੋਈ ਸਵਾਰੀ ਦੇ ਨਾਲ ਹੈ। ਬਾਕੀ ਤੁਹਾਡੇ ਮੈਸੇਜਸ ਤਾਂ ਮੈਂ ਪ੍ਰੋਗਰਾਮ 'ਚ ਪੜ੍ਹਦੀ ਰਹਾਂਗੀ, ਲੇਕਿਨ ਪ੍ਰੋਗਰਾਮ ਨੂੰ ਥੋੜ੍ਹਾ ਜਿਹਾ ਹਟਕੇ ਬਣਾਉਣ ਦੇ ਲਈ ਜ਼ਰੂਰੀ ਹੈ ਨਾ ਕਿ ਕਿਸੇ ਵਿਸ਼ੇ ਦੇ ਉੱਤੇ ਗੱਲਬਾਤ ਕੀਤੀ ਜਾਏ। ਸੋ ਜ਼ਰੂਰ ਜ਼ਰੂਰ ਸਾਂਝੀ ਕਰੋ। ਫਿਲਹਾਲ ਇੱਕ ਛੋਟਾ ਜਿਹਾ ਗਾਣਾ ਸੁਣਦੇ ਰਹੋ, ਦਿਲ ਸੇ ਦਿਲ ਦਾ।

0: बिल्कुल जी बिल्कुल, दिल से दिल तक 102.7 FM ते तुसीं सुन रहे हो प्रोग्राम दिल अपना पंजाबी, और पंजाबियों का दिल कह रहा है कि साडी वारी कदों आनी है, साडा मैसेज कदों पढ़िया जाएगा जी। बिल्कुल जी बिल्कुल, तुहाडे मैसेजेस प्रोग्राम ते बिल्कुल शामिल होंगे, क्योंकि मैनूं तुहाडे मैसेज आए हुए ने ना, ते आए हुए मैसेजेस नूं प्रोग्राम च शामिल करना तो बनदा ही है ना, बनदा है, बिल्कुल बनदा है। सो मेरे को मैसेजेस दी बहार है, और ये बहार मैनूं कह रही है कि नहीं जा, ना ज़्यादा इंतजार कराओ, लो सुन दिया फिर।
1: निशा जी नमस्कार, सत श्री अकाल
0: जी, नमस्कार।
1: और जो इस टाइम 102.7 सुन रहे ने उन्हां नूं भी बहुत बहुत प्यार भरी सत श्री अकाल।
0: सत श्री अकाल।
1: निशा जी तुसीं गल कीती आ वी तुसीं दसो बचपन विच जां ਤੁਸੀਂ ਕਿਸ ਚੀਜ਼ ਦੀ ਸਵਾਰੀ ਕੀਤੀ ਹੈ
0: ਜੀ?
1: ਔਰ ਮੈਂ ਸਵਾਰੀ ਕੀਤੀ ਸੀਗੀ, ਸਾਡੇ ਪਿੰਡ ਦੋ ਤਾਂਗੇ ਚੱਲਦੇ ਹੁੰਦੇ ਕੋਟਲੀ ਥਾਨ ਸਿੰਘ ਤੋਂ ਰਾਮਵਲੀ ਤੱਕ
0: ਜੀ।
1: ਔਰ ਮੈਂ ਆਪਣੀ ਦਾਦੀ ਜੀ ਨਾਲ ਜਾਣਾ ਤੇ ਮੰਮੀ ਹੁਣਾਂ ਨਾਲ ਵੀ ਕਿਸ ਟਾਈਮ ਜਾਣਾ ਰਾਮ ਮੰਡੀ, ਔਰ ਉਸ ਟਾਈਮ ਉਹ ਚਾਰਜ ਕਰਦੇ ਹੁੰਦੇ ਸੀਗੇ 50 ਪੈਸੇ।
0: ਅੱਛਾ,
1: 50 ਪੈਸਾ। ਤੇ ਉਹ ਫਿਰ ਉਹਨੂੰ ਇੰਨਾ ਚੰਗਾ ਲੱਗਦਾ ਹੁੰਦਾ ਸੀ, ਘੋੜੇ ਦੀ ਆਵਾਜ਼ ਆਉਣੀ, ਉਹਨਾਂ ਦੇ ਪੈਰਾਂ ਦੀ ਆਵਾਜ਼ ਆਉਣੀ, ਟਕ ਟਕ ਟਕ ਟਕ ਟਕ ਟਕ ਟਕ ਟਕ ਟਕ ਟਕ ਏਦਾਂ ਆਉਣੀ ਹੈ ਨਾ, ਔਰ ਇੰਨਾ ਨਜ਼ਾਰਾ ਆਉਂਦਾ ਹੁੰਦਾ ਜੀ, ਬਹੁਤ ਬਹੁਤ ਵਧੀਆ ਹੁੰਦਾ ਜੀ। ਔਰ ਤੁਸੀਂ ਬਿਲੀਵ ਕਰੋ ਵਿੱਚ ਰੇਡੀਓ ਵੀ ਲੱਗਾ ਹੁੰਦਾ ਸੀਗਾ, ਉਸ ਟਾਈਮ ਰੇਡੀਓ ਵੀ ਹੁੰਦਾ ਸੀ। ਉਹ ਉਸ ਟਾਈਮ ਮੈਨੂੰ ਨੀ ਪਤਾ ਸੀ ਵੀ ਇਹ ਕੀ ਚੀਜ਼ ਆ, ਉਹ ਰੇਡੀਓ ਵੀ ਮੈਂ ਜਿਹੜੇ ਡਰਾਈਵਰ ਹੁੰਦੇ ਸੀ ਨਾ ਟਾਂਗੇ ਦੇ, ਉਹਨਾਂ ਨੇ ਉਹਨਾਂ ਦੱਸਣਾ ਰੇਡੀਓ ਆ, ਸੁਣਦੇ ਹੁੰਦੇ ਸੀ। ਅੱਛਾ, ਫਿਰ ਆਪਣੇ ਮੈਂ ਹੋਰ ਦੂਸਰੀ ਪਾਸੇ ਨਾਲ ਗੱਲ ਕਰਦਾ ਆਪਣੇ ਨਿਸ਼ਾ ਜੀ, ਇੱਥੇ ਇੱਕ ਆਪਣੇ ਲਿਸਨਰ ਆ ਜਸਵੀਰ ਸਿੰਘ ਦੂੜਾ ਸਾਹਿਬ, ਮੈਨੂੰ ਅਕਸਰ ਚੇਤੇ ਕਰਦੇ ਰਹਿੰਦੇ, ਯਾਦ ਕਰਦੇ ਰਹਿੰਦੇ ਨੇ
0: ਜੀ ਜੀ,
1: ਬੜਾ ਪਿਆਰ, ਬਹੁਤ ਪਿਆਰ ਦਿੰਦੇ ਨੇ, ਬਹੁਤ ਯਾਦ ਕਰਦੇ ਨੇ। ਉਹਨਾਂ ਵਾਸਤੇ ਇੱਕ ਡਾਇਲੋਗ ਆ
0: ਜੀ,
1: ਇਹ ਡਾਇਲੋਗ 3 ਪਰਸਨ ਨੇ ਅਲੱਗ ਅਲੱਗ ਆਵਾਜ਼ ਵਿੱਚ ਕੱਢਿਆ ਸੁਣਾਇਆ ਸੀਗਾ, ਬੋਲਿਆ ਸੀ
0: ਜੀ।
1: ਪਹਿਲਾਂ ਤਾਂ ਸੀਗੇ ਰਾਜਕੁਮਾਰ ਸਾਹਿਬ, ਉਹਨਾਂ ਨੇ ਇਹ ਬੋਲਿਆ ਸੀ ਆਪਣੇ ਅੰਦਾਜ਼ 'ਚ, ਫਿਰ ਸੁਨੀਲ ਦੱਤ ਸਾਹਿਬ ਉਹਨਾਂ ਨੇ ਆਪਣੇ ਅੰਦਾਜ਼ 'ਚ ਬੋਲਿਆ ਸੀਗਾ, ਫਿਰ ਧਰਮਿੰਦਰ ਸਾਹਿਬ ਨੇ ਵੀ ਬੋਲਿਆ ਸੀ ਡਾਇਲੋਗ। ਉਹ ਡਾਇਲੋਗ ਕੀ ਕਿਸ ਤਰ੍ਹਾਂ ਦਾ ਸੀਗਾ
0: ਜੀ?
1: ਹਮਕੋ ਮਿਟਾ ਸਕੇ ਜੇ ਜ਼ਮਾਨੇ ਮੇਂ ਦਮ ਨਹੀਂ, ਜ਼ਮਾਨਾ ਹਮਸੇ ਹੈ ਜ਼ਮਾਨੇ ਸੇ ਹਮ ਨਹੀਂ
0: ਜੀ,
1: ਇਹ ਸੀ ਡਾਇਲੋਗ ਉਹਨਾਂ ਦਾ। ਬਾਕੀ ਸਾਰੇ ਖੁਸ਼ ਰਹਿਣ, ਆਵਾਜ਼ ਰਹਿਣ, ਰੇਡੀਓ ਸੁਣਦੇ ਰਹੋ।
0: ਵੈਸੇ ਤੁਹਾਡਾ ਡਾਇਲੋਗ ਬੋਲਣ ਦਾ ਜਿਹੜਾ ਇੱਕ ਅੰਦਾਜ਼ ਹੈ ਨਾ, ਹਮੇਸ਼ਾ ਹਮੇਸ਼ਾ ਸਾਰਿਆਂ ਦਾ ਫੇਵਰੇਟ ਰਹਿੰਦਾ, ਸਭ ਨੂੰ ਪਸੰਦ ਆਉਂਦਾ ਤੁਹਾਡਾ ਇਹ ਅੰਦਾਜ਼। ਸੋ ਮੈਨੂੰ ਵੀ ਇਹ ਬਹੁਤ ਪਸੰਦ ਹੈ, ਜਦੋਂ ਵੀ ਤੁਸੀਂ ਮਿਮਿਕਰੀ ਕਰਦੇ ਹੋ ਅਤੇ ਮੈਸੇਜ ਕਰਦੇ ਹੋ ਨਾ, ਵਾਕਈ ਪ੍ਰੋਗਰਾਮ ਦੇ ਵਿੱਚ ਨਾ ਇੱਕ ਅਲੱਗ ਜਿਹੀ ਰੌਣਕ ਜਿਹੜੀ ਹੈ, ਚਹਿਲ ਪਹਿਲ ਜੀ ਹੈ, ਹੋ ਜਾਂਦੀ ਹੈ।
1: ਚੰਗੀਆਂ ਚੰਗੀਆਂ ਗੱਲਾਂ ਕਰਦੇ ਰਹੋ, ਬਹੁਤ ਅੱਛਾ ਪ੍ਰੋਗਰਾਮ ਪੇਸ਼ ਕਰਦੇ ਹੋ ਨਿਸ਼ਾ ਜੀ,
0: ਸ਼ੁਕਰੀਆ।
1: ਔਰ ਸਿਰਫ ਤੁਸੀਂ ਪਲੇ ਕਰਦੇ ਹੋ ਮੈਸੇਜ, ਮੇਰੇ ਹੋਰ ਕੋਈ ਪਲੇ ਨਹੀਂ ਕਰਦਾ, ਜਾਂ ਲੱਦੇ ਸਾਹਿਬ ਪਲੇ ਕਰਦੇ ਨੇ, ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੋਊਗੀ ਜਾਂ ਕੀ ਜੈਲਸੀ ਕਰਦੇ ਹੋਣਗੇ, ਇਹਨਾਂ ਨੇ ਮੈਨੂੰ ਪਤਾ ਹੈਗਾ। ਤੇ ਬਾਕੀ ਮੈਂ ਪ੍ਰੋਗਰਾਮ ਵੀ ਨਹੀਂ ਸੁਣਦਾ ਹੈਗਾ, ਜਾਂ ਤੁਹਾਡਾ ਪ੍ਰੋਗਰਾਮ ਸੁਣਨਾ ਜਾਂ ਫਿਰ ਲੱਦੇ ਸਾਹਿਬ ਦਾ। ਖੁਸ਼ ਰਹੋ।

0: ਹਮੇਸ਼ਾ ਮਿਹਰਬਾਨੀ।
1: ਸ਼ੁਕਰੀਆ ਜੀ। ਸ਼ਿਕਵੇ ਸ਼ਿਕਾਇਤਾਂ ਦੇ ਨਾਲ ਅਸੀਂ ਅੱਗੇ ਨਹੀਂ ਵੱਧ ਸਕਦੇ, ਲੇਕਿਨ ਹੋ ਸਕਦਾ ਵਾਕਈ ਤੁਹਾਡਾ ਕੋਈ ਮੈਸੇਜ ਜਿਹੜਾ ਆ ਨਾ ਪਹੁੰਚਿਆ ਹੋਵੇ ਅਤੇ ਨਾ ਸੁਣਿਆ ਗਿਆ ਹੋਵੇ, ਇੱਦਾਂ ਹੁੰਦਾ ਨਹੀਂ ਹੈ। ਲੇਕਿਨ ਸਾਡੇ ਦੋਸਤ ਜਿੰਨੇ ਵੀ ਮੈਸੇਜਸ ਪ੍ਰੋਗਰਾਮ 'ਚ ਕਰਦੇ ਨੇ, ਸਾਰਿਆਂ ਦੇ ਮੈਸੇਜਸ ਜਿਹੜੇ ਆ ਪ੍ਰੋਗਰਾਮ 'ਚ ਆਲਮੋਸਟ ਸ਼ਾਮਿਲ ਕੀਤੇ ਜਾਂਦੇ ਨੇ, ਸੋ ਅਗਲਾ ਮੈਸੇਜ ਕਰਨੇ ਆ ਸ਼ਾਮਿਲ, ਜ਼ਿਆਦਾ ਸਮਾਂ ਨਹੀਂ ਲੈਂਦਾ।
2: SBS ਨਗਰ ਪਰ SBS ਨਗਰ ਪਰਲੋਚਨ ਟੇਲਰ ਨਿਸ਼ਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆ ਜੀ। ਨਿਸ਼ਾ ਜੀ ਕੀ ਹਾਲ ਚਾਲ ਆ?
1: ਬਿਲਕੁਲ ਠੀਕ ਠਾਕ।
2: ਨਿਸ਼ਾ ਜੀ ਠੀਕ ਠਾਕ ਹੋ? ਨਿਸ਼ਾ ਜੀ ਸਾਰੇ ਹੀ ਪ੍ਰੋਗਰਾਮ ਜਿਹੜੇ ਤੁਹਾਡੇ ਨੇ FM ਰੇਨਬੋ ਦੇ ਬਹੁਤ ਚੰਗੇ ਲੱਗਦੇ ਨੇ, ਸ਼ੋ ਬਹੁਤ ਹਟ ਜਾ ਰਹੇ ਨੇ। ਮੇਰੀ ਸ਼ੋਪ ਤੇ ਤਾਂ ਤਕਰੀਬਨ ਮੋਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਜਿਹੜਾ FM ਰੇਨਬੋ ਚੱਲਦਾ ਰਹਿੰਦਾ ਹੈ, ਸੋ ਜਾਣਕਾਰੀ ਵੀ ਮਿਲਦੀ ਹੈ, ਐਂਟਰਟੇਨਮੈਂਟ ਦਾ ਸਾਧਨ ਵੀ ਹੈ। ਦੋ ਕਲੈਨਾਂ ਬੋਲਣ ਲੱਗਾ, ਤੁਸੀਂ ਪੁੱਛਿਆ ਵੀ ਤੁਹਾਨੂੰ ਸਵਾਰੀ ਕਿਹੜੀ ਚੰਗੀ ਲੱਗਦੀ ਆ, ਓਲਡ ਟਾਈਮ ਜਿਹੜਾ ਨਾ
1: ਜਿਹੜਾ
2: ਪਾਸਟ ਸੀਗਾ ਉਹਦੀ ਮੈਂ ਗੱਲ ਕਰਨ ਲੱਗਾ।
1: ਜੀ ਬਿਲਕੁਲ।
2: ਮੈਨੂੰ ਜਿਹੜੀ ਸਵਾਰੀ ਲੱਗਦੀ ਆ ਚੰਗੀ, ਮੈਂ ਦੱਸਣ ਲੱਗਾ ਕੀ ਕਰਨਾ

0: ਰੇਨਬੋ ਚੱਲਦਾ ਰਹਿੰਦਾ ਹੈ।
1: ਸੋ
0: ਜਾਣਕਾਰੀ ਵੀ ਮਿਲਦੀ ਹੈ, ਐਂਟਰਟੇਨਮੈਂਟ ਦਾ ਸਾਧਨ ਵੀ ਹੈ। ਦੋ ਕਲੈਨਾਂ ਬੋਲਣ ਲੱਗਾ, ਤੁਸੀਂ ਪੁੱਛਿਆ ਵੀ ਤੁਹਾਨੂੰ ਸਵਾਰੀ ਕਿਹੜੀ ਚੰਗੀ ਲੱਗਦੀ ਆ, ਓਲਡ ਟਾਈਮ ਜਿਹੜਾ ਹੈ ਨਾ,
1: ਜਿਹੜਾ
0: ਪਾਸਟ ਸੀਗਾ ਉਹਦੀ ਮੈਂ ਗੱਲ ਕਰਨ ਲੱਗਾ।
1: ਜੀ ਬਿਲਕੁਲ,
0: ਮੈਨੂੰ ਜਿਹੜੀ ਸਵਾਰੀ ਲੱਗਦੀ ਆ ਚੰਗੀ ਮੈਂ ਦੱਸਣ ਲੱਗਾ ਕੀ ਕਰਨਾ, ਕੀ ਕਰਨਾ ਬੱਸਾਂ ਕਾਰਾਂ ਨੂੰ, ਕੀ ਕਰਨਾ ਬੱਸਾਂ ਕਾਰਾਂ ਨੂੰ ਚੰਗੀ ਲੱਗਦੀ ਹੈ ਸਵਾਰੀ ਘੋੜੇ ਤੇ ਟਾਂਗੇ ਦੀ ਯਾਰਾਂ ਨੂੰ, ਘੋੜੇ ਤੇ ਟਾਂਗੇ ਦੀ ਯਾਰਾਂ ਨੂੰ। ਨਿਸ਼ਾ ਜੀ ਇੰਨਾ ਵਧੀਆ ਲੱਗਦਾ ਸੀਗਾ ਨਾ ਜਦ ਅਸੀਂ ਛੋਟੇ ਛੋਟੇ ਹੁੰਦੇ ਸੀ, ਤਕਰੀਬਨ ਅਬਾਊਟ ਕਹਿ ਦਿੰਦੇ ਆ 15-16 ਜਾਂ ਕਿੱਥੇ ਕੁ ਜੀਅਰਸ ਓਲਡ, ਇੰਨੀ ਕੁ ਏਜ ਸੀਗੀ ਸਾਡੀ। ਛੁੱਟੀਆਂ ਦੇ ਵਿੱਚ ਅਸੀਂ ਜਾਂਦੇ ਹੁੰਦੇ ਸੀ ਰਿਸ਼ਤੇਦਾਰਾਂ ਦੇ, ਉਹ ਸੜਕ ਦੇ ਉੱਪਰ ਟਾਂਗੇ ਵਾਲੇ ਨੇ ਖੜੇ ਹੋਣਾ, ਕਾਫੀ ਬੰਦੇ ਖੜੇ ਹੁੰਦੇ ਸੀਗੇ ਟਾਂਗੇ ਲੈ ਕੇ, ਜਿੱਦਾਂ ਟਾਈਮ ਨਾਲ ਚੱਲਦੇ ਹੁੰਦੇ ਸੀ। ਉੱਥੇ ਬਹਿਣਾ ਜਾਂ ਤੁਰਨਾ ਨਾ, ਉਹਦੇ ਵਿੱਚ ਲਗਭਗ 10 ਜਣੇ ਬਹਿ ਜਾਂਦੇ ਸੀ, 8-10 ਦੇ ਵਿੱਚ ਸਵਾਰੀਆਂ ਬਿਠਾਉਂਦਾ ਸੀਗਾ ਉਹ। ਤਾਂ ਤਕਰੀਬਨ ਜਦ ਉਹਨੇ ਜਾਣਾ ਨਾ, ਸਭ ਤੋਂ ਪਹਿਲਾਂ ਤਾਂ ਆਨੰਦ ਏਦਾਂ ਆਉਣਾ ਜਦ ਉਹਦੀਆਂ ਉਹਦੇ ਪੌੜ ਜਿਹੜੇ ਨਾ ਸੜਕ ਤੇ ਲੱਗੇ ਠੱਕ ਠੱਕ ਠੱਕ ਠੱਕ ਠੱਕ ਠੱਕ ਠੱਕ ਠੱਕ ਕਰਦੇ ਜਾਂਦੇ ਹੁੰਦੇ ਸੀਗੇ ਉੱਥੇ। ਉਹ ਗਲ ਵਿੱਚ ਘੁੰਗਰੂ ਪਤਾ ਨੀ ਕਿੰਨੇ ਕੁ ਪਾਏ ਹੁੰਦੇ ਸੀ, ਮੈਂ ਕਹਿੰਦਾ ਆਵਾਜ਼ ਸੁਣਦੀ ਸੀ ਜੇ ਕਰਨਾ ਆਲੇ ਦੁਆਲੇ ਫਸਲਾਂ ਵਿੱਚ ਵੀ ਬੰਦਾ ਬੈਠਾ ਉੱਠ ਕੇ।
1: ਜੀ ਜੀ ਜੀ ਬਿਲਕੁਲ ਸਹੀ ਕਹਿ ਰਹੇ ਹੋ,
0: ਕਰਨਾ ਆਲੇ ਦੁਆਲੇ ਫਸਲਾਂ ਵਿੱਚ ਵੀ ਬੰਦਾ ਬੈਠਾ ਉੱਠ ਕੇ ਖੜ ਜਾਂਦਾ ਤੇ ਬਾਕਿਆ ਇਹ ਘੋੜਾ ਤੇ ਟਾਂਗਾ ਜਾ ਰਿਹਾ, ਮਤਲਬ ਇੰਨਾ ਸੋਹਣਾ ਸਕੂਨ ਮਿਲਦਾ ਮਨ ਨੂੰ। ਮੈਂ ਤਾਂ ਅਰਦਾਸ ਕਰਦਾ ਵੀ ਵਾਹਿਗੁਰੂ ਦੁਬਾਰਾ ਉਹੀ ਜ਼ਮਾਨਾ ਆ ਜਾਵੇ, ਇੱਕ ਜਿਹੜਾ ਟਰੈਕ ਨਾ ਇਹਨਾਂ ਵਾਸਤੇ ਬਣ ਜਾਵੇ ਜਿਸ ਦੇ ਉੱਪਰ ਆਹ ਜਿਹੜੇ ਹੈ ਨਾ,
1: ਬਿਲਕੁਲ ਬਿਲਕੁਲ,
0: ਪਰ ਆਹ ਜਿਹੜੇ ਹੈ ਨਾ ਆਪਣੇ ਟਾਂਗੇ ਚੱਲ ਸਕਣ, ਹੋਰ ਰਕਸ਼ੇ ਚੱਲ ਸਕਣ, ਤਾਂ ਇੱਕ ਬਲੈਂਡ ਵੱਖਰੀ ਬਣ ਜਾਏ ਸਾਰਿਆਂ ਸ਼ਹਿਰਾਂ ਦੇ ਵਿੱਚ, ਜਿਹੜੇ ਬੰਦੇ ਨਾ ਆਰਾਮ ਦੇ ਨਾਲ ਆਪਣਾ ਜਿਹੜਾ
1: ਸਫ਼ਰ ਇੰਜੋਏ ਕਰਨਾ ਚਾਹੁੰਦੇ ਨੇ। ਬਿਲਕੁਲ ਬਿਲਕੁਲ ਜੀ, ਬਹੁਤ ਵਧੀਆ ਲੱਗਾ ਤੁਹਾਡੀਆਂ ਇਹ ਗੱਲਾਂ ਸੁਣ ਕੇ, ਔਰ ਪੁਰਾਣਾ ਸਮਾਂ ਪੁਰਾਣੇ ਪਲ ਜਿਹੜੇ ਆ ਉਹ ਯਾਦ ਆ ਜਾਂਦੇ ਨੇ ਜਦੋਂ ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਕਰਨੇ ਆ, ਹੈ ਨਾ। ਚਲੋ ਪ੍ਰੋਗਰਾਮ 'ਚ ਅਗਲਾ ਮੈਸੇਜ ਸ਼ਾਮਿਲ ਕਰ ਲੈਂਦੇ ਹਾਂ। ਲਾਲਚ ਕਾ ਕੋਈ ਅੰਤ ਨਹੀਂ ਔਰ ਇੱਛਾਓਂ ਕੀ ਕੋਈ ਸੀਮਾ ਨਹੀਂ, ਜੋ ਸਮੇਂ ਰਹਿਤੇ ਰੁਕ ਜਾਏ ਔਰ ਸੰਤੋਸ਼ ਕੇ ਸਾਥ ਜੀਤਾ ਹੈ ਵਹੀ ਵਾਸਤਵ ਮੇਂ ਧਨਵਾਨ ਹੈ। ਯਸ਼ਪਾਲ, ਜੰਮੂ ਕਸ਼ਮੀਰ, ਜ਼ਿਲ੍ਹਾ ਜੰਮੂ, ਖੜਾ ਬੱਲੀ ਪਿੰਡ ਸੇ ਯੂਨੀ ਤੋਂ ਸਾਨੂੰ ਮੈਸੇਜ ਆਇਆ। ਪਿਆਰ ਸਿਰਫ ਸ਼ਬਦੋਂ ਸੇ ਨਹੀਂ ਸਮਝ ਸੇ ਜਤਾਇਆ ਜਾਤਾ ਹੈ, ਜਬ ਕੋਈ ਬਿਨਾ ਕਹੇ ਆਪਕੀ ਭਾਵਨਾਓਂ ਕੋ ਸਮਝ ਲੇ ਵਹੀ ਸੱਚਾ ਰਿਸ਼ਤਾ ਹੋਤਾ ਹੈ। ਆਜ ਕੇ ਸਮੇਂ ਮੇਂ ਲੋਕ ਸਾਥ ਤੋ ਰਹਿਤੇ ਹੈ ਲੇਕਿਨ ਇੱਕ ਦੂਸਰੇ ਕੋ ਸਮਝਨੇ ਕੀ ਕੋਸ਼ਿਸ਼ ਕਮ ਕਰਤੇ ਹੈ। ਅਗਰ ਆਪ ਕਿਸੀ ਕੋ ਸੱਚ ਮੇਂ ਮਹੱਤਵ ਦੇਤੇ ਹੈ ਤੋ ਉਸਕੀ ਭਾਵਨਾਓਂ ਕੋ ਸਮਝੀਏ, ਯਹੀ ਸਮਝ ਰਿਸ਼ਤੋਂ ਕੋ ਮਜ਼ਬੂਤ ਔਰ ਖਾਸ ਬਣਾ ਦੇਤੀ ਹੈ। ਜੀ ਬਿਲਕੁਲ, ਇਹ ਮੈਸੇਜ ਆਇਆ ਹੈ ਬਹੁਤ ਹੀ ਖੂਬਸੂਰਤ, ਬਿੰਦੂ ਬਸਤੀ ਸ਼ੇਖ ਜਲੰਧਰ ਤੋਂ। ਅਗਲਾ ਮੈਸੇਜ ਹੈ ਜੀ, ਦਵਿੰਦਰ ਕੁਮਾਰ ਪਾਰਗੋ ਕੈਮ ਤੋਂ ਮੈਸੇਜ ਕਰ ਰਹੇ ਨੇ। ਮੈਡਮ ਜੀ ਗੁੱਡ ਮੋਰਨਿੰਗ, ਮੈਂ ਜੀ ਜਦੋਂ ਛੋਟਾ ਹੁੰਦਾ ਸੀ ਭੁੰਡੀ ਵਾਲੀ ਸਵਾਰੀ ਵਿੱਚ ਬੈਠਾ ਅਤੇ ਨਾਲੇ ਪਿੰਡ ਵਿੱਚ ਫਟ ਫਟੀਆ ਹੁੰਦਾ ਸੀ ਉਸ ਵਿੱਚ ਬੈਠ ਕੇ ਬਹੁਤ ਮਜ਼ਾ ਆਉਂਦਾ ਸੀ। ਬਿਲਕੁਲ, ਤੁਹਾਡੀ ਆਵਾਜ਼ ਜਿਹੜੀ ਦੱਸ ਰਹੀ ਹੈ ਕਿ ਪ੍ਰੋਗਰਾਮ ਤੁਹਾਡੇ ਅਲਫਾਜ਼ ਤੁਹਾਡੇ ਸ਼ਬਦ ਜਿਹੜੇ ਆ ਉਹ ਅਹਿਸਾਸ ਕਰਾ ਰਹੇ ਨੇ ਕਿ ਤੁਸੀਂ ਇਹ ਸਵਾਰੀ ਦਾ ਕਿੰਨਾ ਜ਼ਿਆਦਾ ਮਜ਼ਾ ਲਿੱਤਾ ਹੋਏਗਾ ਨਾ। ਬਿਲਕੁਲ ਜੀ, ਜਿਹੜੀ ਕਾਲੀ ਭੁੰਡੀ ਹੁੰਦੀ ਸੀ ਫਟ ਫਟ ਫਟ ਫਟ ਕਰਦੀ ਜਦੋਂ ਪਹੁੰਚਦੀ ਸੀ ਨਾ ਇੱਕ ਮੰਜ਼ਿਲ ਤੋਂ ਦੂਸਰੇ ਮੰਜ਼ਿਲ ਤੱਕ, ਅਤੇ ਫਿਰ ਉਹਦੇ ਵਿੱਚ ਬਹਿ ਕੇ ਜਿਹੜੀ ਸਵਾਰੀ ਕਰੀਦੀ ਸੀ ਵਾਹ ਜੀ ਵਾਹ ਰੌਣਕਾਂ ਲਗਾ ਦਿੰਦੀ ਸੀ, ਹੈ ਨਾ। ਅਗਲਾ ਮੈਸੇਜ ਸੁਣੀਏ ਫਿਰ।
2: ਸਤਿ ਸ਼੍ਰੀ ਅਕਾਲ ਨਿਸ਼ਾ ਮੈਡਮ ਜੀ,
1: ਤੇ ਮੇਰੇ
2: ਵੱਲੋਂ ਸਾਰੇ ਸਰੋਤਾਂ ਨੂੰ ਸਤਿ ਸ਼੍ਰੀ ਅਕਾਲ। ਮੈਂ ਸੁਨੀਲ ਕੁਮਾਰ, ਪਿੰਡ ਗਿੱਲਾੜਾ, ਤਹਿਸੀਲ ਟਿੱਬੀ, ਹਨੂੰਮਾਨਗੜ੍ਹ, ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ। ਤੇ ਕੱਲ ਸੀਗਾ ਆਪਣਾ ਪਰਿਆਵਰਨ ਦਿਵਸ,
1: ਯਾਨੀ
2: ਕਿ ਨੇਚਰ ਦੇ ਜਮਾ ਨੇੜੇ, ਤੇ ਅਸੀਂ ਬੈਠੇ ਹਾਂ ਢਾਣੀ 'ਚ।
1: ਅਰੇ ਵਾਹ,
2: ਢਾਣੀ ਦੇ ਚਾਰੋਂ ਔਰ ਸਾਡੇ ਬਕੇਣਾ ਲੱਗੀਆਂ ਹੋਈਆਂ, ਦਰਖਤ ਲੱਗੇ ਹੋਏ ਆ ਨੇਚਰ ਦੇ ਜਮਾ ਨੇੜੇ। ਜਿੰਨੇ ਭਾਈ ਬੰਧੂ ਸਾਡੇ ਵੇਲੀ ਰਿਸ਼ਤੇਦਾਰ ਆਉਂਦੇ ਉਹ ਕਹਿੰਦੇ ਵਾਸਤਵ 'ਚ ਸਵਰਗਾਂ 'ਚ ਬੈਠੇ ਹੋ,
1: ਤੇ
2: ਸਾਨੂੰ ਵੀ ਇੰਜ ਫੀਲ ਹੁੰਦਾ ਵੀ ਵਾਸਤਵ 'ਚ ਸਵਰਗਾਂ 'ਚ ਬੈਠੇ ਹਾਂ। ਤੇ ਜਦੋਂ ਵੀ ਕੋਈ ਆਉਂਦਾ ਹੈ ਬਾਹਰੋਂ ਤੇ ਪੁੱਛਦਾ ਢਾਣੀ ਦਾ ਐਡਰੈਸ, ਅਸੀਂ ਕਹਿੰਦਾ ਜਮਾ ਖਾਲ ਦੇ ਉੱਤੇ ਤੇ ਬਕੇਣਾ ਲੱਗੀ ਹੋਈ ਹੈ,
1: ਤੇ
2: ਸਾਡੀ ਢਾਣੀ ਇਸੇ ਕਰਕੇ ਮਸ਼ਹੂਰ ਹੈ ਬਕੇਣਾ ਢਾਣੀ। ਇਸੇ ਕਰਕੇ ਸਾਰੇ ਜਿੰਨੇ ਲਿਸਨਰ ਹੈ, ਸਰੋਤੇ ਹੈ, ਉਹਨਾਂ ਨੂੰ ਮੈਂ ਕਹਿਣਾ ਚਾਹਾਂਗਾ ਵੀ ਦਰਖਤ ਲਗਾਓ, ਵੱਧ ਤੋਂ ਵੱਧ ਦਰਖਤ ਲਗਾਓ, ਤੁਹਾਡੀ ਪਹਿਚਾਣ ਬਣਾਓ ਦਰਖਤਾਂ ਦੇ ਵਿੱਚ, ਵੀ ਨਾ ਚੱਲੇ ਤੁਹਾਡਾ। ਤੇ ਨਾਲੇ ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਵਹੀਕਲ ਕਿਹੜਾ ਤੁਸੀਂ ਪਹਿਲਾਂ ਯੂਜ਼ ਕੀਤਾ, ਤੇ ਮੈਂ ਤਾਂ ਸਾਈਕਲ ਹੀ ਕੀਤੀ ਹੈ ਜੀ। ਸਕੂਲ ਟਾਈਮ ਵਿੱਚ ਮੈਂ 6 ਤੋਂ ਲੈ ਕੇ BA ਤੱਕ ਸਾਈਕਲ ਲੈ ਕੇ ਪਿੰਡ ਗੇੜਾ ਮਾਰਦੇ ਰਹੇ ਹਾਂ, ਦੋ ਦੋ ਤਿੰਨ ਤਿੰਨ ਵਾਰ। ਉਹ ਵਿਹੜਾ ਹੀ ਕੁਛ ਹੋਰ ਸੀ
1: ਜੀ,
2: ਹੁਣ ਜਦੋਂ ਦਾ ਮੋਟਰਸਾਈਕਲ ਆ ਗਿਆ ਜੋ ਹੋਰ ਵਹੀਕਲ ਆ ਗਏ ਹੈ, ਉਹਦੇ ਵਿਚਾਰੀ ਦਾ ਟਾਈਮ ਹੀ ਗਿਆ, ਇਹ ਬਹੁਤ ਹੀ ਆਪਣੇ ਲਈ ਖਰਾਬ ਗੱਲ ਹੈ। ਸਾਈਕਲ ਹੁੰਦੀ ਸੀ ਉਹਦਾ ਨਜ਼ਾਰਾ ਹੀ ਵੱਖਰਾ ਸੀਗਾ। ਤੇ ਜਿਹੜੇ ਸਰੋਤਾ ਸੁਣ ਰਹੇ ਹੈ, ਸਾਈਕਲ ਦਾ ਪ੍ਰਯੋਗ ਕਰੋ। ਮੈਂ ਵੀ ਹੁਣ ਦੇਖ

0: ਹਾਂ ਤੇ ਹੌਲੀ ਹੌਲੀ ਉਹ ਗੱਲ ਤਾਂ ਨਹੀਂ ਬੋਲਣੀ ਪਰ ਕੋਸ਼ਿਸ਼ ਕਰਦੇ ਹਾਂ ਕਿ ਪਹਿਲਾਂ ਵਾਂਗੂ ਅਸੀਂ ਵੀ ਪਿਆਰ ਨਾਲ ਸਾਈਕਲ ਚਲਾਈਏ।
1: ਧੰਨਵਾਦ ਜੀ। ਸਾਈਕਲ ਚਲਾਉਣਾ ਵੀ ਸਾਡੀ ਸਿਹਤ ਦੇ ਲਈ ਇੱਕ ਬਹੁਤ ਵਧੀਆ ਐਕਸਰਸਾਈਜ਼ ਦਾ ਕੰਮ ਬਣ ਜਾਂਦੀ ਹੈ। ਮੇਰੇ ਕੋਲ ਨਾ ਬੜੀ ਅੱਛੀ ਇੱਕ ਕਲਿੱਪ ਆਈ ਹੈ, ਪਰ ਮੈਂ ਪਹਿਲਾਂ ਇੱਕ ਆਡੀਓ ਮੈਸੇਜ ਸੁਣਨਾ ਚਾਹਾਂਗੀ।

0: ਰੋਕਿਓ ਰੋਕਿਓ ਰੋਕਿਓ ਰੋਕਿਓ ਦਿਲ ਆਪਣਾ ਪੰਜਾਬੀ ਵਾਲੀ ਟ੍ਰੇਨ ਰੋਕਿਓ। ਨਿਸ਼ਾ ਜੀ ਨਮਸਤੇ, ਸਤਿ ਸ੍ਰੀ ਅਕਾਲ, ਅਸੀਂ ਵੀ ਆ ਗਏ ਹਾਂ ਜੀ, ਅਸੀਂ ਵੀ ਆ ਗਏ ਹਾਂ, ਸਾਨੂੰ ਵੀ ਚੜਾ ਲਓ। ਆ ਬਹੁਤ ਸਵਾਰੀਆਂ ਨੂੰ ਤੁਸੀਂ ਚੜਾ ਲਿਆ, ਕੱਲੇ ਕੱਲੇ ਨੂੰ ਸੁਣਾ ਵੀ ਲਿਆ, ਤੇ ਮੈਂ ਕਿਹਾ ਅਸੀਂ ਵੀ ਦੌੜ ਕੇ ਚਲੇ ਜਾਈਏ, ਫਟਾਫਟ ਸਵਾਰੀ ਤੇ ਗੱਲਬਾਤ ਕਰੇ ਲਈਏ। ਸਵਾਰੀ ਤੇ ਤੁਸੀਂ ਬਹੁਤ ਸੋਹਣੀਆਂ ਗੱਲਾਂ ਬਾਤਾਂ ਕਰ ਰਹੇ ਆ, ਬਾਕੀ ਪੁਰਾਣੀਆਂ ਚੀਜ਼ਾਂ ਦਵਾ ਦਵਾ ਤੀਆਂ। ਸੋ ਬਹੁਤ ਵਧੀਆ ਟਾਂਗੇ ਤੇ ਗੱਲਬਾਤ ਕੀਤੀ ਆ, ਟਾਂਗਾ ਬਹੁਤ ਹੀ ਵਧੀਆ, ਬਿਲਕੁਲ ਜਿਹੜਾ ਘੋੜਾ ਲਗਾਇਆ ਹੁੰਦਾ ਸੀ, ਪਿੱਛੇ ਵਧੀਆ ਸੀਟਾਂ ਹੁੰਦੀਆਂ ਸੀਆਂ, ਤੇ ਟਾਂਗੇ ਨੇ ਜਦੋਂ ਚੱਲਣਾ ਠੁਮਕ ਠੁਮਕ ਕਰਕੇ ਘੋੜੇ ਦੇ, ਮੈਂ ਕਿਹਾ ਜੀ ਸਿਰ ਦੇ ਉੱਤੇ ਰੰਗ ਬਿਰੰਗੇ ਫੰਗ ਲਾਏ ਹੁੰਦੇ ਸੀ, ਗੱਲ ਚ ਘੁੰਗਰੂ ਪਾਏ ਹੋਏ, ਘੋੜ ਦੀ ਗੱਲ ਕੀਤੀ, ਬਿਲਕੁਲ ਟੈਂਪੂ ਜਿਹੜਾ ਤਿੰਨ ਚੱਕਿਆ ਵਾਲਾ ਹੁੰਦਾ ਸੀ, ਛੱਤ ਪੀਲੀ ਥੱਲੇ ਆਲੇ ਦੁਆਲੇ ਉਹ ਕਾਲਾ ਬੈਠਣਾ, ਉਹਦੇ ਚ ਬੜਾ ਆਨੰਦ ਆਉਣਾ, ਨਾਲੇ ਉਹਨੇ ਧੁੱਕ ਧੁੱਕ ਕਰਕੇ ਚੱਲਣਾ ਤੇ ਉਹਨੂੰ ਰੱਸੀ ਦੇ ਨਾਲ ਖਿੱਚ ਕੇ ਸਟਾਰਟ ਕਰਦੇ ਹੁੰਦੇ ਸੀਗੇ। ਬਾਕੀ ਇਹ ਚੀਜ਼ਾਂ ਯਾਦ ਕਰਾਤੀਆਂ। ਕਈ ਵਾਰ ਤਾਂ ਛੋਟੇ ਛੋਟੇ ਹੁੰਦੇ ਸ਼ਰਾਰਤਾਂ ਵੀ ਕਰਦੇ ਹੁੰਦੇ ਸੀਗੇ, ਜਿਹੜੀਆਂ ਇੱਟਾਂ ਖਿੱਚਣੇ ਵਾਲੇ ਜਿਹੜੇ ਰੇੜੇ ਆ ਨਾ, ਜਿਹੜੇ ਇੱਕ ਚੱਕੇ ਵਾਲੇ, ਉਹਦੇ ਉੱਤੇ ਵੀ ਕਦੀ ਬੈਠ ਜਾਣਾ, ਇੱਕ ਨੇ ਚਲਾਉਣਾ, ਬੜਾ ਹੀ ਦੇਖ ਕੇ ਉਹਨੂੰ ਬੇੜਾ ਝੂਟੇ ਲੈ ਕੇ ਆਨੰਦ ਆਉਣਾ ਝੂਟੇ ਮਾਤੇ। ਸਵੇਰ ਤੋਂ ਹੀ ਬਹੁਤ ਵਧੀਆ ਟਰਾਂਸਮੀਟਰ ਆਨ ਕਰਦੇ ਆ, ਤੁਸੀਂ ਬਹੁਤ ਵਧੀਆ ਸ਼ਹਿਨਾਈ ਬਜਾਈ, ਉਸਦੇ ਨਾਲ ਸ਼ੁਰੂਆਤ ਕੀਤੀ ਮੈਡਮ ਨਿਸ਼ਾ ਜੀ, ਭਗਤੀ ਰਸ ਬੰਦਨਾ ਮੂਲ ਮੰਤਰ ਦੇ ਨਾਲ ਸ਼ੁਰੂ ਕੀਤੀ, ਬਹੁਤ ਹੀ ਵਧੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਰੰਗ ਬੰਨਿਆ। ਹਮ ਖੁਸ਼ ਨਸੀਬ ਕਿਤਨੇ ਪ੍ਰਭੂ ਕਾ ਮਿਲਾ ਸਹਾਰਾ, ਮਿਕਸ ਬਾਣੀ ਦੇ ਨਾਲ ਸਾਰਿਆਂ ਨੂੰ ਤਾਰਾਂ ਜੋੜੀਆਂ, ਲਿਵ ਜੋੜੀ ਤੇ ਪ੍ਰਮਾਤਮਾ ਦੇ ਨਾਲ ਜੋੜਿਆ, ਬਹੁਤ ਸੋਹਣੀਆਂ ਜਾਣਕਾਰੀਆਂ ਦਿੰਦਿਆਂ ਹੋਇਆ ਅੱਜ ਦਾ ਪ੍ਰੋਗਰਾਮ ਬਹੁਤ ਹੀ ਲਾਜਵਾਬ, ਇੱਕ ਇੱਕ ਜਾਣਕਾਰੀ ਬਹੁਤ ਵਧੀਆ, ਤੇ ਨਾਲ ਦੀ ਨਾਲੇ ਅੱਜ ਸਵੇਰੇ ਤੁਸੀਂ ਜਿਹੜੀ ਯੋਗਾ ਦੇ ਉੱਤੇ ਗੱਲਬਾਤ ਕੀਤੀ ਆ ਕਿ ਜਦੋਂ ਤੁਸੀਂ ਆ ਰਹੇ ਸੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ, ਬਿਲਕੁਲ ਸਵੇਰ ਦੀ ਜਿਹੜੀ ਇਹ ਹਵਾ ਆ ਬੜੀ ਪਿਆਰੀ ਲੱਗਦੀ ਆ, ਇਹ ਕੁਦਰਤ ਦੇ ਨਜ਼ਾਰੇ ਨੇ, ਬਿਲਕੁਲ ਜਿਹੜਾ ਯੋਗਾ ਕਰਦੇ ਨੇ, ਯੋਗਾ ਸਾਨੂੰ ਕਰਨਾ ਚਾਹੀਦਾ ਆ। ਸ਼ਰਮਾ ਜੀ, ਵਰਮਾ ਜੀ, ਬੱਤਰਾ ਜੀ ਤੇ ਹੋਰ ਤੁਸੀਂ ਬਹੁਤ ਸੋਹਣੇ ਸੋਹਣੇ ਨਾਮ ਲੈ ਕੇ ਸੋਹਣੀ ਗੱਲਬਾਤ ਕੀਤੀ, ਬਿਲਕੁਲ ਪਾਰਕਾਂ ਦੇ ਵਿੱਚ ਇਸੇ ਤਰ੍ਹਾਂ ਰੌਣਕਾਂ ਲੱਗਦੀਆਂ ਨੇ, ਜੋ ਖੁੱਲੇ ਖੁੱਲੇ ਹਾਲ ਨੇ ਉਹਦੇ ਵਿੱਚ ਵੀ ਯੋਗਾ ਕਰਾਇਆ ਜਾਂਦਾ, ਪਰ ਸਾਡੇ ਕੋਲ ਤਾਂ ਇੱਕ ਹੈਗਾ ਯੋਗਾ, ਤਾਂ ਹੈ ਹੀ ਘਰ ਯੋਗਾ। ਸੋ ਬਹੁਤ ਵਧੀਆ ਤੁਹਾਡਾ ਅੱਜ ਦਾ ਪ੍ਰੋਗਰਾਮ ਮੈਡਮ ਨਿਸ਼ਾ ਜੀ, ਖੁਸ਼ ਰਹੋ, ਆਬਾਦ ਰਹੋ, ਇਸੇ ਤਰ੍ਹਾਂ ਸਾਡੇ ਕੰਨਾਂ ਦੇ ਵਿੱਚ ਰਸ ਘੋਲਦੇ ਰਹੋ, ਦਿਲ ਆਪਣਾ ਪੰਜਾਬੀ ਦੇ ਸਰੋਤਿਆਂ ਨੂੰ ਤੇ ਤੁਹਾਨੂੰ ਇੱਕ ਵਾਰ ਫਿਰ ਤੋਂ ਨਮਸਤੇ, ਸਤਿ ਸ੍ਰੀ ਅਕਾਲ
1: ਜੀ। ਲਓ ਜੀ, ਅਗਲਾ ਮੈਸੇਜ ਵੀ ਲੈ ਲੈਣੀ ਆ, ਸਮਾਂ ਜਿਹੜਾ ਕਹਿ ਰਿਹਾ ਕਿ ਮੈਂ ਆਪਣੀ ਰਫਤਾਰ ਨਾਲ ਚੱਲੀ ਜਾਣਾ, ਤੁਸੀਂ ਦੇਖ ਲਓ ਫਿਰ ਆਪਣਾ ਕੀ ਕਰਨਾ ਹੈ ਨਾ। ਸੋ ਮੇਰੀ ਕੋਸ਼ਿਸ਼ ਹੈ ਕਿ ਦੋਸਤਾਂ ਦੇ ਮੈਸੇਜ ਜਿਹੜੇ ਆ ਸਾਰੇ ਦੇ ਸਾਰੇ ਪ੍ਰੋਗਰਾਮ 'ਚ ਸਾਂਝੇ ਕਰ ਸਕਾਂ। ਸੋ ਮੇਰੇ ਕੋਲ ਇੱਕ ਪਲੇਟ ਹੈ, ਪਲੇਟ ਦੇ ਵਿੱਚ ਕੀ ਹੈ?
2: ਹੈਲੋ ਦਿਲ ਆਪਣਾ ਪੰਜਾਬੀ, ਨਿਸ਼ਾ ਮੈਡਮ ਜੀ, ਵੈਰੀ ਗੁੱਡ
1: ਜੀ ਜੀ ਜੀ, ਬਿਲਕੁਲ ਤੁਹਾਡਾ ਮੈਸੇਜ ਜਿਹੜਾ ਪਲੇ ਹੋ ਰਿਹਾ
2: ਹੈ। ਹੈਲੋ ਦਿਲ ਆਪਣਾ ਪੰਜਾਬੀ, ਨਿਸ਼ਾ ਮੈਡਮ ਜੀ, ਵੈਰੀ ਗੁੱਡ ਮਾਰਨਿੰਗ। ਅੱਜ ਠੰਡਾ ਠੰਡਾ ਮਿੱਠਾ ਮਿੱਠਾ ਸੈਚਰਡੇ ਹੈ, ਅੱਜ ਆਪਾਂ ਸਾਰੇ ਕੰਮ ਨਿਬੇੜ ਕੇ ਤੇ ਕੱਲ ਸੰਡੇ ਦਾ ਇੰਤਜ਼ਾਰ ਕਰਨਾ ਹੈ, ਕਦੋਂ ਸਾਰੇ ਇਕੱਠੇ ਬੈਠੀਏ, ਕੋਈ ਨਵੀਂ ਡਿਸ਼ ਬਣਾਈਏ, ਜਿਹੜੀਆਂ ਸਾਡੇ ਆਰਟਿਸਟ ਪੂਜਾ ਟੋਹਾਨੀ ਜੀ ਔਰ ਸਾਡੇ ਅੰਜਲੀ ਮੈਡਮ ਜੀ, ਤੁਸੀਂ ਜੋ ਸਾਨੂੰ ਸ਼ੇਅਰ ਕਰਦੇ, ਅਸੀਂ ਫਿਰ ਸੰਡੇ ਨੂੰ ਟਰਾਈ ਵੀ ਤਾਂ ਕਰਨਾ ਨਾ ਸਾਰਿਆਂ ਨਾਲ ਬੈਠ ਕੇ ਇਹ ਗੱਲਾਂ ਕਰਦੇ ਹੋਏ। ਡਾਕਟਰ ਗੌਰਵ ਜੜੇਜਾ ਦੇ ਨਾਲ ਸਾਰੀ ਗੱਲਾਂ ਬਾਤਾਂ ਤੁਸੀਂ ਦੱਸੀਆਂ, ਸਾਰੀਆਂ ਧਿਆਨ ਨਾਲ ਸੁਣੀਆਂ, ਕੰਮ ਦੇ ਨਾਲ ਨਾਲ ਆਪਾਂ ਤੁਹਾਡਾ ਪ੍ਰੋਗਰਾਮ ਪੂਰਾ ਲੁਫ਼ਤ ਉਠਾਈਦਾ ਵਾ, ਬੜੇ ਸੋਹਣੇ ਪਟਾਰੇ ਦੇ ਵਿੱਚੋਂ ਗੱਲਾਂ ਕੱਢਦੇ ਹੋ ਔਰ ਸਾਨੂੰ ਦੱਸਦੇ ਹੋ। ਨਿਸ਼ਾ ਮੈਡਮ ਜੀ, ਪਿਛਲੇ ਸੈਚਰਡੇ ਨੂੰ ਵੀ ਤੁਸੀਂ ਆਏ ਸੀ ਤੇ ਅੱਜ ਸੈਚਰਡੇ ਨੂੰ ਵੀ ਤੁਸੀਂ ਹੀ ਆਏ ਹੋ, ਠੀਕ ਹੈ ਮੈਡਮ ਜੀ?
1: ਤੇ
2: ਤੁਸੀਂ ਗੱਲ ਕੀਤੀ ਹੈ ਆਪਾਂ ਕਿਸ ਤੇ ਯਾਤਰਾ ਕਰਦੇ ਸੀ, ਮੈਡਮ ਜੀ ਅਸੀਂ ਸਭ ਤੋਂ ਪਹਿਲੇ ਕੀਤਾ ਤਾਂਗਾ
1: ਜੀ,
2: ਗੱਡਾ, ਗੱਡੇ ਵਿੱਚ ਬੈਠ ਕੇ ਮੈਂ ਇੱਕ ਵਾਰ ਸ਼ੇਅਰ ਕੀਤਾ ਸੀ, ਆਪਣੇ ਫਰੈਂਡ ਦੇ ਪਿੰਡ ਗਈ ਸੀ, ਉਸ ਤੋਂ ਉਸ ਵਕਤ ਮੈਂ ਗੱਡੇ 'ਚ ਬੈਠੀ ਸੀ, ਉਦੋਂ ਮੈਂ 6th ਕਲਾਸ ਵਿੱਚ ਸੀਗੀ, ਉਸ ਤੋਂ ਬਾਅਦ ਸਾਈਕਲ ਬਹੁਤ ਚਲਾਇਆ, ਬਹੁਤ ਚਲਾਇਆ ਸਾਈਕਲ, ਮੇਰਾ ਛੁੱਟਿਆ ਮੈਰਿਜ ਤੋਂ ਬਾਅਦ, ਸਾਈਕਲ ਤੇ ਹੀ ਸਾਰੇ ਕੰਮ ਕਰਦੇ ਸੀਗੇ।
1: ਨਹੀਂ, ਤੁਸੀਂ ਉਹਨੂੰ ਹੁਣ ਵੀ ਕੰਟੀਨਿਊ ਕਰ ਸਕਦੇ ਹੋ,
2: ਬੜੇ ਵਧੀਆ ਰਹਿੰਦੇ ਸੀਗੇ। ਉਸ ਤੋਂ ਬਾਅਦ ਫਿਰ ਹੁਣ ਐਕਟਿਵਾ ਹੈਗੀ ਹੈ, ਬੱਸ ਦੀ ਯਾਤਰਾ ਕੀਤੀ, ਲੰਬੀ ਯਾਤਰਾ ਰੇਲ ਤੇ ਕੀਤੀ ਹੈ। ਸਭ ਤੋਂ ਪਹਿਲਾਂ ਮੇਰਾ ਵੱਡਾ ਸਫ਼ਰ ਸੀਗਾ ਅੰਬਾਲਾ ਸਿਟੀ ਤੋਂ ਕਪੂਰਥਲੇ ਤੱਕ ਦਾ, ਜਿਹਦੇ ਵਿੱਚ ਮੈਂ ਬੱਸ ਵਿੱਚ ਬੈਠ ਕੇ ਕਪੂਰਥਲਾ ਆਈ ਸੀਗੀ ਮੈਡਮ ਜੀ। ਇਹ ਸੀਗਾ ਮੇਰੀ

0: ਸਿਸਟਰ ਦੇ ਕੋਲ ਆਣਾ ਜਾਣਾ ਇਹ ਗੱਲ ਹੈਗੀ ਹੈ 85 ਦੀ ਮੈਡਮ ਜੀ। ਤੇ ਉਸ ਤੋਂ ਬਾਅਦ ਹੁਣ ਤੁਸੀਂ ਸਾਰੀਆਂ ਗੱਲਾਂ ਕਰਦੇ ਹੋਏ ਮੈਂ ਬਣਾਇਆ ਸੀ ਕਰੇਲਿਆਂ ਦਾ ਅਚਾਰ, ਉਹ ਬੜਾ ਹੀ ਟੇਸਟੀ ਬਣਿਆ ਹੈ। ਅੱਜ ਕੱਲ ਕਰੇਲੇ ਬੜੇ ਸਸਤੇ ਹਨ, ਉਹਨਾਂ ਨੂੰ ਸੋਹਣਾ ਲਵੋ, ਨਮਕ ਲਗਾ ਕੇ ਰੱਖੋ, ਤੋ ਸਵਾਰ ਕੇ ਸੁਕਾ ਕੇ ਅੱਛੀ ਤਰ੍ਹਾਂ ਉਹਨੂੰ ਅੰਬ ਦੇ ਮਸਾਲੇ ਵਿੱਚ ਪਾ ਕੇ ਥੋੜਾ ਜਿਹਾ ਗਰਮ ਤੇਲ ਪਾਓ ਤੇ ਧੁੱਪ ਵਿੱਚ ਰੱਖੋ ਤੇ 2-3 ਦਿਨਾਂ ਬਾਅਦ ਕਰੇਲਾ ਬਹੁਤ ਵੈਰੀ ਟੇਸਟੀ ਬਣ ਜਾਂਦਾ ਹੈ, ਜਿਹੜਾ ਸਿਹਤ ਵਾਸਤੇ, ਸ਼ੂਗਰ ਪੇਸ਼ੈਂਟਾਂ ਵਾਸਤੇ ਤੇ ਬੱਚਿਆਂ ਨੂੰ ਵੀ ਥੋੜਾ ਥੋੜਾ ਅਚਾਰ ਦੇ ਰੂਪ ਵਿੱਚ ਦੇਵਾਂਗੇ ਤੇ ਉਹਨਾਂ ਨੂੰ ਟੇਸਟ ਦਾ ਪਤਾ ਲੱਗੇਗਾ ਮੈਡਮ ਜੀ। ਮੈਂ ਤੁਹਾਡੇ ਆਪਣੇ ਕਿਰਨ ਨਰੂਲਾ, ਗ੍ਰੀਨ ਪਾਰਕ, ਕਪੂਰਥਲਾ।
1: ਵੈਸੇ ਇਹਨਾਂ ਨੇ ਨਾ ਅਚਾਰ ਦੀ ਪਲੇਟ ਵੀ ਜਿਹੜੀ ਹੈ ਨਾ ਉਹ ਮੈਨੂੰ ਬਿਲਕੁਲ ਕਲਿੱਪ ਭੇਜੀ ਆ, ਔਰ ਦਿਲ ਕਰ ਰਿਹਾ ਕਿ ਨਾਲ ਹੋਵੇ ਇੱਕ ਪਰੌਂਠੀ ਉੱਪਰ ਹੋਵੇ ਮੱਖਣ ਦਾ ਇੱਕ ਛੋਟਾ ਜਿਹਾ ਸਲਾਈਸ, ਔਰ ਨਾਲ ਹੋਵੇ ਕਰੇਲਿਆਂ ਦਾ ਅਚਾਰ। ਵਾਹ ਜੀ ਵਾਹ। ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ, ਇਹ ਮੈਸੇਜ ਕਰ ਰਹੇ ਨੇ ਸਰੋਜ ਕੁਮਾਰੀ ਨਵਾਂਸ਼ਹਿਰ ਤੋਂ। ਤੁਸੀਂ ਮੈਡਮ ਅੱਜ ਪੁੱਛਦੇ ਹੋ ਕਿ ਤੁਸੀਂ ਜਿਸ ਚੀਜ਼ 'ਤੇ ਸਫ਼ਰ ਕੀਤਾ, ਅਸੀਂ ਛੋਟੇ ਹੁੰਦੇ ਆਪਣੀ ਮੰਮੀ ਨਾਲ ਤਾਂਗੇ 'ਤੇ ਨਾਨਕੇ ਜਾਂਦੇ ਸੀ, ਬਹੁਤ ਹੀ ਵਧੀਆ ਵਾਤਾਵਰਨ ਉਹ ਨਦਾ ਉਹ ਜਿਹੜਾ ਸੀਗਾ ਉਹਨਾਂ ਨੂੰ ਮਿਲਦਾ ਸੀ ਉਦੋਂ, ਅਤੇ ਹੁਣ ਵੀ ਅਸੀਂ ਕਦੇ ਕਦੇ ਭੂੰਡ 'ਤੇ ਬੈਠ ਕੇ ਜਾਂਦੇ ਹਾਂ। ਥੈਂਕ ਯੂ ਮੈਡਮ ਜੀ ਪੁਰਾਣੀਆਂ ਯਾਦਾਂ ਨੂੰ ਤਰੋ ਤਾਜ਼ਾ ਕਰਨ ਦੇ ਲਈ। ਬਿਲਕੁਲ ਜੀ, ਭੂੰਡ ਜਿਹੜਾ ਆ ਉਹ ਯਾਦ ਕਰਵਾ ਦਿੱਤਾ, ਔਰ ਭੂੰਡ ਬਿਲਕੁਲ ਜੀ, ਇਹ ਭੂੰਡ ਦੇ ਉੱਤੇ ਕੀਤੀ ਸਵਾਰੀ। ਮੈਨੂੰ ਲੱਗਦਾ ਇੱਕ ਭੂੰਡ 'ਤੇ ਜਦੋਂ ਥਾਂ ਨਹੀਂ ਨਾ ਮਿਲਣੀ ਅਤੇ ਆਲੇ ਦੁਆਲੇ ਖੜ੍ਹ ਜਾਣਾ, ਅਤੇ ਆਲੇ ਦੁਆਲੇ ਖੜ੍ਹ ਕੇ ਜਿਹੜੀ ਉਹ ਚਹਿਲ ਪਹਿਲ ਵੇਖਣੀ ਨਾ ਅਤੇ ਉਹ ਬੜਾ ਮਜ਼ਾ ਆਉਣਾ, ਔਰ ਪਿੱਛੋਂ ਅੰਦਰੋਂ ਮੰਮੀ ਨੇ ਆਵਾਜ਼ ਮਾਰੀ ਜਾਣੀ, ਹੱਥ ਨਾ ਬਾਹਰ ਕੱਢ ਤੂੰ, ਤਾਂ ਧਿਆਨ ਨਾਲ ਫੜ ਕੇ ਰੱਖ, ਇਹਨੂੰ ਫੜ ਕੇ ਰੱਖ, ਮੰਮੀ ਨੇ ਘੁੱਟ ਕੇ ਫੜ ਕੇ ਰੱਖ ਲੈਣਾ, ਹੈ ਨਾ, ਇੱਦਾਂ ਹੁੰਦਾ ਸੀ ਨਾ। ਬੜੀਆਂ ਸਾਰੀਆਂ ਡਿਸ਼ਿਜ਼ ਵੀ ਅੱਜ ਮੇਰੇ ਕੋਲ ਪਹੁੰਚੀਆਂ ਨੇ, ਲਓ ਵੇਖਾਂ ਕੀ ਆਇਆ ਮੇਰੇ ਕੋਲ ਖਾਣ ਪੀਣ ਨੂੰ, ਪਤਾ ਨਹੀਂ ਕੀ ਕੁਝ ਆਇਆ। ਲੇਕਿਨ ਇੱਕ ਆਡੀਓ ਮੈਸੇਜ ਵੀ ਹੈ, ਉਹ ਅਸੀਂ ਪ੍ਰੋਗਰਾਮ 'ਚ ਕਰ ਲੈਂਦੇ ਹਾਂ। ਸ਼ਾਮੀਲ ਸ਼ਾਮੀਲ
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਮੈਮ।
1: ਸਤਿ ਸ਼੍ਰੀ ਅਕਾਲ,
2: ਮੈਂ ਪਵਨ ਕੁਮਾਰ, ਪਿੰਡ ਪਿਆਲਾ, ਜ਼ਿਲ੍ਹਾ ਹੁਸ਼ਿਆਰਪੁਰ ਜੀ।
1: ਜੀ,
2: ਅੱਜ ਦਾ ਤੁਸੀਂ ਟੌਪਿਕ ਰੱਖਿਆ ਸੀਗਾ ਜੀ ਸਵਾਰੀ। ਹਾਂਜੀ ਮੈਡਮ, ਇੱਕ ਵਾਰੀ ਨਾ ਮੈਂ ਟ੍ਰੇਨ 'ਚ ਗਿਆ ਸੀਗਾ ਤੇ ਮੈਨੂੰ ਪਤਾ ਨਹੀਂ ਸੀਗਾ, ਮੈਂ ਪਹਿਲੀ ਵਾਰੀ ਸਫ਼ਰ ਕੀਤਾ ਸੀਗਾ ਜੀ, ਤੇ ਮੈਨੂੰ ਇਹ ਲੱਗਾ ਸੀਗਾ ਜਿੱਦਾਂ ਬੱਸ 'ਚ ਟਿਕਟ ਮਿਲਦੀ ਆ ਤੇ ਮੈਂ ਸ਼ਾਇਦ ਟ੍ਰੇਨ 'ਚ ਬਹਿ ਗਿਆ, ਤੇ ਮੈਂ ਕਿਹਾ ਸ਼ਾਇਦ ਟ੍ਰੇਨ 'ਚ ਮਿਲੂਗੀ ਟਿਕਟ, ਤੇ ਉਧਰੋਂ ਬਾਅਦ ਵਿੱਚ ਟੀਟੀ ਆ ਗਿਆ ਤੇ ਉਹ ਟਿਕਟ ਕਹਿੰਦਾ ਦਿਖਾ ਲ, ਮੈਂ ਕਿਹਾ ਟਿਕਟ ਤੁਸੀਂ ਦੇਣੀ ਆ, ਤੇ ਕਹਿੰਦਾ ਨਹੀਂ, ਕਹਿੰਦਾ ਲੈਣੀ ਪੈਂਦੀ ਆ, ਮੈਨੂੰ ਮੈਡਮ ਪਤਾ ਨਹੀਂ ਸੀਗਾ, ਮੈਂ ਪਹਿਲੀ ਵਾਰੀ ਸਫ਼ਰ ਕੀਤਾ ਸੀਗਾ, ਤੇ ਮੈਂ ਉਹਨੂੰ ਕਿਹਾ ਸੀਗਾ, ਤੇ ਮੈਂ ਕਿਹਾ ਸਰ, ਮੈਂ ਕਿਹਾ ਵੀ ਤੁਸੀਂ ਦੀਦੀ ਮੈਨੂੰ ਟਿਕਟ, ਮੈਂ ਕਿਹਾ ਮੈਂ ਪੈਸੇ ਦੇ ਦਿੰਦਾ ਤੁਹਾਨੂੰ, ਉਹ ਕਹਿੰਦਾ ਨਹੀਂ, ਕਹਿੰਦਾ ਏਦਾਂ ਜੁਰਮਾਨਾ ਆ ਪੈਣਾ ਤੈਨੂੰ ਏਦਾਂ, ਤੇ ਮੈਂ ਕਿਹਾ ਸਰ ਮੈਨੂੰ ਹੁਣ ਕੀ ਪਤਾ, ਮੈਂ ਕਿਹਾ ਮੈਂ ਪਹਿਲੀ ਵਾਰ ਸਫ਼ਰ ਕੀਤਾ, ਮੈਂ ਕਿਹਾ ਤੇ ਇੱਕ ਦੋ ਵਾਰੀ ਮੈਂ ਕਿਹਾ ਸੀਗਾ ਤਾਂ ਉਹ ਮੰਨ ਗਿਆ, ਓਦਾਂ ਫੇਰ ਵੀ ਉਹਨੇ 50 ਰੁਪਏ ਲਏ ਸੀ ਟਿਕਟ ਦੇ, ਥੋੜਾ ਜੁਰਮਾਨਾ ਪਾਇਆ ਸੀਗਾ ਓਦਾਂ। ਹਾਂਜੀ
1: ਚਲੋ, ਵਾਕਈ ਇਹ ਮਤਲਬ ਇਸ ਤੋਂ ਬਾਅਦ ਜਿੰਨੀ ਵਾਰੀ ਵੀ ਟ੍ਰੇਨ 'ਚ ਤੁਸੀਂ ਸਫ਼ਰ ਕੀਤਾ ਹੋਏਗਾ ਨਾ, ਤੁਸੀਂ ਹਮੇਸ਼ਾ ਟਿਕਟ ਲੈ ਕੇ ਗਏ ਹੋਵੋਗੇ, ਸਹੀ ਕਿਹਾ ਨਾ।
3: ਯਾਤਰੀਗਣ ਕਿਰਪਾ ਧਿਆਨ ਦੇ ਯਾ ਨਾ ਦੇ, ਹਮਾਰੀ ਗਾੜੀ ਤੋ ਇਸੇ ਪਲੇਟਫਾਰਮ ਤੇ ਆਏਗੀ।
1: ਲਓ ਜੀ, ਟ੍ਰੇਨ ਦੇ ਨਾਲ ਜੁੜਿਆ ਹੋਇਆ ਸਫ਼ਰ ਤਾਂ ਅਸੀਂ ਸੁਣਾਂਗੇ, ਲੇਕਿਨ ਇੱਕ ਹੋਰ ਚੀਜ਼ ਮੇਰੇ ਕੋਲ ਆਈ
4: ਹੈ। ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸ਼ਹਿਰ ਚੋਲਾ ਸਾਹਿਬ ਗੁਰੂ ਅਰਜਨ ਦੇਵ ਦੀ ਨਗਰੀ ਤੋਂ ਬੋਲਦਾ ਪਿਆ ਹਾਂ, ਪਵਨ ਕੁਮਾਰ ਬੋਲਦਾ ਪਿਆ ਹਾਂ, ਸੇਠੀ ਕਰਿਆਨਾ ਸਟੋਰ ਦੋਨੋਂ ਇੱਕੋ ਹੀ ਨਾਮ। ਭੈਣ ਜੀ ਤੁਹਾਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ,
4: ਪਹਿਲਾਂ ਤਾਂ ਤੁਸੀਂ ਲੱਡੂ ਖਾਓ ਪਿੰਨੀਆਂ ਵਾਲੇ,
1: ਬਿਲਕੁਲ ਮੇਰੇ ਹੱਥ ਦੇ, ਮੈਨੂੰ
4: ਬੜੇ ਸ਼ਾਨਦਾਰ।
1: ਹਾਂਜੀ,
4: ਤੇ ਖਤਾਈਆਂ ਖਾਣੀਆਂ ਤੇ ਉਹ ਖਾਓ।
1: ਅਰੇ ਵਾਹ,
4: ਤੁਸੀਂ ਗੱਲ ਕੀਤੀ ਸੀ,
1: ਵੈਸੇ ਇਹਨਾਂ ਨੇ ਨਾ ਆਡੀਓ ਦੀ ਜਗ੍ਹਾ ਨਾ ਵੀਡੀਓ ਕਲਿੱਪ ਬਣਾ ਕੇ ਭੇਜੀ ਹੈ ਤਾਂ ਕਿ ਮੇਰੇ ਮੂੰਹ 'ਚ ਨਾ ਸਟੂਡੀਓ 'ਚ ਬੈਠੀ ਬੈਠੀ ਪਾਣੀ ਆ ਜਾਵੇ।
4: ਛੱਤ 'ਤੇ ਸਬਜ਼ੀ ਲਾਉਣ ਵਾਸਤੇ ਮੈਂ ਤਾਂ ਆਪਣੇ ਘਰ ਦੇ ਵਿੱਚ 2 ਕਰੇਟ ਥੱਲੇ ਲਾਏ ਆ, ਉੱਚ ਸ਼ਿਮਲਾ ਮਿਰਚ ਲੱਗੀ, ਹਰੀ ਮਿਰਚ ਲੱਗੀ ਆ, ਘੀਆ ਤੋਰੀ ਲੱਗੀ ਆ, ਤੇ ਕੋਠੇ 'ਤੇ ਵੀ ਮੈਂ ਆਪਣੇ ਲਾ ਕੇ ਆਇਆ, ਉੱਥੇ ਨਿੰਬੂ ਦਾ ਬੂਟਾ, ਮਰੂਦ ਦਾ ਬੂਟਾ, ਗਗਨ ਵਾਲਾ ਘਿਓ ਪਲਾਸਟਿਕ ਦਾ ਵੱਡਾ ਹਰਾ ਹੁੰਦਾ 15 ਲੀਟਰ ਵਾਲਾ, ਉਹਦੇ 'ਚ ਮੈਂ ਨਿੰਬੂ ਲਾਇਆ, ਉਹਦੇ 'ਚ ਹੀ ਮੈਂ ਮਰੂਦ ਲਾਇਆ, ਮੋਰ ਪੰਖ ਲਾਇਆ ਵਿੱਚ, ਉਹਦੇ ਹੋਰ ਬੂਟੇ ਲਾਏ ਹੋਏ ਆ, ਸਾਰੇ ਲਾਏ, ਘੀਆ ਤੋਰੀ ਸ਼ਿਮਲਾ ਮਿਰਚਾਂ ਸਾਰੇ ਲਾਏ ਆ, ਤੇ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਵੀ 2-2 ਕਿਲੋ ਵਾਲੇ ਡੱਬਿਆਂ ਦੇ ਵਿੱਚ ਬੀ ਭਰ ਕੇ ਲਾ ਦੋ, ਤੇ ਕੋਠੇ ਦੇ ਬਨੇਰਿਆਂ ਦੇ ਲਾ ਦੋ, ਘੀਆ ਤੋਰੀ ਵੀ ਹੋਜੂਗੀ ਤੇ ਹਰੀ ਮਿਰਚ ਵੀ ਹੋਜੂਗੀ, ਸਾਰੀਆਂ ਚੀਜ਼ਾਂ ਹੋ ਜਾਂਦੀਆਂ
1: ਜੀ।
4: ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸ਼ਹਿਰ ਚੋਲਾ।
1: ਬਿਲਕੁਲ ਜੀ, ਬਹੁਤ ਵਧੀਆ ਦੱਸਿਆ ਕਿ ਜਿਹੜੀ ਅਸੀਂ ਘਰ ਬੀਜਦੇ ਹਾਂ ਸਬਜ਼ੀਆਂ ਉਹਦਾ ਸਵਾਦ

0: ਵੱਖਰਾ ਹੁੰਦਾ ਹੈ। ਇੱਕ ਐਤਵਾਰ ਹੀ ਹੈ ਜੋ ਰਿਸ਼ਤਿਆਂ ਨੂੰ ਸੰਭਾਲਦਾ, ਬਾਕੀ ਦਿਨ ਤਾਂ ਕਿਸ਼ਤਾਂ ਨੂੰ ਸੰਭਾਲਣ ਵਿੱਚ ਹੀ ਖਰਚ ਹੋ ਜਾਂਦਾ। ਅਮਰਜੀਤ ਜੱਸਲ ਪੇ ਮਾਰਕੀਟ ਬਠਿੰਡਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਮਲੇਰਕੋਟਲਾ ਰਾਕੇਸ਼ ਕੁਮਾਰ, ਕੱਪ ਵਿੱਚ ਪਈ ਚਾਹ ਪੀਣੀ ਪਊਗੀ, ਜ਼ਿੰਦਗੀ ਬੇਕਾਰ ਹੈ ਤਾਂ ਜੀਣੀ ਪਊਗੀ। ਬਿਲਕੁਲ ਸਹੀ ਕਹਿ ਰਹੇ ਹੋ, ਇਮਾਨਦਾਰੀ ਦੀ ਤਾਕਤ ਇੰਨੀ ਵੱਡੀ ਆ ਕਿ ਬੇਈਮਾਨ ਬੰਦਾ ਵੀ ਆਪਣੇ ਘਰ ਦਾ ਨੌਕਰ ਇਮਾਨਦਾਰ ਰੱਖਣਾ ਚਾਹੁੰਦਾ ਹੈ ਨਾ ਗੱਲ। ਵੈਸੇ ਬਹੁਤ ਵਧੀਆ। ਗੁੱਡ ਮਾਰਨਿੰਗ ਨਿਸ਼ਾ ਮੈਡਮ ਜੀ ਫਰੋਮ ਇੰਦਰਵੀਰ ਅਰੋੜਾ ਸੁਲਤਾਨਪੁਰ ਲੋਧੀ ਤੋਂ ਮੈਸੇਜ ਕਰ ਰਹੇ ਨੇ। ਲਓ ਜੀ ਅਗਲਾ ਮੈਸੇਜ ਆਪਾਂ ਸੁਣਦੇ ਹਾਂ ਕਿ ਕੌਣ ਆਏ ਨੇ, ਕਿੱਥੋਂ ਆ ਗਏ ਨੇ ਅਤੇ ਕੀ ਕਹੀ ਜਾਂਦੇ ਨੇ, ਅਤੇ ਅਸੀਂ ਇਹਨਾਂ ਤੋਂ ਸੁਣਾਂਗੇ ਕਿਹੜੀ ਸਵਾਰੀ ਕਰਕੇ ਆਏ ਨੇ।
1: ਨਿਸ਼ਾ ਬੇਟਾ ਜੀ,
0: ਜੀ
1: ਸਾਨੂੰ ਤਮਾਮ ਦੋਸਤਾਂ ਨੂੰ ਜਸਵੀਰ ਸਿੰਘ ਦੁੜਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ।
1: ਸੋਦਰ ਆਪਣਾ ਪੰਜਾਬੀ ਬਹੁਤ ਹੀ ਵਧੀਆ ਸ਼ੋਅ ਚੱਲ ਰਿਹਾ, ਬਹੁਤ ਅੱਛੀ ਪੇਸ਼ਕਾਰੀ ਹੈ ਤੁਹਾਡੀ, ਸੋ ਧੰਨਵਾਦ ਜੀ। ਸੋ ਇੱਦਾਂ ਆਫਟਰ ਸੈਟਰਡੇ ਲੈ ਕੇ ਸਾਡੇ ਉਹਦੇ ਚ ਅੰਦਰ ਜੀ ਪਹੁੰਚ ਰਹੇ ਆ
0: ਜੀ।
1: ਨਿਸ਼ਾ ਜੀ, ਗੁੱਡ ਮਾਰਨਿੰਗ ਸ਼ੋਅ ਚ ਜੋ ਤੁਸੀਂ ਇੱਕ ਗੀਤ ਸੁਣਾਇਆ ਜੋ ਜੋ ਹਨੀ ਸਿੰਘ, ਹਨੀ ਸਿੰਘ ਤਾਂ ਹੋਇਆ, ਇਹ ਜੋ ਜੋ ਆ ਇਹ ਕਿਸ ਕੰਟਰੀ ਦੀ ਭਾਸ਼ਾ ਆ ਔਰ ਇਸਦਾ ਕੀ ਮਤਲਬ ਆ, ਇਹ ਮੇਰੇ ਦੋਸਤ ਦੱਸਣ ਦੀ ਜ਼ਰੂਰ ਕਿਰਪਾਲਤਾ ਕਰਨ
0: ਜੀ।
1: ਸੋ ਸਾਡੇ ਪੰਜਾਬ ਦੇ ਮਾਣ ਫਿਲਮ ਇੰਡਸਟਰੀ ਸੁਪਰ ਸਟਾਰ ਹੀਰੋ ਧਰਮ ਜੀ, ਜਿਹਨਾਂ ਦੀ ਕਿ ਯਾਦ ਹਮੇਸ਼ਾ ਸਾਡੇ ਦਿਲਾਂ ਚ ਰਹੇਗੀ।
0: ਬਿਲਕੁਲ,
1: ਉਹਨਾਂ ਦਾ ਧਰਮਿੰਦਰ ਨਾਮ ਜੋ ਫਿਲਮ ਇੰਡਸਟਰੀ ਰੱਖੇਗਾ ਸੀ, ਪਰ ਰੀਅਲ ਨੇਮ ਉਹਨਾਂ ਦਾ ਜੋ ਘਰ ਦਾ ਸਕੂਲ ਕਾਲਜ ਦਾ ਉਹਨਾਂ ਦਾ ਅਸਲ ਨਾਮ ਕੀ ਸੀ, ਇਸਦੇ ਬਾਰੇ ਮੇਰੇ ਦੋਸਤ ਸਰੂਤਾ ਦੱਸਣ ਲਈ ਕਿਰਪਾਲਤਾ ਕਰਨ
0: ਜੀ।
1: ਮਰਦ ਕਾ ਖੂਨ ਔਰ ਔਰਤ ਕੇ ਆਂਸੂ ਜਬ ਤੱਕ ਨਾ ਬਹੇ ਉਸਕੀ ਕੀਮਤ ਨਹੀਂ ਪੜਤੀ। ਸੁਣਾ ਤੁਮਨੇ, ਸੋ ਮਿੰਟੂ ਚੰਦੇ ਜੀ ਆਜੋ ਫਿਰ ਜ਼ਰੂਰ ਆਵਾਜ਼ ਸੁਣਾਓ ਦਰਜ ਜੀ ਆਵਾਜ਼ 'ਚ। ਸੋ ਸਾਰਿਆਂ ਸੁੱਖ ਤੰਦਰੁਸਤੀ ਮੰਗਦਾ ਹੋਇਆ ਮੈਂ ਜਸਵੀਰ ਸਿੰਘ ਦੂੜਾ ਆਦਮਪੁਰ, ਧੰਨਵਾਦ
0: ਜੀ। ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਮੈਸੇਜ ਲੈ ਲੈਂਦੇ ਹਾਂ, ਔਰ ਪ੍ਰੋਗਰਾਮ ਦੇ ਵਿੱਚ ਮੈਸੇਜਸ ਦਾ ਇਹ ਸਿਲਸਿਲਾ ਜਿਹੜਾ ਹੈ ਇਸੇ ਤਰ੍ਹਾਂ ਜਾਰੀ ਰਹੇਗਾ, ਚੱਲਦਾ ਰਹੇਗਾ। ਔਰ ਗੱਲ ਕਰੀਏ ਤਾਂ ਅਗਲੇ ਮੈਸੇਜ ਦੀ ਤਾਂ ਸੁਣਨਾ ਪਏਗਾ।
2: ਮਾਣਯੋਗ ਮੈਡਮ ਨਿਸ਼ਾ ਜੀ
0: ਜੀ
2: ਤੇ ਸਾਰੇ ਹੀ ਸਰੋਤੇ ਜਿਹੜੇ ਇਸ ਟਾਈਮ ਦੇ ਆਪਣਾ ਪੰਜਾਬੀ ਨਾਲ ਪ੍ਰੋਗਰਾਮ FM ਰੈਂਬੋ ਦੇ ਜ਼ਰੀਏ ਜੁੜੇ ਹਨ ਤੇ ਇਸ ਖੂਬਸੂਰਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਨੇ। ਸਾਰਿਆਂ ਨੂੰ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਾਰਿਆਂ ਦੇ ਵਿਚਾਰ ਬਹੁਤ ਵਧੀਆ ਸਲਾਹੁਣ ਯੋਗ, ਕੁਝ ਨਾ ਕੁਝ ਸਿਖਾ ਕੇ ਜਾਂਦੇ ਨੇ ਤੇ ਰੇਡੀਓ ਕੋਲ ਤੇ ਵੈਸੇ ਵੀ ਕੋਈ ਨਾ ਕੋਈ ਸਿੱਖਿਆ ਜਾਂਦਾ ਹੈ, ਕਿਉਂਕਿ ਮੈਂ ਵੀ ਲਗਾਤਾਰ 1985 ਤੋਂ ਇਸ ਆਕਾਸ਼ਵਾਣੀ ਨਾਲ ਜੁੜਿਆ ਹੋਇਆ ਵਾਂ ਤੇ ਬਹੁਤ ਕੁਝ ਸਿਖਾਇਆ ਇਹਨੇ, ਬਹੁਤ ਦੋਸਤ ਦਿੱਤੇ ਨੇ, ਨਿੱਘੇ ਨਿੱਘੇ ਪਿਆਰੇ ਦੋਸਤ ਮਿਲੇ ਨੇ ਤੇ ਤੁਹਾਡਾ ਪ੍ਰੋਗਰਾਮ ਪੇਸ਼ ਕਰਨ ਦਾ ਅੰਦਾਜ਼ ਮੈਡਮ ਜੀ ਬੇਹੱਦ ਲਾਜਵਾਬ, ਤੁਹਾਡਾ ਵੀ ਦਿਲੋਂ ਧੰਨਵਾਦ। ਤੇ ਮੈਂ ਲਹਿੰਦੇ ਪੰਜਾਬ ਦੇ ਕੁਝ ਦੋਸਤਾਂ ਨੂੰ ਬੇਨਤੀ ਕਰਾਂ ਕਿ ਉਹ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣਨ, ਕਿਉਂਕਿ ਉਹ ਵੀ ਇਸ ਪ੍ਰੋਗਰਾਮ ਦੇ ਸ਼ਾਨ ਬਣਨ ਤੇ ਉਹਨਾਂ ਦੇ ਕੋਈ ਸਾਡੇ ਆਦਾਨ ਪ੍ਰਦਾਨ ਵਿਚਾਰਾਂ ਦਾ ਹੋਵੇ। ਤੇ ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹਾਂਗਾ ਅਗਰ ਚੰਗੀ ਲੱਗੇ ਤੇ
0: ਜੀ ਜ਼ਰੂਰ।
2: ਅਗਰ ਤੁਹਾਨੂੰ ਕਮੀਆਂ ਕੱਢਣ ਦਾ ਸ਼ੌਂਕ ਹੈ ਜ਼ਰੂਰ ਸ਼ੌਂਕ ਪੂਰਾ ਕਰੋ, ਪਰ ਸ਼ੁਰੂਆਤ ਆਪਣੇ ਤੋਂ ਕਰੋ, ਠੀਕ ਹੈ ਨਾ ਮੈਡਮ ਜੀ?
0: ਬਿਲਕੁਲ ਸਹੀ।
2: ਅਗਰ ਤੁਹਾਨੂੰ ਕਮੀਆਂ ਕੱਢਣ ਦਾ ਸ਼ੌਂਕ ਹੈ, ਸ਼ੌਂਕ ਬਹੁਤ ਵਧੀਆ ਹੈ ਤੇ ਇਹ ਸ਼ੌਂਕ ਪੂਰਾ ਵੀ ਜ਼ਰੂਰ ਕਰੋ, ਪਰ ਸ਼ੁਰੂਆਤ ਆਪਣੇ ਤੋਂ ਕਰੋ। ਧੰਨਵਾਦ। ਮੈਂ ਪਿੰਡ ਤੇ ਡਾਕਖਾਨਾ ਨਿਮਨਾਬਾਦ ਨੇੜੇ ਸਪੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਸਪੀਦ ਜਸਵੀਰ ਸਿੰਘ ਅਰੋੜਾ ਵਿਦ ਅਰੋੜਾ ਫੈਮਿਲੀ। ਓਕੇ ਮੈਡਮ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸਾਡੇ ਦੋਸਤ ਪੁੱਛ ਰਹੇ ਸੀ ਕਿ ਧਰਮਿੰਦਰ ਜੀ ਦਾ ਅਸਲੀ ਨਾਮ ਜਿਹੜਾ ਆ ਉਹ ਦੱਸਣ ਦੀ ਕਿਰਪਾਲਤਾ ਕਰੋ, ਤੇ ਬਿਲਕੁਲ ਜੀ, ਧਰਮ ਸਿੰਘ ਦਿਓਲ ਜਿਹੜਾ ਆ ਉਹਨਾਂ ਦਾ ਅਸਲੀ ਨਾਮ ਸੀਗਾ, ਔਰ ਫਿਲਮ ਇੰਡਸਟਰੀ ਦੇ ਨਾਲ ਜੁੜਨ ਤੋਂ ਬਾਅਦ ਉਹਨਾਂ ਦਾ ਨਾਮ ਧਰਮਿੰਦਰ ਜਿਹੜਾ ਆ ਉਹ ਪੈ ਗਿਆ ਸੀ। ਅਗਲਾ ਮੈਸੇਜ ਸੁਣ ਲਵਾਂ, ਐਵੇਂ ਹੀ ਕਿਤੇ ਨਾਰਾਜ਼ ਨਾ ਹੋ ਜਾਈਓ ਮੇਰੇ ਨਾਲ, ਮੇਰੇ ਕੋਲ ਸਮਾਂ ਸਿਰਫ ਤੇ ਸਿਰਫ 6 ਮਿੰਟ ਆਲਮੋਸਟ ਰਹਿ ਗਏ ਨੇ। ਲਓ
3: ਨਿਸ਼ਾ ਜੀ, ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ, ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਮੈਡਮ ਜੀ ਬਹੁਤ ਹੀ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ, ਅਰੇ ਵਾਹ,
0: ਤੁਹਾਨੂੰ
3: ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ, ਇਸੇ ਤਰ੍ਹਾਂ ਸੋਹਣੇ ਸੋਹਣੇ ਪ੍ਰੋਗਰਾਮ ਲੈ ਕੇ ਆਉਂਦੇ ਰਹੋ। ਧੰਨਵਾਦ ਜੀ, ਤੇ ਕੁਝ ਲਾਈਨਾਂ ਲੈ ਕੇ ਹਾਜ਼ਰ ਹਾਂ ਮੈਡਮ ਜੀ, ਕਬੂਲ ਕਰਿਓ। ਬਸ ਮੈਂ ਸੀਟ ਭਲੇ ਹੀ ਖਾਲੀ ਨਾ ਹੋ, ਪਰੰਤੂ ਕੰਡਕਟਰ ਕੀ ਨਜ਼ਰ ਮੈਂ ਪੂਰੀ ਬਸ ਖਾਲੀ ਰਹਤੀ ਹੈ, ਔਰ ਪੀਛੇ ਤਰਫ ਤੋਂ ਇਤਨੀ ਜਗ੍ਹਾ ਰਹਤੀ ਹੈ ਕਿ ਪੂਰਾ ਗਾਉਂ ਸਮਾ ਜਾਏ।

0: सवारी घोड़े की हो या जिंदगी की, राज तो हमेशा बादशाह ही करता है। शेर की सवारी और फौजी की यारी किस्मत वालों को ही मिलती है। धनवाद जी, दिल अपना पंजाबी।
1: आवाज दी दुनिया के दोस्तों, प्यार भरी सत श्री अकाल।
2: मैं
1: सतनाम सिंह लखरा, बाघा पुराना तो जी, प्यारी बेटी निशा, तुहानू भी प्यार भरी सत श्री अकाल।
2: सत श्री अकाल जी।
1: और ठीक ठाक हो बेटी?
2: बिल्कुल ठीक ठाक
1: जी। बेटी अज गर्मी बहुत पै रही है
2: जी,
1: ते बच्चों नूं छुट्टियां भी होईयां वीआं स्कूलां दे विच्चों।
2: बिल्कुल बिल्कुल।
1: कई बच्चे तां अपने नानकां नूं उठ गए है, कई जाण दीआं तैयारियां करी जांदे है, पर फिर भी जदों आपां बच्चों नूं नाल लैके जाणा है किते भी घुम्मण वास्ते जाणा है ते पानी दा इंतजाम पेटी जरूर करके लैके जाणा चाहीदा नाल
2: जी,
1: क्योंकि गर्मी बहुत है। वैसे तां हुण गांव आउण वाले दिनां विच ठंडे मिठे पानी दी छबीला भी लगणगीआं।
2: बिल्कुल बिल्कुल।
1: पर जिहड़ा अपने एहतियात वास्ते आपां पानी अपने नाल लैके जाणा है ओह जरूरी है
2: जी।
1: हो सके जदों आपां बाजार नूं भी जाणा हैगा छतरी वगैरा जां गिला करके तौलिया ओह नाल लैके जाईए आपां
2: जी,
1: ताकि आपां गर्मी तों बच सकीए।
2: हां जी।
1: ते कोशिश करो वी बच्चिआं नूं अंदर ही वाड़ के रखो जिन्ना चिर गर्मी वाली है, क्योंकि बच्चे ते बजुर्ग इको जी अवस्था ही बन जांदी है बेटी।
2: बिल्कुल बिल्कुल।
1: जदों बच्चे है उन्हां आपां रोकदे आ नहीं रुकदे गे
2: जी,
1: ते बजुर्गां दा वी इह हुंदा हैगा वी असीं घरे किन्ना चिर तड़के बैठ जाईए। इस करके बजुर्गां दा सत्कार भी करो ते बजुर्गां दा ख्याल भी रखो।
2: बिल्कुल।
1: अज बेटी इन्ना ही। दिल अपना पंजाबी, मैं सतनाम सिंह रखरा, बाघा पुराना तो जी, ਸਤਿ ਸ਼੍ਰੀ ਅਕਾਲ ਦੋਸਤੋ
2: ਜੀ। ਬਿਲਕੁਲ ਜੀ, ਬਹੁਤ ਵਧੀਆ ਸੁਨੇਹਾ ਜਿਹੜਾ ਦਿੱਤਾ ਹੈ। ਔਰ ਅਗਲਾ ਮੈਸੇਜ ਪ੍ਰੋਗਰਾਮ 'ਚ ਅਸੀਂ ਜਿਹੜਾ ਆ ਉਹ ਸ਼ਾਮਿਲ ਕਰ ਲੈਂਦੇ ਹਾਂ। ਜਦੋਂ ਲੋਕ ਦਾਗ ਲੱਭਣ 'ਚ ਵਿਅਸਤ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੀ ਚਮਕ ਉਹਨਾਂ ਤੋਂ ਬਰਦਾਸ਼ਤ ਨਹੀਂ ਜੇ ਹੋ ਰਹੀ। ਬਲਦੇਵ ਸਿੰਘ VPO ਚੀਚਾ ਤੋਂ ਇਹ ਸਾਡੇ ਕੋਲ ਮੈਸੇਜ ਆਇਆ ਹੈ। ਔਰ ਅਗਲਾ ਮੈਸੇਜ ਲੈ ਲੈਂਦੇ ਹਾਂ ਜੀ। ਅਗਲਾ ਮੈਸੇਜ ਹੈ ਜੀ, ਨਿਸ਼ਾ ਮੈਡਮ ਜੀ ਨਮਸਕਾਰ ਜੀ। ਦਿਲ ਆਪਣਾ ਪੰਜਾਬੀ ਮੇ ਸਾਈਕਲ ਬਹੁਤ ਚਲਾਇਆ ਹੈ, ਇੱਕ ਦਿਨ ਚਾਹੇ 70-80 ਕਿਲੋਮੀਟਰ ਤੱਕ ਡੇਲੀ। ਖੁਸ਼ ਰਹੋ, ਸਵੱਸਥ ਰਹੋ, ਮੁਸਕਰਾਤੇ ਰਹੋ ਹਮੇਸ਼ਾ, ਧੰਨਵਾਦ। ਔਰ ਬੋਬੀ ਰਾਜਪੂਤ ਜਿਹੜੇ ਆ ਸਾਨੂੰ ਮੈਸੇਜ ਕਰ ਰਹੇ ਨੇ, ਕਸਤੂਰਬਾ ਨਗਰ ਜਲੰਧਰ ਕੈਂਟੋਂ, FM ਰੇਨਬੋ, ਦਿਲ ਸੇ ਦਿਲ ਤੱਕ। ਹੈਲੋ ਮੈਡਮ ਜੀ, ਪਹਿਲਾਂ ਦੁੱਧ ਨੂੰ ਗਰਮ ਕਰਨ ਲਈ ਹਾਰੇ ਵਿੱਚ ਰੱਖਿਆ ਜਾਂਦਾ ਸੀ, ਜਿਹੜੀ ਉਸ ਵਿੱਚ ਜਿਹੜੀ ਮਲਾਈ ਆਉਂਦੀ ਸੀ ਉਸਨੂੰ ਉਤਾਰ ਕੇ ਵਿੱਚ ਲਾਲ ਮਿਰਚਾਂ ਅਤੇ ਲੂਣ ਪਾ ਕੇ ਕਦੇ ਖਾਈ ਹੈ ਤਾਂ ਦੇਖਿਓ ਕਿੰਨਾ ਸਵਾਦ ਜਿਹੜਾ ਆ ਆਉਂਦਾ। ਬਿਲਕੁਲ ਜੀ, ਤੁਹਾਡੇ ਸਵਾਦ ਜਿਹੜਾ ਅਸੀਂ ਜ਼ਰੂਰ ਲੈ ਕੇ ਵੇਖਾਂਗੇ। ਔਰ ਅਗਲੇ ਮੈਸੇਜ ਨੂੰ ਅਸੀਂ ਲੈ ਲਈਏ, ਸੁਣ ਲੈਂਦੇ ਹਾਂ ਪ੍ਰੋਗਰਾਮ 'ਚ ਲਾਸਟ ਬਟ ਨੋਟ ਲੀਸਟ ਵਾਲਾ ਮੈਸੇਜ ਲਵਾਂਗੀ।
3: ਹੈਲੋ ਹਾਂਜੀ, ਨਮਸਕਾਰ ਜੀ।
2: ਜੀ ਨਮਸਕਾਰ।
3: ਮਾਰਕੀਟ ਮੰਡੀ ਅੰਮ੍ਰਿਤਸਰ ਤੋਂ ਮੁਹੰਮਦ ਅਕਬਰ ਅੰਸਾਰੀ ਬਾਜੀ, ਪੁਰਾਣੀਆਂ ਯਾਦਾਂ 'ਚ ਲੈ ਕੇ। ਜਿਸ ਤਰ੍ਹਾਂ ਸਾਡੇ ਅੰਮ੍ਰਿਤਸਰ ਦੇ ਵਿੱਚ ਨੇੜੇ ਪਿੰਡ ਛਪਾਰ ਦਾ ਮੇਲਾ ਲੱਗਦਾ, ਉੱਥੇ ਬੜੇ ਟਾਂਗੇ ਚੱਲਦੇ ਸੀ, ਉੱਤੇ ਗੁਰਦਾਸਾ ਲੱਗਿਆ ਹੁੰਦਾ ਸੀ, ਪਿਆਰ ਠੱਕ ਠੱਕ ਦੀ ਆਵਾਜ਼ ਆਉਣੀ ਜਦੋਂ ਰਾਤ ਨੂੰ ਛਪਾਰ ਦੇ ਮੇਲੇ ਤੋਂ ਆਉਣਾ, ਸਰਕਸ ਦੇ ਕੇ ਟੁੰਡੇ ਲੈ ਕੇ ਬਾਜੀ ਬਾ, ਬਹੁਤ ਅੱਛਾ ਲੱਗਿਆ। ਬਹੁਤ ਬਹੁਤ ਸ਼ੁਕਰੀਆ ਜੀ, ਮੁਹੰਮਦ ਅਕਬਰ ਅੰਸਾਰੀ ਮੰਡੀ ਅੰਮ੍ਰਿਤਸਰ ਤੋਂ ਜੀ।
2: ਲਓ ਜੀ, ਵਾਕਈ ਜੀ ਅੱਜ ਦਾ ਇਹ ਸਫ਼ਰ ਬਹੁਤ ਖੂਬਸੂਰਤ ਰਿਹਾ। ਦਿਲ ਸੇ ਦਿਲ ਤੱਕ ਆਕਾਸ਼ਵਾਣੀ 'ਤੇ ਤੁਸੀਂ ਅੱਜ ਸਵਾਰੀ ਕੀਤੀ, ਘੋੜੇ ਦੀ, ਟਾਂਗੇ ਦੀ, ਭੂੰਡ ਦੀ, ਬੱਸ ਦੀ, ਰੇਲ ਗੱਡੀ ਦੀ, ਯਾਨੀ ਕਿ ਸਾਰੀਆਂ ਸਵਾਰੀਆਂ ਜਿਹੜੀਆਂ ਅੱਜ ਅਸੀਂ ਕੀਤੀਆਂ। ਔਰ ਇਹ ਸਵਾਰੀਆਂ ਦੇ ਵਿੱਚ ਨਾ ਸਭ ਤੋਂ ਖੂਬਸੂਰਤ ਸਵਾਰੀ ਪਤਾ ਕਿਹੜੀ ਸੀ? ਰੇਡੀਓ ਰੇਨਬੋ 102.7 FM ਰੇਨਬੋ। ਔਰ ਇਹ ਸਫ਼ਰ ਦੇ ਵਿੱਚ ਤੁਹਾਡੀ ਦੋਸਤ ਨਿਸ਼ਾ ਤੁਹਾਡੇ ਨਾਲ ਰਹੀ ਹੈ, ਔਰ ਤੁਹਾਡੀ ਕੰਡਕਟਰ ਬਣ ਕੇ ਰਹੀ ਹੈ, ਜਾਂ TT ਬਣ ਕੇ ਰਹੀ ਹੈ ਕਹਿ ਸਕਦੇ ਹੋ। ਲੇਕਿਨ ਤੁਸੀਂ ਇੰਨੇ ਸੋਹਣੇ ਮੈਸੇਜਸ ਕੀਤੇ ਉਹਦੇ ਲਈ ਤਹਿ ਦਿਲੋਂ ਸ਼ੁਕਰੀਆ। ਫਿਲਹਾਲ ਪ੍ਰੋਗਰਾਮ ਨੂੰ ਕਰ ਰਹੀ ਹਾਂ ਵਾਈਂਡ ਅਪ, ਬਹੁਤ ਜਲਦੀ ਫਿਰ ਤੋਂ ਮੁਲਾਕਾਤ ਹੋਏਗੀ ਨਵੇਂ ਖਿਆਲਾਂ ਦੇ ਨਾਲ। ਤਦ ਤੱਕ ਰੱਖੀਓ ਆਪਣਾ ਧਿਆਨ। ਗੁੱਡ ਬਾਏ, ਟੇਕ ਕੇਅਰ।
4: यात्रीगण कृपया ध्यान दें या ना दें, हमारी गाड़ी तो इसी प्लेटफॉर्म पे आएगी।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਦੇ ਨਾਲ ਮਜ਼ਬੂਤ ਬਣੀ ਹੋਈ ਹੈ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੂਟ ਦਿੱਤੀ। ਖੇਤੀਬਾੜੀ ਮੰਤਰਾਲੇ ਨੇ ਕਿਹਾ ਹੈ ਕਿ ਸੰਤੁਲਿਤ ਖਾਦਾਂ ਦੀ ਵਰਤੋਂ ਲਈ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨ ਵਿੱਚ ਸ਼ਾਮਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਰ ਖਨਾਲ ਨਾਲ ਗੱਲਬਾਤ ਕਰਨਗੇ। ਵਪਾਰ, ਨਿਵੇਸ਼, ਆਵਾਜਾਈ ਤੇ ਊਰਜਾ ਸਮੇਤ ਕਈ ਮੁੱਦਿਆਂ ਤੇ ਹੋਵੇਗੀ ਚਰਚਾ। ਪੰਜਾਬ ਦੇ ਕਰ ਵਿਭਾਗ ਨੇ ਲੋਹੇ ਅਤੇ ਇਸਪਾਤ ਦੇ ਟੈਕਸ ਚੋਰੀ ਖਿਲਾਫ਼ ਮੁਹਿੰਮ ਤਹਿਤ ਮੰਡੀ, ਗੋਬਿੰਦਗੜ੍ਹ ਅਤੇ ਖੰਨਾ ਵਿੱਚ 200 ਤੋਂ ਵੱਧ ਵਾਹਨ ਰੋਕੇ ਲਗਭਗ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ ਕੱਲ੍ਹ 7 ਜੂਨ ਤੱਕ ਵਧਾਈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਬਾਰੇ ਪੇਸ਼ਨਗੋਈ ਕੀਤੀ। ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। SAFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਗੋਆ 'ਚ ਅੱਜ ਸ਼ਾਮ 7 ਵਜੇ ਬੰਗਲਾਦੇਸ਼ ਨਾਲ ਹੋਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ, ਕੀ ਹਾਲ ਚਾਲ ਨੇ ਜਨਾਬ? ਵੀਕੈਂਡ ਦਾ ਦਿਨ ਹੋਵੇ ਤੇ ਤੁਹਾਡੇ ਨਾਲ ਗੱਲਾਂ ਕਰਨ ਦਾ ਮੌਕਾ ਮਿਲ ਜਾਏ ਤਾਂ ਬਹੁਤ ਹੀ ਖੁਸ਼ੀ ਹੁੰਦੀ ਹੈ। ਮੈਂ ਕਿਹਾ ਜੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ, ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਪ੍ਰੋਗਰਾਮ, ਜਿਹਦਾ ਤੁਹਾਨੂੰ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਨਾਮ ਹੈ ਗੀਤ ਬਹਾਰ ਦੀ, ਸ਼ੁਰੂਆਤ ਹੋ ਚੁੱਕੀ ਹੈ ਜੀ, ਜਿੱਥੇ ਹਰ ਵਾਰ ਹਰ ਰੋਜ਼ ਤੁਹਾਡੇ ਲਈ ਵੱਖਰੇ ਵੱਖਰੇ ਜਿਹੜੇ ਗੀਤ ਹੁੰਦੇ ਨੇ ਉਹ ਲੈ ਕੇ ਆਉਂਦੇ ਹਾਂ, ਅਤੇ ਗੀਤਾਂ ਦੇ ਨਾਲ ਨਾਲ ਬਹੁਤ ਸਾਰੀਆਂ ਢੇਰ ਸਾਰੀਆਂ ਪਿਆਰੀਆਂ ਪਿਆਰੀਆਂ ਗੱਲਾਂ ਵੀ ਚੱਲਦੀਆਂ ਨੇ। ਸੋ ਕਹਿੰਦੇ ਹੈ ਕਿ ਬਿਊਟੀਫੁਲ ਡੇ ਬਿਗਨਸ ਵਿਦ ਅ ਬਿਊਟੀਫੁਲ ਮਾਇੰਡ ਸੈੱਟ, ਅਤੇ ਇਸੇ ਥੋਟ, ਪੋਜ਼ਿਟਿਵ ਥੋਟ ਦੇ ਨਾਲ ਅਸੀਂ ਵੀ ਅੱਜ ਦੇ ਦਿਨ ਦੀ, ਅੱਜ ਦੇ ਇਸ ਖਾਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਹੈ ਕਿ ਵਧੀਆ ਵਧੀਆ ਦਿਨ ਜਿਹੜਾ ਹੁੰਦਾ ਨਾ, ਉਹਦੀ ਸ਼ੁਰੂਆਤ ਇੱਕ ਵਧੀਆ ਸੋਚ ਦੇ ਨਾਲ, ਇੱਕ ਪੋਜ਼ਿਟਿਵ ਥੋਟ ਦੇ ਨਾਲ ਹੀ ਹੁੰਦੀ ਹੈ। ਸੋ ਜੋ ਅਸੀਂ ਸੋਚਦੇ ਹਾਂ ਉੱਦਾਂ ਹੀ ਹੁੰਦਾ, ਸੋ ਵਧੀਆ ਵਧੀਆ ਸੋਚੋ ਅਤੇ ਵਧੀਆ ਵਧੀਆ ਹੀ ਸਭ ਹੋਏਗਾ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇੱਕ ਬਿਊਟੀਫੁਲ ਜੇ ਮਿਊਜ਼ੀਕਲ ਟਰੈਕ ਦੇ ਨਾਲ, ਅਤੇ ਇੱਦਾਂ ਹੀ ਬਣੇ ਰਹੋ 102.7 FM ਰੇਨਬੋ, ਦਿਲ ਸੇ ਦਿਲ ਤੱਕ, ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ।

ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ ਤੇ ਕੋਕਟੇਲ ਮੂਵੀ ਦਾ ਗਾਣਾ ਜਿਹੜਾ ਤੁਮ ਹੀ ਬੰਧੂ ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਤੇ ਹੁਣ ਕੋਕਟੇਲ 2 ਵੀ ਆ ਚੁੱਕੇ ਮਤਲਬ ਇਹ ਵਾਲੀ ਮੂਵੀ ਕੋਕਟੇਲ ਦੀ ਗੱਲ ਕਰੀਏ ਤਾਂ 2012 ਦੇ ਵਿੱਚ ਰਿਲੀਜ਼ ਹੋਈ ਸੀ ਤੇ ਹੁਣ ਕੋਕਟੇਲ 2 ਜਿਹੜੀ ਹੈ ਇਸੀ ਮੰਥ ਯਾਨੀ ਕਿ ਜੂਨ ਦੇ ਵਿੱਚ ਰਿਲੀਜ਼ ਹੋਣ ਵਾਲੀ ਹੈ ਮਤਲਬ ਕੋਕਟੇਲ 2 ਜਿਹੜੀ ਆਈ ਹੈ ਪੂਰੇ ਦੇ ਪੂਰੇ 14 ਸਾਲ ਬਾਅਦ ਆਈ ਹੈ ਸੋ ਮਤਲਬ ਹੁਣ ਵੀ ਆਡੀਅੰਸ ਦੇ ਵਿੱਚ ਇਸ ਮੂਵੀ ਨੂੰ ਲੈ ਕੇ ਜਿਹੜੀ ਐਕਸਾਈਟਮੈਂਟ ਹੈਗੀ ਹੈ ਉਹ ਪੂਰੀ ਦੀ ਪੂਰੀ ਹੈ ਮਤਲਬ ਦੇਖਦੇ ਹਾਂ ਕਿ ਕੋਕਟੇਲ 1 ਅਤੇ ਕੋਕਟੇਲ 2 ਦੇ ਵਿੱਚ ਮਤਲਬ ਕੀ ਡਿਫਰੈਂਸ ਹੋਣਗੇ ਅਤੇ ਕਿਹੜੀ ਮੂਵੀ ਜਿਹੜੀ ਹੈ ਆਡੀਅੰਸ ਨੂੰ ਜ਼ਿਆਦਾ ਵਧੀਆ ਲੱਗੇਗੀ ਇਹ ਤਾਂ ਮੂਵੀ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਮਤਲਬ ਪਤਾ ਚੱਲੇਗਾ ਹਾਲੇ ਤਾਂ ਬਸ ਅਸੀਂ ਇਹਦੇ ਬਾਰੇ ਇੱਦਾਂ ਹੀ ਗੱਲਬਾਤ ਹੀ ਕਰ ਸਕਦੇ ਹਾਂ ਵੈਸੇ ਕਹਿੰਦੇ ਹੈ ਕਿ ਜ਼ਿੰਦਗੀ ਦੇ ਵਿੱਚ ਜਿੱਦਾਂ ਦਾ ਵੀ ਦਿਨ ਹੋਵੇ ਨਾ ਕਦੀ ਵੀ ਉਹਦੀ ਸ਼ਿਕਾਇਤ ਨਹੀਂ ਕਰਨੀ ਚਾਹੀਦੀ ਨੈਵਰ ਰਿਗਰੈਟ ਅ ਡੇ ਇਨ ਯੋਰ ਲਾਈਫ ਗੁੱਡ ਡੇਜ਼ ਗਿਵ ਯੂ ਅ ਹੈਪੀਨੈਸ ਬੈਡ ਡੇ ਗਿਵ ਐਕਸਪੀਰੀਅੰਸ ਐਂਡ ਵਰਸਟ ਡੇਜ਼ ਗਿਵ ਯੂ ਅ ਲੈਸਨ ਐਂਡ ਦ ਬੈਸਟ ਡੇਜ਼ ਗਿਵ ਮੈਮਰੀਜ਼ ਮਤਲਬ ਹਰ ਦਿਨ ਆਪਣੇ ਆਪ ਦੇ ਵਿੱਚ ਕੁਛ ਸਿਖਾਉਂਦਾ ਹੈ ਮਤਲਬ ਚੰਗੇ ਦਿਨ ਹੁੰਦੇ ਆ ਅਸੀਂ ਖੁਸ਼ ਹੁੰਦੇ ਹਾਂ ਮਾੜੇ ਦਿਨ ਹੁੰਦੇ ਆ ਅਤੇ ਅਸੀਂ ਉਹ ਮਾੜੇ ਦਿਨਾਂ ਦੇ ਵਿੱਚੋਂ ਵੀ ਕੁਛ ਨਾ ਕੁਛ ਐਕਸਪੀਰੀਅੰਸ ਹੀ ਗੇਨ ਕਰਦੇ ਹਾਂ ਅਤੇ ਜਿਹੜੇ ਬਹੁਤ ਹੀ ਮਾੜੇ ਦਿਨ ਹੁੰਦੇ ਆ ਉਹ ਵੀ ਸਾਡੀ ਜ਼ਿੰਦਗੀ ਦੇ ਲੈਸਨ ਬਣ ਕੇ ਨਿਕਲਦੇ ਆ ਅਤੇ ਜਿਹੜੇ ਬੈਸਟ ਡੇਜ਼ ਹੁੰਦੇ ਨੇ ਅਤੇ ਉਹਨਾਂ ਦੇ ਵਿੱਚੋਂ ਸਾਡੀਆਂ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਨੇ ਯਾਦਾਂ ਬਾਰੇ ਨਾ ਐਕਸਪੀਰੀਅੰਸ ਬਾਰੇ ਹੋਰ ਵੀ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਮੈਂ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਕਰਦੀ ਰਹਾਂਗੀ ਅਤੇ ਨਾਲ ਨਾਲ ਮੈਂ ਕਿਹਾ ਜਿਹੜੇ ਗਾਣਿਆਂ ਦੀ ਬ੍ਰੇਕ ਹੈ ਨਾ ਉਹ ਜ਼ਿਆਦਾ ਲੰਬੀ ਨਹੀਂ ਹੋਏਗੀ ਮਤਲਬ ਗਾਣੇ ਜਿਹੜੇ ਨੇ ਟਾਈਮ ਟੂ ਟਾਈਮ ਤੁਹਾਡੇ ਲਈ ਪਲੇ ਹੁੰਦੇ ਰਹਿਣਗੇ ਅਗਲਾ ਗਾਣਾ ਆ ਰਿਹਾ ਜੀ ਆਤਿਫ ਅਸਲਮ ਅਤੇ ਵਿਸ਼ਾਲ ਡਡਲਾਨੀ ਦੀ ਆਵਾਜ਼ 'ਚ ਫਰੋਮ ਦਾ ਮੂਵੀ ਰੇਸ ਤੋਂ ਤੁਸੀਂ ਕਰੋਗੇ ਜੀ ਇੰਜੋਏ

ਬਈ ਰੇਸ ਮੂਵੀ ਤੋਂ ਇਹ ਗਾਣਾ ਤੁਸੀਂ ਕਰ ਰਹੇ ਸੀ ਇੰਜੋਏ, ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਦੇ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਰੇਸ ਤੋਂ ਯਾਦ ਆਇਆ, ਜਿਹੜੀ ਸਾਡੀ ਜ਼ਿੰਦਗੀ ਹੈ ਵੀ ਆਪਣੇ ਆਪ ਦੇ ਵਿੱਚ ਇੱਕ ਰੇਸ ਹੈ। ਅਸੀਂ ਸਾਰੇ ਜਿਹੜੇ ਆ ਨਾ ਦੌੜਦੇ ਰਹਿੰਦੇ ਹਾਂ, ਦੌੜਦੇ ਰਹਿੰਦੇ ਹਾਂ, ਪਰ ਇਸ ਦੌੜ ਦੇ ਵਿੱਚ ਕਈ ਵਾਰ ਨਾ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੋ ਜਾਂਦੇ ਹਾਂ ਜਦੋਂ ਅਸੀਂ ਥੱਕ ਜਾਂਦੇ ਹਾਂ, ਜਾਂ ਕਿਤੇ ਨਾ ਕਿਤੇ ਸਾਨੂੰ ਇੱਦਾਂ ਮਹਿਸੂਸ ਹੁੰਦਾ ਕਿ ਅਸੀਂ ਹਾਰ ਰਹੇ ਹਾਂ। ਪਰ ਅਗਰ ਕਿਸੇ ਦਾ ਵਿਸ਼ਵਾਸ ਸਾਡੇ 'ਤੇ ਹੋਵੇ ਨਾ, ਤਾਂ ਕੋਈ ਵੀ ਚੀਜ਼ ਜਿਹੜੀ ਹੈ ਉਹ ਮਤਲਬ ਮੁਸ਼ਕਿਲ ਨਹੀਂ ਲੱਗਦੀ। ਸਫ਼ਰ ਜਿਹੜਾ ਹੈਗਾ, ਮਤਲਬ ਮੁਸ਼ਕਿਲਾਂ ਦੇ ਬਾਵਜੂਦ ਵੀ ਇਹ ਜ਼ਿੰਦਗੀ ਦਾ ਸਫ਼ਰ ਆਸਾਨ ਹੋ ਜਾਂਦਾ। ਸੋ ਇੱਦਾਂ ਹੀ ਕਿਸੇ ਦੇ ਵਿਸ਼ਵਾਸ ਦੇ ਨਾਲ ਜੁੜੀ ਹੋਈ ਇੱਕ ਛੋਟੀ ਜਿਹੀ ਕਹਾਣੀ ਹੈ ਜੋ ਆ ਕੇ ਮੈਂ ਤੁਹਾਨੂੰ ਸੁਣਾਵਾਂਗੀ। ਤੁਸੀਂ ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ, ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਇਸ ਟਰੈਕ ਤੋਂ ਬਾਅਦ ਆ ਕੇ ਇੱਕ ਛੋਟੀ ਜਿਹੀ ਪਿਆਰੀ ਜਿਹੀ ਸਟੋਰੀ ਤੁਹਾਡਾ ਵੇਟ ਕਰ ਰਹੀ ਹੈ। ਜਾਣਾ ਕਿਤੇ ਨਹੀਂ, ਫਿਲਹਾਲ ਤੁਹਾਡੇ ਕੋਲ ਆ ਰਿਹਾ ਜੀ ਕਵਿਤਾ ਐਂਡ ਕੁਮਾਰ ਸਾਨੂੰ ਦੀ ਆਵਾਜ਼ ਦੇ ਵਿੱਚ ਇੱਕ ਪਿਆਰਾ ਜਿਹਾ ਮਿਊਜ਼ੀਕਲ ਟਰੈਕ।

Once again, welcome back है जी, tune in के तहत उसी 102.7 FM Rainbow ते प्रोग्राम चल रहे गीत बहार ते मैं हाजी तुहाडी अपनी साक्षी तुहाडे नाल। इस गाने तो पहले गल चल रही सी विश्वास ते कि साडे ते अगर कोई विश्वास करदा है ना ते असी हार के भी मतलब जीत सकते हैं। ਉਹਦੇ ਨਾਲ ਹੀ ਜੁੜੀ ਹੋਈ ਇੱਕ ਛੋਟੀ ਜਿਹੀ ਕਹਾਣੀ ਮਾਂ ਦਾ ਵਿਸ਼ਵਾਸ ਜਿਹੜਾ ਹੈ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹਾਂ। ਇੱਕ ਲੜਕਾ ਸੀ, ਆਪਣੀ ਜੋਬ ਦੇ ਲਈ ਹਰ ਜਗ੍ਹਾ ਗਿਆ ਲੇਕਿਨ ਹਰ ਵਾਰ ਉਹਨੂੰ ਰਿਜੈਕਸ਼ਨ ਹੀ ਮਿਲੀ। ਥੱਕ ਹਾਰ ਕੇ ਉਸਨੇ ਆਪਣੀ ਮਾਂ ਨੂੰ ਕਿਹਾ, ਮਾਂ ਮੈਨੂੰ ਲੱਗਦਾ ਹੈ ਸ਼ਾਇਦ ਮੈਂ ਇਸ ਕਾਬਿਲ ਹੀ ਨਹੀਂ ਕਿ ਕੋਈ ਮੈਨੂੰ ਕੰਮ 'ਤੇ ਰੱਖ ਲਵੇ। ਅਤੇ ਉਹਦੀ ਮੰਮੀ ਨੇ ਉਹਦੇ ਇਹ ਗੱਲ ਸੁਣ ਕੇ ਹਲਕੀ ਜਿਹੀ ਇੱਕ ਸਮਾਈਲ ਪਾਸ ਕੀਤੀ ਅਤੇ ਬੋਲੇ, ਬੇਟਾ ਜਦੋਂ ਬੀਜ ਕੋਈ

ਪੇੜ ਬਣਦਾ ਹੈ ਨਾ, ਤਾਂ ਉਹਦੇ ਵਿੱਚ ਵਕਤ ਲੱਗਦਾ। ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਉਸ ਬੀਜ ਦੇ ਵਿੱਚ ਤਾਕਤ ਨਹੀਂ ਹੈ। ਫਿਰ ਬਸ ਜੀ, ਆਪਣੇ ਮਦਰ ਦੀ ਇਹ ਗੱਲ ਸੁਣ ਕੇ ਉਸ ਲੜਕੇ ਨੂੰ ਵੀ ਹਿੰਮਤ ਆਈ ਅਤੇ ਕੁਛ ਮਹੀਨਿਆਂ ਬਾਅਦ ਉਹਦੀ ਬਹੁਤ ਹੀ ਅੱਛੀ ਇੱਕ ਜੋਬ ਲੱਗ ਗਈ ਅਤੇ ਪਹਿਲੀ ਸੈਲਰੀ ਲਿਆ ਕੇ ਜਦੋਂ ਉਹਨੇ ਆਪਣੇ ਮਦਰ ਨੂੰ ਦਿੱਤੀ ਅਤੇ ਉਹਦੀ ਮਦਰ ਦੀ ਅੱਖਾਂ ਦੇ ਵਿੱਚ ਵੀ ਖੁਸ਼ੀ ਦੇ ਆਂਸੂ ਸੀ ਅਤੇ ਲੜਕਾ ਵੀ ਬਹੁਤ ਜ਼ਿਆਦਾ ਹੈਪੀ ਸੀ। ਉਸ ਦਿਨ ਉਸ ਲੜਕੇ ਨੂੰ ਸਮਝ ਆਇਆ ਕਿ ਕਦੀ ਕਦੀ ਸਾਨੂੰ ਆਪਣੇ ਆਪ 'ਤੇ ਭਰੋਸਾ ਨਹੀਂ ਹੁੰਦਾ, ਪਰ ਜੇ ਕੋਈ ਸਾਡੇ 'ਤੇ ਵਿਸ਼ਵਾਸ ਰੱਖਦਾ ਹੈ ਨਾ, ਤਾਂ ਸਾਨੂੰ ਉਸਦੇ ਨਾਲ ਬਹੁਤ ਜ਼ਿਆਦਾ ਹਿੰਮਤ ਮਿਲਦੀ ਹੈ। ਜਦੋਂ ਸਾਡਾ ਆਪਣੇ ਆਪ 'ਤੇ ਵਿਸ਼ਵਾਸ ਡਗਮਗਾਉਂਦਾ ਹੈ ਨਾ, ਅਤੇ ਸਾਡੇ ਆਸ ਪਾਸ ਦੇ ਜਿਹੜੇ ਰਿਸ਼ਤੇ ਹੁੰਦੇ ਨੇ ਉਹਨਾਂ ਦਾ ਸਾਡੇ 'ਤੇ ਵਿਸ਼ਵਾਸ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਸੋ ਜਦੋਂ ਸਾਡੇ 'ਤੇ ਕੋਈ ਵਿਸ਼ਵਾਸ ਕਰਦਾ ਹੈ ਨਾ, ਤਾਂ ਅਸੀਂ ਸੱਚ ਦੇ ਵਿੱਚ ਹੀ ਜਿੱਤ ਜਾਂਦੇ ਹਾਂ। ਬਾਕੀ ਜ਼ਿੰਦਗੀ ਦਾ ਨਾਮ ਹੀ ਹੈ ਭੱਜਦੇ ਰਹਿਣਾ ਅਤੇ ਭੱਜਦੇ ਰਹੋ। ਮੈਂ ਕਿਹਾ ਜੀ, ਖੁਸ਼ ਹੋ ਕੇ ਭੱਜੋ ਇਸ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅਤੇ ਹਰ ਮੈਦਾਨ ਤੁਸੀਂ ਫਤਿਹ ਕਰ ਲਓ। ਮੈਂ ਕਿਹਾ ਇੱਦਾਂ ਹੀ ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ ਅਤੇ ਪਿਆਰੇ ਪਿਆਰੇ ਗਾਣੇ ਤੁਹਾਡੇ ਲਈ ਅੱਜ ਸਿਲੈਕਟ ਕੀਤੇ ਹੋਏ ਨੇ ਬਹੁਤ ਹੀ ਖਾਸ, ਅਤੇ ਸੁਣਦੇ ਰਹੋ ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਵੈਸੇ ਇੱਕ ਮਤਲਬ ਕੁਛ ਕਿੱਸੇ ਹੁੰਦੇ ਨੇ, ਕੁਛ ਗੱਲਾਂ ਹੁੰਦੀਆਂ ਨੇ ਜੇ ਸੁਣੀਆਂ ਹੋਣ ਤਾਂ ਬਸ ਜੇ ਉੱਥੇ ਹੱਸੀ ਆ ਜਾਏ ਅਤੇ ਬਾਰ ਬਾਰ ਉਹ ਚੀਜ਼ਾਂ ਯਾਦ ਆਉਂਦੀਆਂ ਰਹਿੰਦੀਆਂ ਨੇ। ਇੱਕ ਦੋਸਤ ਨੇ ਆਪਣੇ ਦੋਸਤ ਨੂੰ ਕਿਹਾ ਕਿ ਯਾਰ ਮੇਰੀ ਵਾਈਫ ਜਿਹੜੀ ਆ ਨਾ ਮੈਨੂੰ ਬਹੁਤ ਤੰਗ ਕਰਦੀ ਹੈ, ਦੇਖੋ ਹਰ ਟਾਈਮ ਮੇਰੇ ਕੋਲ ਨਾ ਨਵੀਆਂ ਨਵੀਆਂ ਸਾੜੀਆਂ ਮੰਗਦੀਆਂ ਰਹਿੰਦੀਆਂ। ਹਲੇ ਕੱਲ੍ਹ ਹੀ ਸਾੜੀ ਮੰਗ ਰਹੀ ਸੀ ਅਤੇ ਅੱਜ ਫਿਰ ਇੱਕ ਨਵੀਂ ਸਾੜੀ ਮੰਗ ਰਹੀ ਹੈ ਅਤੇ ਉਹਦਾ ਦੋਸਤ ਬੜਾ ਪਰੇਸ਼ਾਨ ਹੋਇਆ, ਕਹਿੰਦਾ ਅੱਛਾ ਯਾਰ ਤੇਰੀ ਵਾਈਫ ਇੰਨੀ ਸਾੜੀਆਂ ਖਰੀਦ ਕੇ ਅਤੇ ਰੱਖਦੀ ਕਿੱਥੇ ਹੈ? ਕਹਿੰਦਾ ਮੈਨੂੰ ਕੀ ਪਤਾ ਮੈਂ ਕਿਹੜੀਆਂ ਉਹਨੂੰ ਕਦੇ ਲੈ ਕੇ ਦਿੱਤੀਆਂ ਨੇ। ਮਤਲਬ ਦੇਖ ਲਓ, ਕਈ ਵਾਰ ਇਹ ਹੁੰਦਾ ਕਿ ਗੱਲ ਇੱਦਾਂ ਚੱਲ ਰਹੀ ਹੁੰਦੀ ਹੈ, ਬੰਦਾ ਬੜਾ ਸੀਰੀਅਸ ਨੋਟ 'ਤੇ ਸੁਣ ਰਿਹਾ ਹੁੰਦਾ ਅਤੇ ਸਾਹਮਣੇ ਵਾਲਾ ਇੱਦਾਂ ਦਾ ਜਵਾਬ ਦਿੰਦਾ ਨਾ ਕਿ ਬਸ ਫਿਰ ਹੱਸੀ ਜਿਹੜੀ ਹੈ ਸਾਡੀ ਰੁਕਦੀ ਹੀ ਨਹੀਂ ਹੈ। ਪਰ ਇੱਦਾਂ ਹੀ ਗੀਤ ਬਹਾਰ ਪ੍ਰੋਗਰਾਮ ਹੈ, ਗੀਤ ਵੀ ਇੱਥੇ ਰੁਕਣਗੇ ਨਹੀਂ। ਟਿਊਨ ਇਨ ਕਰਕੇ ਰੱਖੋ ਜੀ 102.7 FM ਰੇਨਬੋ ਅਤੇ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਗੀਤ ਬਹਾਰ ਅਤੇ ਅਗਲਾ ਗਾਣਾ ਵੀ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

ਠੀਕ ਹੈ ਨਾ, ਕਿਉਂਕਿ ਇਹ ਮੂਵੀ ਜਿਹੜੀ ਹੈਗੀ ਹੈ ਮਿਲਟਰੀ ਦੇ ਨਾਲ, ਆਰਮੀ ਦੇ ਨਾਲ ਰਿਲੇਟਡ ਸੀਗੀ, ਅਤੇ ਬੈਕਗਰਾਊਂਡ ਦੇ ਵਿੱਚ ਦੇਖਣ ਵਾਲੇ ਜ਼ਿਆਦਾਤਰ ਜਿਹੜੇ ਜਵਾਨ ਸੀ ਉਹ ਐਕਟਿੰਗ ਸਕੋਡ ਦੇ ਨਹੀਂ ਸੀ, ਬਲਕਿ ਪੰਜਾਬ ਰੈਜੀਮੈਂਟ ਦੇ ਅਸਲੀ ਭਾਰਤੀ ਸੈਨਿਕ ਸੀਗੇ। ਉਸ ਤੋਂ ਇਲਾਵਾ ਪ੍ਰੀਟੀ ਜ਼ਿੰਟਾ ਦਾ ਜਿਹੜਾ ਜਰਨਲਿਸਟ ਵਾਲਾ ਕਿਰਦਾਰ ਹੈ, ਉਹ ਵੀ ਕਹਿੰਦੇ ਹੈ ਕਿ ਕਿਸੇ ਦੇ ਰੀਅਲ ਲਾਈਫ ਤੋਂ ਇੰਸਪਾਇਰ ਸੀਗਾ। ਇਸ ਮੂਵੀ ਤੋਂ ਬਾਅਦ ਇੱਕ ਪੋਜ਼ਿਟਿਵ ਚੀਜ਼ ਇਹ ਵੀ ਹੋਈ ਸੀ ਕਿ ਭਾਰਤੀ ਸੈਨਾ ਦੇ ਵਿੱਚ ਨੌਜਵਾਨਾਂ ਦਾ ਜਿਹੜਾ ਇੰਟਰਸਟ ਸੀਗਾ ਭਰਤੀ ਦਾ, ਉਹ ਬਹੁਤ ਜ਼ਿਆਦਾ ਵੱਧ ਚੁੱਕਾ ਸੀ, ਕਿਉਂਕਿ ਇਸ ਮੂਵੀ ਦੀ ਰਿਲੀਜ਼ ਤੋਂ ਇਹ ਕੁਝ ਸਾਲਾਂ ਬਾਅਦ ਜਦੋਂ ਫਰਹਾਨ ਅਖਤਰ ਭਾਰਤੀ ਸੈਨਾ ਅਕਾਦਮੀ ਦੇ ਵਿੱਚ ਗਏ ਸੀ ਅਤੇ ਉੱਥੇ ਮੌਜੂਦ 70% ਕੈਂਡੀਡੇਟਸ ਨੇ ਉਹਨਾਂ ਦੇ ਨਾਲ ਹੱਥ ਮਿਲਾਇਆ ਅਤੇ ਉਹਨਾਂ ਨੂੰ ਇਹ ਦੱਸਿਆ ਕਿ ਉਹ ਲਕਸ਼ਯ ਮੂਵੀ ਤੋਂ ਬਾਅਦ ਹੀ ਇੰਸਪਾਇਰ ਹੋ ਕੇ ਸੈਨਾ ਦੇ ਵਿੱਚ ਭਰਤੀ ਹੋਏ ਸੀ। ਸੋ ਮੂਵੀਜ਼ ਜਿਹੜੀਆਂ ਨੇ ਸਾਡੀ ਲਾਈਫ 'ਤੇ, ਸਾਡੀ ਸੋਚਣ ਸਮਝਣ 'ਤੇ ਕਿੰਨਾ ਜ਼ਿਆਦਾ ਇੰਪੈਕਟ ਪਾਉਂਦੀਆਂ ਨੇ। ਸੋ ਜਦੋਂ ਕੁਛ ਵੀ ਪੋਜ਼ਿਟਿਵ ਚੀਜ਼ ਇਹਨਾਂ ਦੇ ਵਿੱਚ ਹੁੰਦੀ ਹੈ ਤਾਂ ਵਧੀਆ ਲੱਗਦਾ। ਸੋ ਇਸ ਮੂਵੀ ਬਾਰੇ ਇੰਨੀ ਸਾਰੀ ਗੱਲਾਂ ਕਰ ਲਈਆਂ ਨੇ ਅਤੇ ਇਸ ਮੂਵੀ ਦਾ ਇੱਕ ਗਾਣਾ ਵੀ ਬਹੁਤ ਵਧੀਆ ਹੈ ਜੋ ਅਲਕਾ ਜੀ ਅਤੇ ਉਦਿਤ ਨਾਰਾਇਣ ਜੀ ਦੀ ਆਵਾਜ਼ ਦੇ ਵਿੱਚ ਹੈਗਾ, ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਸਮਰ ਵੀਕਐਂਡ ਵਾਲੀ ਵਾਈਬ ਜਿਹੜੀ ਹੈ ਪੂਰੀ ਪੂਰੀ ਅੱਜ ਚੱਲ ਰਹੀ ਹੈ। ਟਿਊਨਿੰਗ ਕੀਤਾ ਹੈ ਤੁਸੀਂ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਜਿੱਥੇ ਵੱਖਰੇ ਵੱਖਰੇ ਬਹੁਤ ਖੂਬਸੂਰਤ ਜਿਹੇ ਅਲੱਗ ਅਲੱਗ ਜਿਹੇ ਗੀਤ ਜਿਹੜੇ ਨੇ ਅਸੀਂ ਸੁਣ ਰਹੇ ਹਾਂ ਅਤੇ ਨਾਲ ਨਾਲ ਗੱਲਾਂ ਵੀ ਚੱਲ ਰਹੀਆਂ। ਵੈਸੇ ਇੱਕ ਮੂਵੀ ਆਈ ਸੀ 2004 ਦੇ ਵਿੱਚ ਲਕਸ਼ਿਆ, ਵੈਸੇ ਮੈਨੂੰ ਲੱਗਦਾ ਹੈ ਸਾਨੂੰ ਸਾਰਿਆਂ ਨੂੰ ਯਾਦ ਹੋਏਗੀ, ਕਿਉਂਕਿ ਇਹ ਮੂਵੀ ਜਿਹੜੀ ਸੀ ਨਾ ਬਹੁਤ ਹੀ ਕਮਾਲ ਦੀ ਸੀ, ਜਿਹਨੂੰ ਫਰਹਾਨ ਅਖਤਰ ਨੇ ਜਿਹੜਾ ਹੈ ਡਾਇਰੈਕਟ ਕੀਤਾ ਸੀ। ਅਤੇ ਇਸ ਮੂਵੀ ਦੇ ਵਿੱਚ ਕੁਝ ਖਾਸ ਖਾਸ ਗੱਲਾਂ ਸੀਗੀਆਂ ਜੋ ਹੁਣ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾਣ ਵਾਲੀ ਹਾਂ। ਇਹ ਮੂਵੀ ਜਿਹੜੀ ਹੈ ਮਤਲਬ ਆਪਣੇ ਆਪ ਦੇ ਵਿੱਚ ਇੱਕ ਇੱਦਾਂ ਦੀ ਮੂਵੀ ਹੈ, ਮਤਲਬ ਬਹੁਤ ਜ਼ਿਆਦਾ ਟੌਪ 'ਤੇ ਜਾ ਕੇ ਇਸ ਫਿਲਮ ਦੇ ਜਿਹੜੇ ਸੀਨਸ ਹੈ ਉਹ ਸ਼ੂਟ ਕੀਤੇ ਗਏ ਸੀ ਲੱਦਾਖ ਦੇ ਵਿੱਚ। ਮਤਲਬ ਕ੍ਰੇਨ ਦਾ ਯੂਜ਼ ਕੀਤਾ ਗਿਆ ਸੀ ਇਸ ਫਿਲਮ ਦੇ ਬਹੁਤ ਸਾਰੇ ਸੀਨ ਨੂੰ ਸ਼ੂਟ ਕਰਨ ਵਾਸਤੇ। ਔਰ ਇਸ ਫਿਲਮ ਦੇ ਬੈਕਗਰਾਊਂਡ ਦੇ ਵਿੱਚ ਜਿੰਨੇ ਵੀ ਅਸੀਂ ਜ਼ਿਆਦਾਤਰ ਜਵਾਨ ਦੇਖ ਰਹੇ

ਬਈ ਮੈਲੋਡੀਅਸ ਜਿਹਾ ਗਾਣਾ ਇੰਜੋਏ ਕੀਤਾ, ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ। ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿੰਦੇ ਆ ਜ਼ਿੰਦਗੀ ਦੇ ਵਿੱਚ ਨਾ ਖੁਸ਼ੀਆਂ ਜਿਹੜੀਆਂ ਹੁੰਦੀਆਂ ਛੋਟੀ ਛੋਟੀ ਗੱਲਾਂ ਦੇ ਵਿੱਚ ਹੀ ਹੁੰਦੀਆਂ, ਅਤੇ ਅਸੀਂ ਜਿਹੜਾ ਨਾ ਅਕਸਰ ਵੱਡੀ ਸਕਸੈਸ ਦੇ ਪਿੱਛੇ ਭੱਜਦੇ ਰਹਿੰਦੇ ਹਾਂ, ਪਰ ਅਸਲ ਖੁਸ਼ੀ ਜਿਹੜੀ ਹੁੰਦੀ ਹੈ ਨਾ ਚਾਹ ਦੇ ਇੱਕ ਕੱਪ ਦੇ ਵਿੱਚ ਹੁੰਦੀ ਹੈ, ਮਾਂ ਦੀ ਆਵਾਜ਼ ਦੇ ਵਿੱਚ ਹੁੰਦੀ ਹੈ, ਦੋਸਤ ਦੀ ਹੱਸੀ ਦੇ ਵਿੱਚ ਹੁੰਦੀ ਹੈ, ਅਤੇ ਬਾਰਿਸ਼ ਦੀ ਖੁਸ਼ਬੂ ਦੇ ਵਿੱਚ ਹੁੰਦੀ ਹੈ। ਮਤਲਬ ਅਸਲ ਜ਼ਿੰਦਗੀ ਦੇ ਵਿੱਚ ਜੇ ਗੱਲ ਕਰੀਏ ਤਾਂ ਖੂਬਸੂਰਤ ਜ਼ਿੰਦਗੀ ਦੇ ਜੇ ਮਾਇਨੇ ਹੁੰਦੇ ਨਾ, ਉਹ ਛੋਟੀਆਂ ਛੋਟੀਆਂ ਚੀਜ਼ਾਂ ਦੇ ਨਾਲ ਹੀ ਜੁੜੇ ਹੁੰਦੇ ਨੇ, ਜਿਨ੍ਹਾਂ ਨੂੰ ਅਕਸਰ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਬਿਊਟੀਫੁਲ ਲਾਈਫ ਦਾ ਮਤਲਬ ਇਹੀ ਹੈ ਕਿ ਹਰ ਛੋਟੀ ਜਿਹੀ ਚੀਜ਼ ਨੂੰ ਆਪਣੇ ਆਸ ਪਾਸ ਹੋ ਰਹੀ ਉਹਨੂੰ ਫੀਲ ਕਰਨਾ ਸ਼ੁਰੂ ਕਰੋ, ਅਤੇ ਮੈਂ ਕਿਹਾ ਜਿਹੜੀ ਖੁਸ਼ੀ ਹੈ ਨਾ ਉਹ ਤੁਹਾਡੇ ਪਿੱਛੇ ਪਿੱਛੇ ਆਏਗੀ, ਫਿਰ ਉਹ ਤੁਹਾਡਾ ਸਾਥ ਨਹੀਂ ਛੱਡੇਗੀ। ਜਿਵੇਂ ਗੀਤ ਬਹਾਰ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਦੇ ਹੋਏ ਗੀਤ ਜਿਹੜੇ ਨੇ, ਅਸੀਂ ਉਹਨਾਂ ਦਾ ਸਾਥ ਕਦੀ ਨਹੀਂ ਛੱਡਦੇ, ਕਿਉਂਕਿ ਗੱਲਾਂ ਦੇ ਨਾਲ ਨਾਲ ਗੀਤ ਵੀ ਜਿਹੜੇ ਨੇ ਉਨੇ ਹੀ ਜ਼ਰੂਰੀ ਨੇ। ਸੋ ਅਗਲਾ ਗਾਣਾ ਆ ਰਿਹਾ ਧੜਕ ਮੂਵੀ ਤੋਂ, ਤੁਸੀਂ ਕਰੋ ਜੀ ਇੰਜੋਏ, ਇੱਦਾਂ ਹੀ ਟਿਊਨਿੰਗ ਕਰਕੇ ਰੱਖੋ ਵਧੀਆ ਵਧੀਆ ਗਾਣਿਆਂ ਦੇ ਲਈ FM ਰੇਨਬੋ, ਦਿਲ ਸੇ ਦਿਲ ਤੱਕ।

ਬਿਲਕੁਲ ਜੀ, ਇਹ ਜਿਹੜੀ ਸੜਕ ਹੈਗੀ ਹੈ ਤੁਹਾਡੇ ਬਿਲਕੁਲ ਸਹੀ ਸਟੇਸ਼ਨ 'ਤੇ ਜੁੜੀ ਹੋਈ ਹੈ। ਟਿਊਨ ਇਨ ਕੀਤਾ ਹਾਂ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਗੀਤ ਬਹਾਰ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਗਾਣੇ ਤੋਂ ਪਹਿਲਾਂ ਗੱਲਾਂ ਚੱਲ ਰਹੀਆਂ ਸੀ ਕਿ ਖੂਬਸੂਰਤ ਜ਼ਿੰਦਗੀ ਦੇ ਮਾਇਨੇ ਕੀ ਹੁੰਦੇ ਹੈ। ਉਹ 'ਚ ਅਸੀਂ ਗੱਲ ਕੀਤੀ ਕਿ ਖੁਸ਼ੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਛੋਟੀ ਛੋਟੀ ਗੱਲਾਂ ਦੇ ਵਿੱਚ ਹੀ ਹੁੰਦੀਆਂ ਨੇ, ਅਕਸਰ ਜੋ ਅਸੀਂ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਅਤੇ ਖੂਬਸੂਰਤ ਜ਼ਿੰਦਗੀ ਦੇ ਮਾਇਨੇ ਦੇ ਵਿੱਚ ਇੱਕ ਹੋਰ ਚੀਜ਼ ਹੈਗੀ ਹੈ, ਉਹ ਹੈ ਜੀ ਸਿਹਤ। ਸਿਹਤ ਜਿਹੜੀ ਹੁੰਦੀ ਹੈ ਉਹ ਸਭ ਤੋਂ ਵੱਡਾ ਧਨ ਹੈਗੀ ਹੈ। ਜੇ ਬਾਡੀ ਅਤੇ ਮਾਇੰਡ ਹੈਲਦੀ ਨੇ ਨਾ, ਤਾਂ ਬੰਦਾ ਹਰ ਮੁਸ਼ਕਿਲ ਨੂੰ ਫੇਸ ਕਰ ਸਕਦਾ। ਪਰ ਅੱਜ ਕੱਲ੍ਹ ਅਸੀਂ ਕੀ ਕਰਦੇ ਹਾਂ ਕਿ ਲੇਟ ਨਾਈਟ ਸਟ੍ਰੈਸ ਅਤੇ ਅਨਹੈਲਦੀ ਰੂਟੀਨ ਜਿਹੜੀ ਹੈਗੀ ਹੈ ਸਾਡੀ ਖੂਬਸੂਰਤੀ ਨੂੰ ਖਤਮ ਕਰ ਰਹੀ ਹੈ। ਰਾਤੀ ਸੌਂਦੇ ਹੋਏ ਇਹ ਜਿਹੜਾ ਫੋਨ ਹੁੰਦਾ ਨਾ ਸਾਡੇ ਕੋਲ, ਮਤਲਬ ਨੀਂਦ ਸਾਨੂੰ ਆਈ ਹੁੰਦੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਫੋਨ ਫੜ ਕੇ ਜਦੋਂ ਤੱਕ ਆਪਾਂ 5 ਤੋਂ 10 ਮਿੰਟ ਜਿਹੜਾ ਹੈ ਚੰਗੀ ਤਰ੍ਹਾਂ ਰੀਲਸ ਸਕਰੋਲ ਨਾ ਕਰ ਲਈਏ ਨਾ, ਤਾਂ ਸਾਨੂੰ ਨੀਂਦ ਨਹੀਂ ਆਉਂਦੀ। ਅਤੇ ਉਹ 5 ਤੋਂ 10 ਮਿੰਟ ਦੇ ਵਿੱਚ ਅਸੀਂ ਇੰਨੀ ਜ਼ਿਆਦਾ ਮਤਲਬ ਚੀਜ਼ਾਂ ਦੇਖ ਲੈਂਦੇ ਹਾਂ, ਸੁਣ ਲੈਂਦੇ ਹਾਂ, ਅਤੇ ਫਿਰ ਉਸ ਤੋਂ ਬਾਅਦ ਸਾਡਾ ਮਾਇੰਡ ਜਿਹੜਾ ਹੈਗਾ ਇੰਨੀ ਸਾਰੀ ਚੀਜ਼ਾਂ ਦੇ ਵਿੱਚ ਸਟਰੱਕ ਹੋ ਜਾਂਦਾ ਹੈ, ਅਤੇ ਜਿਹੜੀ ਕਹਿੰਦੇ ਆ ਨਾ ਆਰਾਮ ਵਾਲੀ ਨੀਂਦ ਉਹ ਨਹੀਂ ਆਉਂਦੀ ਸਾਨੂੰ। ਮਤਲਬ ਸਾਰਾ ਦਿਨ ਤਾਂ ਸਿਰ ਦਰਦੀ ਜਿਹੜੀ ਹੈ ਸਾਡੇ ਹੱਥਾਂ ਦੇ ਵਿੱਚ, ਕਦੇ ਫੋਨ ਰਹਿੰਦਾ ਹੈ, ਕਦੇ ਸਾਡੇ ਪਰਸ ਦੇ ਵਿੱਚ ਰਹਿੰਦਾ ਹੈ, ਕਦੇ ਪੋਕਿਟਸ ਦੇ ਵਿੱਚ ਰਹਿੰਦਾ ਹੈ। ਚਲੋ ਹੁਣ ਅੱਜ ਕੱਲ੍ਹ ਦਾ ਲਾਈਫ ਸਟਾਈਲ ਵੀ ਹੈ ਕਿ ਇਸ ਤੋਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ, ਬਟ ਰਾਤ ਜਿਹੜੀ ਹੁੰਦੀ ਹੈ ਨਾ ਨੀਂਦ ਅੱਛੀ ਵਾਲੀ, ਉਹਦੇ ਲਈ ਇਹਨੂੰ ਆਪਣੇ ਤੋਂ 1.5-2 ਘੰਟਾ ਪਹਿਲੇ ਹੀ ਮੈਂ ਕਿਹਾ ਜੀ ਦੂਰ ਕਰ ਦਿਉ। ਜਿਹਦੇ ਨਾਲ ਤੁਹਾਡਾ ਮਾਇੰਡ ਜਿਹੜਾ ਹੈਗਾ ਉਹ ਵੀ ਹੈਲਦੀ ਰਹੇਗਾ, ਅਤੇ ਤੁਹਾਡਾ ਮਾਇੰਡ ਹੈਲਦੀ ਰਹੇਗਾ ਅਤੇ ਤੁਹਾਡੀ ਬਾਡੀ ਜਿਹੜੀ ਹੈ ਉਹ ਆਪਣੇ ਆਪ ਹੀ ਹੈਲਦੀ ਰਹੇਗੀ। ਸੋ ਆਪਣੀ ਜ਼ਿੰਦਗੀ ਨੂੰ ਜਿਹੜਾ ਹੈ ਖੂਬਸੂਰਤ ਬਣਾਓ, ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਜਿਹੜੀ ਖੁਸ਼ੀ ਉਹ ਲੱਭਣੀ ਸ਼ੁਰੂ ਕਰ ਦਿਉ, ਅਤੇ ਨਾਲ ਹੀ ਨਾਲ ਆਪਣੀ ਸਿਹਤ ਨੂੰ ਮੈਂ ਕਿਹਾ ਜੀ ਹੈਲਦੀ ਅਤੇ ਫਿੱਟ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਸਮੂਥ ਜ਼ਿੰਦਗੀ ਵਾਸਤੇ। ਸੋ ਪ੍ਰੋਗਰਾਮ ਗੀਤ ਬਹਾਰ ਦੇ ਵਿੱਚ ਅੱਜ ਬਹੁਤ ਸਾਰੀਆਂ ਤੁਹਾਡੇ ਨਾਲ ਗੱਲਾਂ ਹੋਈਆਂ ਅਤੇ ਬਹੁਤ ਹੀ ਮਜ਼ਾ ਆਇਆ, ਅਤੇ ਵੀਕਐਂਡ ਮੈਂ ਕਿਹਾ ਜੀ ਪੂਰਾ ਪੂਰਾ ਆਪਣਾ ਅੱਜ ਇੱਦਾਂ ਹੀ ਇੰਜੋਏ ਕਰੋ FM ਰੇਨਬੋ ਦੇ ਨਾਲ। ਅਤੇ ਫਿਲਹਾਲ ਹੁਣ ਜਿਹੜਾ ਟਾਈਮ ਹੋ ਚੁੱਕਾ ਹੈ ਨਾ ਪ੍ਰੋਗਰਾਮ ਗੀਤ ਬਹਾਰ ਨੂੰ ਇੱਦਾਂ ਹੀ ਵਾਈਂਡ ਅਪ ਕਰਨ ਦਾ ਹੋ ਚੁੱਕਾ, ਪਰ ਤੁਹਾਡਾ ਅਤੇ ਮੇਰਾ ਸਾਥ ਜਿਹੜਾ ਹੈਗਾ 2 ਵਜੇ ਤੱਕ ਰਹੇਗਾ, ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਪੰਜਾਬੀ ਤੜਕਾ ਲਾਈਵ ਫੋਨ ਇਨ ਪ੍ਰੋਗਰਾਮ ਕਰੋਗੇ ਜੇ ਤੁਸੀਂ ਇੰਜੋਏ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਅਤੇ ਪ੍ਰੋਗਰਾਮ ਗੀਤ ਬਹਾਰ ਦਾ ਆਖਰੀ ਗਾਣਾ ਅੱਜ ਦਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ।

FM ਬੈਂਡ 102.7 MHz ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ ਜੀ FM ਨਿਊਜ਼ ਹੈਡਲਾਈਨਸ ਦਾ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ ਮਜ਼ਬੂਤ ਬਣੀ ਹੋਈ ਹੈ। ਰਿਜ਼ਰਵ ਬੈਂਕ ਨੇ ਨਿਵੇਸ਼ ਲਈ ਵਿਦੇਸ਼ੀ ਨਿਵੇਸ਼ਕਾਂ ਨੂੰ ਨਿਯਮਾਂ ਵਿੱਚ ਛੁੱਟ ਦਿੱਤੀ। ਖੇਤੀਬਾੜੀ ਮੰਤਰਾਲੇ ਨੇ ਕਿਹਾ ਸੰਤੁਲਿਤ ਖਾਦਾਂ ਦੀ ਵਰਤੋਂ ਅਤੇ ਪਾਏਦਾਰ ਖੇਤੀ ਲਈ 9,42,000 ਤੋਂ ਵੱਧ ਕਿਸਾਨ ਖੇਤ ਬਚਾਓ ਅਭਿਆਨਾਂ ਵਿੱਚ ਸ਼ਾਮਿਲ ਹੋਏ। ਭਾਰਤ ਨੇ ਜੰਮੂ ਕਸ਼ਮੀਰ ਮਾਮਲੇ 'ਚ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅਸਥਾਈ ਮੈਂਬਰਸ਼ਿਪ ਦੀ ਦੁਰਵਰਤੋਂ ਕਰਨ ਲਈ ਪਾਕਿਸਤਾਨ ਦੀ ਨਿੰਦਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਨਵੀਂ ਦਿੱਲੀ ਵਿੱਚ ਨੇਪਾਲ ਦੇ ਵਿਸ਼ੇਸ਼ ਮੰਤਰੀ ਸ਼ਿਸ਼ਰ ਖਨਾਲ ਨਾਲ ਗੱਲਬਾਤ ਕਰਨਗੇ। ਵਪਾਰ, ਨਿਵੇਸ਼, ਆਵਾਜਾਈ ਤੇ ਊਰਜਾ ਸਮੇਤ ਕਈ ਮੁੱਦਿਆਂ ਤੇ ਹੋਵੇਗੀ ਚਰਚਾ। ਪੰਜਾਬ ਦੇ ਕਰ ਵਿਭਾਗ ਨੇ ਲੋਹੇ ਅਤੇ ਇਸਪਾਤ ਦੀ ਟੈਕਸ ਚੋਰੀ ਖਿਲਾਫ਼ ਮੁਹਿੰਮ ਤਹਿਤ ਮੰਡੀ, ਗੋਬਿੰਦਗੜ੍ਹ ਅਤੇ ਖੰਨਾ ਵਿੱਚ 200 ਤੋਂ ਵੱਧ ਵਾਹਨ ਰੋਕੇ ਲਗਭਗ 7 ਕਰੋੜ ਰੁਪਏ ਦਾ ਮਾਲ ਜ਼ਬਤ ਕੀਤਾ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਅੰਕ ਤਸਦੀਕ ਅਤੇ ਪੁਨਰ ਮੁਲਾਂਕਣ ਲਈ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਤਾਰੀਖ ਕੱਲ੍ਹ 7 ਜੂਨ ਤੱਕ ਵਧਾਈ। ਮੌਸਮ ਵਿਭਾਗ ਨੇ ਅੱਜ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਹਨੇਰੀ ਚੱਲਣ ਬਾਰੇ ਪੇਸ਼ ਨਿਰਗੋਈ ਕੀਤੀ। ਸ਼ਤਰੰਜ ਵਿੱਚ ਗ੍ਰੈਂਡ ਮਾਸਟਰ ਆਰ ਪ੍ਰਗਿਆਨਾਨੰਦ ਨਾਰਵੇ ਸ਼ਤਰੰਜ ਦਾ ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ। SAFFF ਮਹਿਲਾ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਗੋਆ 'ਚ ਅੱਜ ਸ਼ਾਮ 6:30 ਬੰਗਲਾਦੇਸ਼ ਨਾਲ ਹੋਵੇਗਾ। ਐਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

0: ਨਮਸਕਾਰ, ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਪੰਜਾਬੀ ਤੜਕਾ ਦੀ ਸ਼ੁਰੂਆਤ ਹੋ ਚੁੱਕੀ ਹੈ ਜੀ। ਲਾਈਵ ਫੋਨ ਇਨ ਪ੍ਰੋਗਰਾਮ ਹੈ। ਜੀ, ਪੰਜਾਬੀ ਤੜਕਾ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਾਈਵ ਫੋਨ ਇਨ ਪ੍ਰੋਗਰਾਮ ਦੇ ਵਿੱਚ ਸਾਡਾ ਨੰਬਰ ਰਹੇਗਾ ਜੀ 0181-23-42-174, ਯਾਨੀ ਕਿ 0181-23-42-174 ਇਹ ਨੰਬਰ ਹੈ। ਨੰਬਰ ਤੁਸੀਂ ਮਿਲਾਓ ਅਤੇ ਆਪਣੇ ਪਸੰਦ ਦੇ ਜਿਹੜੇ ਪੰਜਾਬੀ ਫਰਮਾਇਸ਼ੀ ਗੀਤ ਹੈਗੇ ਨੇ ਇਸ ਖਾਸ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਤੁਸੀਂ ਸ਼ਾਮਿਲ ਕਰਾ ਸਕਦੇ ਹੋ। ਅਤੇ ਅੱਜ ਦੇ ਸਾਡੇ ਪਹਿਲੇ ਕਾਲਰ ਦੋਸਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਕਰਦੇ ਹਾਂ ਇਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ।
1: ਹਜ਼ਾਰੋਂ ਮੰਜ਼ਿਲੇ ਹੋਣਗੀ, ਹਜ਼ਾਰੋਂ ਕਾਰਵਾਂ ਹੋਣਗੇ, ਨਿਗਾਹੇ ਹਮਕੋ ਢੂੰਢੇਗੀ ਨਾ ਜਾਣੇ ਹਮ ਮੈਡਮ ਜੀ ਕੱਲ ਕਹਾਂ ਹੋਗੇ। ਮੈਡਮ ਜੀ ਸਤਿ ਸ਼੍ਰੀ ਅਕਾਲ, ਜੈ ਮਾਤਾ ਦੀ।
0: ਸਤਿ ਸ਼੍ਰੀ ਅਕਾਲ ਜੀ, ਜੈ ਮਾਤਾ ਜੀ। ਕੌਣ ਬੋਲ ਰਹੇ ਹੋ ਜੀ ਤੁਸੀਂ?
1: ਓਲਡ ਜਵਾਹਰ ਨਗਰ ਜਲੰਧਰ ਤੋਂ, ਸਤੀਸ਼ ਗੁਲਿਆਨੀ, ਦਿਲਕਸ਼ਾ ਮਾਗਲ ਵਾਲੇ।
0: ਅੱਛਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਅੱਜ ਛੁੱਟੀ ਮਨਾ ਰਹੇ ਜੀ ਘਰ ਜੀ।
0: ਅੱਛਾ, ਸੈਟਰਡੇ ਨੂੰ ਵੀ ਆਫ ਹੈ ਮਾਰਕੀਟ?
1: ਨਹੀਂ ਜੀ, ਮਾਰਕੀਟ ਤਾਂ ਨਹੀਂ, ਬੇਟਾ ਜਾਂਦਾ ਸ਼ਨੀਵਾਰ ਨਾਲ, ਚੱਲ ਅੱਜ ਆਰਾਮ ਕਰਦੇ ਹਾਂ ਥੋੜ੍ਹਾ ਜਿਹਾ।
0: ਅੱਛਾ ਜੀ, ਚਲੋ ਬਹੁਤ ਵਧੀਆ।
1: ਬਾਹਰ ਗਿਆ ਫੁੱਲ ਬੂਟਿਆਂ ਨੂੰ ਪਾਣੀ ਦੇ ਕੇ ਆਇਆ ਸੀ।
0: ਅੱਛਾ ਅੱਛਾ ਅੱਛਾ ਅੱਛਾ,
1: ਸ਼ਨੀਵਾਰ ਨੂੰ ਇਹ ਕੰਮ ਕਰੀਦਾ ਜੀ।
0: ਠੀਕ ਹੈ, ਮਤਲਬ ਸ਼ਨੀਵਾਰ ਨੂੰ ਦੁਕਾਨ ਤੇ ਬੇਟਾ ਤੇ ਤੁਸੀਂ ਗਾਰਡਨਿੰਗ ਸੰਭਾਲਦੇ ਹੋ?
1: ਹਾਂਜੀ ਹਾਂਜੀ।
0: ਠੀਕ ਹੈ, ਤੇ ਫਿਰ ਵੀਕਐਂਡ ਇੰਜੋਏ ਕਰ ਰਹੇ ਹੋ ਘਰ ਦੇ ਵਿੱਚ ਅੱਜ?
1: ਹਾਂ ਬਿਲਕੁਲ ਮੈਡਮ, ਰੋਟੀ ਖਾ ਕੇ ਆਏ ਹੁਣੇ, ਹਫਤੇ ਇੱਕ ਦਿਨ ਖਾਈਦੇ ਨੇ ਵੈਸੇ ਰੋਜ਼।
0: ਤੇ ਅੱਜ ਫਿਰ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਸੁਣਾਓ ਜੀ, ਆਪਣੇ ਹਾਲ ਚਾਲ ਦੱਸਦਾ।
0: ਠੀਕ ਹੈ ਜੀ,
1: ਹਾਂਜੀ,
0: ਤੁਹਾਡੀ ਫਰਮਾਇਸ਼ ਤੇ ਹੰਸਰਾਜ ਹੰਸ ਦੀ ਆਵਾਜ਼ ਦੇ ਵਿੱਚ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ, ਦਹੀਂ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ।

0: ਟਿਊਨਿੰਗ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ ਲਾਈਵ ਫੋਨ ਇਨ ਪ੍ਰੋਗਰਾਮ ਹੈ ਤੇ ਸਾਡੇ ਕਾਲਰ ਦੋਸਤ ਜਿਹੜੇ ਨੇ ਫਟਾਫਟ ਸਾਡਾ ਨੰਬਰ ਮਿਲਾ ਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਨੰਬਰ ਇੱਕ ਵਾਰ ਫਿਰ ਤੋਂ ਦੱਸ ਦਿੰਦੇ ਹਾਂ ਨੰਬਰ ਹੈ 0181-23-42-174 ਯਾਨੀ ਕਿ 0181-23-42-174 ਇਹ ਸਾਡਾ ਨੰਬਰ ਹੈ ਤੇ ਨੰਬਰ ਮਿਲਾ ਕੇ ਅਗਲੇ ਕਾਲਰ ਦੋਸਤ ਕੌਣ ਆਏ ਨੇ ਕਰਦੇ ਇਹਨਾਂ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਜੀ ਮੈਂ ਰਾਮ ਲਵਾਇਆ ਸ਼ਰਮਾ ਪਿੰਡ ਸਮਰਾਏ ਜ਼ਿਲ੍ਹਾ ਜਲੰਧਰ ਤੋਂ ਬੋਲ ਰਿਹਾ ਮੈਡਮ ਜੀ
0: ਜੀ ਰਾਮ ਲਵਾਇਆ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ
1: ਮੈਡਮ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਾਡੇ ਨਗਰ ਸਮਰਾਏ ਚ ਆਵਾਜ਼ ਦੇ ਜ਼ਰੀਏ ਪਹੁੰਚੇ ਹਾਂ ਜੀ
0: ਹਾਂਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਹੋਰ ਕੀ ਹਾਲ ਚਾਲ ਨੇ
1: ਬਹੁਤ ਵਧੀਆ ਮੈਡਮ ਜੀ ਬਹੁਤ ਠੀਕ ਹੈ ਜੀ ਫੋਨ ਮਿਲ ਗਿਆ ਹੁਣ ਪ੍ਰੋਗਰਾਮ ਸੁਣਾਂਗੇ ਬੜਾ ਵਧੀਆ ਜਾਣੀ ਕਿ ਲੱਗਾ ਜੀ
0: ਅੱਛਾ ਜੀ ਹੋਰ ਕੀ ਕਰ ਰਹੇ ਹੋ ਤੁਸੀਂ
1: ਬਸ ਮੈਡਮ ਜੀ ਤੁਹਾਡਾ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਇਸ ਵੇਲੇ ਇਹਦਾ ਅੱਗੇ ਤਾਂ ਮੈਂ ਉਹਦਾ ਕਈ ਦਿਨ ਹੋ ਗਿਆ ਨਹੀਂ ਸੁਣਿਆ ਪ੍ਰੋਗਰਾਮ ਅੱਜ ਬਹੁਤ ਦਿਨਾਂ ਬਾਅਦ ਸਵੇਰ ਦਾ ਪ੍ਰੋਗਰਾਮ ਸੁਣਨ ਦਾ ਮੌਕਾ ਮਿਲਿਆ ਜੀ
0: ਅੱਛਾ ਜੀ ਕਿੰਨੇ ਦਿਨਾਂ ਤੋਂ ਸੁਣਿਆ ਨੀ ਕੀ ਗੱਲ ਹੋ ਗਈ
1: ਮੈਡਮ ਜੀ ਕੰਮ ਕੁੰਮ ਰਹਿੰਦੇ ਆ ਕਿਤੇ ਕੰਮ ਕੁੰਮ ਦੇ ਵਿੱਚ ਏਦਾਂ ਜਾਣਾ ਜੁਣਾ ਪੈ ਗਿਆ ਤਾਂ ਫਿਰ ਕਰਕੇ ਗੱਡੀ ਚ ਸੁਣੀ ਦਾ ਚੰਗੀ ਤਰ੍ਹਾਂ ਨੀ ਸੁਣ ਹੁੰਦਾ ਜੀ ਗੱਡੀ ਚ
0: ਅੱਛਾ ਜੀ ਠੀਕ ਹੈ ਠੀਕ ਹੈ
1: ਹਾਂਜੀ ਹਾਂਜੀ ਅੱਜ ਫਿਰ ਘਰੇ ਹੀ ਸੀਗੇ ਅੱਜ ਫਿਰ ਬਿਹਾਰ ਦੇ ਨਾਲ ਰੇਡੀਓ ਲਾ ਕੇ ਤਾਂ ਮੈਂ ਕਿਹਾ ਪ੍ਰੋਗਰਾਮ ਆਪਣਾ ਨੰਬਰ ਵੀ ਮਿਲਾਉਂਦੇ ਆ ਤੇ ਪ੍ਰੋਗਰਾਮ ਵੀ ਸੁਣਦੇ ਚੰਗੀ ਤਰ੍ਹਾਂ
0: ਠੀਕ ਹੈ ਜੀ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ
1: ਅੱਜ ਜੀ ਇੱਦਾਂ ਕਲੇਰ ਕੰਠ ਜੀ ਦਾ ਗੀਤ ਆ ਰਾਸੀ ਜੀ ਬਹੁਤ ਗਾਏ ਆ ਤੇ ਗਿੱਧਾ ਗੀਤ ਬਹੁਤ ਵਧੀਆ ਜੀ ਉਹਨਾਂ ਦਾ ਜਿਹੜਾ
0: ਪੰਜਾਬੀ ਤੜਕਾ

ਬਿਲਕੁਲ ਜੀ, ਗਿੱਧੇ ਤੇ ਭੰਗੜੇ ਵਾਲਾ ਮਾਹੌਲ ਤੇ ਆਪਣੇ ਆਪ ਹੀ ਬਣ ਜਾਂਦਾ ਹੈ ਜਦੋਂ ਪ੍ਰੋਗਰਾਮ ਚੱਲ ਰਿਹਾ ਹੁੰਦਾ ਜੀ ਪੰਜਾਬੀ ਤੜਕਾ। ਲਾਈਵ ਫੋਨ ਇਨ ਪ੍ਰੋਗਰਾਮ ਕਰ ਰਹੇ ਹੋ ਜੇ ਤੁਸੀਂ ਇੰਜੋਏ, ਤੇ ਸਾਡਾ ਨੰਬਰ ਹੈ 0181 3242 174, ਯਾਨੀ ਕਿ 0181 2342 174। ਇਹ ਨੰਬਰ ਮਿਲਾ ਕੇ ਪ੍ਰੋਗਰਾਮ ਦੇ ਵਿੱਚ ਜਿਹੜੇ ਕਾਲਰ ਦੋਸਤ ਨੇ ਛੇਤੀ ਛੇਤੀ ਸ਼ਾਮਿਲ ਹੋ ਰਹੇ ਨੇ, ਕਿਉਂਕਿ ਅੱਜ ਪੰਜਾਬੀ ਤੜਕਾ ਅੱਜ ਦੇ ਦਿਨ ਸ਼ਨੀਵਾਰ ਨੂੰ 11:30 ਤੱਕ ਚੱਲੇਗਾ। ਅਤੇ ਤੁਸੀਂ ਵੀ ਫਟਾਫਟ, ਮੈਂ ਕਿਹਾ ਜੀ, ਫੋਨ ਮਿਲਾਓ, ਫੋਨ 'ਤੇ ਨੰਬਰ ਡਾਇਲ ਕਰੋ ਸਾਡਾ, ਅਤੇ ਆਪਣੇ ਪਸੰਦ ਦੇ ਪੰਜਾਬੀ ਫਰਮਾਇਸ਼ੀ ਗੀਤ ਜਿਹੜੇ ਨੇ ਉਹ ਸਾਨੂੰ ਦੱਸੋ, ਅਤੇ ਅਸੀਂ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਅਤੇ ਹੁਣ ਕੌਣ ਆਇਆ ਇਸ ਪ੍ਰੋਗਰਾਮ ਦੇ ਵਿੱਚ, ਕਰਦੇ ਹਾਂ ਜੀ ਉਹਨਾਂ ਨਾਲ ਗੱਲਬਾਤ। ਨਮਸਕਾਰ ਜੀ, ਸਤਿ ਸ਼੍ਰੀ ਅਕਾਲ, ਹੈਲੋ। ਲੱਗਦਾ ਹੈ ਸਾਡੇ ਕਾਲਰ ਦੋਸਤ ਜਿਹੜੇ ਨੇ ਉਹ ਚੱਲ ਗਏ ਨੇ, ਪਰ ਉਹਨਾਂ ਦੀ ਫਰਮਾਇਸ਼ ਸੀਗੀ ਬਲਜੀਤ ਮਾਲਵਾ ਦੀ ਆਵਾਜ਼ ਦੇ ਵਿੱਚ ਗਾਣਾ ਸੁਣਨਾ ਚਾਹੁੰਦੇ ਸੀ। ਕਰਦੇ ਹਾਂ ਜੀ ਉਹ ਪਲੇ, ਅਤੇ ਇੱਦਾਂ ਹੀ ਵਧੀਆ ਵਧੀਆ ਗਾਣੇ ਅਤੇ ਆਪਣੀ ਫਰਮਾਇਸ਼ ਆ ਪੂਰੀ ਕਰਾਉਣ ਦੇ ਲਈ ਪ੍ਰੋਗਰਾਮ ਪੰਜਾਬੀ ਤੜਕਾ ਦੇ ਵਿੱਚ ਸ਼ਾਮਿਲ ਹੋਵੋ ਜੀ।

0: ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ। ਸਾਡੇ ਕਾਲਰ ਦੋਸਤ ਜਿਹੜੇ ਨੇ ਪ੍ਰੋਗਰਾਮ ਦੇ ਵਿੱਚ ਫਟਾਫਟ ਸ਼ਾਮਿਲ ਹੋ ਰਹੇ ਨੇ ਅਤੇ ਆਪਣੇ ਪਸੰਦ ਦੇ ਪੰਜਾਬੀ ਗੀਤ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਵਾ ਰਹੇ ਨੇ, ਕਰਦੇ ਉਹਨਾਂ ਨਾਲ ਗੱਲਬਾਤ। ਸਤਿ ਸ਼੍ਰੀ ਅਕਾਲ ਜੀ। ਜੀ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਤੁਹਾਡਾ ਬਹੁਤ ਬਹੁਤ ਸਵਾਗਤ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਜੀ।
0: ਜੀ ਸ਼ੁਕਰੀਆ ਬਹੁਤ ਬਹੁਤ।
1: ਹਾਂਜੀ,
0: ਹੋਰ ਕੀ ਕਰਦੇ ਹੋ ਤੁਸੀਂ?
1: ਮੈਂ ਖੇਤੀਬਾੜੀ ਕਰਦਾ ਜੀ।
0: ਠੀਕ ਹੈ ਜੀ, ਨਾਲ ਨਾਲ FM ਰੇਨਬੋ ਸੁਣ ਰਹੇ ਹੋ ਫਿਰ? ਅੱਛਾ ਜੀ, ਬਹੁਤ ਹੀ ਵਧੀਆ। ਤੇ ਅੱਜ ਤਾਂ ਫਿਰ ਗਰਮੀ ਵੀ ਬਹੁਤ ਜ਼ਿਆਦਾ ਹੈ।
1: ਹਾਂਜੀ ਹਾਂਜੀ ਮੈਮ, ਗਰਮੀ ਤਾਂ ਰੋਜ਼ ਹੀ ਹੁੰਦੀ ਹੈ ਜੀ।
0: ਹਾਂਜੀ ਹਾਂਜੀ, ਤੇ ਗਰਮੀ ਦੇ ਮੌਸਮ ਦੇ ਵਿੱਚ ਖੇਤੀਬਾੜੀ ਕਰਦੇ ਆਪਣਾ ਧਿਆਨ ਰੱਖੋ, ਠੀਕ ਹੈ ਨਾ? ਪਾਣੀ ਵੱਧ ਤੋਂ ਵੱਧ ਪੀਓ। ਤੇ ਫਿਰ ਅੱਜ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਏ ਹੋ?
1: ਹਾਂਜੀ ਮੈਮ, ਤੁਹਾਨੂੰ ਪਰਮਾਤਮਾ ਬਹੁਤ ਬਹੁਤ ਤਰੱਕੀਆਂ ਬਖਸ਼ੇ, ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ। ਗਾਣਾ ਸੁਣਨਾ ਜੀ ਆਪਾਂ ਹਰਜੀਤ ਨਾਲ, ਬੰਦਾ ਗਾਣੇ ਦੇ ਬੋਲਣਾ ਜੀ, ਗੱਲ ਦੀ ਦੱਸਣਾ ਝੂਠੇ ਨਾਰਿਆਂ ਚ ਕੀ ਰੱਖਿਆ।
0: ਠੀਕ ਹੈ ਜੀ, ਤੁਹਾਡੀ ਫਰਮਾਇਸ਼ ਤੇ ਗੀਤ ਜਿਹੜਾ ਹੈਗਾ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਪਲੇ ਕਰਦੇ ਹਾਂ। ਤੇ ਫਿਰ ਤੁਹਾਡੇ ਨਾਲ ਕਿਸੇ ਨੇ ਦਿਲ ਦੀਆਂ ਗੱਲਾਂ ਕਰ ਲਈਆਂ ਕਿ ਨਹੀਂ?
1: ਹਾਂਜੀ,
0: ਮੈਂ ਕਿਹਾ ਦਿਲ ਦੀਆਂ ਗੱਲਾਂ ਕਿੰਨਾ ਕਰਨੀਆਂ ਤੁਸੀਂ? ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ ਕੁਲਦੀਪ ਜੀ, ਇੱਕ ਵਾਰ ਫੇਰ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ।
1: ਧੰਨਵਾਦ
0: ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਤੁਹਾਡੀ ਫਰਮਾਇਸ਼ ਤੇ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ।

ਤੁਸੀਂ ਸੁਣ ਰਹੇ ਸੀ ਜੇ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਅੱਜ ਪੰਜਾਬੀ ਤੜਕਾ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਹੁਣ ਤੋਂ ਕੁਛ ਕੁ ਪਲਾਂ 'ਚ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਪ੍ਰੋਗਰਾਮ ਸੁਣੋਗੇ ਜੀ, ਸਟੰਪਡ।

0: ਇਹ ਮੇਰਾ ਛੋਟਾ ਭਰਾ ਹੈ ਨਾ, ਬਹੁਤ ਸ਼ਰਾਰਤੀ ਹੈ। ਕਾਲਜ ਵਿੱਚ ਮਾਰਕਸ਼ੀਟ ਫੋਟੋਸ਼ਾਪ ਕਰਕੇ ਪਾਪਾ ਨੂੰ ਦਿਖਾਉਂਦਾ ਸੀ। ਕੱਲ ਮੈਂ ਲਾਈਟ ਦੇ ਬਿੱਲ ਤੇ ਜ਼ੀਰੋ ਅਮਾਊਂਟ ਵੇਖੀ। ਮੈਂ ਸੋਚਿਆ ਇਸਨੇ ਪੱਕਾ ਫੋਟੋਸ਼ਾਪ ਕੀਤਾ ਹੋਵੇਗਾ, ਨਹੀਂ ਤਾਂ ਜ਼ੀਰੋ ਬਿਜਲੀ ਬਿੱਲ ਕਿਵੇਂ ਪੋਸੀਬਲ ਹੈ। ਪੁੱਛਿਆ ਤੇ ਆਖਣ ਲੱਗਾ, ਵੀਰ ਜੀ ਸਭ ਉੱਪਰ ਵਾਲੇ ਦੀ ਮਿਹਰ ਹੈ, ਸੋਲਰ ਪੈਨਲ ਹੈ ਨਾ। ਮੈਂ ਕਿਹਾ ਓਹ ਠੀਕ ਹੈ ਪੁੱਤਰ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ.gov.in।
2: ਹਰ ਘਰ ਸੂਰਿਆ ਘਰ।
3: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ

ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਮੀਡੀਅਮ ਵੇਵ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸੁਣ ਰਹੇ ਹੋ ਜੀ FM ਰੇਨਬੋ ਚੈਨਲ ਤੇ ਹੁਣ ਵੇਲਾ ਹੋ ਚੁੱਕਾ ਹੈ FM ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਭਾਰਤੀ ਅਰਥ ਵਿਵਸਥਾ ਵਿਸ਼ੇਸ਼ ਰੂਪ ਨਾਲ

ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੇ ਹੁਣ ਟਾਈਮ ਹੋ ਚੁੱਕਾ ਹੈ ਜੀ ਸਾਡੇ ਖਾਸ ਇਨਫੋਰਮੇਟਿਵ ਪ੍ਰੋਗਰਾਮ ਹੋਮ ਸਵੀਟ ਹੋਮ ਦਾ। ਇਹ ਖਾਸ ਪ੍ਰੋਗਰਾਮ ਜਿਹਦੇ ਵਿੱਚ ਅਸੀਂ ਹਰ ਰੋਜ਼ ਤੁਹਾਡੇ ਨਾਲ

ਗੱਲਾਂ ਕਰਦੇ ਹਾਂ ਚੰਗੀ ਸਿਹਤ ਦੀਆਂ, ਅਤੇ ਨਾਲ ਹੀ ਨਾਲ ਮੈਂ ਕਿਹਾ ਜੀ ਘਰ ਨਾਲ ਜੁੜੇ ਹੋਏ ਕੁਝ ਖਾਸ ਖਾਸ ਟਿਪਸ ਐਂਡ ਟ੍ਰਿਕਸ ਜੋ ਸਾਡੇ ਰੋਜ਼ਮਰ੍ਹਾ ਦੇ ਕੰਮਾਂ ਨੂੰ ਹੋਰ ਵੀ ਜ਼ਿਆਦਾ ਆਸਾਨ ਬਣਾ ਦਿੰਦੇ ਨੇ, ਅਤੇ ਨਾਲ ਹੀ ਨਾਲ ਮੈਂ ਕਿਹਾ ਗੱਲ ਹੁੰਦੀ ਹੈ ਇੱਥੇ ਖਾਣ ਪੀਣ ਦੀ ਵੀ, ਬਹੁਤ ਸਾਰੀਆਂ ਵਧੀਆ ਵਧੀਆ ਹਰ ਰੋਜ਼ ਤੁਹਾਡੇ ਲਈ ਵੱਖਰੀ ਵੱਖਰੀ ਫੂਡ ਰੈਸਿਪੀਜ਼ ਵੀ ਲੈ ਕੇ ਆਉਂਦੇ ਹਾਂ। ਉਹ ਚੀਜ਼ਾਂ ਜੋ ਸਾਡੀ ਦਾਦੀ ਨਾਨੀ ਨੇ ਸਾਨੂੰ ਸਿਖਾਈਆਂ ਸੀ, ਸਾਡੀ ਬਿਊਟੀ ਦੇ ਨਾਲ ਜੁੜੀਆਂ ਹੋਣ ਜਾਂ ਸਿਹਤ ਦੇ ਨਾਲ ਜੁੜੀਆਂ ਹੋਣ, ਉਹ ਨੁਸਖੇ ਜਿਹੜੇ ਦੁਬਾਰਾ ਇਸ ਖਾਸ ਪ੍ਰੋਗਰਾਮ ਦੇ ਵਿੱਚ ਜਿਹੜੇ ਨੇ ਤੁਹਾਨੂੰ ਯਾਦ ਕਰਾਏ ਜਾਂਦੇ ਨੇ, ਅਤੇ ਉਹਨਾਂ 'ਤੇ ਅਮਲ ਕਰਨ ਲਈ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਨਾ, ਜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਇਹ ਨੁਸਖੇ ਅਪਣਾ ਲਏ ਤਾਂ ਅਸੀਂ ਫਿਰ ਜੀ ਦਵਾਈਆਂ ਤੋਂ ਦੂਰ ਵੀ ਰਹਿ ਸਕਦੇ ਹਾਂ। ਹੋਰ ਵੀ ਐਕਸਪਰਟਸ ਜੋ ਜੋ ਸਾਡੀ ਸਿਹਤ ਨਾਲ ਜੁੜੀਆਂ ਹੋਈਆਂ ਗੱਲਾਂ ਜਾਂ ਫਿਰ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਂਦੀਆਂ ਨੇ। ਸੋ ਇਸ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਹੀ ਹਰ ਰੋਜ਼ ਅਸੀਂ ਇਹੀ ਕਹਿੰਦੇ ਹਾਂ ਕਿ ਆਪਣੇ ਕੋਲ ਇੱਕ ਪੇਪਰ ਪੈੱਨ ਜ਼ਰੂਰ ਲੈ ਕੇ ਬੈਠੋ, ਤਾਂ ਕਿ ਇਹ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਹੈ ਖਾਸ ਖਾਸ ਤੁਸੀਂ ਪੈੱਨ ਡਾਊਨ ਜ਼ਰੂਰ ਕਰ ਸਕੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ, ਅਤੇ ਇਨਫੋਰਮੇਸ਼ਨ ਦਾ ਜਿਹੜਾ ਡੋਜ਼ ਹੈਗਾ ਐਂਟਰਟੇਨਮੈਂਟ ਦੇ ਨਾਲ ਨਾਲ ਪੂਰਾ ਅੱਜ ਵੀ ਤਿਆਰ ਹੈ ਤੁਹਾਡੇ ਲਈ। ਸੋ ਚੰਗੀ ਸਿਹਤ ਦੇ ਲਈ ਸਭ ਤੋਂ ਪਹਿਲਾਂ ਤਾਂ ਜੀ ਟਾਈਮ ਸਿਰ ਉੱਠਣਾ ਸ਼ੁਰੂ ਕਰ ਦਿਉ, ਸਵੇਰੇ ਇੱਕ ਟਾਈਮ ਫਿਕਸ ਕਰ ਲਓ ਆਪਣਾ, ਵੈਸੇ ਤਾਂ ਅਰਲੀ ਮਾਰਨਿੰਗ ਹੋਏ ਤਾਂ ਸਭ ਤੋਂ ਹੀ ਬੈਸਟ ਹੈਗਾ, ਅਤੇ ਉੱਠਣ ਤੋਂ ਬਾਅਦ ਕੋਸਾ ਗੁਨਗੁਨਾ ਪਾਣੀ 2 ਜਾਂ 3 ਗਲਾਸ ਜਿਹੜੇ ਹੁੰਦੇ ਨੇ ਆਪਣੀ ਰੂਟੀਨ ਦੇ ਵਿੱਚ ਜ਼ਰੂਰ ਐਡ ਕਰੋ, ਉਹਨਾਂ ਨੂੰ ਪੀਣਾ ਸ਼ੁਰੂ ਕਰੋ, ਅਤੇ ਉਸ ਤੋਂ ਬਾਅਦ 30 ਮਿੰਟਸ 'ਤੇ ਬ੍ਰਿਕਸ ਵਾਕ ਜਿਹੜੀ ਹੈਗੀ ਹੈ ਹਲਕਾ ਹਲਕਾ ਟਹਿਲਣਾ, ਮਤਲਬ 30 ਮਿੰਟ ਜ਼ਰੂਰ ਜ਼ਰੂਰੀ ਹੈ। ਮਤਲਬ ਐਕਸਪਰਟਸ ਦਾ ਕਹਿਣਾ ਜੇ ਛੋਟੀ ਛੋਟੀ ਹੈਬਿਟਸ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਨਾ, ਤਾਂ ਅਸੀਂ ਫਿਰ ਮਤਲਬ ਹਿਟ ਐਂਡ ਫਿੱਟ ਰਹਾਂਗੇ। ਬਾਕੀ ਹੋਰ ਵੀ ਫਿੱਟ ਰਹਿਣ ਦੀਆਂ ਗੱਲਾਂ ਅਤੇ ਹਿੱਟ ਰਹਿਣ ਦੀਆਂ ਗੱਲਾਂ ਇਸ ਖਾਸ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਚੱਲਦੀਆਂ ਰਹਿਣਗੀਆਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਅਖਿਲ ਦੀ ਆਵਾਜ਼ ਦੇ ਵਿੱਚ ਆ ਰਿਹਾ ਜੀ ਇੱਕ ਪਹਿਲਾ ਹੋਮ ਸਵੀਟ ਹੋਮ ਦਾ ਅੱਜ ਦਾ ਮਿਊਜ਼ੀਕਲ ਟਰੈਕ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਬਈ ਖਾਬਾਂ ਵਾਲੇ ਰਾਵਾਂ ਦਾ ਤਾਂ ਨਹੀਂ ਪਤਾ, ਪਰ ਅਗਰ ਤੁਹਾਡੇ ਕੋਲ ਵਾਕ ਕਰਦੇ ਹੋਏ ਤੁਰਿਆ ਨਹੀਂ ਜਾ ਰਿਹਾ, ਪੈਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਸੁਜਨ ਹੈਗੀ ਹੈ ਜਾਂ ਝੰਝਨਾਹਟ ਹੈਗੀ ਹੈ, ਤਾਂ ਤੁਹਾਡੇ ਪੈਰ ਜਿਹੜੇ ਨਾ ਕੋਈ ਸਾਈਨਸ ਜਿਹੜੇ ਆ ਬਾਰ ਬਾਰ ਦੇ ਰਹੇ ਨੇ, ਅਤੇ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਜਿਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਤੁਹਾਡੇ ਨਾਲ ਅਸੀਂ ਕਰ ਰਹੇ ਹਾਂ, ਅਤੇ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਉਹ ਵੀ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕੀਤੀ ਜਾਂਦੀ ਹੈ। ਅਤੇ ਪੈਰਾਂ ਦੇ ਵਿੱਚ ਕੁਝ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਚਾਹ ਕੇ ਵੀ ਇਗਨੋਰ ਨਹੀਂ ਕਰ ਸਕਦੇ। ਐਕਸਪਰਟਸ ਕਹਿੰਦੇ ਨੇ ਜੇ ਕੁਝ ਪ੍ਰੋਬਲਮਸ ਨੇ ਜੋ ਤੁਸੀਂ ਲੰਬੇ ਸਮੇਂ ਤੋਂ ਜੇ ਉਹ ਚੀਜ਼ਾਂ ਫੇਸ ਕਰ ਰਹੇ ਹੋ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਸੋ ਕਿਹੜੇ ਕਿਹੜੇ ਉਹ ਲੱਛਣ ਹੈਗੇ ਨੇ ਤੁਹਾਨੂੰ ਦੱਸ ਦਿੰਦੇ ਹਾਂ ਜਿਨ੍ਹਾਂ ਨੂੰ ਇਗਨੋਰ ਜਿਹੜਾ ਹੈ ਬਿਲਕੁਲ ਨਹੀਂ ਕਰਨਾ ਚਾਹੀਦਾ, ਕਿਉਂਕਿ ਪੈਰ ਜਿਹੜੇ ਹੈਗੇ ਨਾ ਸਾਡੇ ਸਰੀਰ ਦੀ ਜਿਹੜੀ ਅੰਦਰ ਵਾਲੀ ਪ੍ਰੋਬਲਮਸ ਹੁੰਦੀਆਂ ਨੇ ਬਹੁਤ ਸਾਰੀਆਂ, ਉਹਨਾਂ ਨੂੰ ਜਿਹੜਾ ਹੈ ਪੈਰਾਂ ਦੇ ਰਸਤੇ ਸਾਨੂੰ ਪਤਾ ਚੱਲਦਾ ਹੈ। ਜੇ ਪੈਰ ਬਾਰ ਬਾਰ ਤੁਹਾਡੇ ਪੈਰਾਂ ਦੇ ਵਿੱਚ ਸਵੈਲਿੰਗ ਜਿਹੜੀ ਹੈ ਬਾਰ ਬਾਰ ਹੁੰਦੀ ਹੈ, ਤਾਂ ਇਹਦੇ ਵਿੱਚ ਦਿਲ, ਕਿਡਨੀ ਜਾਂ ਫਿਰ ਬਲੱਡ ਸਰਕੂਲੇਸ਼ਨ ਦੇ ਨਾਲ ਜੁੜੀ ਹੋਈ ਕੋਈ ਪ੍ਰੋਬਲਮ ਹੋ ਸਕਦੀ ਹੈ। ਇਹਦੇ ਨਾਲ ਹੀ ਨਾਲ ਐਕਸਪਰਟਸ ਦਾ ਕਹਿਣਾ ਹੈ ਕਿ ਅਗਰ ਤੁਹਾਡੇ ਪੈਰਾਂ ਦੇ ਵਿੱਚ ਤੁਹਾਨੂੰ ਸੁੰਨਾਪਨ ਲੱਗਦਾ ਹੈ ਜਾਂ ਫਿਰ ਅਜੀਬ ਜੀ ਝੰਝਨਾਹਟ ਜੀ ਮਹਿਸੂਸ ਹੁੰਦੀ ਹੈ, ਅਤੇ ਡਾਇਬਟੀਜ਼ ਜਾਂ ਫਿਰ ਨਸਾਂ ਦੀ ਕਮਜ਼ੋਰੀ ਵੀ ਹੋ ਸਕਦੀ ਹੈ, ਅਤੇ ਵਿਟਾਮਿਨ B12 ਦੀ ਕਮੀ ਵੀ ਹੋ ਸਕਦੀ ਹੈ। ਸੋ ਜੇ ਤੁਹਾਡੀ ਏੜੀਆਂ ਜਿਹੜੀਆਂ ਨੇ ਬਹੁਤ ਸਾਰੀ ਟੇਕ ਕੇਅਰ ਕਰਨ ਤੋਂ ਬਾਅਦ ਵੀ ਫਟ ਜਾਂਦੀਆਂ ਨੇ ਜਲਦੀ, ਅਤੇ ਡੀਹਾਈਡਰੇਸ਼ਨ ਜਾਂ ਫਿਰ ਕਿਸੇ ਚੀਜ਼ ਦੀ ਪੋਸ਼ਨ ਦੀ ਕਮੀ ਹੋ ਸਕਦੀ ਹੈ ਜਾਂ ਫਿਰ ਸਕਿਨ ਰਿਲੇਟਡ ਕੋਈ ਪ੍ਰੋਬਲਮ ਵੀ ਹੋ ਸਕਦੀ ਹੈ। ਬਾਕੀ ਜੀ ਪੈਰਾਂ ਦੇ ਵਿੱਚ ਅਗਰ ਤੁਹਾਡੇ ਪੈਰ ਹਮੇਸ਼ਾ ਠੰਡੇ ਰਹਿੰਦੇ ਨੇ, ਅਤੇ ਖਰਾਬ ਬਲੱਡ ਸਰਕੂਲੇਸ਼ਨ ਜਾਂ ਫਿਰ ਥਾਇਰਾਇਡ ਦੀ ਪ੍ਰੋਬਲਮ ਵੀ ਹੋ ਸਕਦੀ ਹੈ। ਅਤੇ ਜੇ ਚੱਲਣ ਦੇ ਵਿੱਚ ਪੈਰ ਦਰਦ ਕਰਦੇ ਨੇ ਬਹੁਤ ਜ਼ਿਆਦਾ, ਅਤੇ ਮਾਸਪੇਸ਼ੀਆਂ ਦੀ ਕਮਜ਼ੋਰੀ ਜਾਂ ਫਿਰ ਮਿਨਰਲਸ ਦੀ ਕਮੀ ਵੀ ਹੋ ਸਕਦੀ ਹੈ ਜਾਂ ਫਿਰ ਬਲੱਡ ਸਰਕੂਲੇਸ਼ਨ ਦੀ ਪ੍ਰੋਬਲਮ ਵੀ ਹੋ ਸਕਦੀ ਹੈ। ਸੋ ਇਹ ਜਿਹੜੇ ਚੀਜ਼ਾਂ ਨੇ ਤੁਹਾਨੂੰ ਆਪਣੇ ਪੈਰਾਂ ਦੇ ਵਿੱਚ ਅਗਰ ਰਿਪੀਟ ਮੋਡ 'ਤੇ ਇਹ ਚੀਜ਼ਾਂ ਫੇਸ ਕਰਨੀਆਂ ਪੈ ਰਹੀਆਂ ਨੇ, ਤਾਂ ਤੁਹਾਨੂੰ ਐਕਸਪਰਟ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ, ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਆ ਕੇ ਹੁਣ ਤੁਹਾਨੂੰ ਦੱਸਾਂਗੀ ਫਰਿੱਜ ਨੂੰ ਔਰਗਨਾਈਜ਼ ਕਰਨ ਦਾ ਸਹੀ ਤਰੀਕਾ ਕੀ ਹੈ, ਜਿਹਦੇ ਨਾਲ ਸਾਡਾ ਫਰਿੱਜ ਹਮੇਸ਼ਾ ਜਿਹੜਾ ਹੈਗਾ ਮਤਲਬ ਟਿਪ ਟੋਪ ਰਹੇ। ਮਤਲਬ ਅਸੀਂ ਤਾਂ ਟਿਪ ਟੋਪ ਰਹਿੰਦੇ ਹੀ ਹਾਂ, ਅਤੇ ਆਪਣੀ ਘਰ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਨੂੰ ਵੀ ਅਗਰ ਆਪਾਂ ਸਾਫ਼ ਸੁਥਰਾ ਰੱਖੀਏ ਤਾਂ ਬਹੁਤ ਹੀ ਵਧੀਆ ਲੱਗਦਾ ਹੈ, ਅਤੇ ਚੀਜ਼ਾਂ ਵੀ ਵਧੀਆ ਲੱਗਦੀਆਂ ਨੇ, ਅਤੇ ਸਾਡੀ ਸਿਹਤ ਜਿਹੜੀ ਹੈ ਉਹ ਵੀ ਫਿੱਟ ਰਹਿੰਦੀ ਹੈ, ਕਿਉਂਕਿ ਫਰਿੱਜ ਦੇ ਵਿੱਚ ਆਪਾਂ ਕਿੰਨਾ ਕੁਛ ਖਾਣ ਦਾ ਸਮਾਨ ਰੱਖਦੇ ਹਾਂ ਉਹਦੇ ਬਾਰੇ ਵੀ ਆ ਕੇ ਗੱਲ ਕਰਾਂਗੇ। ਫਿਲਹਾਲ ਤੁਹਾਡੇ ਲਈ ਗਾਣਾ ਪਲੇ ਕਰ ਰਹੀ ਹਾਂ ਜੀ ਪੂਜਾ ਐਂਡ ਰੋਸ਼ਨ ਪ੍ਰਿੰਸ ਦੀ ਆਵਾਜ਼ ਦੇ ਵਿੱਚ, ਤੁਸੀਂ ਕਰੋ ਜੀ ਇੰਜੋਏ। ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਦਿਲ ਸੇ ਦਿਲ ਤੱਕ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ।

ਵਾਹ ਜੀ ਵਾਹ, ਬਹੁਤ ਹੀ ਖੂਬਸੂਰਤ ਗੀਤ ਕਰ ਰਹੇ ਸੀ ਤੁਸੀਂ ਇੰਜੋਏ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ 'ਤੇ, ਜਿੱਥੇ ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ, ਐਂਡ ਲਾਈਵ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਹੋਮ ਸਵੀਟ ਹੋਮ। ਅਤੇ ਮੈਂ ਹਾਂਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਗਾਣੇ ਤੋਂ ਪਹਿਲਾਂ ਗੱਲ ਕੀਤੀ ਸੀ ਕਿ ਫਰਿੱਜ ਦੇ ਵਿੱਚ ਚੀਜ਼ਾਂ ਕਿਵੇਂ ਸਹੀ ਤਰੀਕੇ ਦੇ ਨਾਲ ਅਸੀਂ ਔਰਗਨਾਈਜ਼ ਕਰੀਏ, ਤਾਂ ਕਿ ਉਹਦੇ ਵਿੱਚ ਰੱਖੀਆਂ ਹੋਈਆਂ ਸਾਡੇ ਫਰੂਟਸ, ਵੈਜੀਟੇਬਲ ਅਤੇ ਪੱਕੀਆਂ ਹੋਈਆਂ ਚੀਜ਼ਾਂ ਵੀ ਜਿਹੜੀਆਂ ਨੇ ਕਾਫੀ ਟਾਈਮ ਤੱਕ ਜਿਹੜੀਆਂ ਤਰੋ ਤਾਜ਼ਾ ਰਹਿਣ। ਸੋ ਉਹਦੇ ਲਈ ਕੁਛ ਖਾਸ ਖਾਸ ਚੀਜ਼ਾਂ ਨੇ ਜੋ ਸਾਨੂੰ ਹਮੇਸ਼ਾ ਧਿਆਨ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਫਰਿੱਜ ਨੂੰ ਔਰਗਨਾਈਜ਼ ਕਰਨ ਦੇ ਲਈ। ਸਭ ਤੋਂ ਪਹਿਲੇ ਜਿਹੜੀ ਉੱਪਰ ਵਾਲੀ ਸ਼ੈਲਫ ਹੁੰਦੀ ਹੈ ਨਾ, ਉਹਦੇ ਵਿੱਚ ਆਪਣਾ ਲੈਫਟ ਓਵਰ ਖਾਣਾ, ਜਿਹੜਾ ਸਾਡੀ ਬਚੀਆਂ ਹੋਈਆਂ ਦਾਲ ਸਬਜ਼ੀਆਂ ਪੱਕੀਆਂ ਹੋਈਆਂ, ਉਹ ਰੱਖਣੀਆਂ ਚਾਹੀਦੀਆਂ ਨੇ। ਅਤੇ ਇਹਦੇ ਨਾਲ ਹੀ ਦੁੱਧ, ਦਹੀਂ, ਪਨੀਰ ਜਿਹੜੇ ਡੈਰੀ ਪ੍ਰੋਡਕਟਸ ਹੈਗੇ ਨੇ, ਉਹ ਵੀ ਆਪਾਂ ਪਹਿਲੇ ਵਾਲੀ ਫਰਿੱਜ ਦੀ ਸ਼ੈਲਫ 'ਤੇ ਰੱਖ ਸਕਦੇ ਹਾਂ। ਬਾਕੀ ਫਰਿੱਜ ਦੇ ਵਿੱਚ ਚੀਜ਼ਾਂ ਸਟੋਰ ਕਰਨ ਦੇ ਲਈ ਆਪਾਂ ਟਰਾਂਸਪੇਰੈਂਟ ਜਿਹੜੇ ਡਿੱਬੇ ਹੁੰਦੇ ਨੇ ਉਹਨਾਂ ਦਾ ਯੂਜ਼ ਕਰ ਸਕਦੇ ਹਾਂ, ਤਾਂ ਕਿ ਸਮਾਨ ਜਿਹੜਾ ਹੈਗਾ ਨਾ ਸਾਨੂੰ ਆਸਾਨੀ ਦੇ ਨਾਲ ਦਿਖ ਜਾਵੇ। ਅਤੇ ਇਹਦੇ ਨਾਲ ਹੀ ਨਾਲ ਜੇ ਸੈਕਿੰਡ ਸੈਲਫ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਿਆਰ ਕੀਤੀਆਂ ਹੋਈਆਂ ਚੀਜ਼ਾਂ, ਸਨੈਕਸ, ਉਹ ਚੀਜ਼ਾਂ ਆਪਾਂ ਰੱਖ ਸਕਦੇ ਹਾਂ। ਸੋ ਸਭ ਤੋਂ ਨੀਚੇ ਵਾਲੀ ਸੈਲਫ ਦੇ ਵਿੱਚ ਜਿਹੜਾ ਹੈਗਾ ਸਾਨੂੰ, ਅਗਰ ਕੁਛ ਘਰ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਕੱਚਾ ਮਾਸ ਜਾਂ ਫਿਰ ਮੱਛੀ ਜਾਂ ਚਿਕਨ, ਇਹ ਵਾਲੀਆਂ ਚੀਜ਼ਾਂ ਬੰਦ ਕੰਟੇਨਰ ਦੇ ਵਿੱਚ ਰੱਖਣੀਆਂ ਚਾਹੀਦੀਆਂ, ਤਾਂ ਕਿ ਇਹਨਾਂ ਦੀ ਜਿਹੜੀ ਸਮੈਲ ਹੈਗੀ ਹੈ ਉੱਪਰ ਵਾਲੀ ਸੈਲਫ 'ਤੇ ਨਾ ਜਾ ਸਕੇ। ਸੋ ਇਹਨਾਂ ਦਾ ਜਿਹੜਾ ਲਿਕੁਇਡ ਵਗੈਰਾ ਵੀ ਹੈਗਾ ਉਹ ਬਾਕੀ ਚੀਜ਼ਾਂ ਦੇ ਵਿੱਚ ਮਿਕਸ ਨਾ ਹੋਵੇ।

ਸੋ ਫਰਿੱਜ ਦੇ ਡੋਰ ਦੀ ਗੱਲ ਕਰੀਏ ਤਾਂ ਉੱਥੇ ਅਸੀਂ ਆਪਣੇ ਕੈਚਅਪਸ ਜਿਹੜੇ ਹੈਗੇ ਨੇ, ਜੂਸ ਹੈਗੇ ਨੇ, ਜਾਂ ਫਿਰ ਹੋਰ ਜਿਹੜੀਆਂ ਚੀਜ਼ਾਂ ਵਿਨੇਗਰ ਵਗੈਰਾ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਫਰਿੱਜ ਦੇ ਡੋਰ ਦੇ ਉੱਤੇ ਸਟੋਰ ਕਰ ਸਕਦੇ ਹਾਂ। ਜਿਹੜਾ ਅੰਡੇ ਜਾਂ ਫਿਰ ਦੁੱਧ ਜਿਹੜਾ ਹੈਗਾ ਉਹਨੂੰ ਫਰਿੱਜ ਦੀ ਸਾਈਡ ਵਾਲੀ ਜਿਹੜੀ ਹਿੱਸਾ ਹੈਗਾ ਉੱਥੇ ਸਟੋਰ ਕਰਨ ਤੋਂ ਬਚਣਾ ਚਾਹੀਦਾ, ਕਿਉਂਕਿ ਉੱਥੇ ਟੈਂਪਰੇਚਰ ਜਿਹੜਾ ਹੁੰਦਾ ਬਹੁਤ ਜ਼ਿਆਦਾ ਨਹੀਂ ਹੁੰਦਾ। ਬਾਕੀ ਜੇ ਗ੍ਰੀਨ ਵੈਜੀਟੇਬਲਸ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ, ਚੰਗੀ ਤਰ੍ਹਾਂ ਉਸ ਤੋਂ ਬਾਅਦ ਸੁਕਾ ਕੇ ਪੇਪਰ ਟੋਵਲ ਦੇ ਵਿੱਚ ਲਪੇਟ ਕੇ ਜੇ ਆਪਾਂ ਏਅਰ ਟਾਈਟ ਡਿੱਬੇ ਦੇ ਵਿੱਚ ਰੱਖੀਏ ਜਾਂ ਫਿਰ ਜ਼ਿਪਲੋਕ ਬੈਗ ਦੇ ਵਿੱਚ ਰੱਖੀਏ ਤਾਂ ਜਿਹੜੀਆਂ ਹਰੀਆਂ ਸਬਜ਼ੀਆਂ ਹੈਗੀਆਂ ਨੇ ਨਾ ਕਾਫੀ ਟਾਈਮ ਤੱਕ ਫਰੈਸ਼ ਰਹਿ ਸਕਦੀਆਂ ਨੇ। ਟਮਾਟਰਾਂ ਦੀ ਗੱਲ ਕਰੀਏ ਤਾਂ ਪੂਰੀ ਤਰ੍ਹਾਂ ਪੱਕੇ ਹੋਏ ਟਮਾਟਰ ਜਿਹੜੇ ਹੈਗੇ ਨੇ ਫਰਿੱਜ ਤੋਂ ਬਾਹਰ ਹੀ ਰੱਖੇ ਰਹਿਣ ਦੇਣੇ ਚਾਹੀਦੇ ਨੇ। ਬਹੁਤ ਪੱਕੇ ਹੋਏ ਟਮਾਟਰ ਜਿਹੜੇ ਨੇ ਫਰਿੱਜ ਵਿੱਚ ਸਟੋਰ ਨਹੀਂ ਕਰਨੇ ਚਾਹੀਦੇ। ਇਹਦੇ ਨਾਲ ਹੀ ਨਾਲ ਆਲੂ, ਪਿਆਜ਼, ਲਸਣ ਜਿਹੜਾ ਹੈਗਾ ਚੀਜ਼ਾਂ ਵੀ ਫਰਿੱਜ ਦੇ ਵਿੱਚ ਕਦੀ ਵੀ ਸਟੋਰ ਕਰਕੇ ਨਹੀਂ ਰੱਖਣੀਆਂ ਚਾਹੀਦੀਆਂ। ਠੰਡੀਆਂ, ਸੁੱਕੀ ਅਤੇ ਹਵਾਦਾਰ ਜਗ੍ਹਾ 'ਤੇ ਹੀ ਇਹਨਾਂ ਚੀਜ਼ਾਂ ਨੂੰ ਰੱਖੋ। ਆਲੂ ਅਤੇ ਪਿਆਜ਼ ਨੂੰ ਕਦੇ ਵੀ ਇਕੱਠਾ ਸਟੋਰ ਨਾ ਕਰੋ, ਚਾਹੇ ਉਹ ਫਰਿੱਜ ਤੋਂ ਬਾਹਰ ਹੀ ਕਿਉਂ ਨਾ ਕਰ ਰਹੇ ਹੋ, ਕਿਉਂਕਿ ਇਹਦੇ ਨਾਲ ਇਹ ਜਲਦੀ ਖਰਾਬ ਹੋ ਸਕਦੇ ਨੇ। ਬਾਕੀ ਵੈਜੀਟੇਬਲਸ ਦੀ ਗੱਲ ਕਰੀਏ, ਗਾਜਰ, ਖੀਰਾ, ਸ਼ਿਮਲਾ ਮਿਰਚੀਆਂ, ਹੋਰ ਵੀ ਸਬਜ਼ੀਆਂ ਜਿਹੜੀਆਂ ਆਮ ਅਸੀਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ, ਇਹਨਾਂ ਨੂੰ ਫਰਿੱਜ ਅਤੇ ਵੈਜੀਟੇਬਲ ਡਰੋਰ ਦੇ ਵਿੱਚ ਹੀ ਸਟੋਰ ਕਰਕੇ ਰੱਖੋ। ਅਤੇ ਨਾਲ ਹੀ ਨਾਲ ਜਿਹੜੇ ਢਿੱਲੇ ਪਲਾਸਟਿਕ ਬੈਗਸ ਹੁੰਦੇ ਨੇ ਜਾਂ ਫਿਰ ਛੇਦ ਵਾਲੇ ਹੁੰਦੇ ਨੇ, ਉਹ ਕੀ ਕਰਦੇ ਨੇ ਸਬਜ਼ੀਆਂ ਦੀ ਤਾਜ਼ਗੀ ਜਿਹੜੀ ਹੈਗੀ ਹੈ ਉਹਨਾਂ ਨੂੰ ਗਵਾ ਸਕਦੇ ਨੇ। ਪਲਾਸਟਿਕ ਬੈਗਸ ਦੇ ਵਿੱਚ ਸਬਜ਼ੀਆਂ ਨੂੰ ਸਟੋਰ ਕਰਕੇ ਨਾ ਰੱਖੋ। ਸੋ ਅਦਰਕ ਨੂੰ ਸਟੋਰ ਕਰਨ ਦੇ ਲਈ ਪੇਪਰ ਟੋਵਲ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਲਪੇਟ ਕੇ ਫਿਰ ਇਹਨੂੰ ਕਿਸੇ ਏਅਰ ਟਾਈਟ ਡੱਬੇ ਦੇ ਵਿੱਚ ਰੱਖ ਸਕਦੇ ਹਾਂ ਅਸੀਂ। ਅਤੇ ਇਹਦੇ ਨਾਲ ਹੀ ਨਾਲ ਜੇ ਫਰੂਟਸ ਦੀ ਗੱਲ ਕਰੀਏ ਤਾਂ ਸੇਬ, ਨਾਸ਼ਪਤੀ, ਕੇਲੇ ਜਿਹੜੇ ਹੈਗੇ ਆ ਇਹਨਾਂ ਨੂੰ, ਇਹਨਾਂ ਦੇ ਵਿੱਚ ਐਥਲੀਨ ਗੈਸ ਹੁੰਦੀ ਇਹਨਾਂ ਦੇ ਫਲਾਂ ਦੇ ਵਿੱਚ, ਅਤੇ ਇਸ ਕਰਕੇ ਇਹਨਾਂ ਨੂੰ ਵੀ ਇੱਕ ਪ੍ਰੋਪਰ ਟੈਂਪਰੇਚਰ ਦੀ ਜ਼ਰੂਰਤ ਹੁੰਦੀ ਹੈ। ਅਤੇ ਕੱਟੇ ਹੋਏ ਜਿੰਨੇ ਵੀ ਫਰੂਟਸ ਹੈਗੇ ਨੇ ਉਹਨਾਂ ਨੂੰ ਹਮੇਸ਼ਾ ਏਅਰ ਟਾਈਟ ਡੱਬੇ ਦੇ ਵਿੱਚ ਬੰਦ ਕਰਕੇ ਹੀ ਫਰਿੱਜ ਦੇ ਵਿੱਚ ਸਟੋਰ ਕਰੋ। ਸੋ ਇਹ ਸੀ ਕੁਛ ਖਾਸ ਖਾਸ ਜਿਹੀਆਂ ਚੀਜ਼ਾਂ, ਇੱਕ ਖਾਸ ਖਾਸ ਜਿਹੀਆਂ ਟਿਪਸ ਐਂਡ ਟ੍ਰਿਕਸ ਜਿਹਦੇ ਨਾਲ ਅਗਰ ਆਪਾਂ ਆਪਣੇ ਫਰਿੱਜ ਨੂੰ ਔਰਗਨਾਈਜ਼ ਕਰਾਂਗੇ ਤਾਂ ਕਈ ਵਾਰ ਕੀ ਹੁੰਦਾ ਨਾ ਕਿ ਆਪਾਂ ਦੁੱਧ ਪੀ ਰਹੇ ਹੁੰਦੇ ਹਾਂ ਅਤੇ ਅੱਜ ਕੱਲ੍ਹ ਗਰਮੀਆਂ ਦੇ ਮੌਸਮ ਦੇ ਵਿੱਚ ਅਸੀਂ ਖਰਬੂਜਾ ਖਾਂਦੇ ਹਾਂ, ਖਰਬੂਜਾ ਫਰਿੱਜ ਦੇ ਵਿੱਚ ਰੱਖ ਦਿੰਦੇ ਹਾਂ ਅਤੇ ਦੁੱਧ ਦੇ ਵਿੱਚੋਂ ਵੀ ਖਰਬੂਜੇ ਦੀ ਸਮੈਲ ਆ ਰਹੀ ਹੁੰਦੀ ਹੈ। ਪਰ ਜੇ ਅਸੀਂ ਇਹ ਟਿਪਸ ਐਂਡ ਟ੍ਰਿਕਸ ਫੋਲੋ ਕਰਾਂਗੇ ਤਾਂ ਮਲਟੀਪਲ ਚੀਜ਼ਾਂ ਰੱਖਣ ਦੇ ਬਾਵਜੂਦ ਵੀ ਫਰਿੱਜ ਦੇ ਵਿੱਚ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ ਸਮੈਲ ਇੱਕ ਦੂਜੇ ਦੇ ਨਾਲ ਮਿਕਸ ਨਹੀਂ ਹੋਏਗੀ। ਸੋ ਹੋਮ ਸਵੀਟ ਹੋਮ ਦੇ ਵਿੱਚ ਗੱਲਾਂ ਜਿਹੜੀਆਂ ਨੇ, ਇਨਫੋਰਮੇਸ਼ਨ ਜਿਹੜੀ ਹੈ ਹੋਰ ਵੀ ਬਹੁਤ ਸਾਰੀ ਹੈ ਤੁਹਾਡੇ ਲਈ ਤਿਆਰ, ਪਰ ਗਾਣੇ ਵੀ ਜਿਹੜੇ ਨੇ ਉਹ ਵੀ ਤਿਆਰ ਨੇ। ਮੀਕਾ ਸਿੰਘ ਅਤੇ ਆਵਾਜ਼ ਦੇ ਵਿੱਚ ਲੁੱਕਾ ਛੁੱਪੀ ਮੂਵੀ ਦੇ ਵਿੱਚੋਂ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ। ਇੱਦਾਂ ਹੀ ਬਣੇ ਰਹੋ 102.7 FM ਰੇਨਬੋ 'ਤੇ, ਵਧੀਆ ਵਧੀਆ ਗਾਣੇ ਜਿਹੜੇ ਨੇ ਤੁਹਾਡੇ ਲਈ ਤਿਆਰ ਨੇ FM ਰੇਨਬੋ 'ਤੇ।

ਬਈ ਲੜਕਾ ਲੜਕੀ ਪਾਗਲ ਹੋਏ ਪਿਆਰ ਦੇ ਵਿੱਚ ਪਤਾ ਨਹੀਂ, ਪਰ ਮੱਛਰ ਜਿਹੜੇ ਨੇ ਸਾਨੂੰ ਜ਼ਰੂਰ ਪਾਗਲ ਕਰ ਦਿੰਦੇ ਨੇ ਇਸ ਗਰਮੀ ਦੇ ਮੌਸਮ ਦੇ ਵਿੱਚ। ਔਰ ਸ਼ਾਮ ਦੇ ਟਾਈਮ 'ਤੇ ਜਿੱਥੇ ਅਸੀਂ ਆਪਣਾ ਗਾਰਡਨ ਏਰੀਆ ਸੈੱਟ ਕੀਤਾ ਹੁੰਦਾ ਹੈ, ਚਾਹੇ ਘਰ ਦੀ ਛੱਤ 'ਤੇ ਹੋਏ ਜਾਂ ਬਾਲਕਨੀ ਹੋਏ, ਦਿਲ ਕਰਦਾ ਉੱਥੇ ਜਾ ਕੇ ਥੋੜ੍ਹੇ ਸਕੂਨ ਦੇ ਪਲ ਜਿਹੜੇ ਨੇ ਤਾਜ਼ੀ ਹਵਾ ਦੇ ਵਿੱਚ ਅਤੇ ਇਹਨਾਂ ਪੌਦਿਆਂ ਦੇ ਵਿੱਚ ਬਿਤਾਈਏ। ਪਰ ਜਦੋਂ ਇਹ ਮੱਛਰ ਆ ਕੇ ਪਰੇਸ਼ਾਨ ਕਰਦੇ ਨੇ ਨਾ, ਬਾਏ ਗੋਡ। ਜੀ ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਹੈ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਹੁਣ ਇਹਨਾਂ ਨੂੰ ਮੱਛਰਾਂ ਨੂੰ ਭਜਾਉਣ ਦੇ ਲਈ ਕੁਛ ਇੱਦਾਂ ਦੇ ਪਲਾਂਟਸ ਨੇ ਜੋ ਕਿ ਅਸੀਂ ਆਪਣੇ ਗਾਰਡਨ ਏਰੀਆ ਦੇ ਵਿੱਚ ਐਡ ਕਰ ਸਕਦੇ ਹਾਂ, ਅਤੇ ਮਤਲਬ ਇਹ ਮੱਛਰ ਜਿਹੜੇ ਇਹਨਾਂ ਨਾਲ ਫਿਰ ਬਸ ਭੱਜ ਜਾਣਗੇ, ਆਉਣਗੇ ਨਹੀਂ ਕੋਲ ਸਾਡੇ। ਕਿਹੜੇ ਕਿਹੜੇ ਉਹ ਪਲਾਂਟਸ ਹੈਗੇ ਨੇ? ਸਭ ਤੋਂ ਪਹਿਲੇ ਤਾਂ ਤੁਲਸੀ ਦਾ ਪੌਦਾ ਜਿਹੜਾ ਹੁੰਦਾ, ਉਹਦੀ ਖੁਸ਼ਬੂ ਜਿਹੜੀ ਹੈ ਬਹੁਤ ਹੀ ਵਧੀਆ ਲੱਗਦੀ ਹੈ ਸਾਨੂੰ ਤੇ, ਪਰ ਮੱਛਰਾਂ ਨੂੰ ਦੂਰ ਰੱਖਣ ਦੇ ਵਾਸਤੇ ਇਹ ਬੈਸਟ ਹੈਗਾ। ਇਹਨੂੰ ਬਾਲਕਨੀ ਜਾਂ ਖਿੜਕੀ ਦੇ ਪਾਸ ਆਪਣੇ ਜ਼ਰੂਰ ਲਗਾਓ ਤੁਲਸੀ ਦਾ ਪੌਦਾ। ਇਹਦੇ ਨਾਲ ਹੀ ਨਾਲ ਜੇ ਗੱਲ ਕੀਤੀ ਜਾਏ ਲੈਮਨ ਗ੍ਰਾਸ ਦੀ, ਤਾਂ ਇਹ ਵੀ ਜਿਹੜਾ ਹੈਗਾ ਛਿਪਕਲੀਆਂ ਨੂੰ, ਮੱਛਰਾਂ ਨੂੰ ਜਿਹੜਾ ਹੈ ਇਹਦੀ ਸਮੈਲ ਬਿਲਕੁਲ ਅੱਛੀ ਨਹੀਂ ਲੱਗਦੀ, ਅਤੇ ਉਹ ਦੂਰ ਭੱਜਦੇ ਨੇ। ਅਤੇ ਉਸ ਤੋਂ ਬਾਅਦ ਗੱਲ ਕਰੀਏ ਲੈਵੈਂਡਰ ਪਲਾਂਟ ਦੀ, ਤਾਂ ਇਹਦੀ ਵੀ ਤੇਜ਼ ਖੁਸ਼ਬੂ ਜਿਹੜੀ ਹੁੰਦੀ ਹੈ ਮੱਛਰਾਂ ਨੂੰ ਤਾਂ ਬਿਲਕੁਲ ਪਸੰਦ ਨਹੀਂ ਹੈਗੇ। ਗੇਂਦੇ ਦਾ ਫੂਲ, ਮੈਰੀਗੋਲਡ, ਇਹਦੀ ਖੁਸ਼ਬੂ ਵੀ ਜਿਹੜੀ ਹੈ ਮੋਸਕੀਟੋਜ਼ ਨੂੰ ਅਤੇ ਪੈਟਸ ਨੂੰ ਜਿਹੜੇ ਹੈ ਬਿਲਕੁਲ ਵੀ ਪਸੰਦ ਨਹੀਂ ਹੁੰਦੀ, ਅਤੇ ਪੈਸਟ ਜਿਹੜੇ ਨੇ ਇਸ ਤੋਂ ਦੂਰ ਭੱਜਦੇ ਨੇ। ਉਸ ਤੋਂ ਬਾਅਦ ਤੁਸੀਂ ਮਿੰਟ ਦਾ ਜਿਹੜਾ ਪੌਦਾ ਹੈਗਾ, ਯਾਨੀ ਕਿ ਪੁਦੀਨੇ ਦਾ, ਉਹ ਵੀ ਗਰਮੀਆਂ ਦੇ ਮੌਸਮ ਦੇ ਵਿੱਚ ਆਪਣੇ ਘਰ ਦੇ ਵਿੱਚ ਲਗਾ ਸਕਦੇ ਹੋ। ਮੈਂ ਕਿਹਾ ਜੀ ਪੁਦੀਨੇ ਦੀ ਚਟਨੀ ਤੁਸੀਂ ਖਾਓ, ਅਤੇ ਫਿਰ ਨਾਲ ਹੀ ਨਾਲ ਇਸ ਪੌਦੇ ਦੀ ਸਟਰੋਂਗ ਫ੍ਰੈਗਰੈਂਸ ਤੋਂ ਮੱਛਰਾਂ ਨੂੰ ਵੀ ਦੂਰ ਭਜਾਓ। ਰੋਜ਼ਮੈਰੀ ਦੀ ਖੁਸ਼ਬੂ ਵੀ ਜਿਹੜੀ ਹੈਗੀ ਹੈ ਉਹ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਮੋਸਕੀਟੋਜ਼ ਨੂੰ, ਸੋ ਕਿਚਨ ਹਰਬ ਦੇ ਲਈ ਵੀ ਰੋਜ਼ਮੈਰੀ ਜਿਹੜਾ ਹੈ ਬੈਸਟ ਪਲਾਂਟ ਹੈ। ਜੂਰੇਨੀਅਮ ਦੀ ਗੱਲ ਕਰੀਏ ਤਾਂ ਇਹ ਵੀ ਬਹੁਤ ਵਧੀਆ ਹੈ ਮੋਸਕੀਟੋਜ਼ ਨੂੰ ਕੰਟਰੋਲ ਕਰਨ ਦੇ ਲਈ, ਬਹੁਤ ਸਾਰੇ ਲੋਕ ਆਪਣੇ ਘਰ ਦੇ ਵਿੱਚ ਇਸ ਪਲਾਂਟ ਨੂੰ ਲਗਾਉਂਦੇ ਨੇ। ਇਹਦੇ ਨਾਲ ਹੀ ਨਾਲ ਕੈਟਨਿਪ ਦੀ ਅਗਰ ਗੱਲ ਕਰੀਏ ਪਲਾਂਟ ਦੀ, ਤਾਂ ਰਿਸਰਚ ਦੇ ਅਨੁਸਾਰ ਕੈਟਨਿਪ ਜਿਹੜਾ ਹੈ ਕਈ ਮੋਸਕੀਟੋਜ਼ ਰੈਪੀਲੈਂਟਸ ਤੋਂ ਵੀ ਜ਼ਿਆਦਾ ਪ੍ਰਭਾਵਸ਼ਾਲੀ ਹੈ। ਸੋ ਇਹ ਸੀ ਜੀ ਖਾਸ ਖਾਸ ਪਲਾਂਟਸ ਜੋ ਅਸੀਂ ਐਡ ਕਰ ਸਕਦੇ ਹਾਂ ਆਪਣੀ ਬਾਲਕਨੀ 'ਚ, ਆਪਣੇ ਘਰ ਦੇ ਟੈਰਸ 'ਤੇ, ਜਾਂ ਫਿਰ ਆਪਣਾ ਗਾਰਡਨ ਏਰੀਆ ਜਿੱਥੇ ਵੀ ਤੁਸੀਂ ਪਲਾਂਟਸ ਲਗਾਏ ਨੇ, ਅਤੇ ਮੱਛਰਾਂ ਨੂੰ ਜਿਹੜਾ ਹੈ ਦੂਰ ਭਜਾ ਸਕਦੇ ਹੋ। ਮੱਛਰਾਂ ਦੀ ਇੰਨੀ ਸਾਰੀ ਗੱਲ ਕਰ ਰਹੀ ਹੈ, ਅਤੇ ਜੋਤਿਕਾ ਟਾਂਗਰੀ ਦੀ ਆਵਾਜ਼ ਦੇ ਵਿੱਚ ਮੱਛਰਦਾਨੀ ਗਾਣਾ ਨਾ ਸੁਣੀਏ ਤਾਂ ਕਿੱਦਾਂ ਹੋ ਸਕਦਾ ਹੈ? ਆ ਰਿਹਾ ਜੀ ਇਹ ਸੌਂਗ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ 'ਤੇ, ਪ੍ਰੋਗਰਾਮ ਹੋਮ ਸਵੀਟ ਹੋਮ, ਕਰਦੇ ਰਹੋ ਜੀ ਇੰਜੋਏ ਮੇਰੇ ਯਾਨੀ ਕਿ ਸਾਕਸ਼ੀ ਦੇ ਨਾਲ।

ਅਵਤਾਰ ਸਿੰਘ ਬਿਲਿੰਗ ਦੇ ਨਾਵਲ ਹੋਇਆ ਦੇਸ ਪਰਾਇਆ ਤੇ ਆਧਾਰਿਤ ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚੱਲੀਏ।
1: ਜ਼ਰੂਰ। ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ PM Surya Ghar.gov.in।
2: ਹਰ ਘਰ ਸੂਰਿਆ ਘਰ।
3: The Indian Navy invites online applications from unmarried male and female candidates for 10+2 BTech Cadet Entry Scheme, Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.

ਵੀ ਇਸ ਗਰਮੀ ਦੇ ਮੌਸਮ ਦੇ ਵਿੱਚ ਦਿਲ ਕਰਦਾ ਹੈ ਕੁਛ ਠੰਡਾ ਠੰਡਾ ਹਮੇਸ਼ਾ ਸਾਨੂੰ ਹੀ ਪੀਣ ਦੇ ਲਈ ਮਿਲਦਾ ਰਹੇ, ਤਾਂ ਕਿ ਇਸ ਗਰਮੀ ਦੇ ਵਿੱਚ ਗਰਮੀ ਜਿਹੜੀ ਹੈ ਨਾ ਉਹ ਛੂ ਮੰਤਰ ਹੋ ਜਾਏ। ਅਤੇ ਇਸ ਤੋਂ ਬਚਣ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਇੱਦੀਆਂ ਨੇ ਜਿਹੜੀਆਂ ਅਨਹੈਲਦੀ ਡਰਿੰਕਸ ਆਪਾਂ ਪੀ ਲੈਂਦੇ ਹਾਂ ਗਰਮੀ ਤੋਂ ਬਚਣ ਦੇ ਲਈ। ਉਹਨਾਂ ਨੇ ਸਾਡਾ ਫਾਇਦਾ ਤਾਂ ਕੀ ਕਰਨਾ, ਉਲਟਾ ਨੁਕਸਾਨ ਹੀ ਕਰਦੀਆਂ ਨੇ। ਸੋ ਕਿਹੜੀ ਕਿਹੜੀ ਹੈਲਦੀ ਡਰਿੰਕਸ ਨੇ ਜਿਨ੍ਹਾਂ ਨੂੰ ਅਸੀਂ ਪੀ ਸਕਦੇ ਹਾਂ ਅਤੇ ਜਿਨ੍ਹਾਂ ਦਾ ਬਹੁਤ ਜ਼ਿਆਦਾ ਫਾਇਦਾ ਸਾਨੂੰ ਹੈਗਾ, ਉਹ ਦੱਸਦੀ ਹਾਂ ਜੀ। ਟਿਊਨ ਇਨ ਕੀਤਾ ਹੈ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਬਈ ਲੱਸੀ ਹੈ, ਨਿੰਬੂ ਪਾਣੀ ਹੈ, ਨਾਰੀਅਲ ਪਾਣੀ ਹੈ, ਸਾਰੀਆਂ ਚੀਜ਼ਾਂ ਇੰਨੇ ਜ਼ਿਆਦਾ ਸਾਨੂੰ ਇਹਨਾਂ ਦੇ ਫਾਇਦੇ ਨੇ, ਇਹਨਾਂ ਨੂੰ ਕਿਉਂ ਨਜ਼ਰਅੰਦਾਜ਼ ਕਰਦੇ ਹੋਏ ਆਪਾਂ ਸ਼ੂਗਰੀ ਡਰਿੰਕਸ ਜਿਹੜੀਆਂ ਨੇ ਉਹ ਪੀ ਲੈਂਦੇ ਹਾਂ। ਮਤਲਬ ਉਹਨਾਂ ਨੂੰ ਪੀ ਕੇ ਸਾਨੂੰ ਲੱਗਦਾ ਹੈ ਇੰਸਟੈਂਟਲੀ ਕਿ ਹਾਂ ਬੋਡੀ ਨੂੰ ਐਨਰਜੀ ਮਿਲ ਗਈ ਹੈ, ਪਰ ਲੇਟਰ ਔਨ ਜਿਹੜਾ ਹੈ ਸਾਡੀ ਬੋਡੀ ਨੂੰ ਉਹ ਹੋਰ ਜ਼ਿਆਦਾ ਡੀਹਾਈਡਰੇਟ ਹੀ ਕਰਦੀਆਂ ਨੇ। ਸੋ ਅੱਜ ਤੁਹਾਡੇ ਲਈ ਆਮ ਪੰਨਾ ਦੀ ਰੈਸਪੀ ਲੈ ਕੇ ਆਈ ਹਾਂ ਰਾਜਸਥਾਨੀ ਸਟਾਈਲ ਦੇ ਵਿੱਚ। ਰਾਜਸਥਾਨ ਦੇ ਵਿੱਚ ਵੀ ਅਸੀਂ ਸਾਰੇ ਹੀ ਜਾਣਦੇ ਹਾਂ ਉਸ ਸਟੇਟ ਦੇ ਵਿੱਚ ਵੀ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ, ਅਤੇ ਆਮ ਪੰਨਾ ਉਹਨਾਂ ਦੇ ਸਟਾਈਲ ਦੇ ਵਿੱਚ ਕਿੱਦਾਂ ਬਣਦਾ ਹੈ ਆਓ ਤੁਹਾਨੂੰ ਦੱਸਦੀ ਹਾਂ। ਇਨਗਰੀਡੀਐਂਟਸ ਦੀ ਗੱਲ ਕਰੀਏ, ਸਮੱਗਰੀ ਕੀ ਸਾਨੂੰ ਇਹਦੇ ਲਈ ਚਾਹੀਦਾ ਹੈ ਜੀ, ਕੱਚੇ ਅੰਬ ਚਾਹੀਦੇ ਨੇ ਦੋ ਵੱਡੇ, ਇਹਦੇ ਨਾਲ ਹੀ ਨਾਲ ਚੀਨੀ ਜਾਂ ਫਿਰ ਗੁੜ ਕਿਸੇ ਵੀ ਚੀਜ਼ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ, 4 to 5 ਵੱਡੇ ਚਮਚ, ਜਾਂ ਫਿਰ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਇਹਨੂੰ ਯੂਜ਼ ਕਰ ਸਕਦੇ ਹੋ। ਜਿਹੜੀ ਅਸੀਂ ਡਰਿੰਕ ਰੈਡੀ ਕਰਨ ਲੱਗੇ ਹਾਂ, ਮਤਲਬ ਇਹ ਦੋ ਵੱਡੇ ਅੰਬਾਂ ਨਾਲ ਅਤੇ ਇੰਨੀ ਚੀਨੀ ਜਾਂ ਜਿਹੜੀ ਵੀ ਚੀਜ਼ਾਂ ਦੱਸ ਰਹੀਆਂ, ਇਹਦੇ ਨਾਲ ਇੱਕ ਜੱਗ ਆਮ ਪੰਨਾ ਤਿਆਰ ਹੋ ਜਾਏਗਾ। ਇਹਦੇ ਨਾਲ ਹੀ ਨਾਲ ਸਾਨੂੰ ਚਾਹੀਦਾ ਜੀ ਭੁੰਨਿਆ ਹੋਇਆ ਜੀਰਾ ਪਾਊਡਰ 1 ਛੋਟਾ ਚਮਚ, ਕਾਲਾ ਨਮਕ ਚਾਹੀਦਾ ਅੱਧਾ ਕੁ ਚਮਚ, ਪੁਦੀਨੇ ਦੇ 10 to 12 ਪੱਤੇ ਚਾਹੀਦੇ ਨੇ, ਅਤੇ ਘਰ ਦੇ ਵਿੱਚ ਆਮ ਜਿਹੜਾ ਆਪਾਂ ਨਮਕ ਇਸਤੇਮਾਲ ਕਰਦੇ ਹਾਂ ਚੁਟਕੀ ਭਰ, ਉਹ ਠੰਡਾ ਪਾਣੀ 3 to 4 ਗਿਲਾਸ, ਬਰਫ਼ ਦੇ ਟੁਕੜੇ ਜ਼ਰੂਰਤ ਅਨੁਸਾਰ। ਅਤੇ ਬਣਾਉਣ ਦੇ ਲਈ ਕੀ ਕਰਨਾ, ਕੱਚੇ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਨਾਂ ਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ 2 to 3 ਸੀਟੀਆਂ ਤੱਕ ਉਬਾਲ ਲੈਣਾ। ਉਸ ਤੋਂ ਬਾਅਦ ਠੰਡਾ ਹੋਣ 'ਤੇ ਇਹਦੇ ਛਿਲਕੇ ਉਤਾਰ ਕੇ ਅਤੇ ਇਹਦੀ ਗੁਠਲੀ ਜਿਹੜੀ ਹੈ ਉਹ ਵੱਖਰੀ ਕਰਕੇ ਆਮ ਦੇ ਗੁੱਦੇ ਦੇ ਵਿੱਚ ਆਪਾਂ ਮਿਕਸ ਕਰਦੇ ਹਾਂ ਜੀ ਚੀਨੀ ਜਾਂ ਫਿਰ ਗੁੜ ਜੋ ਵੀ ਤੁਸੀਂ ਐਡ ਕਰਨਾ ਚਾਹੁੰਦੇ ਹੋ। ਇਹਦੇ ਨਾਲ ਹੀ ਨਾਲ 10 to 12 ਪੁਦੀਨੇ ਦੇ ਪੱਤੇ, ਭੁੰਨਿਆ ਹੋਇਆ ਜੀਰਾ, ਕਾਲਾ ਨਮਕ ਅਤੇ ਨੋਰਮਲ ਵਾਲਾ ਨਮਕ ਜੀ ਤੁਹਾਡੇ ਟੇਸਟ ਦੇ ਅਕੋਰਡਿੰਗ, ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਬਲੈਂਡ ਕਰ ਲਓ ਮਿਕਸੀ ਦੇ ਵਿੱਚ। ਅਤੇ ਉਸ ਤੋਂ ਬਾਅਦ ਇਸ ਮਿਕਸਚਰ ਦੇ ਵਿੱਚ ਜਿਹੜਾ ਹੈ ਠੰਡਾ ਠੰਡਾ ਪਾਣੀ ਪਾਓ ਜਿਹੜੇ ਆਪਣੇ 3 to 4 ਗਿਲਾਸ, ਅਤੇ ਉਸ ਤੋਂ ਬਾਅਦ ਬਰਫ਼ ਪਾ ਕੇ ਇਹਨੂੰ ਠੰਡਾ ਠੰਡਾ, ਮਤਲਬ ਇੰਨੀ ਰਿਫਰੈਸ਼ਿੰਗ ਜਿਹੀ ਡਰਿੰਕ ਰੈਡੀ ਹੁੰਦੀ ਹੈ ਨਾ। ਪੀਣ ਦੇ ਵਿੱਚ ਵੀ ਬਹੁਤ ਜ਼ਿਆਦਾ ਠੰਡੀ ਹੈ, ਅਤੇ ਸਾਡੇ ਪੇਟ ਨੂੰ ਵੀ ਇਹ ਪੀਣ ਦੇ ਨਾਲ ਆਮ ਪੰਨਾ ਠੰਡਕ ਮਹਿਸੂਸ ਹੁੰਦੀ ਹੈ, ਡਾਈਜੈਸ਼ਨ ਜਿਹੜਾ ਹੈ ਉਹ ਅੱਛਾ ਹੋ ਜਾਂਦਾ ਹੈ ਅਤੇ ਬੋਡੀ ਹਾਈਡਰੇਟਿਡ ਹੋ ਜਾਂਦੀ ਹੈ। ਸੋ ਹੋਮ ਸਵੀਟ ਹੋਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ ਤੁਹਾਡੇ ਨਾਲ, ਅਤੇ ਬਹੁਤ ਸਾਰੀ ਇਨਫੋਰਮੇਸ਼ਨ ਹੈ ਜੋ ਇੱਦਾਂ ਹੀ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ। ਫਿਲਹਾਲ ਹੁਣ ਟਾਈਮ ਹੋ ਚੁੱਕਾ ਜੀ ਗਾਣਾ ਤੁਹਾਡੇ ਨਾਲ ਜਿਹੜਾ ਹੈ ਸ਼ੇਅਰ ਕਰਨ ਦਾ। ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਇਹ ਗਾਣਾ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ 'ਤੇ, ਇੱਦਾਂ ਹੀ ਬਣੇ ਰਹੋ, ਟਿਊਨ ਇਨ ਕਰਕੇ ਰੱਖੋ 102.7 FM ਰੇਨਬੋ, ਦਿਲ ਸੇ ਦਿਲ ਤੱਕ।

ਹਾਏ ਰਣਜੀਤ ਬਾਵਾ, ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਹੋਮ ਸਵੀਟ ਹੋਮ। ਮੈਂ ਹਜੇ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ, ਅਤੇ ਫੁਲਕਾਰੀ ਗਾਣਾ ਅਸੀਂ ਸੁਣ ਰਹੇ ਸੀਗੇ, ਅਤੇ ਹੁਣ ਟਾਈਮ ਹੋ ਚੁੱਕਾ। ਮੈਂ ਕਿਹਾ ਖਾਣ ਪੀਣ ਦੀ ਇੰਨੀ ਗੱਲ ਹੋਈ ਹੈ, ਮਤਲਬ ਪੀਣ ਦੀ ਗੱਲ ਹੋਈ, ਡਰਿੰਕ ਦੀ ਗੱਲ ਹੋਈ ਆਮ ਪੰਨਾ ਦੀ, ਅਤੇ ਉਸ ਤੋਂ ਪਹਿਲੇ ਹੋਰ ਵੀ ਬਹੁਤ ਸਾਰੀ ਇਨਫੋਰਮੇਸ਼ਨ ਸੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਗਈ, ਚਾਹੇ ਉਹ ਫਰਿੱਜ ਨੂੰ ਔਰਗਨਾਈਜ਼ ਕਰਨ ਦੀ ਹੋਏ ਜਾਂ ਫਿਰ ਹੈਲਦੀ ਰਹਿਣ ਦੀ ਹੋਏ। ਅਤੇ ਮੈਂ ਕਿਹਾ ਹੁਣ ਦੁਪਹਿਰ ਦਾ ਟਾਈਮ ਹੋ ਚੁੱਕਾ ਹੈ, ਅੱਜ ਲੰਚ ਦੇ ਵਿੱਚ ਕਿਹੜੀ ਖਾਸ ਰੈਸਿਪੀ ਬਣੇਗੀ ਉਹਦਾ ਜ਼ਿਕਰ ਨਾ ਹੋਏ ਤਾਂ ਕਿੱਦਾਂ ਹੋ ਸਕਦਾ ਹੈ। ਹਰ ਵਾਰ ਹਰ ਇੱਕ ਸਟੇਟ ਤੋਂ ਇੱਕ ਵੱਖਰੀ ਜਿਹੀ ਗਰਮੀਆਂ ਦੇ ਮੌਸਮ ਦੀ ਉੱਥੋਂ ਦੀ ਰੈਸਿਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ, ਅਤੇ ਅੱਜ ਵੀ ਜੰਮੂ ਸਟੇਟ ਤੋਂ ਤੁਹਾਡੇ ਲਈ ਖਾਸ ਰੈਸਿਪੀ ਲੈ ਕੇ ਆਈ ਹਾਂ, ਜੋ ਕਿ ਇਸ ਗਰਮੀ ਦੇ ਮੌਸਮ ਦੇ ਵਿੱਚ ਬਹੁਤ ਹੀ ਵਧੀਆ ਲੱਗਦੀ ਹੈ। ਅਤੇ ਇਹਦਾ ਨਾਮ ਹੈ ਜੀ ਅੰਬਲ। ਇਹਦਾ ਨਾਮ ਸੁਣ ਕੇ ਨਾ ਇੱਦਾਂ ਲੱਗਦਾ ਕਿ ਇਹਦੇ ਵਿੱਚ ਸ਼ਾਇਦ ਅੰਬਾਂ ਦਾ ਇਸਤੇਮਾਲ ਹੁੰਦਾ ਹੋਏਗਾ, ਨਹੀਂ ਬਿਲਕੁਲ ਨਹੀਂ। ਇਹਦੇ ਵਿੱਚ ਉਹ ਸਬਜ਼ੀ ਦਾ ਇਸਤੇਮਾਲ ਹੁੰਦਾ ਹੈ ਜਿਹਦਾ ਨਾਮ ਸੁਣ ਕੇ ਸਾਡੀ ਸ਼ਕਲ ਵੀ ਉਹਦੇ ਵਾਂਗੂ ਬਣ ਜਾਂਦੀ ਹੈ। ਹਾਂਜੀ, ਗੱਲ ਚੱਲ ਰਹੀ ਹੈ ਜੀ ਕੱਦੂ ਦੀ। ਸੋ ਗਰਮੀ ਦੇ ਮੌਸਮ ਦੇ ਵਿੱਚ ਜੰਮੂ ਦੇ ਖੇਤਰ ਦੇ ਵਿੱਚ ਇੱਕ ਟ੍ਰੈਡੀਸ਼ਨਲ ਜਿਹੀ ਤਾਜ਼ਗੀ ਭਰੀ ਰੈਸਿਪੀ ਜਿਹੜੀ ਹੈ ਅੰਬਲ, ਉਹਦੀ ਅੱਜ ਰੈਸਿਪੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਜਿਹੜਾ ਡੋਗਰਾ ਖਾਣਾ ਹੁੰਦਾ ਹੈ, ਜਿਵੇਂ ਜੰਮੂ ਦੇ ਲੋਕ ਜਿਹੜੇ ਨੇ ਉੱਥੋਂ ਦੀ ਇਹ ਮਸ਼ਹੂਰ ਖੱਟੀ ਮਿੱਟੀ ਸਬਜ਼ੀ ਜਿਹੜੀ ਹੈ ਕੱਦੂ ਦੇ ਨਾਲ ਬਣਾਈ ਜਾਂਦੀ ਹੈ, ਅਤੇ ਗਰਮੀਆਂ ਦੇ ਵਿੱਚ ਇਹ ਹਲਕੀ ਜਿਹੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦਿਸ਼ਟ ਲੱਗਦੀ ਹੈ ਆਪਣੇ ਖੱਟੇ ਮਿੱਠੇ ਜਿਹੇ ਟੇਸਟ ਕਰਕੇ। ਕੱਦੂ ਨੂੰ ਸੁਣ ਕੇ ਸਾਡਾ ਨਾਮ ਕੱਦੂ, ਮਤਲਬ ਸ਼ਕਲ ਜਿਹੜੀ ਹੈ ਅਸੀਂ ਕੱਦੂ ਵਰਗੀ ਬਣਾ ਲੈਂਦੇ ਹਾਂ, ਬਟ ਅਗਰ ਤੁਸੀਂ ਇੱਕ ਵਾਰ ਇਹ ਡਿਸ਼ ਬਣਾ ਕੇ ਖਾ ਲਈ ਨਾ, ਤੁਹਾਨੂੰ ਕੱਦੂ ਨਾਲ ਪਿਆਰ ਹੋ ਜਾਏਗਾ। ਸੋ ਅੰਬਲ ਨੂੰ ਬਣਾਉਣ ਵਾਸਤੇ ਕੀ ਚਾਹੀਦਾ ਜੀ? ਸਭ ਤੋਂ ਪਹਿਲੇ ਤਾਂ ਸਾਨੂੰ 1/2 ਕਿਲੋ 500 ਗ੍ਰਾਮ ਕੱਦੂ ਕੱਟਿਆ ਹੋਇਆ ਚਾਹੀਦਾ। ਇਹਦੇ ਨਾਲ ਹੀ 2 ਚਮਚ ਸਰੋਂ ਦਾ ਤੇਲ, 1 ਚਮਚ ਜੀਰਾ,

ਅੱਧਾ ਚਮਚ ਸੌਂਫ ਪਾਊਡਰ, ਅੱਧਾ ਚਮਚ ਸੁੱਕਾ ਅਦਰਕ ਪਾਊਡਰ ਜਿਹਨੂੰ ਅਸੀਂ ਸੌਂਠ ਕਹਿ ਦਿੰਦੇ ਹਾਂ ਉਹ, ਅਤੇ ਹਾਫ ਸਪੂਨ ਚਾਹੀਦਾ ਜੀ ਲਾਲ ਮਿਰਚ ਪਾਊਡਰ ਦਾ, ਹਾਫ ਸਪੂਨ ਹੀ ਹਲਦੀ ਪਾਊਡਰ, ਦੋ ਤੋਂ ਤਿੰਨ ਜਿਹੜੇ ਚਮਚ ਨੇ ਗੁੜ। ਇਹਦੇ ਵਿੱਚ ਗੁੜ ਦਾ ਸਵਾਦ ਵੀ ਬਹੁਤ ਵਧੀਆ ਲੱਗਦਾ ਹੈ। ਨਾਲ ਹੀ ਨਾਲ ਇੱਕ ਤੋਂ ਦੋ ਚਮਚ ਇਮਲੀ ਦਾ ਪਾਣੀ ਜਾਂ ਫਿਰ ਅਸੀਂ ਅਨਾਰਦਾਨਾ ਪਾਊਡਰ ਵੀ ਯੂਜ਼ ਕਰ ਸਕਦੇ ਹਾਂ। ਨਮਕ ਜਿਹੜਾ ਹੈ ਸਵਾਦ ਅਨੁਸਾਰ ਇੱਕ ਕੱਪ ਪਾਣੀ, ਇਹ ਸਾਰੀਆਂ ਚੀਜ਼ਾਂ ਨੇ ਸਾਨੂੰ ਚਾਹੀਦੀਆਂ। ਇੱਕ ਵਾਰ ਫਿਰ ਤੋਂ ਦੱਸ ਦਿੰਦੀ ਹਾਂ ਅੰਬਲ ਬਣਾਉਣ ਵਾਸਤੇ ਸਾਨੂੰ ਕੀ ਚਾਹੀਦਾ ਹੈ ਜੀ। ਅੰਬਲ ਬਣਾਉਣ ਵਾਸਤੇ ਸਭ ਤੋਂ ਪਹਿਲੇ ਤਾਂ ਅੱਧਾ ਕਿਲੋ ਸਾਨੂੰ ਕੱਟਿਆ ਹੋਇਆ ਕੱਦੂ ਚਾਹੀਦਾ ਹੈਗਾ। ਇਹਦੇ ਨਾਲ ਹੀ ਨਾਲ ਦੋ ਚਮਚ ਸਰੋਂ ਦਾ ਤੇਲ, ਇੱਕ ਚਮਚ ਜੀਰਾ, ਹਾਫ ਸਪੂਨ ਸੌਂਫ ਪਾਊਡਰ, ਹਾਫ ਸਪੂਨ ਹੀ ਸੁੱਕਾ ਅਦਰਕ ਪਾਊਡਰ ਸੌਂਠ ਦਾ, ਯਾਨੀ ਕਿ ਹਾਫ ਸਪੂਨ ਲਾਲ ਮਿਰਚ ਪਾਊਡਰ ਅਤੇ ਅੱਧਾ ਚਮਚ ਹੀ ਹਲਦੀ ਪਾਊਡਰ, ਦੋ ਤੋਂ ਤਿੰਨ ਚਮਚ ਗੁੜ, ਗੁੜ ਨੂੰ ਅਸੀਂ ਪੀਸ ਕੇ ਯੂਜ਼ ਕਰ ਸਕਦੇ ਹਾਂ, ਅਤੇ ਨਾਲ ਹੀ ਨਾਲ ਇੱਕ ਜਾਂ ਦੋ ਚਮਚ ਜਿਹੜੇ ਹੈਗੇ ਨੇ ਇਮਲੀ ਦਾ ਪਾਣੀ ਜਾਂ ਫਿਰ ਅਨਾਰਦਾਨਾ ਪਾਊਡਰ ਅਸੀਂ ਯੂਜ਼ ਕਰ ਸਕਦੇ ਹਾਂ। ਨਮਕ ਜਿਹੜਾ ਹੈ ਸਵਾਦ ਅਨੁਸਾਰ

वंस अगेन वेलकम बैक है जी। ਗੱਲਾਂ ਚੱਲ ਰਹੀਆਂ ਨੇ ਤੁਹਾਡੇ ਨਾਲ ਦਿਲੋਂ ਐਂਡ ਲਾਈਵ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਗਾਣੇ ਤੋਂ ਪਹਿਲੇ ਅਸੀਂ ਅੰਬਲ ਦੀ ਜੋ ਕਿ ਜੰਮੂ ਦੇ ਸਟੇਟ ਦੀ ਬਹੁਤ ਹੀ ਖਾਸ ਰੈਸਿਪੀ ਹੈਗੀ ਇਸ ਗਰਮੀਆਂ ਦੇ ਮੌਸਮ ਦੇ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਅੰਬਲ ਖਾਣਾ ਅਤੇ ਇਹਦੇ ਵਿੱਚ ਅੰਬਾਂ ਦਾ ਇਸਤੇਮਾਲ ਨਹੀਂ ਹੁੰਦਾ ਇਹਦੇ ਨਾਮ ਦੇ ਨਾਲ ਕਨਫਿਊਜ਼ ਨਾ ਹੋਈਓ ਇਹਦੇ ਨੂੰ ਬਣਾਉਣ ਦੇ ਵਾਸਤੇ ਕੀ ਸਾਨੂੰ ਚਾਹੀਦਾ ਜੀ ਅੰਬਲ ਬਣਾਉਣ ਵਾਸਤੇ ਸਾਨੂੰ ਚਾਹੀਦਾ 1/2 ਕਿਲੋ ਕੱਦੂ ਇਹਦੇ ਨਾਲ ਹੀ ਨਾਲ 2 ਚਮਚ ਸਰੋਂ ਦਾ ਤੇਲ 1 ਚਮਚ ਜ਼ੀਰਾ ਹਾਫ ਸਪੂਨ ਚਾਹੀਦਾ ਹੈ ਸਾਨੂੰ ਸੌਂਫ ਪਾਊਡਰ ਹਾਫ ਸਪੂਨ ਅਦਰਕ ਪਾਊਡਰ ਸੌਂਠ ਅਤੇ ਇਹਦੇ ਨਾਲ ਹੀ ਨਾਲ 1/2 ਚਮਚ ਲਾਲ ਮਿਰਚ ਪਾਊਡਰ 1/2 ਚਮਚ ਹਲਦੀ 2 ਤੋਂ 3 ਚਮਚ ਗੁੜ ਦੇ 1 ਚਮਚ ਇਮਲੀ ਦਾ ਪਾਣੀ 1 ਜਾਂ 2 ਚਮਚ ਇਮਲੀ ਦਾ ਪਾਣੀ ਅਤੇ ਇਹਦੇ ਨਾਲ ਹੀ ਨਾਲ ਅਨਾਰਦਾਨਾ ਪਾਊਡਰ ਵੀ ਇਸਤੇਮਾਲ ਕਰ ਸਕਦੇ ਹੋ ਜੇ ਇਮਲੀ ਨਹੀਂ ਹੈਗੀ ਘਰ ਦੇ ਵਿੱਚ ਨਮਕ ਸਵਾਦ ਅਨੁਸਾਰ 1 ਕੱਪ ਪਾਣੀ ਚਾਹੀਦਾ ਹੁਣ ਬਣਾਉਣਾ ਕਿੱਦਾਂ ਇਹਨੂੰ ਬਹੁਤ ਹੀ ਸੌਖਾ ਹੈ ਕੜਾਹੀ ਦੇ ਵਿੱਚ ਸਰੋਂ ਦਾ ਤੇਲ ਗਰਮ ਕਰ ਲਓ ਅਤੇ ਉਸਦੇ ਵਿੱਚ ਫਿਰ ਜੀਰਾ ਜਿਹੜਾ ਹੈ ਚੰਗੀ ਤਰ੍ਹਾਂ ਤੜਕਾ ਲਓ ਅਤੇ ਜੀਰਾ ਜਿੱਦਾਂ ਹੀ ਛਟਕਣ ਲੱਗ ਜਾਏ ਅਤੇ ਫਿਰ ਕੱਦੂ ਦੇ ਜਿਹੜੇ ਟੁਕੜੇ ਆਪਾਂ 1/2 ਕਿਲੋ ਟੁਕੜੇ 1/2 ਕਿਲੋ ਕੱਦੂ ਦੇ ਜਿਹੜੇ ਟੋਟੇ ਕੀਤੇ ਹੋਏ ਨੇ ਉਹਨਾਂ ਨੂੰ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਜੀਰੇ ਅਤੇ ਇਸ ਤੇਲ ਦੇ ਵਿੱਚ ਅਸੀਂ ਭੁੰਨਣਾ ਹੈ ਅਤੇ ਉਸ ਤੋਂ ਬਾਅਦ ਹਲਦੀ ਲਾਲ ਮਿਰਚ ਸੌਂਫ ਪਾਊਡਰ ਜਿਹੜਾ ਹੈਗਾ ਅਤੇ ਨਾਲ ਹੀ ਨਾਲ ਸੌਂਠ ਪਾ ਕੇ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਹੈ ਪਾਣੀ ਪਾ ਕੇ ਕੱਦੂ ਨੂੰ ਆਪਾਂ ਚੰਗੀ ਤਰ੍ਹਾਂ ਨਰਮ ਹੋਣ ਤੱਕ ਪਕਾਉਣਾ ਹੈ ਅਤੇ ਜਿੱਦਾਂ ਹੀ ਕੱਦੂ ਚੰਗੀ ਤਰ੍ਹਾਂ ਪੱਕ ਜਾਏਗਾ ਫਿਰ ਉਹਦੇ ਵਿੱਚ ਗੁੜ ਜਾਂ ਗੁੜ ਪਾਉਣਾ ਹੈ ਅਤੇ ਨਾਲ ਹੀ ਨਾਲ ਇਮਲੀ ਦਾ ਪਾਣੀ ਜਾਂ ਫਿਰ ਅਨਾਰਦਾਨਾ ਦੋਨਾਂ 'ਚੋਂ ਕੋਈ ਇੱਕ ਚੀਜ਼ ਪਾ ਕੇ ਚੰਗੀ ਤਰ੍ਹਾਂ ਇਹਨੂੰ ਕਰ ਦੇਣਾ ਹੈ ਜੀ ਮਿਕਸ ਮਿਕਸ ਮਿਕਸ ਉਸ ਤੋਂ ਬਾਅਦ 5 ਤੋਂ 7 ਮਿੰਟ ਤੱਕ ਗੈਸ ਨੂੰ ਸਲੋ ਕਰਕੇ ਇਹਨੂੰ ਚੰਗੀ ਤਰ੍ਹਾਂ ਪਕਾਓ ਤਾਂ ਕਿ ਜਿਹੜਾ ਖੱਟਾ ਮਿੱਠਾ ਕੱਦੂ ਦਾ ਸਵਾਦ ਹੈਗਾ ਉਹ ਕੱਦੂ 'ਤੇ ਚੰਗੀ ਤਰ੍ਹਾਂ ਆਵੇ ਅਤੇ ਉਸ ਤੋਂ ਬਾਅਦ ਜੀ ਮੈਂ ਕਿਹਾ ਜੀ ਗਰਮ ਗਰਮ ਚਾਹੇ ਤੁਸੀਂ ਫੁਲਕੇ ਨਾਲ ਇਹਨੂੰ ਖਾਓ ਜਾਂ ਫਿਰ ਉਬਲੇ ਹੋਏ ਪਲੇਨ ਰਾਈਸ ਦੇ ਨਾਲ ਵੀ ਇਹ ਸਬਜ਼ੀ ਜਿਹੜੀ ਹੈ ਬਹੁਤ ਹੀ ਵਧੀਆ ਲੱਗਦੀ ਹੈ ਗਰਮੀ ਦੇ ਮੌਸਮ ਦੇ ਵਿੱਚ ਫਾਇਦੇ ਦੀ ਗੱਲ ਕਰੀਏ ਤਾਂ ਕੱਦੂ ਸਰੀਰ ਨੂੰ ਠੰਡਕ ਦੇਣ ਦੇ ਵਿੱਚ ਸਾਡੀ ਮਦਦ ਕਰਦਾ ਹੈ ਅਤੇ ਨਾਲ ਹੀ ਨਾਲ ਹਲਕੀ ਅਤੇ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਬਹੁਤ ਹੀ ਲਾਈਟ ਹੁੰਦਾ ਕੱਦੂ ਡਾਈਜੈਸਟ ਹੋਣ ਵਿੱਚ ਖੱਟੇ ਮਿੱਠੇ ਸਵਾਦ ਕਰਕੇ ਗਰਮੀਆਂ ਦੇ ਵਿੱਚ ਸਾਡੀ ਭੁੱਖ ਨੂੰ ਵੀ ਵਧਾਉਂਦਾ ਹੈ

ਸੋ ਅੱਜ ਹੀ ਲੰਚ ਦੇ ਵਿੱਚ ਮੈਂ ਕਿਹਾ ਜੀ ਇਹ ਕੱਦੂ ਦੀ ਰੈਸਿਪੀ ਜਿਹੜੀ ਹੈਗੀ ਹੈ ਪੰਪਕਿਨ ਦੀ ਅਸੀਂ ਟਰਾਈ ਕਰ ਸਕਦੇ ਹਾਂ। ਖੱਟੀ ਮਿੱਠੀ ਜੀ ਬਹੁਤ ਹੀ ਜ਼ਿਆਦਾ ਸਵਾਦ ਲੱਗਦੀ ਹੈ ਅਤੇ ਨਾਲ ਹੀ ਨਾਲ ਸਾਡੇ ਸਿਹਤ ਨੂੰ ਵੀ ਇਹਦੇ ਇੰਨੇ ਜ਼ਿਆਦਾ ਫਾਇਦੇ ਨੇ। ਸੋ ਇਹ ਸੀ ਅੱਜ ਦੀ ਖਾਸ ਜਿਹੀ ਰੈਸਿਪੀ ਜੋ ਤੁਹਾਡੇ ਨਾਲ ਸ਼ੇਅਰ ਕੀਤੀ ਅਤੇ ਹੁਣ ਸ਼ੇਅਰ ਕਰਨ ਜਾ ਰਹੀ ਹਾਂ ਜੀ ਜੋਤੀ ਨੂਰਾ ਦੀ ਆਵਾਜ਼ ਦੇ ਵਿੱਚ ਇੱਕ ਗੀਤ।

ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ ਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ ਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਮੈਂ ਕਿਹਾ ਜੀ ਜਾਂਦੇ ਜਾਂਦੇ ਹੁਣ ਪ੍ਰੋਗਰਾਮ ਹੋਮ ਸਵੀਟ ਹੋਮ ਜਿਹੜਾ ਹੈ ਅੱਜ ਇੱਥੇ ਹੀ ਵਾਇੰਡ ਅਪ ਕਰਦੇ ਹਾਂ ਪਰ ਇੱਕ ਖਾਸ ਟਿਪ ਤੁਹਾਡੇ ਨਾਲ ਸ਼ੇਅਰ ਕਰਕੇ ਜਾਵਾਂਗੀ ਕਿ ਗਰਮੀ ਦੇ ਮੌਸਮ ਦੇ ਵਿੱਚ ਠੰਡੇ ਦਹੀਂ ਦੇ ਨਾਲ ਚਿਹਰੇ ਦੀ ਅਗਰ ਮਸਾਜ ਕਰਦੇ ਹਾਂ ਤਾਂ ਉਹਦੇ ਕੀ ਫਾਇਦੇ ਨੇ ਸੋ ਦਹੀਂ ਦੀ ਤਾਸੀਰ ਜਿਹੜੀ ਹੁੰਦੀ ਹੈ ਠੰਡੀ ਹੁੰਦੀ ਹੈ ਇਸ ਕਰਕੇ ਗਰਮੀਆਂ ਦੇ ਵਿੱਚ ਚਿਹਰੇ 'ਤੇ ਜਦੋਂ ਆਪਾਂ ਦਹੀਂ ਲਗਾਉਂਦੇ ਹਾਂ ਅਤੇ ਆਪਣੇ ਹਲਕੇ ਹਲਕੇ ਹੱਥਾਂ ਨਾਲ ਮਸਾਜ ਕਰਦੇ ਹਾਂ ਤਾਂ ਇੱਕ ਵੱਖਰੀ ਹੀ ਠੰਡਕ ਜਿਹੜੀ ਆ ਉਹ ਮਹਿਸੂਸ ਹੁੰਦੀ ਹੈ ਅਤੇ ਇਹਦੇ ਨਾਲ ਹੀ ਨਾਲ ਸਨਬਰਨਸ ਅਤੇ ਗਰਮੀ ਦੇ ਨਾਲ ਹੋਣ ਵਾਲੀ ਸਕਿਨ 'ਤੇ ਕਿਸੇ ਵੀ ਤਰ੍ਹਾਂ ਦੀ ਜਲਨ ਜਿਹੜੀ ਹੁੰਦੀ ਹੈ ਉਹ ਵੀ ਦੂਰ ਹੋ ਜਾਂਦੀ ਹੈ ਦਹੀਂ 'ਚ ਮੌਜੂਦ ਲੈਕਟਿਕ ਐਸਿਡ ਜਿਹੜਾ ਹੁੰਦਾ ਹੈ ਸਾਡੀ ਤਵਚਾ ਲਈ ਬਹੁਤ ਹੀ ਵਧੀਆ ਹੈਗਾ ਅਤੇ ਗਹਿਰਾਈ ਦੇ ਵਿੱਚ ਜਾ ਕੇ ਸਕਿਨ ਨੂੰ ਹਾਈਡਰੇਟ ਕਰਦਾ ਹੈ ਅਤੇ ਅਗਰ ਤੁਹਾਡੀ ਵੀ ਸਕਿਨ ਜਿਹੜੀ ਹੈਗੀ ਹੈ ਰੁੱਖੀ ਕਿਸੇ ਤਰੀਕੇ ਦੀ ਡਰਾਈਨੈਸ ਤੁਹਾਨੂੰ ਆਪਣੇ ਚਿਹਰੇ 'ਤੇ ਦਿਖ ਰਹੀ ਹੈ ਤਾਂ ਦਹੀਂ ਦੀ ਮਸਾਜ ਜਿਹੜੀ ਹੈ ਨਾ ਬੈਸਟ ਹੈਗੀ ਹੈ ਇਸ ਸੀਜ਼ਨ ਦੇ ਵਿੱਚ ਜੋ ਕਿ ਤੁਹਾਡੀ ਸਕਿਨ ਨੂੰ ਸੌਫਟ ਵੀ ਬਣਾਏਗੀ ਅਤੇ ਸ਼ਾਈਨੀ ਵੀ ਬਣਾਏਗੀ ਸੋ ਮੈਂ ਕਿਹਾ ਜੀ ਕੱਢ ਲਓ ਫਿਰ ਦਹੀਂ ਦੀ ਕੌਲੀ ਫਰਿੱਜ ਤੋਂ ਅਤੇ ਅੱਜ ਹੀ ਕਰੋ ਜੀ ਦਹੀਂ ਦੇ ਨਾਲ ਆਪਣੇ ਚਿਹਰੇ ਦੀ ਮਸਾਜ ਅਤੇ ਪ੍ਰੋਗਰਾਮ ਹੋਮ ਸਵੀਟ ਹੋਮ ਅੱਜ ਦੇ ਲਈ ਅੱਜ ਇੱਥੇ ਹੀ ਅਸੀਂ ਵਾਇੰਡ ਅਪ ਕਰਦੇ ਹਾਂ ਅਤੇ ਕੁਛ ਕੁ ਦੇਰ ਬਾਅਦ ਸਾਡਾ ਅਗਲਾ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਤੁਸੀਂ ਕਰੋਗੇ ਜੀ ਇੰਜੋਏ ਅਤੇ ਫਿਲਹਾਲ ਇੰਜੋਏ ਕਰੋ ਜੀ ਦਿਲਜੀਤ ਦੋਸਾਂਝ ਦੀ ਆਵਾਜ਼ ਦੇ ਵਿੱਚ ਇਹ ਗਾਣਾ ਅਤੇ ਸਟੇ ਟਿਊਨ ਜੀ 102.7 FM ਰੇਨਬੋ ਦਿਲ ਸੇ ਦਿਲ ਤੱਕ

ਨਮਸਕਾਰ ਜੀ, FM ਰੇਨਬੋ ਜਲੰਧਰ 102.7 ਮੈਗਾਹਰਟਸ ਦੇ ਨਾਲ ਨਾਲ ਅਸੀਂ 103.6 ਮੈਗਾਹਰਟਸ ਤੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ। ਸੋ ਅੰਮ੍ਰਿਤਸਰ ਦੇ ਸਰੋਤੇ ਵੀ 103.6 ਮੈਗਾਹਰਟਸ ਦੇ ਨਾਲ ਸਾਨੂੰ 1 to 3 ਜਿਹੜਾ ਹੈ ਸੁਣ ਸਕਣਗੇ, FM ਰੇਨਬੋ ਜਲੰਧਰ। ਅਤੇ ਇਹਦੇ ਨਾਲ ਹੀ ਨਾਲ ਤੁਹਾਡਾ ਅਤੇ ਮੇਰਾ ਸਾਥ ਪ੍ਰੋਗਰਾਮ ਮਿਡ ਡੇ ਮੈਲੋਡੀਜ਼ 'ਚ ਰਹੇਗਾ 1 to 2 ਦਾ। ਪ੍ਰੋਗਰਾਮ ਮਿਡ ਡੇ ਮੈਲੋਡੀਜ਼, ਜਿਹਦੇ ਵਿੱਚ ਅਸੀਂ ਤੁਹਾਡੇ ਲਈ ਮੈਲੋਡੀਅਸ ਜਿਹੀਆਂ ਵੋਇਸਿਸ ਅਤੇ ਮੈਲੋਡੀਅਸ ਜਿਹਾ ਮਿਊਜ਼ਿਕ ਇਸ ਖਾਸ ਟਾਈਮ ਦੇ ਵਿੱਚ ਪਲੇ ਕਰਦੇ ਹਾਂ। ਸੋ ਅੱਜ ਵੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਲਤਾ ਜੀ ਅਤੇ ਮੰਨਾ ਡੇ ਦੀ ਆਵਾਜ਼ ਤੋਂ। ਸਟੇ ਟਿਊਨ 102.7 FM ਰੇਨਬੋ, ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼।

ਦੁਪਹਿਰ ਦੇ ਸੁਹਾਣੇ ਜਿਹੇ ਸਫ਼ਰ ਦੇ ਵਿੱਚ ਹੁਣ ਲੈ ਕੇ ਆਏ ਹਾਂ ਤੁਹਾਡੇ ਲਈ ਹੋਰ ਵੀ ਬਿਹਤਰੀਨ ਗਾਣਿਆਂ ਦਾ ਖਜ਼ਾਨਾ। ਟਿਊਨ ਇਨ ਕੀਤਾ ਹੋਇਆ ਜੇ ਤੁਸੀਂ 102.7 FM ਰੇਨਬੋ 'ਤੇ, ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼, ਅਤੇ ਮੈਂ ਹਾਂ ਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਸੋ ਇਸ ਟਾਈਮ ਤੁਸੀਂ ਚਾਹ ਦੀ ਚੁਸਕੀਆਂ ਲੈ ਰਹੇ ਹੋ ਜਾਂ ਲੰਚ ਕਰ ਰਹੇ ਹੋ, ਅਤੇ ਨਾਲ ਨਾਲ ਇਹ ਜਿਹੜਾ ਮਿਊਜ਼ਿਕ ਹੈ ਇਹਦਾ ਮਜ਼ਾ ਜਿਹੜਾ ਹੈ ਦੋ ਗੁਣਾ ਹੋ ਜਾਂਦਾ ਹੈ, ਕਿਉਂਕਿ ਇਹ ਗਾਣੇ ਜਿਹੜੇ ਨੇ ਸਦਾ ਬਹਾਰ ਨੇ। ਅਗਲਾ ਗੀਤ ਫਰੋਮ ਦਾ ਮੂਵੀ ਨੀਲ ਕਮਲ, ਜੋ ਕਿ 1968 ਦੇ

ਜੀ ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼ ਅਤੇ ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਕਹਿੰਦੇ ਕਿ ਯਾਦਾਂ ਨੂੰ ਤਰੋ ਤਾਜ਼ਾ ਕਰਨਾ ਹੋਏ ਨਾ ਤਾਂ ਪੁਰਾਣੀਆਂ ਤਸਵੀਰਾਂ ਬਹੁਤ ਕੰਮ ਆਉਂਦੀਆਂ ਨੇ। ਉਹ ਤਸਵੀਰਾਂ ਉਹਨਾਂ ਦੇ ਵਿੱਚ ਉਹ ਸ਼ਖਸ ਜਿਹੜੇ ਹੁਣ ਸਾਡੀ ਜ਼ਿੰਦਗੀ ਦੇ ਵਿੱਚ ਵੀ ਨਹੀਂ ਹੁੰਦੇ ਪਰ ਉਹਨਾਂ ਦੀ ਤਸਵੀਰਾਂ ਅਸੀਂ ਦੇਖ ਕੇ ਉਹਨਾਂ ਨੂੰ ਯਾਦ ਕਰਦੇ ਹਾਂ। ਪਾਸ ਨਹੀਂ ਹੋ ਫਿਰ ਵੀ ਤੁਮਸੇ ਪਿਆਰ ਕਰਤੇ ਹੈ, ਪਾਸ ਨਹੀਂ ਹੋ ਫਿਰ ਵੀ ਤੁਮਸੇ ਪਿਆਰ ਕਰਤੇ ਹੈ, ਦੇਖ ਕਰ ਤਸਵੀਰ ਤੁਮਹਾਰੀ ਤੁਮਹੀ ਕੋ ਯਾਦ ਕਰਤੇ ਹੈ, ਦਿਲ ਮੇਂ ਇਤਨੀ ਤੜਪ ਹੈ ਕਿ ਹਰ ਵਕਤ ਤੁਮਹੀ ਸੇ ਮਿਲਨੇ ਕੀ ਫਰਿਆਦ ਕਰਤੇ ਹੈ।

ਮੈਲੋਡੀਅਸ ਗੀਤਾਂ ਦਾ ਸਫ਼ਰ ਚੱਲ ਰਿਹਾ ਹੈ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਮੈਂ ਹਾਜੀ ਤੁਹਾਡੀ ਆਪਣੀ ਸਾਕਸ਼ੀ ਤੁਹਾਡੇ ਨਾਲ। ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ। ਕਹਿਤੇ ਹੈ ਕੜੀ ਧੂਪ ਮੇਂ ਸੂਰਜ ਸਾ ਚਮਕਤਾ ਹੈ, ਕੜੀ ਧੂਪ ਮੇਂ ਸੂਰਜ ਸਾ ਚਮਕਤਾ ਹੈ, ਤੇਜ਼ ਹਵਾਓਂ ਮੇਂ ਹਲਕਾ ਮਚਲਤਾ ਹੈ, ਚਲੇ ਜੋ ਸਾਥ ਉਨਕੇ ਤੋ ਖੂਬ ਮਟਕਤਾ ਹੈ, ਜੋ ਨਾ ਰਹੇ ਸਾਥ ਤੋ ਗੁੱਸੇ ਮੇਂ ਜਲਤਾ ਹੈ। ਜਾਨੇ ਕਿਤਨੇ ਦਿਲੋਂ ਕੀ ਆਸ ਹੈ ਵੋ, ਜਾਨੇ ਕਿਤਨੇ ਦਿਲੋਂ ਕੀ ਆਸ ਹੈ ਵੋ, ਝੁਮਕਾ ਉਨਕਾ ਉਨਕੇ ਜੈਸਾ ਲਗਤਾ ਹੈ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: The Indian Navy invites online applications from unmarried male and female candidates for 10+2 BTech Cadet Entry Scheme Permanent Commission. Last date for submission is 18 June 2026. For more details, visit www.joinindiannavy.gov.in. The Indian Navy, combat ready, cohesive, Atmanirbhar, safeguarding seas for a Viksit Samriddh Bharat. Join Indian Navy.

वंस अगेन वेलकम बैक है जी, ट्यून इन कीता होया तुसी 102.7 FM रेनबो ते प्रोग्राम चल रहा है मिड डे मेलोडीज। दोपहर दा एक खूबसूरत जिहा सफर। वैसे फुल्लां दी गल करिए तां फुल सानू सारिआं नूं ही पसंद हुंदे ने, पर फुल्लां दे विच सब दी पसंद अलग अलग हो सकती है। ਕਈਆਂ ਨੂੰ ਗੁਲਾਬ ਦੇ ਫੁੱਲ ਪਸੰਦ ਨੇ, ਕਈਆਂ ਨੂੰ ਕਮਲ ਦੇ ਫੁੱਲ ਪਸੰਦ ਨੇ, ਕਈਆਂ ਨੂੰ ਗੇਂਦੇ ਦੇ ਫੁੱਲ ਪਸੰਦ ਨੇ ਅਤੇ ਕਈਆਂ ਨੂੰ ਸੂਰਜਮੁਖੀ। ਇਹ ਫੁੱਲ ਜਿਹੜੇ ਨੇ ਸਾਡਾ ਸਾਥ ਹਮੇਸ਼ਾ ਦਿੰਦੇ ਨੇ, ਪਰ ਜੇ ਗੱਲ ਕਰੀਏ ਫੁੱਲਾਂ ਦੀ ਰਾਣੀ ਕੌਣ ਹੈ, ਇਹ ਤਾਂ ਸਾਨੂੰ ਰਫੀ ਸਾਹਿਬ ਹੀ ਦੱਸ ਸਕਦੇ ਨੇ। ਅਤੇ ਆਓ ਸੁਣਦੇ ਹਾਂ ਫਿਰ ਉਹਨਾਂ ਦੀ ਆਵਾਜ਼ ਦੇ ਵਿੱਚ ਇਹ ਖੂਬਸੂਰਤ ਜਿਹਾ ਗੀਤ, ਆਈ ਫੁੱਲੋਂ ਕੀ ਰਾਣੀ।

ਟਿਊਨ ਇਨ ਕੀਤਾ ਹੋਇਆ ਤੁਸੀਂ 102.7 FM ਰੇਨਬੋ ਅਤੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼। ਸਟੂਡੀਓ ਦੀ ਘੜੀ ਦੇ ਵਿੱਚ ਇਸ ਟਾਈਮ ਹੋ ਚੁੱਕਾ ਹੈ ਜੀ 1:35 ਅਤੇ 56 ਸੈਕਿੰਡ। ਅਗਲਾ ਗੀਤ ਮੁਕੇਸ਼ ਜੀ ਲਤਾ ਜੀ ਦੀ ਆਵਾਜ਼ ਦੇ ਵਿੱਚ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਯੇ ਵਾਦਾ ਕਰੋ।

FM ਬੈਂਡ 102.7 ਮੈਗਾਹਰਟਜ਼ ਤੇ ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਕੁ ਪਲਾਂ 'ਚ ਤੁਸੀਂ ਸਾਡੇ ਪ੍ਰਦੇਸ਼ਿਕ ਚੈਨਲ ਤੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ।

ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਕਿ ਭਾਰਤ ਆਲਮੀ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉਭਰ ਰਿਹਾ ਹੈ। ਭਾਰਤ ਤੇ ਨੇਪਾਲ ਦੇ ਵਿਦੇਸ਼ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਵਪਾਰ, ਨਿਵੇਸ਼, ਸੰਪਰਕ ਤੇ ਊਰਜਾ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਲਈ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਚਰਚਾ ਕਰਨਗੇ। ਪੰਜਾਬ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 22 ਹੋਰ ਜ਼ਖਮੀ। ਮੌਰੀਸ਼ਸ ਨੇ ਈਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਜੋਂ ਪਿਛਲੇ 21 ਦਿਨਾਂ ਵਿੱਚ ਕੋਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਅਸਥਾਈ ਪਾਬੰਦੀ ਲਾ ਦਿੱਤੀ ਹੈ। ਤੇ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਅੱਜ ਸ਼ਾਮ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ। ਹੁਣ ਖਬਰਾਂ ਵਿਸਥਾਰ ਨਾਲ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਅਜਿਹੇ ਸਮੇਂ ਵਿੱਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉੱਭਰ ਰਿਹਾ ਜਦੋਂ ਬਹੁਤ ਸਾਰੇ ਦੇਸ਼ ਆਰਥਿਕ ਅਨਿਸ਼ਚਿਤਤਾ ਦਾ ਸਾਹਮਣਾ ਕਰ ਰਹੇ ਨੇ। ਮਾਲੀ ਸਾਲ 2025-26 ਵਿੱਚ 7.7 ਫੀਸਦੀ ਦੀ ਰਜਿਸਟਰਡ GDP ਵਿਕਾਸ ਦਰ ਦਾ ਹਵਾਲਾ ਦਿੰਦੇ ਹੋਏ ਸ੍ਰੀ ਸਿੰਘ ਨੇ ਕਿਹਾ ਕਿ ਇਹ ਪ੍ਰਾਪਤੀ ਪਿਛਲੇ 12 ਸਾਲਾਂ ਵਿੱਚ ਬਣੀ ਭਾਰਤੀ ਆਰਥਿਕਤਾ ਦੇ ਲਚਕੀਲੇਪਣ ਅਤੇ ਇਸ ਦੀ ਤਾਕਤ ਨੂੰ ਦਰਸਾਉਂਦੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਨੇ ਆਰਥਿਕ ਵਿਕਾਸ ਨੂੰ ਸਥਿਰਤਾ, ਵਿਸ਼ਵਾਸ ਅਤੇ ਭਰੋਸੇਯੋਗਤਾ ਨਾਲ ਜੋੜਿਆ ਏ। ਰੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਰਾਸ਼ਟਰ ਨਿਰਮਾਣ, ਨਵੀਨਤਾ, ਬੁਨਿਆਦੀ ਢਾਂਚੇ

0: ਤੇ ਉੱਤਮਤਾ ਤੇ ਧਿਆਨ ਕੇਂਦਰਿਤ ਕਰਨ ਲਈ ਸ੍ਰੀ ਮੋਦੀ ਦੀ ਅਟੁੱਟ ਵਚਨਬੱਧਤਾ ਤੇ ਆਲਮੀ ਚੁਣੌਤੀਆਂ ਵਿੱਚੋਂ ਦੇਸ਼ ਨੂੰ ਅੱਗੇ ਵਧਾਉਣ ਦੀ ਉਹਨਾਂ ਦੀ ਯੋਗਤਾ ਨੇ ਭਾਰਤ ਨੂੰ ਇੱਕ ਭਰੋਸੇਮੰਦ, ਲਚਕੀਲਾ ਤੇ ਵਿਸ਼ਵ ਪੱਧਰ ਤੇ ਸਨਮਾਨਿਤ ਆਰਥਿਕ ਸ਼ਕਤੀ ਵਾਲੇ ਦੇਸ਼ ਵਿੱਚ ਬਦਲ ਦਿੱਤਾ ਹੈ। ਉਹਨਾਂ ਇਹ ਵੀ ਕਿਹਾ ਕਿ ਸ਼ਾਨਦਾਰ ਵਿਕਾਸ ਰਾਹੀਂ ਨਵੇਂ ਮੌਕੇ ਪੈਦਾ ਹੋਣਾ ਅਤੇ 140 ਕਰੋੜ ਭਾਰਤੀਆਂ ਦੀ ਆਸਾਂ ਉਮੀਦਾਂ ਨੂੰ ਮਜ਼ਬੂਤ ਕਰਨਾ ਜਾਰੀ ਹੈ। ਪਹਿਲਾਂ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਆਰਥਿਕਤਾ ਦੀ ਨੀਂਹ ਬੇਹੱਦ ਮਜ਼ਬੂਤ ਏ ਤੇ ਆਲਮੀ ਆਰਥਿਕ ਸੰਕਟ ਦੇ ਬਾਵਜੂਦ ਦੇਸ਼ ਨੇ ਮਾਲੀ ਸਾਲ 2025-26 ਵਿੱਚ 7.7% ਦੀ ਮਜ਼ਬੂਤ ਵਿਕਾਸ ਦਰ ਦਰਜ ਕੀਤੀ ਏ। ਕੱਲ੍ਹ ਸ਼ਾਮ ਦਮਨ ਵਿੱਚ ਕਰੀਬ 2,970 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੋਂ ਬਾਅਦ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵੱਧ ਰਹੀਆਂ ਆਰਥਿਕਤਾਵਾਂ ਵਿੱਚੋਂ ਇੱਕ ਏ।
1: वर्ष 2025-26 में भारत ने 7.7% की ग्रोथ रेट हासिल की है और पिछला क्वार्टर जो 31 मार्च को खत्म हुआ उसमें भी भारत की ग्रोथ 7.8% रही है और ये दुनिया में तेज गति से आगे बढ़ने वाली बड़ी इकोनॉमी है।
0: ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨਾਲ ਗੱਲਬਾਤ ਕਰਨਗੇ। ਨੇਪਾਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮੀਟਿੰਗ ਦੌਰਾਨ ਦੋਵੇਂ ਧਿਰਾਂ ਵਪਾਰ, ਨਿਵੇਸ਼, ਸੰਪਰਕ, ਊਰਜਾ ਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਸਮੇਤ ਮੁੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਆਪਸੀ ਹਿੱਤ ਦੇ ਮਾਮਲਿਆਂ ਤੇ ਚਰਚਾ ਕਰਨਗੇ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਹ ਦੌਰਾ ਭਾਰਤ ਅਤੇ ਨੇਪਾਲ ਵਿਚਕਾਰ ਵਿਸ਼ੇਸ਼ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਵਿਕਾਸ ਸਹਿਯੋਗ, ਲੋਕਾਂ ਤੋਂ ਲੋਕਾਂ ਦੇ ਸਬੰਧ, ਵਪਾਰ ਅਤੇ ਨਿਵੇਸ਼ ਸਮੇਤ ਆਪਸੀ ਹਿੱਤ ਦੇ ਹੋਰ ਖੇਤਰਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਵਿਸ਼ਾਲ ਏਜੰਡਾ ਸਾਂਝਾ ਕਰਦੇ ਨੇ। ਇਸ ਦੌਰਾਨ ਨੇਪਾਲ ਦੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਨੇ ਕਿਹਾ, ਜੋ ਕਿ ਭਾਰਤ ਦੇ 3 ਦਿਨਾਂ ਦੌਰੇ ਤੇ ਨੇ, ਕੱਲ੍ਹ ਨਵੀਂ ਦਿੱਲੀ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ NSA ਅਜੀਤ ਡੋਵਾਲ ਨਾਲ ਮੁਲਾਕਾਤ ਕੀਤੀ। ਭਾਰਤ ਵਿੱਚ ਨੇਪਾਲ ਦੇ ਦੂਤਘਰ ਮੁਤਾਬਿਕ ਦੋਵਾਂ ਅਧਿਕਾਰੀਆਂ ਨੇ ਨੇਪਾਲ ਭਾਰਤ ਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਵੱਖ ਵੱਖ ਮੁੱਦਿਆਂ ਤੇ ਚਰਚਾ ਕੀਤੀ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਅੱਜ ਸਲੋਵੇਨੀਆ ਦੇ ਨਵੇਂ ਨਿਯੁਕਤ ਹੋਏ ਵਿਦੇਸ਼ ਮੰਤਰੀ ਟੋਨ ਕਾਜ਼ਰ ਨੂੰ ਵਧਾਈ ਦਿੱਤੀ ਤੇ ਰਲ ਕੇ ਕੰਮ ਕਰਨ ਦੀ ਇੱਛਾ ਪ੍ਰਗਟਾਈ। 30 ਸਾਲਾਂ ਤੋਂ ਵੱਧ ਸਮੇਂ ਦੇ ਤਜਰਬੇ ਵਾਲੇ ਸਾਬਕਾ ਸਫਾਰਤੀ ਅਧਿਕਾਰੀ ਟੋਨ ਕਾਜ਼ਰ ਨੂੰ ਸਲੋਵੇਨੀਆ ਵਿੱਚ ਪ੍ਰਧਾਨ ਮੰਤਰੀ ਜੈਨਿਸ ਜਾਨਸਨਾ ਦੀ ਅਗਵਾਈ ਵਾਲੀ ਨਵੀਂ ਸੱਜੇ ਪੱਖੀ ਗਠਜੋੜ ਸਰਕਾਰ ਅਧੀਨ ਅਧਿਕਾਰਤ ਤੌਰ ਤੇ ਸਹੁੰ ਚੁਕਾਈ ਗਈ। 29ਵੀਂ ਭਾਰਤ ਅਮਰੀਕਾ ਫੌਜੀ ਅਧਿਕਾਰੀਆਂ ਦੀ ਗੱਲਬਾਤ ASTI ਹਵਾਈ ਵਿੱਚ ਕਰਾਈ ਜਾ ਰਹੀ ਹੈ, ਜਿਸ ਦੀ ਸਹਿ ਪ੍ਰਧਾਨਗੀ ਲੈਫਟੀਨੈਂਟ ਜਨਰਲ ਰਾਜੀਵ ਕਈ, ਡਿਪਟੀ ਚੀਫ ਆਫ ਆਰਮੀ ਸਟਾਫ ਰਣਨੀਤੀ ਅਤੇ ਲੈਫਟੀਨੈਂਟ ਜਨਰਲ ਜੋਏਲ ਵੋਵੇਲ ਅਤੇ US ਆਰਮੀ ਪੈਸੀਫਿਕ ਦੇ ਡਿਪਟੀ ਕਮਾਂਡਿੰਗ ਜਨਰਲ ਨੇ ਕੀਤੀ। ਵਿਚਾਰ ਵਟਾਂਦਰੇ ਦਵੱਲੇ ਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ, ਅੰਤਰ ਕਾਰਜਸ਼ੀਲਤਾ ਵਧਾਉਣ, ਪੇਸ਼ੇਵਰ ਵਟਾਂਦਰੇ ਦਾ ਪਸਾਰ ਕਰਨ ਅਤੇ ਸਾਂਝੇ ਸੁਰੱਖਿਆ ਹਿੱਤਾਂ ਦੀ ਹਮਾਇਤ ਵਿੱਚ ਫੌਜੀ ਸਹਿਯੋਗ ਨੂੰ ਡੂੰਘਾ ਕਰਨ ਤੇ ਕੇਂਦਰਿਤ ਸਨ। ਦੋਵਾਂ ਧਿਰਾਂ ਨੇ ਫੌਜ ਤੋਂ ਫੌਜ ਦੇ ਰੁਝੇਵਿਆਂ ਦੀ ਵੱਧ ਰਹੀ ਦਾਇਰੇ ਦੀ ਸ਼ਲਾਘਾ ਕੀਤੀ ਤੇ ਭਾਰਤ ਅਮਰੀਕਾ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਦਿੱਲੀ ਪੁਲਿਸ ਨੇ ਮਾਲਵੀ ਨਗਰ ਅੱਗ ਦੀ ਘਟਨਾ ਦੇ ਸਬੰਧ ਵਿੱਚ ਕੇਸ਼ਵ ਨੇਗੀ ਨਾਂ ਦੇ ਇੱਕ ਹੋਟਲ ਰਸੋਈਏ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਹੀਨੇ ਦੀ 3 ਤਰੀਕ ਨੂੰ ਮਾਲਵੀ ਨਗਰ ਦੇ ਇੱਕ ਹੋਟਲ ਵਿੱਚ ਅੱਗ ਲੱਗ ਗਈ ਸੀ ਅਤੇ 21 ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਪੁਲਿਸ ਨੇ ਹੋਟਲ ਮਾਲਕ ਨੂੰ ਵੀ ਗੈਰ ਇਰਾਦਤਨ ਕਤਲ ਅਤੇ ਹੋਰ ਸਬੰਧਿਤ ਧਾਰਾਵਾਂ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤਾ ਸੀ। ਪੁਲਿਸ ਨੇ ਕਿਹਾ ਕਿ ਹੋਰ ਪੁੱਛਗਿੱਛ ਅਤੇ ਜਾਂਚ ਜਾਰੀ ਏ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਅੱਜ ਸਵੇਰੇ ਇੱਕ ਵਾਹਨ ਤੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਏ ਤੇ 22 ਹੋਰ ਜ਼ਖਮੀ ਹੋ ਗਏ ਨੇ। ਸਾਰੇ ਪੀੜਤ ਇੱਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਇੱਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿੱਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੇ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ 22 ਲੋਕਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਏ। ਸੀਨੀਅਰ ਪੁਲਿਸ ਅਧਿਕਾਰੀ ਹਾਦਸੇ ਵਾਲੀ ਥਾਂ ਤੇ ਪਹੁੰਚੇ ਤੇ ਸਥਾਨਕ ਲੋਕਾਂ ਦੀ ਮਦਦ ਨਾਲ ਬਚਾਅ ਮੁਹਿੰਮ ਚਲਾਈ ਗਈ। ਦਿੱਲੀ ਦੇ ਉਪ ਰਾਜਪਾਲ ਰਣਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਪੰਜਾਬ, ਚੰਡੀਗੜ੍ਹ, ਦਿੱਲੀ ਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ ਤੇ ਵਿਆਪਕ ਚਰਚਾ ਕੀਤੀ। ਨੌਜਵਾਨਾਂ, ਖਾਸ ਕਰਕੇ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਜੋੜਨ ਬਾਰੇ ਵੀ ਵਿਸਥਾਰ ਨਾਲ ਗੱਲਬਾਤ ਹੋਈ। ਦੋਵਾਂ ਸ਼ਖਸੀਅਤਾਂ ਨੇ 2000

40 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਪ੍ਰਾਪਤ ਕਰਨ ਲਈ ਨੌਜਵਾਨਾਂ ਦੇ ਸ਼ਕਤੀਕਰਨ ਅਤੇ ਹੁਨਰ ਵਿਕਾਸ ਨੂੰ ਮਹੱਤਵਪੂਰਨ ਥੰਮ ਦੱਸਿਆ ਅਤੇ ਇਸ ਦਿਸ਼ਾ ਵਿੱਚ ਨਿਰੰਤਰ ਕੋਸ਼ਿਸ਼ਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਕੇਂਦਰੀ ਸਭਿਆਚਾਰ ਤੇ ਸੈਰ ਸਪਾਟਾ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਅੱਜ ਕਿਹਾ ਕਿ ਭਾਰਤ ਦੀ ਸੂਰਜੀ ਸਮਰੱਥਾ ਪਿਛਲੇ 12 ਸਾਲਾਂ ਵਿਚ 2.8 ਗੀਗਾਵਾਟ ਤੋਂ ਵੱਧ ਕੇ 155 ਗੀਗਾਵਾਟ ਹੋ ਗਈ ਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ 40 ਲੱਖ ਤੋਂ ਵੱਧ ਘਰ ਸੂਰਜੀ ਊਰਜਾ ਨਾਲ ਪ੍ਰਕਾਸ਼ਮਾਨ ਨੇ ਤੇ ਖੇਤੀਬਾੜੀ ਖੇਤਰ ਵਿਚ ਸੂਰਜੀ ਸਮਰੱਥਾ ਦਾ ਦੁੱਗਣਾ ਹੋਣਾ ਚੁਗਿਰਦੇ ਦੀ ਸੰਭਾਲ ਦੇ ਨਾਲ ਨਾਲ ਪ੍ਰਗਤੀ ਦਾ ਸਬੂਤ ਏ। ਭਾਰਤ ਦੀ ਹਵਾਈ ਅੱਡਾ ਅਥਾਰਟੀ AAI ਨੇ ਦੇਸ਼ ਭਰ ਵਿਚ ਹਵਾਈ ਯਾਤਰਾ ਕਰਨ ਵਾਲੇ ਮੁਸਾਫਰਾਂ ਲਈ ਢੁਕਵੇਂ ਸੰਪਰਕ ਨੂੰ ਮਜ਼ਬੂਤ ਕਰਨ ਲਈ 2 ਪ੍ਰਾਈਵੇਟ ਕੈਬ ਕੰਪਨੀਆਂ ਨਾਲ ਸਮਝੌਤਾ ਪੱਤਰ MOUs ਤੇ ਦਸਖਤ ਕੀਤੇ ਨੇ। ਇਕ ਸੋਸ਼ਲ ਮੀਡੀਆ ਪੋਸਟ ਵਿਚ AAI ਨੇ ਕਿਹਾ ਕਿ ਇਹ ਸਮਝੌਤੇ ਮੁਸਾਫਰਾਂ ਨੂੰ ਵਿਸ਼ਵ ਪੱਧਰ ਦੇ ਮੁਸਾਫਰ ਕੇਂਦਰਿਤ ਯਾਤਰਾ ਅਨੁਭਵ ਨੂੰ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਨੇ। ਇਸ ਵਿਚ ਅੱਗੇ ਕਿਹਾ ਗਿਆ ਕਿ ਇਹ ਕੈਬਸ ਭਾਰਤ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ ਮੁਸਾਫਰਾਂ ਲਈ ਸਹਿਜ, ਕਿਫਾਇਤੀ ਅਤੇ ਭਰੋਸੇਮੰਦ ਕੈਬ ਸੇਵਾਵਾਂ ਪ੍ਰਦਾਨ ਕਰਨਗੀਆਂ। ਮੌਰੀਸ਼ਸ ਨੇ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਅਸਥਾਈ ਤੌਰ ਤੇ ਪਾਬੰਦੀ ਲਾ ਦਿੱਤੀ ਏ, ਜਿਨ੍ਹਾਂ ਨੇ ਪਿਛਲੇ 21 ਦਿਨਾਂ ਵਿਚ ਕੋਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕੀਤੀ ਏ ਜਾਂ ਇਸ ਰਾਹੀਂ ਗੁਜ਼ਰੇ ਨੇ। ਇਹ ਕਦਮ ਈਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਿਚ ਚੁੱਕਿਆ ਗਿਆ ਹੈ। ਸਥਾਨਕ ਨਾਗਰਿਕਾਂ ਤੇ ਕਾਰੋਬਾਰੀ ਜਾਂ ਵਿਦਿਆਰਥੀ ਪਰਮਿਟ ਰੱਖਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਏਗੀ। ਹਾਲਾਂਕਿ ਜੇਕਰ ਉਨ੍ਹਾਂ ਨੇ ਪਿਛਲੇ 3 ਹਫ਼ਤਿਆਂ ਵਿਚ ਇਨ੍ਹਾਂ ਵਿਚੋਂ ਕਿਸੇ ਵੀ ਦੇਸ਼ ਦੀ ਯਾਤਰਾ ਕੀਤੀ ਏ ਤਾਂ ਉਨ੍ਹਾਂ ਨੂੰ 21 ਦਿਨਾਂ ਲਈ ਕੁਆਰੰਟੀਨ ਕਰਨ ਦੀ ਲੋੜ ਹੋਏਗੀ। ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੀ ਯਾਤਰਾ ਲਈ ਪ੍ਰਵੇਸ਼ ਸਥਾਨਾਂ ਤੇ ਸਕ੍ਰੀਨਿੰਗ ਅਤੇ ਜੋਖਮ ਮੁਲਾਂਕਣ ਵੀ ਲਾਜ਼ਮੀ ਹੋਏਗਾ। ਭਾਰਤੀ ਵਿਕਟਕੀਪਰ ਅਤੇ ਬੱਲੇਬਾਜ਼ KS ਭਰਤ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਉਨ੍ਹਾਂ ਨੇ 7 ਵਾਰ ਟੈਸਟ ਕ੍ਰਿਕਟ ਵਿਚ ਭਾਰਤ ਦੀ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਆਪਣਾ ਆਖਰੀ ਮੈਚ ਫਰਵਰੀ 2024 ਵਿਚ ਵਿਸ਼ਾਖਾਪਟਨਮ ਵਿਚ ਇੰਗਲੈਂਡ ਖਿਲਾਫ਼ ਖੇਡਿਆ ਸੀ। ਮਰਦਾਂ ਦੇ ਅੰਡਰ 18 ਏਸ਼ੀਆ ਕੱਪ 2026 ਹਾਕੀ ਟੂਰਨਾਮੈਂਟ ਦੇ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਮੇਜ਼ਬਾਨ ਜਾਪਾਨ ਨਾਲ ਹੋਏਗਾ। ਇਹ ਮੈਚ ਦੁਪਹਿਰ ਬਾਅਦ 3:30 ਵਜੇ ਸ਼ੁਰੂ ਹੋਏਗਾ। ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਅੱਜ ਭਾਰਤ ਦਾ ਮੁਕਾਬਲਾ ਬੰਗਲਾਦੇਸ਼ ਨਾਲ ਹੋਏਗਾ। ਇਹ ਮੈਚ ਗੋਆ ਦੇ ਮਟਕਾਓ ਵਿਚ ਸ਼ਾਮ 6:30 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖ਼ਬਰਾਂ ਇੱਕ ਵਾਰ ਫੇਰ। ਰੱਖਿਆ ਮੰਤਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਭਾਰਤ ਆਲਮੀ ਆਰਥਿਕ ਅਨਿਸ਼ਚਿਤਤਾ ਦੇ ਸਮੇਂ ਵਿਚ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਪ੍ਰਮੁੱਖ ਆਰਥਿਕਤਾ ਵਜੋਂ ਉਭਰ ਰਿਹਾ ਹੈ। ਭਾਰਤ ਤੇ ਨੇਪਾਲ ਦੇ ਵਿਦੇਸ਼ ਮੰਤਰੀ ਅੱਜ ਸ਼ਾਮ ਨਵੀਂ ਦਿੱਲੀ ਵਿਚ ਵਪਾਰ, ਨਿਵੇਸ਼, ਸੰਪਰਕ ਤੇ ਊਰਜਾ ਸਮੇਤ ਮੁੱਖ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਆਪਸੀ ਹਿੱਤਾਂ ਦੇ ਮਾਮਲਿਆਂ ਤੇ ਚਰਚਾ ਕਰਨਗੇ। ਪੰਜਾਬ ਵਿਚ ਸੜਕ ਹਾਦਸੇ ਵਿਚ ਘੱਟੋ ਘੱਟ 9 ਲੋਕਾਂ ਦੀ ਮੌਤ ਤੇ 21 ਹੋਰ ਜ਼ਖਮੀ ਤੇ ਮੌਰੀਸ਼ਸ ਨੇ ਈਬੋਲਾ ਵਾਇਰਸ ਦੇ ਫੈਲਣ ਦੇ ਪ੍ਰਤੀਕਰਮ ਵਜੋਂ ਪਿਛਲੇ 21 ਦਿਨਾਂ ਵਿਚ ਕੋਂਗੋ, ਯੁਗਾਂਡਾ ਜਾਂ ਦੱਖਣੀ ਸੁਡਾਨ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਦੇ ਦਾਖਲੇ ਤੇ ਅਸਥਾਈ ਪਾਬੰਦੀ ਲਾਈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।

ਟਿਊਨ ਇਨ ਕੀਤਾ ਹੋਇਆ ਜੀ ਤੁਸੀਂ 102.7 FM ਰੇਨਬੋ ਤੇ ਪ੍ਰੋਗਰਾਮ ਚੱਲ ਰਿਹਾ ਮਿਡ ਡੇ ਮੈਲੋਡੀਜ਼। ਵੈਸੇ ਤਾਂ ਕਹਿੰਦੇ ਕਿ ਜ਼ਿੰਦਗੀ ਦੇ ਵਿੱਚ ਕਦੀ ਪਿੱਛੇ ਮੁੜ ਕੇ ਨਹੀਂ ਦੇਖਣਾ ਚਾਹੀਦਾ, ਪਰ ਕੁਛ ਯਾਦਾਂ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਮੁੜ ਮੁੜ ਕੇ ਯਾਦ ਕਰਨ 'ਤੇ ਦਿਲ ਕਰਦਾ। ਅੱਜ ਇਹ ਖੂਬਸੂਰਤ ਜਿਹਾ ਮਿਡ ਡੇ ਮੈਲੋਡੀਜ਼ ਦਾ ਇਹ ਸਫ਼ਰ ਕਿੱਦਾਂ ਬੀਤ ਗਿਆ ਪਤਾ ਹੀ ਨਹੀਂ ਚੱਲਿਆ, ਅਤੇ ਹੁਣ ਵਕਤ ਹੋ ਗਿਆ ਜੀ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਮੈਨੂੰ ਸਾਕਸ਼ੀ ਨੂੰ ਦਿਓ ਇਜਾਜ਼ਤ, ਫਿਰ ਅਗਲੀ ਵਾਰ ਤੁਹਾਡੇ ਨਾਲ ਜਲਦੀ ਹੀ ਮੁਲਾਕਾਤ ਹੋਏਗੀ, ਅਤੇ ਫਿਰ ਹੋਰ ਵੀ ਬਹੁਤ ਸਾਰੀਆਂ ਨਵੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਕਰਾਂਗੇ। ਅਤੇ ਇਸ ਗਰਮੀ ਦੇ ਮੌਸਮ ਦੇ ਵਿੱਚ ਆਪਣਾ ਧਿਆਨ ਰੱਖੋ, ਹਾਈਡਰੇਟ ਰਹੋ, ਧੁੱਪ ਦੇ ਵਿੱਚ ਜਾਣ ਤੋਂ ਬਚੋ, ਅਤੇ ਹੈਲਦੀ ਹੈਲਦੀ ਫੂਡ ਖਾਓ। ਸੋ ਓਕੇ, ਟਾਟਾ ਬਾਏ ਬਾਏ, ਟਿਲ ਦੈਨ ਆਪਣਾ ਧਿਆਨ ਰੱਖਿਓ, ਬਾਏ ਬਾਏ ਐਂਡ ਟੇਕ ਕੇਅਰ। ਇੱਕ ਵਧੀਆ ਜਿਹਾ ਗਾਣਾ ਤੁਹਾਡੇ ਲਈ ਜਾਂਦੇ ਜਾਂਦੇ ਪਲੇ ਕਰਕੇ ਜਾ ਰਹੀ ਹਾਂ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ।

ਲਫ਼ਜ਼ਾਂ ਦਾ ਸਫ਼ਰ ਜਦੋਂ ਦਿਲ ਤੋਂ ਸ਼ੁਰੂ ਹੁੰਦਾ ਹੈ ਤੇ ਹਰ ਸ਼ੇਰ ਇੱਕ ਖੂਬਸੂਰਤ ਅਹਿਸਾਸ ਬਣ ਜਾਂਦਾ ਹੈ। ਕੁਝ ਗੱਲਾਂ ਹੋਣਗੀਆਂ ਮੁਹੱਬਤ ਦੀਆਂ, ਕੁਝ ਯਾਦਾਂ ਦੀਆਂ ਤੇ ਕੁਝ ਜ਼ਿੰਦਗੀ ਦੀਆਂ, ਤੇ ਕੁਝ ਇਹੋ ਜਿਹੇ ਜਜ਼ਬਾਤਾਂ ਦੀਆਂ ਜਿਹੜੇ ਹਮੇਸ਼ਾ ਦਿਲ ਵਿੱਚ ਵਸਦੇ ਨੇ। ਤੇ ਆਓ ਫਿਰ ਸਜਾਨਿਆਂ ਇਸ ਖੂਬਸੂਰਤ ਜੀ ਮਹਿਫਿਲ ਨੂੰ ਆਪਣੀ ਦੋਸਤ ਵੰਦਨਾ ਦੇ ਨਾਲ। ਤੁਸੀਂ ਬਣੇ ਹੋਏ ਹੋ ਇਸ ਪ੍ਰੋਗਰਾਮ ਦੇ ਵਿੱਚ, ਜਿਸਦਾ ਨਾਂ ਹੈ ਦਿਲ ਅੱਜ ਸ਼ਾਇਰ ਹੈ। ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਇਸ ਟਾਈਮ ਘੜੀ ਦੀ ਸੂਈ ਜਿਹੜੀ ਹੈ ਉਹ ਵਜਾ ਰਹੀ ਹੈ 2:03:07। ਪ੍ਰੋਗਰਾਮ ਸ਼ੁਰੂ ਹੋ ਗਿਆ ਦਿਲ ਅੱਜ ਸ਼ਾਇਰ ਹੈ, ਅਤੇ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਜਦੋਂ ਸਜੇਗੀ ਜਜ਼ਬਾਤਾਂ ਦੀ ਮਹਿਫਿਲ ਅਤੇ ਉਡੀਕਾਂਗੀ ਮੈਂ ਨਾਲ ਨਾਲ ਤੁਹਾਡੇ ਖੂਬਸੂਰਤ ਜਿਹੇ ਸੁਨੇਹੇ, ਨਾਮ ਅਤੇ ਤੁਹਾਡੇ ਆਪਣੇ ਨਾਮ ਅਤੇ ਤੁਹਾਡੇ ਸ਼ਹਿਰ ਜਾਂ ਪਿੰਡ ਦੇ ਨਾਮ ਦੇ ਨਾਲ। ਜੀ ਹਾਂ, ਜੁੜੋ ਤੁਸੀਂ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ ਅਤੇ ਸਾਂਝੇ ਕਰੋ ਕੁਝ ਦਿਲਾਂ ਦੇ ਜਜ਼ਬਾਤ ਮੇਰੇ ਨਾਲ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ। ਫਿਲਹਾਲ ਇਸ ਪ੍ਰੋਗਰਾਮ ਨੂੰ, ਇਸ ਸ਼ਾਇਰਾਨਾ ਪ੍ਰੋਗਰਾਮ ਨੂੰ ਸ਼ੁਰੂਆਤ ਦੇ ਵਿੱਚ ਅਸੀਂ ਬਹੁਤ ਹੀ ਖੂਬਸੂਰਤ ਜੀ ਗਜ਼ਲ ਦੇ ਨਾਲ ਸ਼ੁਰੂ ਕਰਾਂਗੇ। ਗਜ਼ਲ ਅਲਕਾ ਯਾਗਨਿਕ ਅਤੇ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਸੁਣਦੇ ਹਾਂ ਇਸ ਖੂਬਸੂਰਤ ਜੀ ਗਜ਼ਲ ਨੂੰ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ।

ਕਹਿੰਦੇ ਮੇਰੇ ਲਈ ਤੂੰ ਹੀ ਦਿਨ ਤੇ ਤੂੰ ਹੀ ਸ਼ਾਮ ਹੋਵੇਂ, ਮੇਰੇ ਲਈ ਤੂੰ ਹੀ ਦਿਨ ਤੇ ਤੂੰ ਹੀ ਸ਼ਾਮ ਹੋਵੇਂ, ਤੂੰ ਹੀ ਇਬਾਦਤ ਮੇਰੀ ਤੇ ਤੂੰ ਹੀ ਪਹਿਲੇ ਪਹਿਰ ਦੀ ਅਜ਼ਾਨ ਹੋਵੇਂ। ਮੈਂ ਜਿੰਨੀ ਵੀ ਵਾਰ ਸਾਹ ਲਵਾਂ, ਰੱਬ ਕਰੇ ਤੇਰੇ ਸਾਹਾਂ ਦੇ ਨਾਲ ਸਾਹ ਹੋਣ। ਆਪਣੀ ਮੁਹੱਬਤ ਹੀ ਕੁਝ ਐਸੀ ਹੈ ਜਿਵੇਂ ਰੱਬ ਨੇ ਦੋ ਜਿਸਮਾਂ ਵਿੱਚ ਪਾਈ ਇੱਕ ਜਾਨ ਹੋਵੇ। ਪ੍ਰੋਗਰਾਮ ਚੱਲ ਰਿਹਾ ਜੀ ਦਿਲਾਦ ਸ਼ਾਇਰ ਹੈ ਅਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ, ਯਾਨੀ ਕਿ ਆਪਣੀ ਦੋਸਤ ਵੰਦਨਾ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਵੀ ਆਪਣੇ ਜਜ਼ਬਾਤ, ਆਪਣੇ ਦਿਲ ਦੀਆਂ ਗੱਲਾਂ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ ਜੀ 98 55 10 10 27 9855 1017 2 7 ਦੇ ਉੱਤੇ ਤੁਸੀਂ ਭੇਜਣੇ ਨੇ ਆਪਣੇ ਸੁਨੇਹੇ, ਆਪਣੇ ਦਿਲਾਂ ਦੇ ਜਜ਼ਬਾਤ। ਕਿਸੇ ਵੀ ਖਾਸ ਪੋਇਟ ਜਾਂ ਸ਼ਾਇਰ ਨੂੰ ਫੋਲੋ ਕਰਦੇ ਹੋ ਤਾਂ ਉਹਨਾਂ ਦੀ ਲਿਖਤ ਨਾਲ ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ, ਅਤੇ ਜੁੜੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਇਸ ਖੂਬਸੂਰਤ ਜਿਹੇ ਜਜ਼ਬਾਤਾਂ ਦੇ ਨਾਲ ਭਰੇ ਹੋਏ ਪ੍ਰੋਗਰਾਮ ਦੇ ਵਿੱਚ ਜਿਸਦਾ ਨਾਂ ਹੈ ਦਿਲਾਦ ਸ਼ਾਇਰ ਹੈ। ਕਹਿੰਦੇ ਸ਼ਾਮ ਵੀ ਉਦਾਸ ਹੋਗੀ, ਰਾਤ ਵੀ ਉਦਾਸ ਹੋਗੀ, ਅਗਰ ਤੂੰ ਮੁਝੇ ਛੋੜ ਕੇ ਗਈ ਤਾਂ ਇਹ ਜ਼ਿੰਦਗੀ ਵੀ ਉਦਾਸ ਹੋਗੀ। ਇਹ ਸੋਹਣਾ ਜਿਹਾ ਮੈਸੇਜ ਭੇਜਿਆ ਜੀ ਬਲਵਿੰਦਰ ਸਰਾਂ ਪਿੰਡ ਮੋਰਜੰਡ ਸਿੱਖਾਂ ਹਨੂੰਮਾਨਗੜ੍ਹ ਤੋਂ। ਬਲਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਇਸ ਖੂਬਸੂਰਤ ਜਿਹੇ ਮੈਸੇਜ ਨੂੰ ਭੇਜਣ ਲਈ। ਇਸ ਤੋਂ ਇਲਾਵਾ ਜਿਹੜੇ ਵੀ ਪ੍ਰੋਗਰਾਮਸ ਸਾਡੇ ਜਿਹੜੇ ਲਿਸਨਰਸ ਨੇ ਸੁਣ ਰਹੇ ਨੇ ਇਸ

ਪ੍ਰੋਗਰਾਮ ਨੂੰ ਉਡੀਕ ਰਹੀ ਹਾਂ ਮੈਂ ਤੁਹਾਡੇ ਖੂਬਸੂਰਤ ਜਿਹੇ ਸੋਹਣੇ ਸੋਹਣੇ ਸੁਨੇਹੇ ਅਤੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੋ, ਜਜ਼ਬਾਤਾਂ ਦਾ ਹਿੱਸਾ ਬਣੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ, ਇਸ ਖੂਬਸੂਰਤ ਜਿਹੇ ਸਫ਼ਰ ਦੇ ਵਿੱਚ ਮੇਰੇ ਨਾਲ ਚੱਲੋ। ਅਤੇ ਫਿਲਹਾਲ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜਸ ਦੀ ਉਡੀਕ, ਕੁਝ ਕੁਝ ਮੈਸੇਜਸ ਆਉਣੇ ਸਟਾਰਟ ਹੋ ਵੀ ਗਏ ਨੇ, ਬਟ ਜਿਹੜੇ ਨਵੇਂ ਲਿਸਨਰਸ ਸੁਣ ਰਹੇ ਨੇ ਨਾ ਇਸ ਪ੍ਰੋਗਰਾਮ ਨੂੰ, ਮੈਂ ਉਡੀਕਾਂਗੀ ਉਹਨਾਂ ਦੇ ਵੀ ਸੋਹਣੇ ਸੋਹਣੇ ਜਿਹੇ ਸੁਨੇਹੇ ਅਤੇ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਨਾਲ ਸਾਡੇ ਨਾਲ ਜੁੜਦੇ ਨੇ। ਫਿਲਹਾਲ ਸੁਣਦੇ ਹਾਂ ਜੀ ਅਗਲਾ ਇੱਕ ਖੂਬਸੂਰਤ ਜਿਹਾ ਟਰੈਕ ਨਿੰਜਾ ਦੀ ਆਵਾਜ਼ ਦੇ ਵਿੱਚ। ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਬਣੇ ਰਹਿਣਾ ਮੇਰੇ ਨਾਲ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਅਤੇ ਮੈਂ ਉਡੀਕ ਰਹੀ ਹਾਂ ਤੁਹਾਡੇ ਸੋਹਣੇ ਜਿਹੇ ਸੁਨੇਹੇ।

ਕਹਿੰਦੇ ਹਾਦਸੋਂ ਕੀ ਜ਼ਦ ਪੇ ਹੈ ਤੋ ਮੁਸਕੁਰਾਨਾ ਛੋੜ ਦੇ, ਜ਼ਲਜ਼ਲੋਂ ਕੇ ਖੌਫ ਸੇ ਕਿਆ ਘਰ ਬਨਾਨਾ ਛੋੜ ਦੇ, ਤੁਮਨੇ ਮੇਰੇ ਘਰ ਨਾ ਆਨੇ ਕੀ ਕਸਮ ਖਾਈ ਤੋ ਹੈ, ਆਂਸੂਓਂ ਮੇ ਭੀ ਕਹੋ, ਆਂਸੂਓਂ ਸੇ ਭੀ ਕਹੋ, ਆਂਖੋਂ ਮੇ ਆਨਾ ਛੋੜ ਦੇ, ਪਿਆਰ ਕੇ ਦੁਸ਼ਮਨ ਕਭੀ ਤੋ ਪਿਆਰ ਸੇ ਕਹਿ ਕੇ ਤੋ ਦੇਖ, ਪਿਆਰ ਕੇ ਦੁਸ਼ਮਨ ਕਭੀ ਤੋ ਪਿਆਰ ਸੇ ਕਹਿ ਕੇ ਤੋ ਦੇਖ, ਏਕ ਤੇਰਾ ਦਰ ਹੀ ਕਿਆ ਹਮ ਤੋ ਜ਼ਮਾਨਾ ਛੋੜ ਦੇ। ਇਹ ਮੈਸੇਜ ਭੇਜਿਆ ਜੀ ਰਾਮ ਸਰੂਪ ਅਰੋੜਾ ਚੌਂਕ ਚੇਲੀਆਂ ਸੁਲਤਾਨਪੁਰ ਲੋਧੀ ਤੋਂ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਪਣਾ ਮੈਸੇਜ ਭੇਜਣ ਵਾਸਤੇ। ਇੱਕ ਹੋਰ ਮੈਸੇਜ ਆਇਆ ਹੈ ਜੀ ਕੁਲਵਿੰਦਰ ਟੇਲਰ VPO ਕੰਡੋਲਾ ਨੀਅਰ ਆਦਮਪੁਰ ਤੋਂ। ਮੁਹੱਬਤ ਨਾ ਹੋਤੀ ਤੋ ਗਜ਼ਲ ਕੌਣ ਕਹਿਤਾ, ਮੁਹੱਬਤ ਨਾ ਹੋਤੀ ਤੋ ਗਜ਼ਲ ਕੌਣ ਕਹਿਤਾ, ਕੀਚੜ ਕੇ ਫੂਲ ਕੋ ਕਮਲ ਕੌਣ ਕਹਿਤਾ, ਪਿਆਰ ਤੋ ਕੁਦਰਤ ਕਾ ਕਰਿਸ਼ਮਾ ਹੈ, ਪਿਆਰ ਤੋ ਕੁਦਰਤ ਕਾ ਕਰਿਸ਼ਮਾ ਹੈ, ਵਰਨਾ ਲਾਸ਼ ਕੇ ਘਰ ਕੋ ਤਾਜ ਮਹਿਲ ਕੌਣ ਕਹਿਤਾ। ਜੀ ਹਾਂ, ਬਹੁਤ ਨਸੀਬ ਵਾਲਿਆਂ ਨੂੰ ਜੀ ਮਿਲਦਾ ਹੈ ਇੰਨਾ ਇੱਦਾਂ ਦਾ ਪਿਆਰ ਜਿਹੜਾ ਕਿ ਅਮਰ ਹੋ ਜਾਂਦਾ ਹੈ ਹਮੇਸ਼ਾ ਲਈ। ਖੈਰ, ਉਡੀਕ ਰਹੀ ਹਾਂ ਮੈਂ ਤੁਹਾਡੇ ਸੋਹਣੇ ਸੋਹਣੇ ਮੈਸੇਜ ਪ੍ਰੋਗਰਾਮ

ਦਿਲ ਅੱਜ ਸ਼ਾਇਰ ਹੈ ਦੇ ਵਿੱਚ ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ। ਇਹ ਜਜ਼ਬਾਤਾਂ ਦਾ ਸਫ਼ਰ ਅੱਜ ਤੁਸੀਂ ਤੈਅ ਕਰਨਾ ਮੇਰੇ ਨਾਲ ਠੀਕ 3 ਵਜੇ ਤੱਕ। ਅਤੇ ਤਦ ਤੱਕ ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ 102.7 FM ਰੇਨਬੋ ਦੇ ਉੱਤੇ, ਅਤੇ ਸ਼ੇਰੋ ਸ਼ਾਇਰੀ ਦਾ ਸ਼ੌਕ ਰੱਖਦੇ ਹੋ, ਅਤੇ ਕੁਝ ਜਜ਼ਬਾਤੀ ਲੋਕ ਜਿਹੜੇ ਹੁੰਦੇ ਨੇ ਨਾ ਉਹੀ ਜ਼ਿਆਦਾ ਜਿਹੜੇ ਨੇ ਉਹ ਸ਼ੇਰੋ ਸ਼ਾਇਰੀ ਦਾ ਸ਼ੌਕ ਰੱਖਦੇ ਨੇ, ਅਤੇ ਜੇ ਤੁਸੀਂ ਸੁਣਦੇ ਹੋ ਇਸ ਪ੍ਰੋਗਰਾਮ ਨੂੰ, ਪਸੰਦ ਕਰਦੇ ਹੋ ਇਸ ਪ੍ਰੋਗਰਾਮ ਨੂੰ, ਤਾਂ ਤੁਸੀਂ ਵੀ ਆਪਣੇ ਸੋਹਣੇ ਸੋਹਣੇ ਸੁਨੇਹੇ ਜਿਹੜੇ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾ ਸਕਦੇ ਹੋ ਆਪਣੇ ਨਾਮ ਅਤੇ ਆਪਣੇ ਸ਼ਹਿਰ ਦੇ ਨਾਮ ਦੇ ਨਾਲ। ਅਤੇ ਫਿਲਹਾਲ ਸੁਣਦੇ ਹਾਂ ਇੱਕ ਬਹੁਤ ਹੀ ਖੂਬਸੂਰਤ ਜੀ ਗਜ਼ਲ ਮਿਤਾਲੀ ਦੀ ਆਵਾਜ਼ ਦੇ ਵਿੱਚ, ਅਤੇ ਮੈਂ ਆ ਰਹੀ ਹਾਂ ਫਟਾਫਟ ਤੋਂ ਇਸ ਗਜ਼ਲ ਤੋਂ ਬਾਅਦ ਵਾਪਿਸ ਲੈ ਕੇ ਤੁਹਾਡੇ ਭੇਜੇ ਹੋਏ ਹੋਰ ਸੋਹਣੇ ਸੋਹਣੇ ਜਿਹੇ ਸੁਨੇਹੇ।

ਖੂਬਸੂਰਤ ਜਿਹੀ ਗਜ਼ਲ ਮਿਤਾਲੀ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕੀਤੀ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਔਰ ਬਹੁਤ ਹੀ ਗੂੜੀ ਅਤੇ ਗਹਿਰੀ ਗੱਲ ਇਸ ਗਜ਼ਲ ਦੇ ਵਿੱਚ ਸੀ ਕਿ ਜ਼ਿੰਦਗੀ ਜਿਹੜੀ ਹੈ ਕਈ ਵਾਰੀ ਇੱਦਾਂ ਹੁੰਦਾ ਕਿ ਦੁਨੀਆ ਦੇ ਸਾਹਮਣੇ ਸਾਨੂੰ ਦਿਖਾਉਣਾ ਪੈਂਦਾ ਹੈ ਕਿ ਸਾਰੇ ਜਿਹੜੇ ਸੁਰ ਤਾਲ ਅਤੇ ਸਾਜ਼ ਨੇ ਆਪਣੀ ਆਪਣੀ ਜਗ੍ਹਾ 'ਤੇ ਨੇ, ਪਰ ਹਰ ਇੱਕ ਇਨਸਾਨ ਨੂੰ ਆਪਣੇ ਆਪ ਦੇ ਵਿੱਚ ਹੀ ਪਤਾ ਹੁੰਦਾ ਕਿ ਉਹ ਜਿਹੜੇ ਤਾਲ ਨੇ, ਸੁਰ ਨੇ ਅਤੇ ਸਾਜ਼ ਨੇ, ਉਹ ਕਿੱਥੇ ਕਿੱਥੇ ਅਤੇ ਕਿਹੜੀ ਕਿਹੜੀ ਜਗ੍ਹਾ 'ਤੇ ਕਮੀ ਦੇ ਵਿੱਚ ਨੇ। ਪਰ ਖੈਰ, ਜ਼ਿੰਦਗੀ ਹੈ, ਜ਼ਿੰਦਗੀ ਨੂੰ ਜੀਣਾ ਪੈਂਦਾ ਹੈ ਅਤੇ ਜ਼ਿੰਦਗੀ ਨੂੰ ਜੀਂਦੇ ਰਹਿਣਾ ਚਾਹੀਦਾ ਹੈ, ਕਿਉਂਕਿ ਉਤਾਰ ਚੜ੍ਹਾਅ ਤਾਂ ਜ਼ਿੰਦਗੀ ਦੇ ਵਿੱਚ ਆਉਂਦੇ ਹੀ ਰਹਿੰਦੇ ਨੇ। ਖੈਰ, ਫਿਲਹਾਲ ਪ੍ਰੋਗਰਾਮ ਦੇ ਲਾਤ ਸ਼ਾਇਰ ਹੈ ਦੇ ਵਿੱਚ ਅਗਲਾ ਮੈਸੇਜ ਆਇਆ ਹੈ ਜੀ ਅਮਰਜੀਤ ਜੱਸਲ ਦਾ। ਇਹ ਪ੍ਰੇਮ ਮਾਰਕੀਟ ਬਠਿੰਡਾ ਤੋਂ ਲਿਖਦੇ ਨੇ, ਨਾ ਛੇੜ ਗਮਾਂ ਦੀ ਰਾਖ ਨੂੰ, ਨਾ ਛੇੜ ਗਮਾਂ ਦੀ ਰਾਖ ਨੂੰ, ਕਿਤੇ ਕਿਤੇ ਅੰਗਾਰੇ ਹੁੰਦੇ ਨੇ, ਹਰ ਦਿਲ 'ਚ ਇੱਕ ਸਮੁੰਦਰ ਹੁੰਦਾ, ਤਾਂਹੀਓ ਹੰਝੂ ਖਾਰੇ ਹੁੰਦੇ ਨੇ। ਬਹੁਤ ਸੋਹਣਾ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਲਈ ਅਮਰਜੀਤ ਜੱਸਲ ਜੀ। ਇਸ ਤੋਂ ਇਲਾਵਾ ਹੋਰ ਵੀ ਲਿਸਨਰਸ ਜਿਹੜੇ ਨੇ ਉਹਨਾਂ ਦੇ ਮੈਸੇਜਸ ਮੈਂ ਉਡੀਕ ਰਹੀ ਹਾਂ 9855101027 ਦੇ ਉੱਤੇ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ। ਤੁਸੀਂ ਵੀ ਆਪਣੇ ਮੈਸੇਜਸ, ਆਪਣੇ ਸੋਹਣੇ ਸੋਹਣੇ ਜਿਹੇ ਸੁਨੇਹੇ, ਆਪਣੇ ਦਿਲਾਂ ਦੇ ਜਜ਼ਬਾਤ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਮੈਂ ਤੁਹਾਡੀ ਦੋਸਤ ਵੰਦਨਾ ਉਡੀਕਾਂਗੀ ਤੁਹਾਡੇ ਭੇਜੇ ਹੋਏ ਸੋਹਣੇ ਸੋਹਣੇ ਸੁਨੇਹਿਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ, ਕਿਉਂਕਿ ਇਹ ਪ੍ਰੋਗਰਾਮ ਜਿਹੜਾ ਹੈ ਉਹ ਦਿਲਾਂ ਦੇ ਤਾਰ ਦਿਲਾਂ ਦੇ ਨਾਲ ਜੋੜਦਾ ਹੈ। ਅਤੇ

ਫਿਲਹਾਲ ਸੁਣਦੇ ਹਾਂ ਇੱਕ ਹੋਰ ਬਹੁਤ ਸੋਹਣਾ ਜਿਹਾ ਇੱਕ ਗੀਤ, ਪਰ ਉਸ ਤੋਂ ਪਹਿਲਾਂ ਕੁਝ ਲਾਈਨਸ ਮੈਂ ਬੋਲਣਾ ਚਾਹਾਂਗੀ। ਇਸ ਜਨਮ ਤਾਂ ਮੈਂ ਵੱਖ ਤੇਰੇ ਤੋਂ ਨਹੀਂ, ਇਸ ਜਨਮ ਤਾਂ ਮੈਂ ਵੱਖ ਤੇਰੇ ਤੋਂ ਨਹੀਂ, ਤੇਰੇ ਪਰਛਾਵੇਂ ਨਾਲ ਲੈ ਲਈਆਂ ਲਾਵਾਂ ਮੈਂ, ਹੋਰ ਦੱਸ ਪਿਆਰ ਦੀ ਕੀ ਕੀਮਤ ਚੁਕਾਵਾਂ ਮੈਂ। ਜਿੱਥੇ ਜਿੱਥੇ ਤੂੰ ਸੀ, ਜਿੱਥੇ ਜਿੱਥੇ ਤੂੰ ਸੀ, ਤੇਰੇ ਪੈਰ ਪਾਏ ਉਹ ਪੂਜ ਆਇਆ ਸਾਰੀਆਂ ਥਾਵਾਂ ਮੈਂ। ਜਿੱਥੇ ਜਿੱਥੇ ਤੂੰ ਸੀ ਤੇਰੇ ਪੈਰ ਪਾਏ ਉਹ ਪੂਜ ਆਇਆ ਸਾਰੀਆਂ ਥਾਵਾਂ ਮੈਂ, ਹੋਰ ਦੱਸ ਪਿਆਰ ਦੀ ਕੀ ਕੀਮਤ ਚੁਕਾਵਾਂ ਮੈਂ। ਪਿਆਰ ਉਹ ਜਜ਼ਬਾਤ, ਉਹ ਅਹਿਸਾਸ ਜਿਹੜਾ ਦੁਨੀਆ ਦੇ ਵਿੱਚ ਸਭ ਤੋਂ ਵੱਖਰਾ ਹੁੰਦਾ ਹੈ, ਔਰ ਉਸ ਖਾਸ ਇਨਸਾਨ ਲਈ। ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਕ ਖਾਸ ਇਨਸਾਨ ਹੈ, ਜੇ ਉਹਦੇ ਲਈ ਤੁਸੀਂ ਇਸ ਤਰ੍ਹਾਂ ਦੀਆਂ ਫੀਲਿੰਗਸ ਰੱਖਦੇ ਹੋ, ਤਾਂ ਮੈਨੂੰ ਲੱਗਦਾ ਹੈ ਕਿ ਪਰਮਾਤਮਾ ਨੇ ਤੁਹਾਨੂੰ ਇੱਕ ਨਿਯਮਤ ਬਖਸ਼ੀ ਹੈ ਕਿ ਤੁਹਾਡੀ ਜ਼ਿੰਦਗੀ ਵਿੱਚ ਇੱਕ ਖਾਸ ਇਨਸਾਨ ਹੈ। ਖੈਰ ਫਿਲਹਾਲ ਇਸ ਪ੍ਰੋਗਰਾਮ ਦਾ ਅਗਲਾ ਗੀਤ ਸੁਣਦਿਆਂ ਬਹੁਤ ਹੀ ਖੂਬਸੂਰਤ ਜਿਹਾ ਮਾਸਟਰ ਸਲੀਮ ਜੀ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ, ਅਤੇ ਤੁਸੀਂ ਭੇਜਦੇ ਰਹਿਣੇ ਆਪਣੇ ਸੋਹਣੇ ਸੋਹਣੇ ਜਿਹੇ ਸੁਨੇਹੇ ਮੈਨੂੰ, ਯਾਨੀ ਕਿ ਆਪਣੀ ਦੋਸਤ ਵੰਦਨਾ ਨੂੰ, ਤਾਂ ਮੈਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੀ ਇਹ ਖੂਬਸੂਰਤ ਜਿਹੇ ਤੁਹਾਡੇ ਭੇਜੇ ਹੋਏ ਮੈਸੇਜ।

ਇਹੋ ਜਿਹਾ ਕੋਈ ਮੌਕਾ ਬਣ ਜਾਏ, ਆਪਾਂ ਦੋਵੇਂ ਰਲ ਕੇ ਬਹੀਏ, ਤੇਰੇ ਸਾਰੇ ਸ਼ਿਕਵੇ ਸੁਣੀਏ, ਨਾਲੇ ਆਪਣੇ ਮਨ ਦੀਆਂ ਕਹੀਏ, ਕਮਲੇ ਹੋ ਕੇ ਉੱਚੀ ਹੱਸੀਏ ਜਾਂ ਫਿਰ ਹੰਝੂਆਂ ਦੇ ਵਿੱਚ ਵਹੀਏ, ਭੁੱਖ ਪਿਆਸ ਦੀ ਸੁਰਤ ਨਾ ਹੋਵੇ, ਬਸ ਅਸੀਂ ਗੱਲਾਂ ਕਰਦੇ ਰਹੀਏ। ਜੀ ਹਾਂ, ਇੱਦਾਂ ਹੀ ਲੱਗਦਾ ਜਦੋਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਮੈਸੇਜਸ ਦੇ ਥਰੂ ਗੱਲਬਾਤ ਹੁੰਦੀ ਹੈ। ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਦੇ ਵਿੱਚ ਮੈਂ ਤੁਹਾਡੀ ਦੋਸਤ ਵੰਦਨਾ ਇਸ ਦੇ ਵਿੱਚ ਬਣੀ ਹੋਈ ਹਾਂ ਤੁਹਾਡੇ ਨਾਲ ਅਤੇ ਉਡੀਕ ਰਹੀ ਹਾਂ ਤੁਹਾਡੇ ਸੋਹਣੇ ਸੋਹਣੇ ਜਿਹੇ ਮੈਸੇਜਸ, ਅਤੇ ਇੱਕ ਮੈਸੇਜ ਆਇਆ ਹੈ ਜੀ, ਸੋਹਣਾ ਜਿਹਾ ਮੈਸੇਜ ਹੈ, ਦੇਖਦੇ ਹਾਂ ਕਿ ਉਹ ਮੈਸੇਜ ਕਿਹਦਾ ਹੈ। ਮੈਸੇਜ ਭੇਜਣ ਵਾਲੇ ਨੇ ਬਹੁਤ ਇੱਕ ਸੋਹਣਾ ਜਿਹਾ ਸੁਨੇਹਾ ਹੀ ਦਿੱਤਾ ਵੈਸੇ ਤਾਂ ਇਸ ਮੈਸੇਜ ਦੇ ਵਿੱਚ, ਅਤੇ ਦੇਖਦੇ ਹਾਂ ਕਿ ਉਹ ਸੁਨੇਹਾ ਕੀ ਹੈ ਇਸ ਮੈਸੇਜ 'ਚ। ਕਹਿੰਦੇ ਨੇ, ਆਓ ਰਲ ਮਿਲ ਕੇ ਰੁੱਖ ਲਗਾਈਏ, ਵਾਤਾਵਰਨ ਨੂੰ ਸਵੱਛ ਬਣਾਈਏ, ਠੰਡੀ ਹਵਾ ਅਤੇ ਆਕਸੀਜਨ ਮਿਲੇ, ਰੁੱਖਾਂ ਤੋਂ ਨਾਲੇ ਮਿੱਠੇ ਫਲ ਖਾਈਏ, ਚਾਰ ਚੁਫੇਰੇ ਹੋਵੇ ਹਰਿਆਲੀ, ਧਰਤੀ ਨੂੰ ਵੀ ਸਵਰਗ ਬਣਾਈਏ, ਮੁੜ ਆਵੇ ਫਿਰ ਪੁਰਾਣਾ ਜੀਵਨ, ਐਸੀ ਕੋਈ ਜੁਗਤ ਲਗਾਈਏ, ਰਲ ਮਿਲ ਵਿਹੜੇ 'ਚ ਰੁੱਖ ਦੀ ਛਾਵੇਂ, ਰਲ ਮਿਲ ਵਿਹੜੇ 'ਚ ਰੁੱਖ ਦੀ ਛਾਵੇਂ, ਮੰਜੇ ਡਾਹ ਕੇ ਖੁਸ਼ੀ ਦੇ ਗੀਤ ਗਾਈਏ, ਕੁਦਰਤ ਸੰਗ ਖਿਲਵਾੜ ਨਾ ਕਰਕੇ, ਰੁੱਖਾਂ ਨੂੰ ਨਾ ਵੱਢੀਏ ਨਾ ਵਡਵਾਈਏ, ਇੱਕ ਰੁੱਖ ਲਗਾਓ 100 ਸੁੱਖ ਪਾਓ। ਵਿਨੋਦ ਸੰਧੂ ਜੀ ਦੀ ਕਲਮ ਤੋਂ ਬਹੁਤ ਹੀ ਸੋਹਣਾ ਲਿਖਿਆ, ਬਹੁਤ ਬਹੁਤ ਸ਼ੁਕਰੀਆ ਵਿਨੋਦ ਜੀ, ਇੰਨਾ ਸੋਹਣਾ ਜਿਹਾ ਇੱਕ ਮੈਸੇਜ ਭੇਜਣ ਵਾਸਤੇ ਬਹੁਤ ਬਹੁਤ ਸ਼ੁਕਰੀਆ। ਇੱਕ ਮੈਸੇਜ, ਅੱਛਾ ਇੱਕ ਤੁਹਾਨੂੰ ਮੈਂ ਰਿਕੁਐਸਟ ਜ਼ਰੂਰ ਕਰਨੀ ਹੈ, ਜਦੋਂ ਤੁਸੀਂ ਮੈਸੇਜਸ ਭੇਜਦੇ ਹੋ ਨਾ, ਮੈਸੇਜ ਇੱਦਾਂ ਦਾ ਹੋਣਾ ਚਾਹੀਦਾ ਜਿਹੜਾ ਕਿ ਪੈਰਾਗ੍ਰਾਫ ਦੇ ਵਿੱਚ ਨਾ ਹੋਵੇ, ਜਿਹੜਾ ਕਿ ਲਾਈਨਸ ਦੇ ਵਿੱਚ ਹੋਵੇ, ਪੜ੍ਹਨ ਦੇ ਵਿੱਚ ਲੈ ਬਣਦੀ ਹੋਵੇ। ਕਿਉਂਕਿ ਇੱਕ ਪੈਰਾਗ੍ਰਾਫ ਜਦੋਂ ਤੁਸੀਂ ਭੇਜਦੇ ਹੋ ਨਾ, ਅਤੇ ਉਸ ਪੈਰਾਗ੍ਰਾਫ ਨੂੰ ਪੜ੍ਹਨਾ ਅਤੇ ਉਹਨੂੰ ਸਮਝ ਕੇ ਉਹਨਾਂ ਨੂੰ ਮਤਲਬ ਇੱਕ ਫੀਲ ਦੇ ਨਾਲ ਸਮਝਣਾ ਉਹਨਾਂ ਚੀਜ਼ਾਂ ਨੂੰ, ਥੋੜ੍ਹਾ ਜਿਹਾ ਮੁਸ਼ਕਿਲ ਹੋ ਜਾਂਦਾ। ਇਸ ਕਰਕੇ ਮੈਸੇਜ ਜਦੋਂ ਭੇਜੋ ਤਾਂ ਮੈਸੇਜ ਭੇਜੋ ਸੋਹਣਾ ਜਿਹਾ ਲਾਈਨਸ ਦੇ ਵਿੱਚ, ਤਾਂ ਕਿ ਉਹ ਮੈਸੇਜ ਪੜ੍ਹਨ 'ਚ ਵੀ ਮਜ਼ਾ ਆਵੇ ਅਤੇ ਤੁਹਾਡੇ ਨਾਲ ਸ਼ੇਅਰ ਕਰਨ ਦੇ ਵਿੱਚ ਵੀ ਮਜ਼ਾ ਆਵੇ। ਖੈਰ, ਫਿਲਹਾਲ ਅਗਲਾ ਮੈਸੇਜ, ਮੇਨ ਬਾਜ਼ਾਰ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤੋਂ ਬਸੰਤ ਸਿੰਘ ਟੇਲਰ, ਬੇਟਾ ਲਵਦੀਪ ਸਿੰਘ ਜੱਸਲ। ਤੇਰਾ ਮੇਰਾ ਸਾਥ ਸ਼ਾਇਦ ਰੱਬ ਨੂੰ ਇੰਨਾ ਹੀ ਮਨਜ਼ੂਰ ਸੀ, ਜ਼ਿੰਦਗੀ ਦਾ ਸਫ਼ਰ ਛੱਡ ਅੱਧ ਵਾਟੇ ਤੂੰ ਚਲਾ ਜਾਣਾ ਮੈਥੋਂ ਦੂਰ ਸੀ, ਤੇਰੇ ਲੇਖ ਹੀ ਐਸੇ ਸੀ ਲਿਖੇ ਰੱਬ ਨੇ, ਨਾ ਤੇਰਾ ਕੋਈ ਕਸੂਰ ਸੀ, ਬਸ ਇੱਕ ਦਰਦ ਮੇਰੇ ਦਿਲ ਵਿੱਚ ਜੀ ਜੋ ਟੁੱਟ ਗਿਆ, ਜੱਸਲ ਦਾ ਸਾਰਾ ਹੀ ਗਰੂਰ ਸੀ। ਬਹੁਤ ਸੋਹਣਾ ਜਿਹਾ ਮੈਸੇਜ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਵਾਸਤੇ ਜੱਸਲ ਸਾਹਿਬ। ਇਸ ਤੋਂ ਇਲਾਵਾ ਹੋਰ ਵੀ ਕੁਝ ਮੈਸੇਜ ਆਏ ਹੋਏ ਨੇ, ਤੁਸੀਂ

ਵੇਟ ਕਰ ਰਹੇ ਹੋਵੋਗੇ ਆਪਣੇ ਆਪਣੇ ਭੇਜੇ ਹੋਏ ਮੈਸੇਜਸ ਕਦੋਂ ਮੈਂ ਪੜ੍ਹਾਂ, ਬਟ ਖੈਰ ਫਿਲਹਾਲ ਵੇਲਾ ਹੋ ਗਿਆ ਜੀ ਇੱਕ ਖੂਬਸੂਰਤ ਜਿਹੇ ਗੀਤ ਦਾ। ਅਤੇ ਮੈਂ ਤੁਹਾਨੂੰ ਜਿੱਦਾਂ ਕਿਹਾ ਕਿ ਤੁਸੀਂ ਆਪਣੇ ਮੈਸੇਜ ਜਿਹੜੇ ਹੈ ਥੋੜ੍ਹੇ ਜਿਹੇ ਇਸ ਤਰੀਕੇ ਦੇ ਨਾਲ ਭੇਜੋ ਕਿ ਪੜ੍ਹਾਂ ਅਤੇ ਪੜ੍ਹਨ 'ਤੇ ਮੈਨੂੰ ਵੀ ਮਜ਼ਾ ਆਵੇ ਅਤੇ ਨਾਲ ਨਾਲ ਬਾਕੀ ਸਾਰੇ ਲਿਸਨਰਸ ਨੂੰ ਵੀ ਮਜ਼ਾ ਆਵੇ। ਅਤੇ ਇਸ ਕਰਕੇ ਮੈਸੇਜ ਜਿਹੜੇ ਨੇ ਉਹ ਲਾਈਨਸ ਦੇ ਵਿੱਚ ਭੇਜੋ, ਅਤੇ ਇੱਕ ਤੋਂ ਜ਼ਿਆਦਾ ਮੈਸੇਜ ਜਿਹੜੇ ਨੇ ਉਹ ਬੈਕ ਟੂ ਬੈਕ ਨਾ ਭੇਜੋਗੇ ਤਾਂ ਮੇਰੇ ਵਾਸਤੇ ਵੀ ਈਜ਼ੀ ਹੋ ਜਾਏਗਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਸੋਹਣੇ ਸੋਹਣੇ ਸੁਨੇਹਿਆਂ ਨੂੰ ਸ਼ਾਮਿਲ ਕਰਨਾ। ਫਿਲਹਾਲ ਸੁਣਦੇ ਹਾਂ ਕਮਾਲ ਖਾਨ ਦੀ ਆਵਾਜ਼ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਜਿਹਾ ਗੀਤ। ਅਤੇ ਤੁਸੀਂ ਕਿਤੇ ਨਹੀਂ ਜਾਣਾ, ਪ੍ਰੋਗਰਾਮ ਦੇ ਲਾਚਾਰ ਹੈ ਦੇ ਵਿੱਚ ਬਣੇ ਰਹਿਣਾ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ।

0: ਇੱਕ ਜ਼ਮਾਨੇ ਵਿੱਚ ਹੁਕਮ ਸਿੰਘ ਨੂੰ ਉਸਦੇ ਘਰ ਵਾਲੇ ਕੁੜਕੁੜ ਦਾਸ ਬੁਲਾਉਂਦੇ ਸਨ, ਕਿਉਂਕਿ ਲਾਈਟ ਪੱਖੇ ਚੱਲਦੇ ਦੇਖਦੇ ਹੀ ਉਹ ਸਾਰਿਆਂ ਤੇ ਚੀਕਣ ਲੱਗਦੇ ਸਨ।
1: ਓ ਰਾਮੂ, ਇਹ ਪੱਖਾ ਕਿਉਂ ਚੱਲਦਾ ਛੱਡਤਾ? ਬਿਜਲੀ ਦਾ ਬਿੱਲ ਕੀ ਤੇਰਾ ਬਾਪੂ ਭਰੇਗਾ?
0: ਪਰ ਅੱਜ ਸਾਰੇ ਉਹਨਾਂ ਨੂੰ ਪਿਆਰਾ ਸਿੰਘ ਕਹਿੰਦੇ ਨੇ, ਕਿਉਂਕਿ ਜਦੋਂ ਤੋਂ ਉਹਨਾਂ ਨੇ ਸੋਲਰ ਪੈਨਲ ਲਗਾਇਆ ਹੈ ਉਦੋਂ ਤੋਂ ਮੀਟਰ ਦੀ ਸੂਈ ਵੀ ਸ਼ਾਂਤੀ ਨਾਲ ਸੌਂਦੀ ਹੈ। ਅਤੇ ਹੁਕਮ ਸਿੰਘ ਵੀ, ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਅੱਜ ਹੀ ਰਜਿਸਟਰ ਕਰੋ। ਪੀਐਮ ਸੂਰਿਆ ਘਰ .gov.in ਤੇ।

FM ਰੇਨਬੋ ਦੀ ਘੜੀ ਦੇ ਉੱਤੇ ਵਕਤ ਹੋ ਗਿਆ ਹੈ ਜੀ 2:41 ਤੇ 32 ਸੈਕਿੰਡਸ ਤੇ ਪ੍ਰੋਗਰਾਮ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਦਿਲਾਜ ਸ਼ਾਇਰ ਹੈ ਅਤੇ ਤੁਹਾਡੀ ਦੋਸਤ ਵੰਦਨਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹੈ। ਖੈਰ ਅਗਲਾ ਮੈਸੇਜ ਦੇਖਦੇ ਹਾਂ ਕਿਹਦਾ ਆਇਆ। ਆਪਣਾ ਨਹੀਂ ਤੋਂ ਮੇਰਾ ਹੀ ਫਿਕਰ ਕਰ ਲੇਤਾ, ਆਪਣਾ ਨਹੀਂ ਤੋ ਮੇਰਾ ਹੀ ਫਿਕਰ ਕਰ ਲੇਤਾ, ਕਿਉਂਕਿ ਹਮਨੇ ਬੋਲਾ ਥਾ ਕਿ ਤੂੰ ਸਬਸੇ ਬਿਹਤਰੀਨ ਹੈ, ਤੁਮੇ ਪਾਣੇ ਕੇ ਲੀਏ ਭੀ ਲਗੀ ਥੀ ਬਹੁਤ ਸਾਰੀ ਤੋਹਮਤੇ, ਤੁਮੇ ਪਾਣੇ ਕੇ ਲੀਏ ਭੀ ਲਗੀ ਥੀ ਹਮ ਪਰ ਬਹੁਤ ਸਾਰੀ ਤੋਹਮਤੇ, ਖੁਦਾ ਗਵਾਹ ਹੈ ਤੇਰਾ ਲਗਾਇਆ ਹੁਆ ਝੂਠਾ ਇਲਜ਼ਾਮ ਇਨ ਤੋਹਮਤੋਂ ਸੇ ਭੀ ਜ਼ਿਆਦਾ ਹਸੀਨ ਹੈ। ਇਹ ਮੈਸੇਜ ਆਇਆ ਹੈ ਜੀ ਗਗਨਪ੍ਰੀਤ

ਔਰ ਟਾਂਡਾ ਤੋਂ ਬਹੁਤ ਬਹੁਤ ਸ਼ੁਕਰੀਆ ਜੀ ਮੈਸੇਜ ਭੇਜਣ ਵਾਸਤੇ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ ਕਿ ਤੁਸੀਂ ਮੈਸੇਜ ਭੇਜਿਆ। ਇਸ ਤੋਂ ਇਲਾਵਾ ਹੋਰ ਵੀ ਮੈਂ ਉਡੀਕ ਰਹੀ ਹਾਂ ਤੁਹਾਡੇ ਸਾਰਿਆਂ ਦੇ ਸੋਹਣੇ ਸੋਹਣੇ ਜਿਹੇ ਮੈਸੇਜਿਸ ਇਸ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਦੇ ਲਾਜ ਸ਼ਾਇਰ ਹੈ ਦੇ ਵਿੱਚ। ਅਤੇ ਅਗਲਾ ਗੀਤ ਸੁਣਾਂਗੇ ਅਸੀਂ, ਪਰ ਉਸ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਕਿ ਦੋ ਚਾਰ ਲਾਈਨਸ ਮੈਂ ਤੁਹਾਡੇ ਵਾਸਤੇ ਵੀ ਕੁਛ ਬੋਲਣਾ ਚਾਹਾਂਗੀ। ਕਹਿੰਦੇ ਸਾਰੀ ਗੱਲ ਭੁਲਾ ਬੈਨੇ ਆ, ਸਾਰੀ ਗੱਲ ਭੁਲਾ ਬੈਨੇ ਆ, ਜਦ ਤੇਰੇ ਨਾਲ ਨਜ਼ਰ ਮਿਲਾ ਬੈਨੇ ਆ, ਜਦ ਕਦੇ ਤੂੰ ਅੱਖੋਂ ਓਹਲੇ ਹੁੰਦਾ, ਜਦ ਕਦੇ ਤੂੰ ਅੱਖੋਂ ਓਹਲੇ ਹੁੰਦਾ, ਖਿਆਲਾਂ 'ਚ ਤੇਰੀ ਤਸਵੀਰ ਬਣਾ ਲੈਂਦੇ ਹਾਂ। ਪੁੱਛਣ 'ਤੇ ਵੀ ਕਿਸੇ ਨੂੰ ਤੇਰਾ ਨਾਂ ਨਹੀਂ ਦੱਸਿਆ, ਪੁੱਛਣ 'ਤੇ ਵੀ ਕਿਸੇ ਨੂੰ ਤੇਰਾ ਨਾਂ ਨਹੀਂ ਦੱਸਿਆ, ਤੇਰੀ ਖਾਤਰ ਝੂਠੀਆਂ ਸੌਹਾਂ ਖਾ ਲੈਂਦੇ ਹਾਂ, ਅਸੀਂ ਵੀ ਫਿਰ ਉਹਦੀ ਕਦੇ ਥਾਂ ਨਹੀਂ ਬਦਲੀ, ਅਸੀਂ ਵੀ ਫਿਰ ਕਦੀ ਉਹਦੀ ਥਾਂ ਨਹੀਂ ਬਦਲੀ, ਪਹਿਲਾਂ ਜਿਹਨੂੰ ਦਿਲ 'ਚ ਵਸਾ ਲੈਂਦੇ ਹਾਂ। ਜੀ ਹਾਂ, ਇਸੇ ਤਰੀਕੇ ਦੇ ਨਾਲ ਤੁਸੀਂ ਸਾਡੇ ਸਾਰੇ ਲਿਸਨਰ ਸਾਡੇ ਦਿਲਾਂ ਦੇ ਵਿੱਚ ਵਸੇ ਹੋਏ ਨੇ ਅਤੇ ਬਹੁਤ ਕਰੀਬ ਨੇ, ਕਿਉਂਕਿ ਇਹ ਪ੍ਰੋਗਰਾਮ ਜਿਹੜੇ ਨੇ ਇਹ ਇਹਨਾਂ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਸਾਡੇ ਲਿਸਨਰ ਸਾਡੇ ਨਾਲ ਜੁੜਦੇ ਨੇ। ਇਸ ਕਰਕੇ ਕੋਸ਼ਿਸ਼ ਕਰੋ, ਜੇ ਤੁਸੀਂ ਹੁਣੇ ਟਿਊਨ ਇਨ ਕੀਤਾ ਤਾਂ ਤੁਸੀਂ ਵੀ ਇੱਕ ਸੋਹਣਾ ਜਿਹਾ ਮੈਸੇਜ ਲਿਖ ਕੇ ਭੇਜੋ ਮੇਰੇ ਵਾਸਤੇ, ਮੈਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਕਰਾਂਗੀ ਇਸ ਮੈਸੇਜ ਨੂੰ, ਤੁਹਾਡੇ ਦਿਲ ਦੇ ਜਜ਼ਬਾਤ, ਤੁਹਾਡੇ ਦਿਲੋਂ ਆਏ ਹੋਏ ਇਸ ਸੁਨੇਹੇ ਨੂੰ, ਤੁਹਾਡੇ ਨਾਮ ਅਤੇ ਤੁਹਾਡੇ ਸ਼ਹਿਰ ਦੇ ਨਾਮ ਦੇ ਨਾਲ। ਅਤੇ ਉਡੀਕ ਰਹੀ ਹਾਂ ਮੈਂ ਤੁਹਾਡਾ ਸੁਨੇਹਾ, ਫਿਲਹਾਲ ਤੁਸੀਂ ਇੰਜੋਏ ਕਰੋ ਇਸ ਸੋਹਣੇ ਜਿਹੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ, ਉਹਨਾਂ ਦੇ ਗਾਏ ਹੋਏ ਬਹੁਤ ਹੀ ਵਧੀਆ ਜਿਹੇ ਗਾਣੇ ਨੂੰ, ਔਰ ਇੰਜੋਏ ਕਰੋਗੇ ਇਸ ਗੀਤ ਨੂੰ। ਔਰ ਕਈ ਵਾਰੀ ਇੱਦਾਂ ਹੁੰਦਾ ਕਿ ਪੁਰਾਣੇ ਕੁਝ ਗੀਤ ਯਾਦ ਕਰਦਿਆਂ ਜਾਂ ਸੁਣਦਿਆਂ ਹੋਇਆਂ ਉਹ ਵੇਲਾ ਵੀ ਯਾਦ ਆ ਜਾਂਦਾ। ਫਿਲਹਾਲ ਸੁਣਦੇ ਹਾਂ ਅਸੀਂ ਗੁਰਦਾਸ ਮਾਨ ਜੀ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਜਿਹੇ ਟਰੈਕ ਨੂੰ, ਅਤੇ ਤੁਸੀਂ ਆਓ ਫਟਾਫਟ ਤੋਂ ਵਾਪਸ।

ਕਹਿੰਦੇ ਦਿਲ ਜਦ ਆਪਸ ਵਿੱਚ ਮਿਲ ਜਾਂਦੇ ਯਾਰਾ ਤਾਂ ਹੀ ਤਾਂ ਫਿਰ ਦਿਲਦਾਰ ਬਣਦਾ। ਜਦ ਰੂਹ ਅਤੇ ਤਨ ਮਨ ਇੱਕ ਹੋ ਜਾਵੇ ਤਾਂ ਫਿਰ ਪਿਆਰ ਨਾਲ ਗੂੜਾ ਪਿਆਰ ਬਣਦਾ। ਇਹ ਸੋਹਣਾ ਜਿਹਾ ਮੈਸੇਜ ਭੇਜਿਆ ਹੈ ਜੀ ਪਿੰਡ ਮਹਿਰਮਪੁਰ ਨਵਾਂ ਸ਼ਹਿਰ ਤੋਂ ਤਰਲੋਚਨ ਨਿੱਕੀ। ਬਹੁਤ ਬਹੁਤ ਸ਼ੁਕਰੀਆ ਜੀ ਇਸ ਮੈਸੇਜ ਨੂੰ ਭੇਜਣ ਵਾਸਤੇ, ਬਹੁਤ ਵਧੀਆ ਮੈਸੇਜ ਹੈ। ਇਸ ਤੋਂ ਬਾਅਦ ਵਿੱਚ ਅਗਲਾ ਇੱਕ ਹੋਰ ਮੈਸੇਜ ਆਇਆ ਹੈ, ਦੇਖਦੇ ਹਾਂ ਕਿ ਉਹ ਮੈਸੇਜ ਕਿਹਦਾ ਹੈ, ਕੀ ਭੇਜਿਆ ਉਹਨਾਂ ਨੇ। ਅਤੇ ਜੀ ਇੱਕ ਵਾਰੀ ਦੇ ਵਿੱਚ ਇੱਕ ਮੈਸੇਜ ਭੇਜਿਆ ਕਰੋ। ਮੈਂ ਸ਼ਾਇਰ ਨਹੀਂ ਸੀ ਮੈਨੂੰ ਬਣਾਇਆ ਗਿਆ, ਗਮਾਂ ਦੇ ਵਿੱਚ ਮੈਨੂੰ ਸਜਾਇਆ ਗਿਆ, ਜੇ ਸਿਰ 'ਤੇ ਚੜ੍ਹੇ ਉਹ ਰੰਗ ਵਿਖਾਇਆ ਗਿਆ, ਜੋ ਸਿਰ 'ਤੇ ਚੜ੍ਹੇ ਉਹ ਰੰਗ ਵਿਖਾਇਆ ਗਿਆ, ਵਫਾ ਅਤੇ ਧੋਖਾ

ਅਲੜੀ ਉਮਰ ਕਮਾਇਆ ਗਿਆ। ਕੋਈ ਗੱਲ ਨਹੀਂ ਜੀ, ਜ਼ਿੰਦਗੀ ਦੇ ਵਿੱਚ ਬਹੁਤ ਬਹੁਤ ਤਜਰਬੇ ਹੁੰਦੇ ਨੇ ਉਮਰ ਦੇ ਨਾਲ ਨਾਲ। ਖੈਰ ਫਿਲਹਾਲ ਕਹਿੰਦੇ, ਮੁਝੇ ਇੱਕ ਐਸੀ ਸ਼ਾਮ ਚਾਹੀਏ ਜੋ ਸਿਰਫ ਤੁਹਾਰੇ ਨਾਮ ਚਾਹੀਏ, ਬਤਾਊਂ ਤੁਮੇ ਹਾਲੇ ਦਿਲ ਗਲੇ ਲਗਾ ਕਰ, ਮੁਝੇ ਵੋ ਆਰਾਮ ਚਾਹੀਏ।

ਅੱਛਾ, ਇਸ ਤੋਂ ਪਹਿਲੇ ਵਾਲਾ ਮੈਸੇਜ ਜਿਹੜਾ ਉਹ ਭੇਜਿਆ ਸੀ ਗੋਪੀ ਨੇ, ਗੋਪੀ ਰੇਰੂ ਜਲੰਧਰ ਤੋਂ ਸੀ ਉਹ ਮੈਸੇਜ। ਬਹੁਤ ਵਧੀਆ ਮੈਸੇਜ ਭੇਜਿਆ ਤੁਸੀਂ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦੇ ਸੁਨੇਹਿਆਂ ਵਾਸਤੇ, ਜਿਨ੍ਹਾਂ ਨੇ ਵੀ ਇਸ ਪ੍ਰੋਗਰਾਮ ਨੂੰ ਮੇਰੇ ਨਾਲ ਸੁਣਿਆ ਹੈ ਅਤੇ ਇਸ ਪ੍ਰੋਗਰਾਮ ਦੇ ਵਿੱਚ ਇੰਨੇ ਸੋਹਣੇ ਸੋਹਣੇ ਮੈਸੇਜ ਭੇਜੇ ਨੇ। ਅਤੇ ਫਿਲਹਾਲ ਟਾਈਮ ਜਿਹੜਾ ਨਾ ਉਹ ਇੰਨੀ ਜਲਦੀ ਬੀਤਦਾ ਹੈ, ਜਿੱਦਾਂ ਕਿ ਤੁਹਾਨੂੰ ਹਰ ਆਰ ਜੀ ਇਹ ਗੱਲ ਕਹਿੰਦਾ, ਕਿਉਂਕਿ ਇੱਥੇ ਬੈਠ ਕੇ ਨਾ ਜਦੋਂ ਤੁਹਾਡੇ ਨਾਲ ਅਸੀਂ ਗੱਲਾਂ ਕਰਦੇ ਹਾਂ ਨਾ, ਤਾਂ ਸੱਚੀ ਇੱਦਾਂ ਲੱਗਦਾ ਕਿ ਵਕਤ ਜਿਹੜਾ ਉਹ ਬਹੁਤ ਜਲਦੀ ਜਲਦੀ ਨਾਲ ਬੀਤ ਗਿਆ। ਪਤਾ ਹੀ ਨਹੀਂ ਲੱਗਦਾ ਉਸ ਟਾਈਮ ਦਾ ਕਿ ਕਿੱਦਾਂ ਨਿਕਲ ਜਾਂਦਾ ਉਹ ਟਾਈਮ, ਤੁਹਾਡੇ ਨਾਲ ਗੀਤ ਸੁਣਦਿਆਂ ਹੋਇਆਂ, ਤੁਹਾਡੀਆਂ ਗੱਲਾਂ ਬਾਤਾਂ ਨੂੰ ਪੜ੍ਹਦਿਆਂ ਹੋਇਆਂ, ਤੁਹਾਡੇ ਨਾਲ ਗੱਲਬਾਤ ਕਰਦਿਆਂ ਹੋਇਆਂ। ਖੈਰ ਫਿਲਹਾਲ ਪ੍ਰੋਗਰਾਮ ਦਿਲਾਂ 'ਚ ਸ਼ਾਇਰ ਹੈ ਵੀ ਆਪਣੇ ਐਂਡ ਮੋਡ ਵੱਲ ਜਾ ਰਿਹਾ, ਇਸ ਸੈਗਮੈਂਟ ਨੂੰ ਬਹੁਤ ਜਲਦੀ ਖਤਮ ਕਰਨ ਦਾ ਵੇਲਾ ਆ ਜਾਏਗਾ। ਅਤੇ ਜਿਨ੍ਹਾਂ ਨੇ ਮੈਸੇਜ ਭੇਜੇ ਨੇ ਇੱਕ ਵਾਰੀ ਬਹੁਤ ਬਹੁਤ ਸ਼ੁਕਰੀਆ ਫਿਰ ਤੋਂ। ਫਿਲਹਾਲ ਮੈਂ ਹਜੇ ਵੀ ਉਡੀਕ ਰਹੀ ਹਾਂ ਕਿਉਂਕਿ ਕਾਫੀ ਟਾਈਮ ਹੈ ਹਜੇ ਵੀ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਸ਼ਿਰਕਤ ਇਸ ਤਰੀਕੇ ਨਾਲ ਹੀ ਕਰ ਸਕਦੇ ਹੋ ਕਿ ਤੁਸੀਂ ਆਪਣੇ ਸੋਹਣੇ ਜਿਹੇ ਮੈਸੇਜ ਮੈਨੂੰ ਭੇਜ ਸਕਦੇ ਹੋ। ਨੰਬਰ ਹੈ ਜੀ 9855101027981210102 ਦੇ ਉੱਤੇ ਤੁਸੀਂ ਮੈਨੂੰ ਆਪਣੇ ਇਹ ਜਿਹੜੇ ਸੋਹਣੇ ਸੋਹਣੇ ਮੈਸੇਜ ਉਹ ਭੇਜਣੇ ਨੇ। ਉਡੀਕ ਰਹੀ ਹਾਂ ਮੈਂ। ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਮੋਸਟ ਪ੍ਰੋਬੇਬਲੀ ਲਾਸਟ ਗੀਤ, ਕਿਉਂਕਿ ਇਸ ਤੋਂ ਬਾਅਦ ਦੇ ਵਿੱਚ ਵਿਹਲਾ ਹੋ ਜਾਣਾ ਜੀ ਅਗਲੇ ਪ੍ਰੋਗਰਾਮ ਦਾ, ਜਿਹਦਾ ਨਾਂ ਹੈ ਜੀ ਰੇਡੀਓ ਡਾਕਟਰ ਦਿੱਲੀ ਤੋਂ। ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ।

ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ ਸੀ ਮੇਰੇ ਨਾਲ ਦਿਲਾ ਸ਼ਾਇਰ ਹੈ ਅਤੇ ਫਿਲਹਾਲ ਹੁਣ ਇਸ ਪ੍ਰੋਗਰਾਮ ਨੂੰ ਇੱਥੇ ਵਾਇੰਡ ਅਪ ਕਰਨ ਦਾ ਵੇਲਾ ਹੋ ਗਿਆ ਹੈ ਅਤੇ ਹੁਣੇ ਤੋਂ ਕੁਝ ਪਲਾਂ ਬਾਅਦ ਵਿੱਚ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ।

0: ਹਾਂਜੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ। ਤੁਹਾਨੂੰ ਲੱਗਿਆ ਹੋਣਾ ਕਿ ਇਹ ਲੱਗਦਾ ਕਿਸੇ ਹੋਰ ਹੀ ਪਾਸੇ ਦਾ FM ਲੱਗ ਗਿਆ ਹੈ, ਕਿਉਂਕਿ ਮਿਊਜ਼ਿਕ ਜਿਹੜਾ ਅੱਜ ਵੈਸਟਰਨ ਸਟਾਰਟ ਹੋ ਗਿਆ, ਉਹ ਵੀ ਵੰਦਨਾ ਦੇ ਪ੍ਰੋਗਰਾਮ ਦੇ ਵਿੱਚ। ਜੀ ਹਾਂ, ਅੰਦਾਜ਼, ਆਵਾਜ਼ ਅਤੇ ਗੱਲਬਾਤ ਹਮੇਸ਼ਾ ਬਦਲਦੀ ਰਹਿਣੀ ਚਾਹੀਦੀ ਹੈ। ਪ੍ਰੋਗਰਾਮ ਚੱਲ ਰਿਹਾ ਜੀ, ਸ਼ੁਰੂ ਹੋ ਗਿਆ ਹੈਲੋ ਜਲੰਧਰ, ਅਤੇ ਅੱਜ ਤੁਸੀਂ ਬਣੇ ਹੋਏ ਹੋ ਆਪਣੀ ਦੋਸਤ ਵੰਦਨਾ ਦੇ ਨਾਲ ਇਸ ਪ੍ਰੋਗਰਾਮ ਦੇ ਵਿੱਚ। ਜੀ ਹਾਂ, ਅਤੇ ਹੈਲੋ ਜਲੰਧਰ ਦੇ ਵਿੱਚ ਜਿਹੜੇ ਵੀ ਲਿਸਨਰਸ ਹੁਣੇ ਟਿਊਨ ਇਨ ਕੀਤਾ, ਜਿਨ੍ਹਾਂ ਨੇ 102.7 FM ਰੇਨਬੋ, ਤੁਸੀਂ ਸਾਰੇ ਜਣੇ ਫਟਾਫਟ ਤੁਸੀਂ 0181-23-43-174 ਜਿਹੜਾ ਇਹ ਨੰਬਰ ਡਾਇਲ ਕਰਕੇ ਮੇਰੇ ਨਾਲ ਕਨੈਕਟ ਕਰ ਸਕਦੇ ਹੋ, ਗੱਲਾਂ ਬਾਤਾਂ ਕਰ ਸਕਦੇ ਹੋ, ਆਪਣਾ ਫੇਵਰੇਟ ਗਾਣਾ ਦੱਸ ਸਕਦੇ ਹੋ। ਅਤੇ ਨਾਲ ਨਾਲ ਹੀ ਦੇਖਦੇ ਹਾਂ ਇਸ ਕਾਲ ਦੀ ਸ਼ੁਰੂਆਤ ਵਿੱਚ ਹੀ ਕਿਹਦੀ ਲੱਗੀ ਹੈ ਕਾਲ ਪਹਿਲੀ, ਅਤੇ ਉਹਨਾਂ ਦੀ ਕੀ ਫਰਮਾਇਸ਼ ਹੈ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਡਮ ਜੀ, ਸੰਨੀ ਭਗਤ ਬੋਲ ਰਿਹਾ ਜੀ, ਪਾਰਕ ਕੈਂਪ ਜਲੰਧਰ ਤੋਂ ਜੀ।
0: ਵਾਹ ਜੀ ਵਾਹ ਭਗਤ ਜੀ, ਪਹਿਲੀ ਕਾਲ ਤੁਹਾਡੀ ਲੱਗ ਗਈ ਹੈ, ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਪ੍ਰੋਗਰਾਮ 'ਚ ਸਵਾਗਤ ਹੈ।
1: ਬਹੁਤ ਮੁਬਾਰਕਾਂ ਜੀ, ਤੁਹਾਨੂੰ ਬਹੁਤ ਮਿਸ ਕੀਤਾ, ਤੁਸੀਂ ਆਏ ਨਹੀਂ ਹੈਗੇ।
0: ਇਹ ਮੈਨੂੰ ਬਹੁਤ ਮਿਸ ਕੀਤਾ,
1: ਬਹੁਤ ਮਿਸ ਕੀਤਾ।
0: ਅੱਛਾ ਜੀ, ਕਿੰਨੇ ਗਾਣੇ ਸੁਣੇ ਫਿਰ ਮੈਨੂੰ ਮਿਸ ਕਰਕੇ?
1: ਮੈਡਮ ਜੀ, ਜਿਹੜੀ ਤੁਹਾਨੂੰ ਸਲੂਟ ਕਰਦੇ ਆ, ਪਤਾ ਕਿਉਂ?
0: ਹਾਂਜੀ,
1: ਇੱਕ ਪ੍ਰੋਗਰਾਮ ਦੇ ਵਿੱਚ ਮੈਂ ਪਿਛਲੀ ਵਾਰੀ ਪੂਰੀਆਂ ਕੋਲਾਂ ਜਿਹੜੀਆਂ ਤੁਹਾਡੀਆਂ 10 ਕੋਲਾਂ ਲਈਆਂ ਸੀ ਤੁਸੀਂ।
0: ਅੱਛਾ ਅੱਛਾ ਅੱਛਾ ਅੱਛਾ, ਇਸ ਕਰਕੇ ਹੈ? ਤੇ ਬਈ ਦੇਖੋ, ਪ੍ਰੋਗਰਾਮ ਦਾ ਨਾਂ ਹੀ
1: ਉਹ ਵੱਖਰਾ ਹੀ ਹੈਗਾ
0: ਨਾ। ਦੇਖੋ, ਪ੍ਰੋਗਰਾਮ ਦਾ ਨਾਂ ਹੈ ਹੈਲੋ ਜਲੰਧਰ, ਤੇ ਫਿਰ ਹੈਲੋ ਹੈਲੋ ਨਾ ਹੋਈ ਤਾਂ ਗੱਲ ਕਾਦੀ ਫਿਰ, ਹੈ?
1: ਹਾਂਜੀ ਹਾਂਜੀ ਮੈਡਮ ਜੀ,
0: ਠੀਕ ਹੈ।
1: ਤੁਹਾਨੂੰ ਮੈਂ ਉਹੀ ਤਾਂ ਹੀ ਕਹਿੰਦਾ, ਤੁਹਾਨੂੰ ਸਲੂਟ ਹੈਗਾ ਜੀ ਇਸ ਗੱਲ ਦਾ।
0: ਓ ਹੋ ਹੋ, ਅੱਛਾ ਜੀ, ਥੈਂਕ ਯੂ ਸੋ ਮਚ ਜੀ, ਥੈਂਕ ਯੂ। ਅੱਛਾ, ਬਹੁਤ ਵਧੀਆ ਲੱਗਿਆ ਸੁਣ ਕੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਨੀ ਜੀ, ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਅੱਜ ਦਾ ਦਿਨ ਕਿੱਦਾਂ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ, ਕੀ ਖਾਸ ਹੈ ਅੱਜ ਦੇ ਦਿਨ 'ਚ?
1: ਖਾਸ ਮੈਡਮ ਜੀ, ਸੇਲ ਦੇ ਅੱਜ ਕੰਮ ਤੇ ਆਏ ਆ।
0: ਅੱਛਾ,
1: ਤੇ ਸਾਰੇ ਯਾਰਾਂ ਦੋਸਤਾਂ ਨੇ, ਸ਼ਨੀਵਾਰ ਹੈਗਾ, ਤੇ ਸਮੋਸੇ ਮੰਗਾਏ ਆ, ਤੇ ਬਹੁਤ ਪਿਆਰੀ ਨਾਲ ਠੰਡਾ ਪੀਤੇ ਆ।
0: ਅੱਛਾ, ਠੀਕ ਹੈ।

0: ਹਾਂਜੀ ਹਾਂਜੀ ਮੈਡਮ ਜੀ,
1: ਸਮੋਸਿਆਂ ਦੇ ਨਾਲ ਠੰਡਾ, ਕਿਆ ਬਾਤ ਹੈ।
0: ਹਾਂਜੀ ਹਾਂਜੀ, ਬਾਕੀ ਹੁਣ ਮੈਡਮ ਜੀ ਸਾਡਾ ਪ੍ਰੋਗਰਾਮ ਸੁਣਾਂਗੇ ਤੇ ਜਿਹੜੀ ਮਾੜੀ ਮੋਟੀ ਗਰਮੀ ਹੈ ਉਹ ਵੀ ਨਹੀਂ ਲੱਗੇਗੀ।
1: ਓਹੋ ਠੀਕ ਹੈ ਠੀਕ ਹੈ ਠੀਕ ਹੈ, ਬਹੁਤ ਵਧੀਆ ਬਹੁਤ ਵਧੀਆ ਲੱਗਿਆ ਸੁਣ ਕੇ ਇਹ। ਤੇ ਹੁਣ ਤੁਸੀਂ ਇਹ ਦੱਸੋ ਕਿ ਤੁਹਾਡੀ ਗਾਣੇ ਦੀ ਫਰਮਾਇਸ਼ ਕੀ ਹੈ ਅੱਜ?
0: ਗਾਣੇ ਦੀ ਮੈਡਮ ਜੀ ਮੇਰੀ ਸੁਣਾ ਦਿਓ ਫਰਮਾਇਸ਼, ਹੈਪੀ ਬਰਥਡੇ ਵਾਲਾ ਕੋਈ ਵੀ ਸੁਣਾ ਦਿਓ।
1: ਸਮੋਸੇ ਇਸੇ ਖੁਸ਼ੀ ਚ ਮੰਗਾਏ ਗਏ ਆ ਕਿ ਹਜੇ ਪਾਰਟੀ ਰਹਿੰਦੀ ਹੈ ਹੋਰ ਕਰਨ ਵਾਲੀ?
0: ਨਹੀਂ ਉਹ ਮੈਡਮ ਜੀ ਸ਼ਾਮ ਨੂੰ ਵੱਖਰੀ ਪਾਰਟੀ ਹੋ ਜਾਣੀ ਆ, ਫਿਰ ਉੱਥੇ ਜਾਵਾਂਗੇ।
1: ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੇ ਬ੍ਰਦਰ ਨੂੰ ਜਨਮ ਦਿਨ ਦੀਆਂ, ਤੇ ਮੈਂ ਗਾਣਾ ਜ਼ਰੂਰ ਪਲੇ ਕਰਾਂਗੀ। ਬਹੁਤ ਬਹੁਤ ਸ਼ੁਕਰੀਆ ਸਨੀ ਜੀ ਕਾਲ ਕਰਨ ਵਾਸਤੇ, ਥੈਂਕ ਯੂ ਸੋ ਮਚ। ਓਕੇ ਜੀ, ਤੇ ਲਓ ਜੀ ਪਹਿਲੀ ਕਾਲ ਹੀ ਜਿਹੜੀ ਹੈ ਬੜੀ ਵਧੀਆ ਜੀ ਲੱਗੀ ਹੈ, ਕਿਉਂਕਿ ਸਨੀ ਜੀ ਦੇ ਬ੍ਰਦਰ ਦਾ ਬਰਥਡੇ ਹੈ ਤੇ ਫਿਰ ਅਸੀਂ ਉਹਨਾਂ ਦੇ ਜਨਮ ਦਿਨ ਦੇ ਵਾਸਤੇ ਇੱਕ ਖਾਸ ਜਿਹਾ ਗਾਣਾ ਜ਼ਰੂਰ ਪਲੇ ਕਰਾਂਗੇ। ਤੇ ਤੁਸੀਂ ਵੀ ਫਟਾਫਟ ਤੋਂ 0181 23 174 ਦੇ ਉੱਤੇ ਕਾਲ ਕਰਨੀ ਹੈ ਮੈਨੂੰ ਤੇ ਦੱਸਣੀ ਹੈ ਆਪਣੀ ਫਰਮਾਇਸ਼। ਫਿਲਹਾਲ ਸੁਣਦੇ ਹਾਂ ਪਹਿਲਾ ਗਾਣਾ, ਪਹਿਲਾ ਟਰੈਕ ਇਸ ਪ੍ਰੋਗਰਾਮ ਦੇ ਵਿੱਚ, ਉਹ ਵੀ ਬਰਥਡੇ ਵਿਸ਼ਿਸ਼ ਕਰਦੀ ਹੈ ਸਨੀ ਜੀ ਦੇ ਭਾਈ ਸਾਹਿਬ ਨੂੰ, ਤੇ ਇੰਜੋਏ ਕਰਦੇ ਹਾਂ ਉਹਨਾਂ ਦੇ ਨਾਲ ਨਾਲ ਅਸੀਂ ਵੀ, ਤੇ ਨਾਲ ਹੀ ਸਾਡੇ ਸਾਰਿਆਂ ਵੱਲੋਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਉਹਨਾਂ ਦੇ ਜਨਮ ਦਿਨ ਵਾਸਤੇ।

0: ਜਿਹੜੇ ਇੱਧਰ ਉੱਧਰ ਦੇ ਹੁੰਦੇ ਆ। ਅੱਛਾ ਜੀ, ਅੱਛਾ ਜੀ, ਜਗਸੀਰ ਜੀ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਮੈਮ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਵੀ ਮੇਰੀ ਕਾਲ ਤੁਹਾਡੇ ਸ਼ੋਅ 'ਚ ਲੱਗੀ ਨਹੀਂ ਤਾਂ ਕਿਤੇ ਲੱਗਦੀ ਨਹੀਂ ਤੁਹਾਡੇ ਸ਼ੋਅ 'ਚ ਕਾਲ।
0: ਅੱਛਾ ਜੀ, ਠੀਕ ਹੈ। ਅੱਛਾ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਗਰਮੀ ਕਿੱਦਾਂ ਮਨਾ ਰਹੇ ਹੋ ਤੁਸੀਂ?
1: ਗਰਮੀ ਮੈਮ ਸਾਡੇ ਤਾਂ ਇੱਧਰ ਬਰਫ ਜੰਮ ਰਹੀ ਆ।
0: ਓ ਹੋ ਹੋ, ਅੱਛਾ,
1: ਹਾਂਜੀ, ਪਰ ਉਹ ਵੀ ਫ੍ਰਿਜ ਦੇ ਉੱਪਰਲੇ ਖਾਨੇ 'ਚ।
0: ਹਾਂ ਇਹ ਤਾਂ ਹੈ ਗੱਲ, ਮੈਨੂੰ ਤੁਸੀਂ ਕਿਤੇ ਫ੍ਰਿਜ ਦੇ ਉੱਪਰਲੇ ਖਾਨੇ 'ਚ ਬੈਠ ਕੇ ਤਾਂ ਨਹੀਂ ਗੱਲ ਕਰਦੇ ਪਏ ਮੇਰੇ ਨਾਲ? ਪਾਣੀ ਪੂਣੀ ਪੀ ਰਹੇ ਹੋ ਫੇਰ ਪੂਰਾ?
1: ਹਾਂਜੀ ਮੈਮ ਪਾਣੀ ਪੂਰਾ ਪੀ ਰਹੇ ਹਾਂ। ਚਲੋ ਉਹ ਤਾਂ ਮਜ਼ਾਕ ਦੀ ਗੱਲ ਸੀ, ਤੇ ਗਰਮੀ ਇੰਜੋਏ ਕਰ ਰਹੇ ਜਿਵੇਂ, ਚਲੋ ਕਹਿੰਦੇ ਰੁੱਤ ਰੁੱਤ ਦਾ ਮੇਵਾ ਇੰਜੋਏ ਕਰਨਾ ਚਾਹੀਦਾ। ਬਾਕੀ ਨਿੰਬੂ ਪਾਣੀ ਚੱਲ ਰਿਹਾ, ਲੱਸੀ ਚੱਲ ਰਹੀ ਆ, ਦਹੀਂ ਦੁਹੀ ਵਗੈਰਾ।
0: ਹਾਂ ਇਹ ਜ਼ਰੂਰੀ, ਕੋਈ ਖਾਸ ਇੱਦਾਂ ਦਾ ਨੁਸਖਾ ਜਿਹੜਾ ਮੰਮੀ ਜਿਹੜੇ ਹੈ ਜਾਂ ਘਰ ਦੇ ਵਿੱਚ ਕੁਝ ਲੇਡੀਜ਼ ਜਾਂ ਤੁਹਾਡੀ ਫੈਮਿਲੀ ਜਿਹਦਾ ਹੁੰਦਾ ਨਾ ਕਿ ਕੁਝ ਇੱਦਾਂ ਦੀ ਖਾਸ ਚੀਜ਼ ਹੁੰਦੀ ਹੈ ਕਿ ਬਈ ਗਰਮੀਆਂ ਦੇ ਵਿੱਚ ਲੈਣੀ ਲੈਣੀ ਤਾਂ ਕਿ ਇਹਦੇ ਨਾਲ ਗਰਮੀ ਨਾ ਲੱਗੇ ਤੁਹਾਨੂੰ, ਕੋਈ ਇੱਦਾਂ ਦਾ ਖਾਸ ਟਿਪਸ, ਕੋਈ ਇੱਦਾਂ ਦਾ ਨੁਸਖਾ ਜਿਹੜਾ ਫੋਲੋ ਹੋ ਰਿਹਾ?
1: ਮੈਮ ਇਹ ਤਾਂ ਇਹੀ ਹੈ, ਪਰ ਇੱਕ ਹੈ ਜਿੱਦਾਂ ਆਪਾਂ ਜਦੋਂ ਬਾਹਰ ਨਿਕਲਦੇ ਹਾਂ ਨਾ ਧੁੱਪ ਦੇ ਵਿੱਚ, ਉਦੋਂ ਛੋਟੀ ਇਲਾਚੀ ਜਾਂ ਪਿਆਜ਼ ਜ਼ਰੂਰ ਖਾ ਕੇ ਜਾਓ, ਕਹਿੰਦੇ ਇਹਦੇ ਨਾਲ ਨੁਕਸਾਨ ਨਹੀਂ ਕਰਦੀ ਗਰਮੀ।
0: ਵਾਹ ਜੀ ਵਾਹ, ਚਲੋ ਜੀ, ਇੱਕ ਵਧੀਆ ਟਿਪ ਪਤਾ ਲੱਗੀ ਸਾਨੂੰ ਹੈ ਗਰਮੀਆਂ ਦੀ। ਠੀਕ ਹੈ ਬਈ, ਜਿੰਨੇ ਵੀ ਲਿਸਨਰ ਨੇ ਸਾਰੇ ਰੈਡੀ ਰਹੋ, ਇਸੇ ਬਹਾਨੇ ਨਾਲ ਨਾਲ ਕਾਪੀ ਪੈਨ ਲੈ ਕੇ ਲਿਖਦੇ ਵੀ ਰਹੋ, ਕੀ ਪਤਾ ਸਾਨੂੰ ਕੋਈ ਨਵੀਆਂ ਨਵੀਆਂ ਟਿਪਸ ਐਂਡ ਟ੍ਰਿਕਸ ਪਤਾ ਲੱਗ ਜਾਣ ਸਾਡੇ ਆਪਣੇ ਲਿਸਨਰਸ ਤੋਂ। ਹੈ
1: ਹਾਂਜੀ, ਬਾਕੀ ਮੈਮ ਹੀਰਾ ਲਾਲ ਦਾ ਬਰਥਡੇ, ਉਹਨਾਂ ਨੂੰ ਮੁਬਾਰਕਾਂ ਸਾਡੇ ਵੱਲੋਂ।
0: ਲੈ ਬਈ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੇ ਹੀਰਾ ਲਾਲ ਜੀ ਦਾ ਅੱਜ ਬਰਥਡੇ ਸਪੈਸ਼ਲ ਹੋ ਗਿਆ, ਸਾਡੇ ਲਿਸਨਰਸ ਵੀ ਮੁਬਾਰਕਾਂ ਦੇ ਰਹੇ ਨੇ ਉਹਨਾਂ ਨੂੰ। ਠੀਕ ਹੈ, ਅੱਛਾ ਜਗਸੀਰ ਜੀ, ਗਾਣਾ ਕਿਹੜਾ ਸੁਣੋਗੇ?
1: ਗਾਣਾ ਮੈਮ ਤੁਹਾਡੀ ਪਸੰਦ ਸੁਣਨੀ ਅੱਜ, ਪੰਜਾਬੀ ਸੌਂਗ।
0: ਠੀਕ ਹੈ ਜੀ, ਠੀਕ ਹੈ, ਠੀਕ ਹੈ ਜਗਸੀਰ ਜੀ, ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ।
1: ਸਾਨੂੰ ਵੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਸੀਂ ਪ੍ਰੋਗਰਾਮ ਹੀ ਇੰਨਾ ਵਧੀਆ ਕਰਦੇ ਆ, ਪਰ ਮੰਨੋ ਵਾਲੀ ਦਿਲ ਕਰਦਾ ਕਾਲ ਲਾਉਣ ਨੂੰ ਪਰ ਲੱਗਦੀ ਨਹੀਂ ਕਿਸੇ।
0: ਉਹ ਕੋਈ ਗੱਲ ਨਹੀਂ ਜੀ, ਦੇਖੋ ਮੇਰੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਮੈਂ ਮੈਕਸਿਮਮ ਜਿੰਨੀਆਂ ਕਾਲਸ ਲੈ ਸਕਾਂ ਇਸ ਪ੍ਰੋਗਰਾਮ ਦੇ ਵਿੱਚ ਲਵਾਂ, ਤੁਹਾਡੇ ਸਾਰਿਆਂ ਨਾਲ ਗੱਲਬਾਤ ਹੋਏ, ਬਟ ਇਹੀ ਹੁੰਦਾ ਫਿਰ ਕਿ ਜਿੰਨੀਆਂ ਮਤਲਬ
1: ਤੁਸੀਂ ਪ੍ਰੋਗਰਾਮ 'ਚ ਕਾਲਾਂ ਵੀ ਸਭ ਤੋਂ ਵੱਧ ਲੈਂਦੇ ਹਾਂ।
0: ਬਿਲਕੁਲ ਉਹੀ, ਕਿਉਂਕਿ ਮੇਰਾ ਮੇਨ ਮਕਸਦ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਨਾ ਵੀ ਹੈ, ਅਤੇ ਨਾਲ ਨਾਲ ਤੁਹਾਡੇ ਗਾਣੇ ਵੀ ਪਲੇ ਕਰਨਾ ਹੈ, ਅਤੇ ਜਿੰਨਾ ਟਾਈਮ ਲਿਮਿਟ ਦੇ ਹਿਸਾਬ ਨਾਲ ਜਿੰਨੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਮੈਕਸੀਮਮ ਕਾਲਸ ਲਵਾਂ ਤੁਹਾਡੀਆਂ ਅਤੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਾਂ।
1: ਹਾਂਜੀ ਹਾਂਜੀ,
0: ਚਲੋ ਠੀਕ ਹੈ ਜਗਸੀਰ ਜੀ, ਮੈਂ ਫਿਰ ਆਪਣਾ ਗਾਣਾ ਪਲੇ ਕਰਦੀ ਹਾਂ, ਅੱਜ ਬੜਾ ਵਧੀਆ ਦਿਨ ਹੈ ਜੀ, ਬਰਥਡੇ ਤੋਂ ਸ਼ੁਰੂਆਤ ਹੋਈ ਹੈ, ਅਤੇ ਇੱਕ ਵਧੀਆ ਜਿਹਾ ਗਾਣਾ ਫਿਰ ਮੇਰੇ ਵੱਲੋਂ ਸੁਣੋ ਤੁਸੀਂ।
1: ਥੈਂਕ
0: ਯੂ ਜੀ, ਥੈਂਕ ਯੂ ਸੋ ਮਚ, ਓਕੇ ਜੀ। ਅਤੇ ਲਓ ਜੀ, ਜਗਸੀਰ ਜੀ ਦੀ ਕਾਲ ਲੱਗੀ ਹੈ, ਵਧੀਆ ਲੱਗਿਆ ਉਹਨਾਂ ਨਾਲ ਗੱਲਬਾਤ ਕਰਕੇ, ਅਤੇ ਇੱਕ ਬੜੀ ਵਧੀਆ ਜੀ ਗਰਮੀਆਂ ਦੀ ਉਹਨਾਂ ਨੇ ਟਿਪ ਵੀ ਦੇ ਦਿੱਤੀ ਸਾਨੂੰ। ਖੈਰ ਫਿਲਹਾਲ ਅੱਜ ਜੀ ਜਨਮ ਦਿਨ ਹੈ ਜੀ ਸਾਡੇ ਇੱਕ ਲਿਸਨਰ ਦਾ, ਅਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਜਗਸੀਰ ਜੀ ਨੇ ਕਿ ਆਪਣੀ ਚੋਇਸ ਦਾ ਇੱਕ ਗਾਣਾ ਲਾ ਦਿਓ, ਤਾਂ ਚਲੋ ਫਿਰ ਠੀਕ ਹੈ, ਨੱਚਣ ਟੱਪਣ ਵਾਲਾ ਇੱਕ ਗਾਣਾ ਲਾਉਂਦੇ ਹਾਂ ਪੰਜਾਬੀ, ਕਿਉਂਕਿ ਜ਼ਿੰਦਗੀ ਜਿਹੜੀ ਹੈ ਨਾ ਜ਼ਿੰਦਾ ਦਿਲੀ ਦੇ ਨਾਲ ਜੀਣੀ ਚਾਹੀਦੀ ਹੈ, ਅਤੇ ਅਸੀਂ ਆ ਪੰਜਾਬੀ, ਅਤੇ ਪੰਜਾਬੀ ਜਿਹੜੇ ਨੇ ਉਹ ਇਸੇ ਲਈ ਤਾਂ ਪਛਾਣੇ ਜਾਂਦੇ ਨੇ। ਫਿਲਹਾਲ ਸੁਣਦੇ ਹਾਂ ਇਸ ਟਰੈਕ ਨੂੰ, ਅਤੇ ਫਟਾਫਟ ਤੋਂ ਤੁਸੀਂ ਵੀ ਕਾਲ ਲਾਓ ਅਤੇ ਕਰੋ ਮੇਰੇ ਨਾਲ ਗੱਲਬਾਤ, ਅਤੇ ਸੁਣਦੇ ਹਾਂ ਤੁਹਾਡੀਆਂ ਕੀ ਖਾਸ ਟਿਪਸ ਐਂਡ ਟ੍ਰਿਕਸ ਨੇ ਗਰਮੀਆਂ ਵਾਸਤੇ, ਪਰ ਫਿਲਹਾਲ ਸੁਣਦੇ ਹਾਂ ਇਸ ਗਾਣੇ ਨੂੰ।

0: ਜੀ ਹਾਂ, ਅੱਜ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹੈ ਤੁਹਾਡੀ ਦੋਸਤ ਵੰਦਨਾ ਤੁਹਾਡੇ ਨਾਲ, ਤੇ ਵਾਈਬਸ ਵੀ ਖਾਸ ਨੇ ਇਸ ਪ੍ਰੋਗਰਾਮ ਦੀਆਂ ਅੱਜ, ਕਿਉਂਕਿ ਗੱਲਬਾਤ ਜਿਹੜੀ ਹੈ ਬਹੁਤ ਪੋਜ਼ਿਟਿਵ ਹੋ ਰਹੀ ਹੈ ਸਾਰੇ ਲਿਸਨਰਸ ਦੇ ਨਾਲ। ਬੜੇ ਖੁਸ਼ ਨੇ ਸਾਰੇ ਜਣੇ। ਵੀਕਐਂਡ ਦਾ ਵਾਰ ਹੈ ਜੀ ਅੱਜ, ਸੈਟਰਡੇ, ਔਰ ਸੈਟਰਡੇ ਜਿਹੜਾ ਹੁੰਦਾ ਨਾ ਸ਼ਨੀਵਾਰ, ਇੱਕ ਖਾਸ ਹੀ ਗੱਲਬਾਤ ਹੁੰਦੀ ਹੈ ਉਹਦੇ ਵਿੱਚ, ਕਿਉਂਕਿ ਅਗਲਾ ਦਿਨ ਹੁੰਦਾ ਜੀ ਸੰਡੇ ਦਾ ਦਿਨ, ਅਤੇ ਟੈਨਸ਼ਨ ਕੋਈ ਨਹੀਂ ਹੁੰਦੀ ਅਗਲੇ ਦਿਨ ਦੀ। ਅਤੇ ਹਾਂਜੀ, ਫਿਰ ਅੱਜ ਇੱਕ ਲਾਈਟ ਜਿਹਾ ਡੇ ਸੈਟਰਡੇ, ਅਤੇ ਦੇਖਦੇ ਹਾਂ ਕਿ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਗਲੀ ਕਾਲ ਜਿਹੜੀ ਆ ਉਹ ਕਿਹੜੇ ਸਾਡੇ ਲਿਸਨਰ ਦੀ ਲੱਗੀ ਆ। ਹੈਲੋ,
1: ਹੈਲੋ ਮੰਡੂ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਰਵਿੰਦਰ ਸਿੰਘ ਰੂਪਰਾ, ਇਹ ਪਿੰਡ ਗਾਜੀਪੁਰ ਜਲੰਧਰ ਤੋਂ ਬੋਲ ਰਹਾ ਜੀ। ਜਲੰਧਰ ਦੇ ਕਪੂਰਥਲਾ ਰੋਡ ਤੇ ਮੇਰਾ ਪਿੰਡ ਹੈ ਜੀ।
0: ਵਾਹ ਜੀ ਵਾਹ, ਤੁਸੀਂ ਪੂਰਾ ਐਡਰੈਸ ਦੱਸ ਦਿੱਤਾ ਮੈਨੂੰ, ਹੈ?
1: ਹਾਂਜੀ ਹਾਂਜੀ,
0: ਠੀਕ ਹੈ। ਮਤਲਬ ਜੇ ਆਣਾ ਹੋਏ ਤਾਂ ਆ ਜਾਓ ਤੁਸੀਂ, ਹੈ?
1: ਵੈਲਕਮ ਵੈਲਕਮ ਹੈ ਜੀ, ਜੋ ਵੀ ਆ ਗਏ। ਜਾਮਣਾ ਜਾਮਣਾ ਕਾਫੀ ਮਹੀਨੇ ਦਾ ਉਹ ਜੀ ਜਾਮਣਾ ਲੱਗਿਆ ਆ।
0: ਵਾਹ ਜੀ ਵਾਹ,
1: ਜਾਮਣ ਖਾਣਾ ਹੋ ਜੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ। ਤਾਂ ਮੇਰਾ ਬੜਾ ਫੇਵਰੇਟ ਸੱਚੀ ਫਰੂਟ ਹੈ, ਇੱਕ ਤੇ ਹੈਲਦੀ ਬਹੁਤ ਹੈ, ਇਹਦੇ ਵਿੱਚ ਬੜੀਆਂ ਸਾਰੀਆਂ ਕੀ ਕਹਿੰਦੇ ਨਾ ਹੈਲਥ ਬੈਨੀਫਿਟਸ ਬਹੁਤ ਨੇ।
1: ਜਲੰਧਰ ਤੋਂ 8 ਕਿਲੋਮੀਟਰ ਮੇਰੇ ਪਿੰਡ ਹੈ ਜੀ।
0: ਅੱਛਾ ਅੱਛਾ ਅੱਛਾ, ਕੋਈ ਗੱਲ ਨਹੀਂ, ਠੀਕ ਹੈ, ਜ਼ਰੂਰ ਕਦੀ ਮੌਕਾ ਮਿਲਿਆ ਤੇ ਤੁਹਾਡੇ ਨਾਲ ਜ਼ਰੂਰ ਮਿਲਾਂਗੇ। ਖੈਰ ਫਿਲਹਾਲ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਪਹਿਲਾਂ ਤਾਂ ਕਾਲ ਕਰਨ ਦਾ, ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਹਰਵਿੰਦਰ ਜੀ।
1: ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਮੇਰੀ ਕਾਲ ਅਟੈਂਡ ਕਰਨ ਦਾ।
0: ਠੀਕ ਹੈ,
1: ਜੱਟ ਨੇ ਨਾ ਪਾਣੀ ਕੋ ਪੈਸੇ ਲੈ ਲੈ।
0: ਅੱਛਾ,
1: ਉਹ ਪੈਸੇ ਲੈ ਲੈ ਤੇ ਉਹ ਜੱਟ ਕੋ ਦੇ ਨਾ ਹੁਣ। ਉਹ ਇੱਕ ਮੈਂ ਜੱਟ ਗਿਆ ਉਹਦੀ ਦੁਕਾਨ ਤੇ, ਨਾ ਢੋਲ ਵਾਲਾ ਲੈ ਗਿਆ।
0: ਅੱਛਾ,
1: ਉਹਨੇ ਬਾਣੀ ਨੂੰ ਕਹਿੰਦਾ ਕਹਿੰਦਾ ਟੱਪ ਖਾਤੇ ਬਈ ਖਾਤੇ। ਉਹ ਜੱਟ ਉਹ ਬਾਣੀ ਬੜਾ ਖੁਸ਼ ਹੋਇਆ, ਲੰਗੀ ਪੈਸੇ ਲੱਗੇ ਮਿਲਣ। ਉਹਨੇ ਬਈਆਂ ਖਾਤੇ ਕੱਢੇ ਤਾਂ ਢੋਲ ਵਾਲੇ ਨੂੰ ਕਹਿੰਦਾ ਕਹਿੰਦਾ ਢੋਲ ਵਜਾ।
0: ਅੱਛਾ,
1: ਢੋਲ ਉੱਚੀ ਜਵਾਦਾ ਉਹ ਸੁਣੇ ਨਾ ਬਾਣੀ ਨੂੰ ਕੁੱਟ ਬਹੁਤ ਕੁੱਟਿਆ ਉਹਨੇ ਅੰਦਰ।
0: ਅੱਛਾ,
1: ਢੋਲ ਨਾ ਬਾਅਦ ਚ ਇੱਕ ਦਿਨ ਕਿਤੇ ਬਾਣੀਆਂ ਦਾ ਮੁੰਡਾ ਬੈਠੇ ਦੁਕਾਨ ਤੇ, ਨਾ ਉਹਦੇ ਪਿੰਡ ਢੋਲ ਵੱਜੇ। ਤੇ ਉਹ ਮੁੰਡਾ ਕਹਿੰਦਾ ਕਹਿੰਦਾ ਕਿਸੇ ਵਿਆਹ ਆ ਜਾਂ ਕਿਸੇ ਮੁੰਡਾ ਹੋਇਆ ਢੋਲ ਵੱਜਦਾ।
0: ਅੱਛਾ,
1: ਉਹ ਬਾਣੀਆਂ ਕਹਿੰਦਾ ਕੀ ਪਤਾ ਕਹਿੰਦਾ ਕਿਸੇ ਵਿਆਹ ਆ ਮੁੰਡਾ ਹੋਇਆ, ਖਾਲੀ ਕਿਸੇ ਦਾ ਹਿਸਾਬ ਨੀ ਹੁੰਦਾ ਹੋਵੇ ਕਹਿੰਦਾ।
0: ਹਾਂ, ਇਹ ਗੱਲ ਸਹੀ ਹੈ, ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੋਕ ਹੈ। ਥੈਂਕ ਯੂ ਸੋ ਮਚ, ਇੰਨਾ ਵਧੀਆ ਜੋਕ ਸੁਣਾ ਲਈ। ਪਹਿਲਾਂ ਮੈਨੂੰ ਇਹ ਦੱਸੋ ਤੁਹਾਨੂੰ ਇੰਨਾ ਸਾਹ ਕਿਉਂ ਚੜਿਆ ਹੋਇਆ?
1: ਹੈਲੋ,
0: ਹਾਂਜੀ ਹਾਂਜੀ, ਮੈਂ ਕਿਹਾ ਤੁਹਾਨੂੰ ਇੰਨਾ ਸਾਹ ਕਿਉਂ ਚੜਿਆ ਹੋਇਆ? ਤੁਸੀਂ ਜਲਦੀ ਜਲਦੀ ਕੋਈ ਚੜੇ, ਤੁਸੀਂ ਆਰਾਮ ਨਾਲ ਚੜਨਾ ਸੀਗਾ। ਬਹੁਤ ਵਧੀਆ ਲੱਗਿਆ ਗੱਲ ਕਰਕੇ। ਅੱਛਾ, ਗਾਣਾ ਕਿਹੜਾ ਸੁਣੋਗੇ ਹਰਵਿੰਦਰ ਜੀ?
1: ਗਾਣਾ ਸੁਣਾ ਦੇ ਮੈਡਮ ਜੀ, ਮੁਕੇਸ਼ ਜੀ ਦੀ ਆਵਾਜ਼।
0: ਠੀਕ ਹੈ ਜੀ, ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਕਾਫੀ ਟਾਈਮ ਬਾਅਦ। ਥੈਂਕ ਯੂ ਸੋ ਮਚ ਹਰਵਿੰਦਰ ਜੀ, ਓਕੇ ਜੀ, ਥੈਂਕ ਯੂ ਜੀ। ਤੇ ਲਓ ਜੀ, ਹਰਵਿੰਦਰ ਜੀ ਦੀ ਰਿਕੁਐਸਟ ਦੇ ਉੱਤੇ ਇੱਕ ਗਾਣਾ ਮੈਂ ਬਹੁਤ ਸੋਹਣਾ ਜਿਹਾ ਮੁਕੇਸ਼ ਜੀ ਦੀ ਆਵਾਜ਼ ਦੇ ਵਿੱਚ ਪਲੇ ਕਰਨ ਜਾ ਰਹੀ ਹਾਂ। ਤੇ ਜਿਨ੍ਹਾਂ ਨੇ ਹੁਣੇ ਟਿਊਨ ਕੀਤਾ ਐਫ ਐਮ ਰੇਨਬੋ 102.7 ਤੇ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਜੇ ਉਹ ਬਣਨਾ ਚਾਹੁੰਦੇ ਨੇ ਇਸ ਪ੍ਰੋਗਰਾਮ ਦਾ ਹਿੱਸਾ, ਤੇ ਕਾਲ ਕਰਨੀ ਹੈ ਮੈਨੂੰ 0181 23 43 174 ਦੇ ਉੱਤੇ ਫਟਾਫਟ ਤੋਂ, ਤੇ ਨੰਬਰ ਡਾਇਲ ਕਰਕੇ ਵੇਟ ਕਰਨੀ ਹੈ।

ਦੇਖਣਾ ਹੈ ਕਿ ਅੱਜ ਸਾਡਾ ਲੱਕ ਜਿਹੜਾ ਉਹ ਕੰਮ ਕਰਦਾ ਮਿਲਦੀ ਹੈ ਕਾਲ ਕਿ ਨਹੀਂ, ਕਿਉਂਕਿ ਕਾਲ ਆਲਰੇਡੀ ਬਹੁਤ ਬਿਜ਼ੀ ਰਹਿੰਦੀ ਹੈ, ਬਹੁਤ ਸਾਰੇ ਜਣੇ ਜਿਹੜੇ ਨੇ ਟਰਾਈ ਕਰਦੇ ਹੁੰਦੇ ਨੇ। ਫਿਲਹਾਲ ਟਰਾਈ ਕਰੋ ਤੁਸੀਂ ਨਾਲ ਨਾਲ ਅਤੇ ਨਾਲ ਨਾਲ ਇੰਜੋਏ ਕਰੋ ਇਸ ਗਾਣੇ ਨੂੰ, ਇਸ ਗੀਤ ਦੇ ਉਸ ਪਾਰ। ਆ ਰਹੀ ਹਾਂ ਮੈਂ ਫਟਾਫਟ ਤੋਂ ਵਾਪਸ ਨੈਕਸਟ ਕਾਲਰ ਲੈ ਕੇ।

0: हाँ जी, FM रेनबो दी कड़ी दे उत्ते वक्त जड़ा है ना बहुत जल्दी जल्दी बीतदा जा रहा है। 4:21 ते 38 सैकेंड्स जड़े ने हो चुके ने ते कॉल्स जड़ियां ने बैक टू बैक लग रही ने प्रोग्राम दे विच। देखदे आ जी अगली कॉल जड़ी है वो केदी लगी है। हेलो
1: हेलो वंदना मैडम जी नमस्कार ते गुड इवनिंग जी।
0: गुड इवनिंग जी, गुड इवनिंग, नमस्कार जी, कौन बोल रहे हो?
1: मैं जी हीरा लाल बोल रहा फुला मंडी गोपालनगर जलंधर तो।
0: हीरा लाल बोल रहे हो, ठीक है। ए हीरा लाल केड़े वाले हीरा लाल ने जलंधर तो?
1: ए वो हीरा लाल है जिदा आज बर्थडे मना रहे हैं सारे दोस्त।
0: अच्छा जी, अच्छा जी, बहुत बहुत मुबारकां पहला तो तुहानू जन्मदिन दियां। ते देख लो जी लिसनर्स भी साढ़े तुहाडे वास्ते स्पेशल विशेज भेज रहे हैं ते तुहाडा दिन भी लकी है जी। पहली कॉल दे उत्ते तुहाडे वास्ते फरमाइश आई ते वो कॉल लगी ते हुण तुहाडी कॉल भी लग गई है क्योंकि अज जी तुहाडा हैगा जन्मदिन।
1: ਬਿਲਕੁਲ ਮੈਡਮ ਜੀ, ਅਜੇ ਮੈਂ ਸਵੇਰੇ ਸੰਨੀ ਭਾਜੀ ਨੂੰ ਫੋਨ ਕੀਤਾ ਸੀ, ਉਹਨਾਂ ਨੇ ਅੱਗੋਂ ਸਾਰੇ ਦੋਸਤਾਂ ਨੂੰ ਦੱਸਤਾ।
0: ਅੱਛਾ,
1: ਹੈਪੀ ਬਰਥਡੇ ਹੈਗਾ ਤੇ ਜਗਸੀਤ ਭਾਜੀ ਵੀ ਆਏ ਸੀ, ਉਹਨਾਂ ਦਾ ਵੀ ਸ਼ੁਕਰੀਆ, ਜਿਹੜੇ ਆਉਣਗੇ ਉਹਨਾਂ ਦਾ ਵੀ ਸ਼ੁਕਰੀਆ ਕਰਾਂਗਾ ਮੈਂ ਮੈਡਮ।
0: ਅੱਛਾ ਜੀ, ਅੱਛਾ ਜੀ, ਦੇਖੋ ਜੀ ਕਿੰਨਾ ਸਪੈਸ਼ਲ ਬਣਾ ਦਿੱਤਾ ਤੁਹਾਡਾ ਬਰਥਡੇ FM ਰੇਨਬੋ ਨੇ।
1: ਇੱਕ ਹੋਰ ਗੱਲ ਹੈ ਮੈਡਮ ਜੀ,
0: ਹਾਂਜੀ,
1: ਸਾਰੇ FM ਰੇਨਬੋ ਦੀ ਦੁਆਰਾ ਬਣੇ ਸਾਰੇ ਮੇਰੇ ਦੋਸਤ ਤੇ ਸਿਰਫ ਮੈਂ ਸੰਨੀ ਭਾਜੀ ਨੂੰ ਮਿਲਿਆ, ਬਾਕੀ ਕਿਸੇ ਦੋਸਤ ਨੂੰ ਨੀ ਮਿਲਿਆ ਅਜੇ ਤੱਕ।
0: ਅੱਛਾ,
1: ਅਸੀਂ ਅਜੇ ਇੱਕ ਦੂਸਰੇ ਨੂੰ ਦੇਖਿਆ ਨਹੀਂ ਮੈਡਮ, ਫਿਰ ਵੀ ਸਾਡਾ ਇੰਨਾ ਪਿਆਰ।
0: ਵਾਹ ਜੀ ਵਾਹ, ਤਾਂ ਹੀ ਉਹਨਾਂ ਨੇ ਕਾਲ ਦੇ ਉੱਤੇ ਕਿਹਾ ਸੀਗਾ ਕਿ ਮੇਰੇ ਭਰਾ ਦਾ

0: ਜਨਮਦਿਨ ਹੈ।
1: ਹਾਂਜੀ ਹਾਂਜੀ,
0: ਕਿਆ ਬਾਤ ਹੈ, ਦੇਖੋ ਜੀ ਕਿੰਨਾ ਡੀਪ ਕਨੈਕਸ਼ਨ ਬਣਿਆ ਤੁਹਾਡਾ ਉਹਨਾਂ ਦੇ ਨਾਲ।
1: ਬਿਲਕੁਲ ਜੀ, ਅਸੀਂ ਐਫ ਐਮ ਰੇਨਬੋ ਦਾ ਬਹੁਤ ਸ਼ੁਕਰੀਆ ਧੰਨਵਾਦ ਕਰਦੇ ਹਾਂ ਕਿਉਂਕਿ ਸਾਨੂੰ ਇਹਨਾਂ ਨੇ ਵਧੀਆ ਦੋਸਤ ਦਿੱਤੇ ਆ ਮੈਡਮ।
0: ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਲੱਗਦਾ ਸੁਣ ਕੇ ਇਹ ਸਾਰੀਆਂ ਚੀਜ਼ਾਂ। ਖੈਰ ਫਿਲਹਾਲ ਤੁਸੀਂ ਹੁਣ ਅੱਜ ਦਾ ਤੁਹਾਡਾ ਸੈਲੀਬ੍ਰੇਸ਼ਨ ਜਿਹੜਾ ਉਹ ਕੈਰੀ ਔਨ ਹੈ, ਤੇ ਤੁਸੀਂ ਹੁਣ ਗਾਣਾ ਕਿਹੜਾ ਸੁਣੋਗੇ?
1: ਮੈਡਮ ਜੀ, ਜਿੰਨੇ ਵੀ ਮੇਰੇ ਦੋਸਤ ਸੁਣ ਰਹੇ ਨੇ ਤੇ ਜਿੰਨੇ ਵੀ ਹੁਣ ਜਿਹੜੇ ਦੋਸਤ ਵਿੱਚ ਦੇਖ ਜਾਣਗੇ ਉਹਨਾਂ ਸਾਰਿਆਂ ਲਈ ਡੈਡੀਕੇਟ ਗਾਣਾ ਮੇਰੀ ਦੋਸਤੀ ਮੇਰਾ ਪਿਆਰ।
0: ਵਾਹ ਜੀ ਵਾਹ, ਵਾਹ ਜੀ ਵਾਹ, ਠੀਕ ਹੈ ਹੀਰਾ ਲਾਲ ਜੀ, ਮੈਂ ਗਾਣਾ ਜ਼ਰੂਰ ਪਲੇ ਕਰਾਂਗੀ। ਬਹੁਤ ਬਹੁਤ ਸ਼ੁਕਰੀਆ ਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਡੇ ਜਨਮਦਿਨ ਦੀ।
1: ਸ਼ੁਕਰੀਆ ਮੈਡਮ ਜੀ,
0: ਥੈਂਕ ਯੂ ਸੋ ਮਚ ਜੀ, ਥੈਂਕ ਯੂ। ਤੇ ਲਓ ਜੀ, ਸਾਰੀ ਜਿੰਨੇ ਸਾਡੇ ਲਿਸਨਰਸ ਨੇ ਉਹਨਾਂ ਸਾਰਿਆਂ ਵਾਸਤੇ ਡੈਡੀਕੇਟਿਡ ਇਹ ਸੌਂਗ ਆਇਆ ਜੀ ਹੀਰਾ ਲਾਲ ਜੀ ਵੱਲੋਂ, ਉਹਨਾਂ ਦਾ ਜਨਮਦਿਨ, ਇਸ ਕਰਕੇ ਉਹ ਸਪੈਸ਼ਲ ਜਿਹਾ ਇੱਕ ਗਾਣਾ ਤੁਹਾਨੂੰ ਸਾਰਿਆਂ ਨੂੰ ਡੈਡੀਕੇਟ ਕਰਨਾ ਚਾਹ ਰਹੇ ਨੇ ਤੇ ਸੁਣਾਂਗੇ ਅਸੀਂ ਵੀ ਇਹ ਖੂਬਸੂਰਤ ਜਿਹਾ ਗਾਣਾ, ਬਹੁਤ ਹੀ ਸੋਹਣੀ ਜੀ ਮੂਵੀ ਤੋਂ, ਦੋਸਤੀ ਮੂਵੀ ਦਾ ਇੱਕ ਗਾਣਾ, ਮੇਰੀ ਦੋਸਤੀ ਮੇਰਾ ਪਿਆਰ।

ਹਾਂਜੀ, ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਇੰਜੋਏ ਕਰ ਰਹੇ ਹੋ ਸੋਹਣੇ ਸੋਹਣੇ ਗਾਣੇ ਤੇ ਨਾਲ ਵਧੀਆ ਵਧੀਆ ਕਾਲ ਸਾਡੇ ਲਿਸਨਰਸ ਦੀਆਂ। ਅੱਛਾ, ਇੱਕ ਨਾ ਪ੍ਰੋਗਰਾਮ ਦੇ ਵਿੱਚ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਹਾਂ। ਮੈਨੂੰ ਹੁਣੇ ਇੱਕ ਮੈਸੇਜ ਆਇਆ ਜੀ ਸਾਡੇ ਵਟਸਐਪ ਦੇ ਉੱਤੇ 9855510027 ਦੇ ਉੱਤੇ। ਉਹਨਾਂ ਨੇ ਮੈਨੂੰ ਪੁੱਛਿਆ ਹੈ ਕਿ ਜੀ ਤੁਸੀਂ ਹਿੰਦੀ 'ਚ ਗੱਲ ਕਰ ਸਕਦੇ ਹੋ? ਵੈਸੇ ਮੈਂ ਪੰਜਾਬੀ ਸਮਝ ਤਾਂ ਲੈਂਦਾ ਪਰ ਮੈਂ ਹਿੰਦੀ ਹੀ ਬੋਲ ਪਾਉਂਦਾ, ਅਤੇ ਜੀ ਬਿਲਕੁਲ ਅਸੀਂ ਹਿੰਦੀ 'ਚ ਵੀ ਗੱਲ ਕਰ ਲਾਂਗੇ ਅਤੇ ਅਸੀਂ ਪੰਜਾਬੀ 'ਚ ਵੀ ਗੱਲ ਕਰ ਲਾਂਗੇ ਅਤੇ ਅਸੀਂ ਇੰਗਲਿਸ਼ 'ਚ ਵੀ ਗੱਲ ਕਰ ਸਕਦੇ ਹਾਂ ਜੇ ਤੁਸੀਂ ਕਰਨਾ ਚਾਹੋ। ਅਤੇ ਨਾਲੇ ਉਹ ਮੈਨੂੰ ਕਹਿ ਰਹੇ ਨੇ ਕਿ ਤੁਸੀਂ ਠੀਕ ਹੈ ਬਹੁਤ ਬੋਲਦੇ ਹੋ, ਅਤੇ ਠੀਕ ਹੈ ਅਤੇ ਜੀ ਬੋਲਣਾ ਹੀ ਪੈਂਦਾ ਕਿਉਂਕਿ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਅਤੇ ਤੁਸੀਂ ਸਾਡੇ ਲਿਸਨਰਸ ਹੋ ਅਤੇ ਤੁਸੀਂ ਗਲਤ

0: ਕਿੱਦਾਂ ਹੋ ਸਕਦੇ ਹੋ ਜੀ। ਤੇ ਬਸ ਫਿਰ ਠੀਕ ਹੈ ਕਰਦੇ ਹੋਇਆ, ਦੇਖਦੇ ਹਾਂ ਜੀ ਅਗਲੀ ਕਾਲ ਕਿਹਦੀ ਲੱਗੀ ਹੈ। ਹੈਲੋ
1: ਹੈਲੋ, ਨਮਸਕਾਰ, ਸਤਿ ਸ੍ਰੀ ਅਕਾਲ ਮੈਡਮ ਜੀ।
0: ਕੌਣ ਬੋਲ ਰਿਹਾ?
1: ਮੈਂ ਮੋਹਨ ਲਾਲ ਬੋਲਦਾ ਜੀ, ਪਿੰਡ ਔਜਲਾ।
0: ਅੱਛਾ ਜੀ, ਮੋਹਨ ਲਾਲ ਜੀ ਬਹੁਤ
1: ਮੈਡਮ ਜੀ।
0: ਹਾਂਜੀ,
1: ਪਹਿਲਾਂ ਵੀ ਤੁਹਾਡੇ ਨਾਲ ਗੱਲ ਹੋਈ ਸੀ, 20 ਦਿਨ ਹੋਏ ਆ, ਉਦਣ ਵੀ ਜਿੱਦਣ ਤੁਸੀਂ ਆਏ ਸੀ ਉਦਣ ਵੀ ਮੇਰੀ ਕਾਲ ਲੱਗੀ ਸੀਗੀ।
0: ਅੱਛਾ ਜੀ,
1: ਤੇ ਅੱਜ ਵੀ ਕੁਦਰਤੀ ਕਾਲ ਲੱਗ ਗਈ, ਤੁਹਾਡੀ ਬਹੁਤ ਮਿਹਰਬਾਨੀ,
0: ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ ਪਹਿਲਾਂ ਤਾਂ ਮੋਹਨ ਲਾਲ ਜੀ।
1: ਹਾਂਜੀ ਹਾਂਜੀ,
0: ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਅੱਗੇ ਮੈਂ ਲਾਉਂਦਾ ਰਿਹਾ ਮੈਡਮ ਜੀ, ਲੱਗੀ ਨੀ ਮੇਰੀ ਕਾਲ, ਅੱਜ ਕੁਦਰਤੀ ਤੁਸੀਂ ਆਏ ਆ ਤਾਂ ਅੱਜ ਫੇਰ ਕਾਲ ਮੇਰੀ ਲੱਗ ਗਈ।
0: ਵਾਹ ਜੀ ਵਾਹ, ਬਹੁਤ ਵਧੀਆ, ਅੱਛਾ ਲੱਗਿਆ ਫਿਰ ਕਿ ਵੀ ਤੁਹਾਡੀ ਮੇਰੇ ਨਾਲ ਪਹਿਲਾਂ ਵੀ ਗੱਲ ਹੋਈ ਸੀ ਤੇ ਹੁਣ ਵੀ ਗੱਲ ਹੋਈ। ਅੱਛਾ, ਜਲੰਧਰ ਤੋਂ ਗੱਲ ਕਰ ਰਹੇ ਹੋ ਤੁਸੀਂ?
1: ਮੈਂ ਜੀ ਪਿੰਡ ਔਜਲਾ ਮੋਹਨ ਲਾਲ ਆ ਜੀ।
0: ਅੱਛਾ, ਨੀ ਔਜਲਾ ਪਿੰਡ ਕਿੱਧਰ ਨੂੰ ਪੈਂਦਾ?
1: ਇਹ ਹੈਗਾ ਜੀ ਆਪਣੇ ਫਲੌਰ ਤੋਂ 10 ਕਿਲੋਮੀਟਰ ਆ ਇੱਧਰ ਲਹਿੰਦੇ ਪਾਸੇ ਨੂੰ, ਨੂਰ ਮਹਿਲ ਨੂੰ।
0: ਅੱਛਾ ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਠੀਕ ਹੈ। ਤੇ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ।
1: ਦੁਕਾਨ ਆ ਜੁੱਤੀਆਂ ਦੀ?
0: ਅੱਛਾ, ਕਿੱਦਾਂ ਦੀਆਂ ਜੁੱਤੀਆਂ ਦੀ ਦੁਕਾਨ ਹੈ? ਮਤਲਬ ਮੈਨੂੰ ਦੱਸੋ, ਪੰਜਾਬੀ ਜੁੱਤੀਆਂ ਦੀ ਹੈ ਕਿ ਨਾਰਮਲ ਘਰ ਪਾਉਣ ਵਾਲੀਆਂ?
1: ਨਹੀਂ ਜੀ, ਪੰਜਾਬੀ ਜੁੱਤੀ, ਅਸੀਂ ਤਾਂ ਪਹਿਲਾਂ ਤੋਂ ਸਾਰੀ ਉਮਰ ਹੀ ਚਲੇ ਗਏ ਪੰਜਾਬੀ ਜੁੱਤੀ ਬਣਾਉਂਦਿਆਂ ਨੂੰ।
0: ਅੱਛਾ,
1: ਤੇ ਪਹਿਲਾਂ ਘਰੇ ਕੰਮ ਕਰਦੇ ਹੁੰਦੇ ਸੀ, ਥੋਕ 'ਚ ਮਾਲ ਬਣਾ ਕੇ ਦਿੰਦੇ ਹੁੰਦੇ ਸੀ ਦੁਕਾਨ ਵਾਲਿਆਂ ਨੂੰ।
0: ਓਕੇ, ਠੀਕ ਹੈ।
1: ਤੇ ਹੁਣ ਮੈਂ ਦੁਕਾਨ ਪਾਈ ਆ, ਮੈਨੂੰ 10 ਸਾਲ ਹੋ ਗਏ ਤੇ ਬਲਗੇ ਦੁਕਾਨ ਪਾਈ ਨੂੰ। ਇਹ ਵੀ ਬਹੁਤ ਇਤਿਹਾਸਿਕ ਪਿੰਡ ਆ ਜਿਹੜਾ ਬਲਗੇ ਦਾ ਆ। ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਹੁਣੀ ਜਦ ਮੌਤ ਸਾਹਿਬ ਜਿਉਣ ਗਏ ਤਾਂ ਇੱਥੋਂ ਤਿਆਰ ਹੋ ਕੇ ਗਏ ਸੀਗੇ ਜੀ।
0: ਅੱਛਾ ਜੀ, ਠੀਕ ਹੈ, ਮਤਲਬ ਹਿਸਟਰੀ ਹੈ ਇੱਕ ਵਧੀਆ ਉਸ ਜਗ੍ਹਾ ਦੀ।
1: ਹਾਂਜੀ
0: ਠੀਕ ਹੈ ਠੀਕ ਹੈ।
1: ਇੱਕ ਮੈਡਮ ਜੀ,
0: ਹਾਂਜੀ,
1: ਮੋਹਰੇ ਸੌਣ ਦਾ ਮਹੀਨਾ ਲਾਗੇ ਆ ਰਿਹਾ ਆ, ਇੱਕ ਕਵਿਤਾ ਛੋਟੀ ਜੇ ਕਹੋ ਤਾਂ ਜੇ
0: ਬਿਲਕੁਲ ਜੀ
1: ਸੁਣਾ ਸਕਦਾ?
0: ਹਾਂਜੀ ਬਿਲਕੁਲ ਸੁਣਾ ਸਕਦੇ ਹੋ।
1: ਅੱਛਾ ਜੀ, ਸਾਡੀ ਦੂਜੀ ਦੀ ਕਿਤਾਬ ਦੇ ਵਿੱਚ ਕਵਿਤਾ ਸੀਗੀ।
0: ਅੱਛਾ,
1: ਸਾਵਣ ਦੇ ਮਹੀਨੇ ਦੀ।
0: ਅੱਛਾ ਜੀ,
1: ਸਾਵਣ ਆਇਆ ਵਰਕਾ ਕੀਤੀ ਠੰਡ ਲੈ ਆਇਆ, ਜੇਠਾਣ ਨੇ ਲੂਹ ਚਲਾਈ ਧਰਤੀ ਲੂਹੀ ਅੱਗ ਭਰਾਈ, ਪੱਤੇ ਛੜੇ ਬ੍ਰਿਜ ਕਮਲਾਏ, ਜੀ ਜਨ ਸਭ ਮਰਤੇ ਹਾਏ, ਚਿੜੀ ਨ ਚੁੰਕੇ ਕੁੱਤਾ ਨ ਪੌਂਕੇ, ਪਸ਼ੂ ਮਨੁੱਖਿਆ ਹਰ ਕੋਈ ਹੌਂਕੇ, ਸੂਰਜ ਤਪੇ ਜਗ ਤਪਾਇਆ, ਸਭਨਾ ਖਾਹੀ ਕਹਿਰ ਵਰਤਾਇਆ, ਸੁਲੀ ਪੁਕਾਰ ਬੱਦਲ ਆਇਆ, ਸਾਵਣ ਆਇਆ ਸਾਵਣ ਆਇਆ, ਹਨੇਰੀ ਆਈ ਮੇਘ ਲਿਆਈ, ਲੋਕੀ ਆਖਣ ਵਰਖਾ ਆਈ, ਮੰਜਾ ਪੀੜੀ ਰੱਖੋ ਅੰਦਰ, ਲੱਤਾਂ ਦੀਨਾ ਸਾਂਭੋ ਅੰਦਰ, ਬਿਜਲੀ ਚਮਕੇ ਬੱਦਲ ਗੱਜੇ, ਮੋਰ ਪੰਖੇਰੂ ਕੂਕਣ ਲੱਗੇ, ਕਣੀਆਂ ਡਿੱਗੀਆਂ ਹੋਈ ਕਿਣਮਣ, ਧਰਤੀ ਗਿੱਲੀ ਹੋਈ ਤਿਲਕਣ, ਕਿਣਮਣ ਕਿਣਮਣ ਰੰਗ ਵਸਾਇਆ, ਸਾਈ ਮੇਰਾ ਮੀਂਹ ਲਿਆਇਆ, ਨਿੱਕੀ ਕਿਣੀ ਨੇ ਲਾਈ ਬੁਹਾਰ, ਹਰ ਕੋਈ ਆਖੇ ਧੰਨ ਕਰਤਾਰ।
0: ਪਰ ਵੈਸੇ ਇੱਕ ਗੱਲ ਹੈ, ਤੁਸੀਂ ਕਵਿਤਾ ਤਾਂ ਬਹੁਤ ਸੋਹਣੀ ਬੋਲੀ, ਔਰ ਜਦੋਂ ਤੁਸੀਂ ਇਹ ਕਵਿਤਾ ਬੋਲ ਰਹੇ ਸੀ ਨਾ, ਮੇਰੇ ਦਿਮਾਗ ਦੇ ਚੋਂ ਪੂਰੀ ਪਿਕਚਰ ਬਣ ਗਈ ਕਿ ਕਿੱਦਾਂ ਹੁੰਦੀ ਸੀ ਪਹਿਲੇ ਦੀ ਬਾਰਿਸ਼, ਪਰ ਹੁਣ ਉਹ ਗੱਲਾਂ ਕਿੱਥੇ ਰਹੀਆਂ ਵੈਸੇ ਮੋਹਨ ਜੀ?
1: ਹਾਂਜੀ, ਇਹ ਮੈਨੂੰ ਜੀ ਯਾਦ ਆ, 64 ਸਾਲ ਹੋ ਗਏ, ਕਵਿਤਾ ਅਜੇ ਵੀ ਮੇਰੇ ਜ਼ੁਬਾਨ ਤੇ ਲਿਖੋਈ ਆ, ਜਿੰਨਾ ਕਵਿਤਾ ਤਾਂ ਹੋਰ ਵੀ ਸਾਡੀ ਕਿਤਾਬ ਦੇ ਜਿੰਨੀਆਂ ਕਵਿਤਾ ਸੀ ਤਕਰੀਬਨ ਮੈਨੂੰ ਸਾਰੀਆਂ ਹੀ ਆਉਂਦੀਆਂ ਆ।
0: ਵਾਹ ਜੀ ਵਾਹ, ਕੀ ਬਾਤ ਹੈ, ਠੀਕ ਹੈ ਠੀਕ ਹੈ।
1: 65 ਸਾਲ ਹੋ ਗਏ ਆ, ਤੇ ਉਦੋਂ ਤਾਂ ਪੜ੍ਹਾਈ ਏਦਾਂ ਮਾਟਰ ਕਰਾਉਂਦੇ ਹੁੰਦੇ ਸੀਗੇ ਵੀ ਜਿੰਨਾ ਚਿਰ ਕਵਿਤਾ ਤੁਹਾਡੀ ਜ਼ੁਬਾਨ ਤੇ ਉੱਤੇ ਲਿਖਣੀ ਹੁੰਦੀ, ਤਾਂ ਤੁਹਾਡੇ ਵਿਆਹ ਹੋਣੇ ਆ, ਤੁਸੀਂ ਆਪਣੇ ਬੱਚਿਆਂ ਨੂੰ ਵੀ ਸੁਣਾ
0: ਸਕਦੇ ਆ,
1: ਇੱਦਾਂ ਦਾ ਸਾਨੂੰ ਮਾਟਰ ਪੜ੍ਹਾਉਂਦਾ ਹੁੰਦਾ ਸੀਗਾ ਜੀ।
0: ਪਰ ਤੁਹਾਡੀ ਮੈਮਰੀ ਦੀ ਵੀ ਦਾਤ ਦੇਣੀ ਪਏਗੀ ਕਿ ਤੁਸੀਂ ਕਿਹਾ ਦੂਜੀ ਕਲਾਸ ਦੀ ਕਵਿਤਾ ਜਿਹੜੀ ਹੈ ਉਹ ਹਜੇ ਤੱਕ ਮੈਨੂੰ ਯਾਦ ਹੈ, ਬੜੀ ਗੱਲ। ਮੈਨੂੰ ਤਾਂ ਲੱਗਦਾ ਸੀਗਾ ਕਿ ਤੁਸੀਂ ਕਿਤੇ ਦੂਜੀ ਦੀ ਕਿਤਾਬ ਸੰਭਾਲ ਕੇ ਰੱਖੀ ਹੋਈ ਆਪਣੀ ਹੈ?
1: ਨਹੀਂ ਨਹੀਂ, ਕਿਤਾਬ ਨਹੀਂ ਜੀ, ਉਹ ਕਿੱਥੇ ਹੋਣ ਤੱਕ, ਉਹ ਤੋਂ ਬਾਅਦ ਜਿਹੜੇ ਮੇਰੇ ਨਾਲ ਦੇ ਮਾਸਟਰ ਵੀ ਨੌਕਰੀਆਂ ਵੀ ਕਰਕੇ ਰਿਟਾਇਰ ਵੀ ਹੋ ਗਏ ਆ, ਤੇ ਸ਼ਾਇਦ ਉਹਨਾਂ ਨੂੰ ਕਵਿਤਾ ਕੋਈ ਆਉਂਦੀ ਨਾ ਹੋਵੇ, ਪਰ ਮੇਰੇ ਤਾਂ, ਮੈਂ ਤਾਂ ਬਹੁਤ ਆਪਣੇ ਪਰਮਾਤਮਾ ਨੂੰ ਬਹੁਤ ਧਿਆਉਣਾ, ਮਾਰ ਤੁਹਾਡੀ ਮੇਹਰ ਆ ਇਹ।
0: ਅੱਛਾ ਅੱਛਾ ਮੋਹਨ ਜੀ, ਗਾਣਾ ਕਿਹੜਾ ਸੁਣੋਗੇ?
1: ਹੈਗੀ ਆ ਮੇਰੇ ਯਾਦ, ਗੁਰੂ ਨਾਨਕ ਮਹਾਰਾਜ ਦੀ ਕਵਿਤਾ ਸੀਗੀ, ਬਹੁ ਦੀ ਕਵਿਤਾ ਸੀਗੀ, ਮੈਨੂੰ ਤਾਂ ਸਾਰੀਆਂ ਯਾਦ ਆ, ਮਾਰ ਦੀ ਮੇਹਰ ਆ।
0: ਠੀਕ ਹੈ, ਅੱਛਾ ਮੋਹਨ ਜੀ ਗਾਣਾ ਕਿਹੜਾ ਸੁਣੋਗੇ ਹੁਣ ਤੁਸੀਂ ਮੈਨੂੰ ਇਹ ਦੱਸੋ?
1: ਇਹ ਗਾਣਾ ਤੁਸੀਂ ਮੈਡਮ ਜੀ ਸੁਣਾ ਦਿਓ, ਗੁਰਦਾਸ ਮਾਨ ਦਾ ਗਾਇਆ ਹੋਇਆ, ਪੰਜਾਬੀ ਏ ਜ਼ੁਬਾਨੇ ਨੀ ਰਕਾਨੇ ਮੇਰੇ ਦੇ।
0: ਹਾਏ ਹਾਏ ਹਾਏ, ਬਹੁਤ ਹੀ ਸੋਹਣਾ ਗਾਣਾ, ਕਿਉਂਕਿ ਸਾਡੀ ਮਾਂ ਬੋਲੀ ਜਿਹੜੀ ਹੈ ਪੰਜਾਬੀ ਹੈ, ਅਸੀਂ ਉਹਨੂੰ ਕਿੱਦਾਂ ਭੁੱਲ ਸਕਦੇ ਹਾਂ। ਤੁਸੀਂ ਵੈਸੇ ਰੇਡੀਓ ਦੀ ਆਵਾਜ਼ ਇੰਨੀ ਉੱਚੀ ਕੀਤੀ ਹੋਈ ਹੈ ਕਿ ਮੈਨੂੰ ਆਪਣੀ ਆਵਾਜ਼ ਸਾਰੀ ਸੁਣ ਰਹੀ ਹੈ ਨਾਲ ਨਾਲ।
1: ਅੱਛਾ ਜੀ,
0: ਹਾਂਜੀ
1: ਹਾਂਜੀ, ਸੁਣਦਿਆਂ ਜੀ ਬਹੁਤ ਹੀ ਖੁਸ਼ੀ ਚੜੀ ਆ, ਮੈਨੂੰ ਤਾਂ ਤੁਹਾਡੇ ਨਾਲ ਅੱਗੇ ਵੀ ਗੱਲ ਹੋਈ ਸੀ, ਤਾਂ ਐਤਕੀ ਵੀ ਗੱਲ ਤੁਹਾਡੇ, ਤੁਸੀਂ ਆਏ ਆ 20 ਦਿਨਾਂ ਬਾਅਦ, ਹੁਣ ਗੱਲ ਮੇਰੀ ਹੋਈ ਆ, ਮੈਂ ਫੋਨ ਰੋਜ਼ ਆਉਂਦਾ ਪਰ ਲੱਗਿਆ ਹੀ ਨੀ, ਅੱਗੇ ਕਾਲ ਮੇਰੀ ਲੱਗੀ ਨੀ।
0: ਠੀਕ ਹੈ ਠੀਕ ਹੈ, ਚਲੋ ਬਹੁਤ ਬਹੁਤ ਸ਼ੁਕਰੀਆ ਮੋਹਨ ਜੀ ਗੱਲ ਕਰਕੇ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ,
1: ਬਹੁਤ ਹੀ ਧੰਨਵਾਦ ਤੁਹਾਡਾ, ਸ਼ੁਕਰੀਆ।
0: ਤੇ ਬਹੁਤ ਸੋਹਣੀ ਜੀ ਇੱਕ ਕਵਿਤਾ ਗਾਈ ਉਹਨਾਂ ਨੇ, ਦੂਜੀ ਕਲਾਸ ਦੀ ਕਵਿਤਾ, ਪਰ ਉਸ ਕਵਿਤਾ ਦੇ ਵਿੱਚ ਵੀ ਬਹੁਤ ਸਾਰੇ ਭਾਵ ਸੀਗੇ ਅਲੱਗ ਅਲੱਗ ਤਰ੍ਹਾਂ ਦੇ, ਤੇ ਦਿਮਾਗ ਦੇ ਵਿੱਚ ਤੇ ਮੇਰੀਆਂ ਨਜ਼ਰਾਂ ਦੇ ਵਿੱਚ ਤੈਰ

ਗਈਆਂ, ਬਹੁਤ ਸਾਰੀਆਂ ਇੱਦਾਂ ਦੀਆਂ ਤਸਵੀਰਾਂ ਜਿਹੜੀਆਂ ਬਚਪਨ ਦੀਆਂ ਸੀਗੀਆਂ, ਪਰ ਹੁਣ ਉਹ ਗੱਲਾਂ ਰਹੀਆਂ ਨਹੀਂ ਕਿਤੇ ਵੀ। ਖੈਰ ਫਿਲਹਾਲ ਉਹਨਾਂ ਨੇ ਗਾਣੇ ਦੀ ਵੀ ਬਹੁਤ ਸੋਹਣੀ ਫਰਮਾਇਸ਼ ਕੀਤੀ ਹੈ, ਪੰਜਾਬੀ ਏ ਜ਼ਬਾਨੇ, ਕਿਉਂਕਿ ਸਾਡੀ ਬੋਲੀ ਜਿਹੜੀ ਹੈ, ਜੋ ਸਵਾਦ ਅਤੇ ਜੋ ਗੱਲਬਾਤ ਪੰਜਾਬੀ ਬੋਲਣ 'ਚ ਆਉਂਦਾ ਨਾ, ਉਹ ਕਿਸੇ ਹੋਰ ਬੋਲੀ ਦੇ ਵਿੱਚ ਸਾਨੂੰ ਆਉਂਦਾ ਨਹੀਂ ਹੈ। ਖੈਰ ਫਿਲਹਾਲ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ, ਅਤੇ ਤੁਸੀਂ ਵੀ ਟਰਾਈ ਕਰਦੇ ਰਹਿਣਾ ਹੈ, ਅਤੇ ਦੇਖਦੇ ਹਾਂ ਕਿ ਤੁਹਾਡੀ ਅੱਜ ਕਾਲ ਲੱਗਦੀ ਹੈ ਕਿ ਨਹੀਂ ਲੱਗਦੀ। ਨੰਬਰ 0181 43 44 174।

0: ਹਾਂਜੀ, ਇੱਕ ਬਹੁਤ ਹੀ ਸੋਹਣਾ ਜਿਹਾ ਟਰੈਕ ਅਸੀਂ ਇੰਜੋਏ ਕੀਤਾ ਗੁਰਦਾਸ ਮਾਨ ਹੁਣਾਂ ਦੀ ਆਵਾਜ਼ ਦੇ ਵਿੱਚ, ਪੰਜਾਬੀ ਏ ਜ਼ਬਾਨੇ। ਅਤੇ ਪ੍ਰੋਗਰਾਮ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ ਜੀ FM ਰੇਨਬੋ 102.7 'ਤੇ, ਅਤੇ ਨਾਲ ਨਾਲ ਹੀ ਮੈਂ ਕਾਲਸ ਲੈ ਰਹੀ ਹਾਂ। ਅਤੇ ਉਸ ਤੋਂ ਪਹਿਲਾਂ ਮੈਂ ਦੱਸਦੀ ਜਾਵਾਂ ਤੁਹਾਨੂੰ ਕਿ ਤੁਹਾਡੇ ਨਾਲ ਅੱਜ ਬਣੀ ਹੋਈ ਹੈ ਵੰਦਨਾ, ਅਤੇ ਵੰਦਨਾ ਲੈ ਰਹੀ ਹੈ ਕਾਲਸ, ਗੱਲਾਂ ਬਾਤਾਂ ਕਰ ਰਹੀ ਹੈ ਤੁਹਾਡੇ ਨਾਲ, ਅਤੇ ਨਾਲ ਨਾਲ ਪਲੇਅ ਕਰ ਰਹੀ ਹੈ ਤੁਹਾਡੇ ਵਾਸਤੇ ਤੁਹਾਡੇ ਫੇਵਰੇਟ ਗਾਣੇ। ਅਤੇ ਜਿਨ੍ਹਾਂ ਨੇ ਹਜੇ ਤੱਕ ਕਾਲਸ ਟਰਾਈ ਨਹੀਂ ਕੀਤੀਆਂ ਜਾਂ ਜਿਨ੍ਹਾਂ ਦੀਆਂ ਲੱਗੀਆਂ ਨਹੀਂ ਹੈ ਕਾਲਸ, ਉਹ ਵੀ ਕਰਦੇ ਰਹੋ ਜੀ। ਪਤਾ ਨਹੀਂ ਕਦੋਂ ਕਿਹਦੀ ਕਿੱਥੇ ਕਾਲ ਲੱਗ ਹੀ ਜਾਏ। ਚਲੋ ਠੀਕ ਹੈ, ਹੁਣ ਅਗਲੀ ਕਾਲ ਦੇਖਦੇ ਹਾਂ ਕਿਹਦੀ ਲੱਗੀ ਹੈ। ਹੈਲੋ,
1: ਹੈਲੋ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਹੇ ਹੋ?
1: ਮੈਂ ਰਮੇਸ਼ ਕੁਮਾਰ ਛਾਵਨੀ ਤੋਂ ਬੋਲਦਾ ਜੀ।
0: ਰਮੇਸ਼ ਕੁਮਾਰ ਕਿੱਥੋਂ ਬੋਲ ਰਹੇ ਹੋ?
1: ਜਲੰਧਰ
0: ਛਾਵਨੀ ਸੇ। ਅੱਛਾ ਅੱਛਾ ਜੀ, ਜਲੰਧਰ ਛਾਵਨੀ ਤੋਂ ਬੋਲ ਰਹੇ ਹੋ ਜੀ। ਛਾਵਨੀ ਬੜੇ ਦੇਰ ਬਾਅਦ ਸੁਣਿਆ ਪਤਾ ਹੈ ਵਰਡ, ਤੇ ਮੈਨੂੰ ਲੱਗਿਆ ਪਤਾ ਨਹੀਂ ਕਿਹੜੀ ਛਾਵਨੀ ਤੋਂ ਬੋਲ ਰਹੇ ਹੋ ਤੁਸੀਂ। ਰਮੇਸ਼ ਜੀ ਬਹੁਤ ਬਹੁਤ ਸ਼ੁਕਰੀਆ ਪਹਿਲਾਂ ਤਾਂ ਕਾਲ ਕਰਨ ਲਈ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਤੇ
0: ਅੱਛਾ ਅੱਛਾ, ਤੁਸੀਂ ਪੰਜਾਬ ਤੋਂ ਹੀ ਹੋ ਕਿ ਕਿਤੋਂ ਹੋਰ ਪਾਸੇ ਹੋ?
1: ਆਪਾਂ ਪੰਜਾਬ ਤੋਂ ਨਹੀਂ, ਆਪਾਂ ਹਰਿਆਣੇ ਤੋਂ ਹੈ ਜੀ।
0: ਅੱਛਾ, ਕਿਆ ਬਾਤ ਹੈ, ਕਿਆ ਬਾਤ ਹੈ। ਹਰਿਆਣਾ ਦੁੱਧ ਦਹੀਂ ਦਾ ਜਿੱਥੇ ਹੈਗਾ ਖਾਣਾ, ਉਹ ਹੈ ਹਰਿਆਣਾ, ਹੈ
1: ਹਰਿਆਣਾ ਸਾਡਾ, ਹਰਿਆਣਾ ਜੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਪਿਓਰ ਕਲਚਰ ਕਾਫੀ ਜ਼ਿਆਦਾ ਮਿਲਦੇ ਜੁਲਦੇ ਆ ਸਾਡੇ ਵੈਸੇ ਤਾਂ, ਬਸ ਬੋਲੀ ਦਾ ਹੀ ਫਰਕ ਹੈ ਥੋੜਾ ਜਿਹਾ। ਖਾਣਾ ਪੀਣਾ ਜਿਹੜਾ ਉਹ ਕਾਫੀ ਦੇਸੀ ਉੱਧਰ ਵੀ ਵੈਸੇ, ਹੁਣ ਇੱਧਰ ਥੋੜਾ ਜਿਹਾ

0: ਵੈਸੇ ਵੈਸਟਰਨਾਈਜੇਸ਼ਨ ਹੋ ਗਈ ਆ ਪੰਜਾਬ ਵਾਲੀ ਸਾਈਡ ਤੇ, ਬੱਚੇ ਅੱਜ ਕੱਲ ਦੀਆਂ ਜਨਰੇਸ਼ਨ ਜਿਹੜੀਆਂ ਨੇ ਬਹੁਤ ਜ਼ਿਆਦਾ, ਈਵਨ ਵੱਡੇ ਵੀ ਬਹੁਤ ਖਾਣ ਲੱਗ ਗਏ ਨੇ ਇੱਧਰ ਦਾ ਫਾਲਤੂ ਦਾ ਫਾਸਟ ਫੂਡ ਵਗੈਰਾ। ਪਰ ਮੈਂ ਦੇਖਿਆ ਹਰਿਆਣੇ ਦੇ ਵਿੱਚ ਨਾ ਹਜੇ ਵੀ ਇਹ ਚੀਜ਼ ਘਰਾਂ ਦੇ ਵਿੱਚ ਬਹੁਤ ਰੱਖਿਆ ਜਾਂਦਾ, ਧਿਆਨ ਕਿ ਉੱਥੇ ਨਾ ਲੱਸੀ ਦੇ ਗਲਾਸ ਅਤੇ ਰੋਟੀ ਜਿਹੜੀ ਆ ਸਿੰਪਲ ਅਤੇ ਚਟਨੀ, ਇਹ ਤਿੰਨ ਚਾਰ ਚੀਜ਼ਾਂ ਪੱਕੀਆਂ ਹੀ ਆ, ਭਾਵੇਂ ਜਿੰਨੀ ਮਰਜ਼ੀ ਠੰਡ ਵੀ ਕਿਉਂ ਨਾ ਪੈਂਦੀ ਹੋਵੇ। ਹੈਂ
1: ਦੇਖੋ ਜੀ, ਬਰਗਰ ਸ਼ਰਗਰ ਅਤੇ ਇਹ ਚੀਜ਼ਾਂ ਸਾਰੀਆਂ ਉੱਥੇ ਗਲਤ ਮੰਨਦੇ ਆ।
0: ਹਾਂ ਬਿਲਕੁਲ ਬਿਲਕੁਲ, ਮੈਂ ਰਹਿ ਕੇ ਆਈ ਹਾਂ ਉੱਥੇ ਦਾ ਕਲਚਰ ਦੇਖਿਆ ਮੈਂ ਕਿੱਦਾਂ ਦਾ ਹੈ, ਅਤੇ ਤਾਂ ਕਰਕੇ ਮੈਂ ਦੇਖਿਆ ਉੱਥੇ ਬੜੀ ਕਲੋਜ਼ ਕਿ ਉੱਥੇ ਲੋਕ ਇਹ ਚੀਜ਼ਾਂ ਬਹੁਤ ਘੱਟ ਲੋਕਾਂ ਦੇ ਘਰਾਂ ਦੇ ਵਿੱਚ ਆਉਂਦੀਆਂ, ਲੋਕ ਬਹੁਤ ਦੇਸੀ ਖਾਣਾ ਖਾਂਦੇ ਉੱਥੇ। ਹੈਂ
1: ਕਿਹੜੇ ਸ਼ਹਿਰ ਰਹੇ ਸੀ, ਕਿਹੜੇ ਸ਼ਹਿਰ?
0: ਮੈਂ ਹਿਸਾਰ ਜਾ ਕੇ ਮਤਲਬ ਮੈਂ ਮਤਲਬ ਹਰਿਆਣੇ ਦੇ ਅਲੱਗ ਅਲੱਗ ਜਗ੍ਹਾ ਦੇ ਉੱਤੇ ਮਤਲਬ ਗਈ ਹੋਈ ਹਾਂ।
1: ਹਿਸਾਰ ਦੇ ਨਾਲ ਦਾ ਹੀ ਮੈਂ ਰਹਿਣ ਵਾਲਾ।
0: ਅੱਛਾ, ਮੈਂ ਫਰੀਦਾਬਾਦ, ਗੁੜਗਾਓਂ, ਹਿਸਾਰ ਬਹੁਤ ਸਾਰੀਆਂ ਜਗ੍ਹਾ ਵਿਜ਼ਿਟ ਕੀਤੀਆਂ ਹੋਈਆਂ। ਪੰਜਾਬੀ ਕਾਫੀ ਅੱਛੀ ਹੈ, ਐਕਸੈਂਟ ਕਾਫੀ ਸਹੀ ਹੈ ਪੰਜਾਬੀ ਦੇ ਵਿੱਚ ਤੁਹਾਡਾ।
1: ਨਹੀਂ ਦੇਖੋ ਜੀ, 20-25 ਸਾਲ ਹੋ ਗਏ ਇੱਥੇ ਆਏ।

0: ਹਿਸਾਰ ਬਹੁਤ ਸਾਰੀਆਂ ਜਗ੍ਹਾ ਵਿਜ਼ਿਟ ਕੀਤੀਆਂ ਹੋਈਆਂ
1: ਮੈਂ
0: ਤੇ
1: ਸਰਸੇ ਤੇ ਰਹਿਣ ਵਾਲਾ ਸਰਸਾ ਰਹਿਣਾ।
0: ਅੱਛਾ ਠੀਕ ਹੈ ਫਿਰ ਤਾਂ ਤੁਸੀਂ ਵੀ ਕਾਫੀ ਦੇਸੀ ਦੁਸੀ ਖਾਣੇ ਪੀਣੇ ਦੇ ਵਾਲੇ ਬੰਦੇ ਹੋਣਗੇ ਜ਼ਰੂਰ।
1: ਹਾਂਜੀ ਹਾਂਜੀ,
0: ਪਰ ਤੁਹਾਡੀ ਪੰਜਾਬੀ ਕਾਫੀ ਅੱਛੀ ਹੈ, ਐਕਸੈਂਟ ਕਾਫੀ ਸਹੀ ਹੈ ਪੰਜਾਬੀ ਦੇ ਵਿੱਚ ਤੁਹਾਡਾ।
1: ਨਹੀਂ ਦੇਖੋ ਜੀ, 20-25 ਸਾਲ ਹੋ ਗਏ ਇੱਥੇ ਆਏ।
0: ਅੱਛਾ, ਕੀ ਕਰਦੇ ਹੋ ਫਿਰ ਰਮੇਸ਼ ਜੀ ਇੱਥੇ?
1: ਬਸ ਬੇਕਰੀ ਖੋਲੀ ਹੋਈ ਜੀ।
0: ਓਹੋ, ਅੱਛਾ, ਠੀਕ ਹੈ, ਬੇਕਰੀ ਹੈ ਫਿਰ ਤੁਹਾਡੇ ਕੋਲ ਤਾਂ ਆਉਣਾ ਹੀ ਪੈਣਾ ਪੱਕਾ ਹੈ।
1: ਬਿਲਕੁਲ ਜੀ,
0: ਠੀਕ ਹੈ। ਅੱਛਾ ਰਮੇਸ਼ ਜੀ, ਤੁਸੀਂ ਦੱਸੋ, ਵੈਸੇ ਅੱਜ ਮੈਂ ਵਿੱਚ ਪੁੱਛ ਵੀ ਰਹੀ ਹਾਂ ਕਿ ਗਰਮੀਆਂ ਤੋਂ ਬਚਣ ਲਈ ਤੁਸੀਂ ਕੀ ਖਾ ਪੀ ਰਹੇ ਹੋ?
1: ਗਰਮੀਆਂ ਤੋਂ ਬਚਣ ਲਈ ਦੇਖੋ ਜੀ, ਤਲੀਆਂ ਹੋਈਆਂ ਚੀਜ਼ਾਂ ਨੂੰ ਪਰਹੇਜ਼ ਕਰੋ ਜੀ। ਬਿਲਕੁਲ ਜੀ, ਬੜਾ ਦਿਲ ਕਰਦਾ ਬੰਦੇ ਦਾ ਖਾਣ ਦਾ, ਪਰ ਉਹ ਚੀਜ਼ਾਂ ਖਾਓ ਨਾ ਜਿਹੜਾ ਗਰਮੀ ਦਿਲ ਕਰਦਾ।
0: ਬਿਲਕੁਲ ਸਹੀ ਗੱਲ ਹੈ।
1: ਬਸ ਬੰਦਾ ਉਹ ਦੁੱਬੇ ਝੜਕ ਹੋ ਕੇ ਖਾ ਲੈਂਦਾ ਤੇ ਬਸ ਬਾਅਦ ਬਿਮਾਰ ਹੋ ਜਾਂਦਾ ਬਾਅਦ ਵਿੱਚ।
0: ਤੇ ਹੁਣ ਤੁਸੀਂ ਮੈਨੂੰ ਇਹ ਦੱਸੋ, ਤੁਹਾਡੀ ਬੇਕਰੀ ਹੈ ਤੇ ਹੁਣ ਤੁਸੀਂ ਬੇਕਰੀ ਦੇ ਵਿੱਚ ਆਪਣੀਆਂ ਕਿੰਨੀਆਂ ਕੁ ਹੈਲਦੀ ਆਈਟਮਸ ਜਿਹੜੀਆਂ ਨੇ ਅੱਜ ਕੱਲ੍ਹ ਇੰਟਰੋਡਿਊਸ ਕੀਤੀਆਂ ਨੇ, ਜਿੱਦਾਂ ਕਿ ਬਹੁਤ ਚੇਂਜ ਹੋ ਰਿਹਾ ਸਭ ਕੁਛ ਬੇਕਰੀਜ਼ ਦੇ ਵਿੱਚ ਵੀ, ਕੁਛ ਸਪੈਸ਼ਲ ਇੱਦਾਂ ਦੀ ਆਈਟਮ ਜਿਹੜੀ ਤੁਹਾਡੀ ਬੇਕਰੀ ਤੇ ਮਿਲਦੀ ਹੋਵੇ? ਹੈਲੋ,
1: ਹਾਂਜੀ, ਬ੍ਰੈਡ ਵਗੈਰਾ ਹੀ ਬਣਾਉਂਦੇ ਆ ਜੀ, ਡਬਲ ਰੋਟੀਆਂ ਵਗੈਰਾ ਬਸ।
0: ਅੱਛਾ, ਠੀਕ ਹੈ, ਤੇ ਫਿਰ ਕੁਛ ਵੀ ਸਪੈਸ਼ਲ ਟਰਾਈ ਕਰੋ ਫਿਰ, ਤਾਂ ਕਿ ਤੁਹਾਡੀ ਸ਼ੌਪ ਦੇ ਉੱਤੇ ਅਸੀਂ ਵੀ ਵਿਜ਼ਿਟ ਕਰੀਏ ਹੈ, ਦੇਖੀਏ ਆਗੇ ਕੀ ਖਾਸ ਬਣਾਉਂਦੇ ਹੋ ਤੁਸੀਂ। ਹਾਂ ਬਿਲਕੁਲ ਜੀ। ਅੱਛਾ, ਬੇਕਰੀ ਦਾ ਨਾਮ ਵੀ ਦੱਸ ਦਿਓ ਹੁਣ ਤੁਸੀਂ ਇੱਥੇ, ਕੀ ਪਤਾ ਕੋਈ ਇੱਧਰ ਦਾ ਹੋਵੇ ਤਾਂ ਤੁਹਾਡੇ ਵੱਲ ਆਉਂਦਾ ਲੰਘਦਾ ਵੜਦਾ ਤੇ ਪਹੁੰਚ ਹੀ ਜਾਵੇ ਉੱਥੇ।
1: ਦੇਖੋ ਜੀ, ਨਾਮ ਤੇ ਹੀ ਹੈ ਜੀ ਆਪਣੇ ਜੀ।
0: ਅੱਛਾ ਜੀ, ਰਮੇਸ਼ ਬੇਕਰੀ ਹੈ।
1: ਹਾਂਜੀ ਹਾਂਜੀ,
0: ਠੀਕ ਹੈ,
1: 15 ਨੰਬਰ ਗਲੀ ਜੀ।
0: ਅੱਛਾ ਰਮੇਸ਼ ਜੀ, ਹੁਣ ਤੁਸੀਂ ਇਹ ਦੱਸੋ, ਤੁਸੀਂ ਗਾਣਾ ਕਿਹੜਾ ਸੁਣੋਗੇ?
1: ਗਾਣਾ ਦੇਖੋ ਜੀ, ਸਾਡੇ ਯਾਰ ਹੀਰਾ ਲਾਲ ਦਾ ਜਨਮ ਦਿਨ ਹੈ, ਉਹਦੇ ਜਨਮ ਦਿਨ ਤੇ ਗਾਣਾ ਲਾ ਦਿਓ ਜੀ।
0: ਅੱਛਾ,
1: ਦੋਸਤ ਬਣ ਕੇ ਆਇਓ, ਦੋਸਤ ਬਣ ਕੇ ਰਹਿਣਾ, ਜਿਹੜੇ ਦੋਸਤੀ ਤੋੜ ਦਿੰਦੇ ਨੇ ਉਹ ਯਾਰ ਨਹੀਂ ਹੁੰਦੇ ਜੀ।
0: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ, ਦੋਸਤੀ ਜਿਹੜੇ ਤੋੜ ਦੇਣ ਉਹ ਯਾਰ ਨਹੀਂ ਹੁੰਦੇ। ਖੈਰ, ਕਈ ਵਾਰੀ ਇੱਦਾਂ ਵੀ ਹੁੰਦਾ ਕਿ ਛੋਟੀ ਮੋਟੀ ਖਟਾਸ ਚਲਦੀ ਰਹਿੰਦੀ ਹੈ ਜਾਂ ਫਿਰ ਅਨਬਨ ਚਲਦੀ ਰਹਿੰਦੀ ਹੈ, ਉਹਨੂੰ ਜਲਦੀ ਖਤਮ ਵੀ ਕਰ ਲੈਣਾ ਚਾਹੀਦਾ ਅਤੇ ਜਲਦੀ ਜਲਦੀ ਪੈਚਅਪ ਕਰਕੇ ਆਪਣੀ ਦੋਸਤੀ ਨੂੰ ਜਿਹੜਾ ਨਾ ਉਹ ਵਧੀਆ ਦੋਸਤ ਜਿਹੜੇ ਗਵਾਉਣੇ ਨਹੀਂ ਚਾਹੀਦੇ ਹੈ।
1: ਖੈਰ ਜੀ, ਆਪਾਂ ਲੜਨ ਵਾਲੇ ਨਹੀਂ ਹੈਗੇ, ਆਪਾਂ ਤਾਂ ਯਾਰੀਆਂ ਪਾਉਣ ਵਾਲੇ ਹਾਂ, ਪਰ ਸਾਡੇ ਨਾਲ ਠੋਕਰ ਮਾਰ ਕੇ ਦੁਨੀਆ ਚਲੀ ਜਾਂਦੀ ਹੈ, ਆਪਾਂ ਫਿਰ ਵੀ ਚੁੱਪ।
0: ਕੋਈ ਗੱਲ ਨਹੀਂ, ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਹੈ। ਰਮੇਸ਼ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਮੈਂ ਗਾਣਾ ਜ਼ਰੂਰ ਪਲੇ ਕਰਾਂਗੀ ਤੁਹਾਡੇ ਵਾਸਤੇ। ਥੈਂਕ ਯੂ ਸੋ ਮਚ ਜੀ।
1: ਥੈਂਕ ਯੂ,
0: ਓਕੇ ਜੀ, ਓਕੇ। ਅਤੇ ਲਓ ਜੀ, ਰਮੇਸ਼ ਜੀ ਦੀ ਫਰਮਾਇਸ਼ ਦੇ ਉੱਤੇ ਅਸੀਂ ਸੁਣਦੇ ਹਾਂ ਉਹਨਾਂ ਦਾ ਫੇਵਰੇਟ ਗਾਣਾ ਜਿਹੜਾ ਕਿ ਉਹ ਡੈਡੀਕੇਟ ਕਰ ਰਹੇ ਸੀ ਹੀਰਾ ਲਾਲ ਜੀ ਨੂੰ, ਜਿਨ੍ਹਾਂ ਦਾ ਅੱਜ ਹੈ ਜਨਮ ਦਿਨ। ਅਤੇ ਸੁਣਦੇ ਹਾਂ ਇਸ ਖੂਬਸੂਰਤ ਜਿਹੇ ਟਰੈਕ ਨੂੰ, ਅਤੇ ਤੁਸੀਂ ਫਟਾਫਟ ਤੋਂ 0181-2342-174 ਦੇ ਉੱਤੇ ਕਾਲ ਕਰਨੀ ਹੈ ਮੈਨੂੰ ਅਤੇ ਗੱਲਬਾਤ ਕਰਨੀ ਹੈ ਮੇਰੇ ਨਾਲ, ਅਤੇ ਨਾਲ ਨਾਲ ਦੱਸਣਾ ਆਪਣਾ ਫੇਵਰੇਟ ਗਾਣਾ।

0: ਹਾਂਜੀ, ਇਸ ਗਾਣੇ ਦੀ ਤਰ੍ਹਾਂ ਹੀ ਵਕਤ ਜਿਹੜਾ ਹੈ ਉਹ ਬਹੁਤ ਹੀ ਤੇਜ਼ੀ ਦੇ ਨਾਲ ਭੱਜਿਆ ਹੀ ਜਾ ਰਿਹਾ ਅੱਗੇ ਨੂੰ। ਤੇ ਮੇਰੀ ਕੋਸ਼ਿਸ਼ ਇਹ ਹੈ ਕਿ ਮੈਂ ਜਿੰਨੀਆਂ ਹੋ ਸਕਣ ਕਾਲਸ ਲਵਾਂ ਤੇ ਬਹੁਤ ਸਾਰੀਆਂ ਗੱਲਾਂ ਕਰਾਂ ਤੁਹਾਡੇ ਨਾਲ, ਕਿਉਂਕਿ ਮੈਂ ਵੈਸੇ ਬਹੁਤ ਘੱਟ ਬੋਲਦੀ ਹਾਂ ਨਾ ਇਸ ਕਰਕੇ। ਤੇ ਮੈਂ ਸੋਚਦੀ ਹਾਂ ਕਿ ਜਿਹੜੀਆਂ ਥੋੜੀਆਂ ਬਹੁਤੀਆਂ ਗੱਲਾਂ ਮੈਂ ਕਰਦੀ ਹਾਂ ਤਾਂ ਚਲੋ ਤੁਹਾਡੇ ਨਾਲ ਹੀ ਕਰ ਜਾਵਾਂ। ਹੈ ਘਰਦੇ ਮੇਰੇ ਤੋਂ ਬਹੁਤ ਪਰੇਸ਼ਾਨ ਨੇ ਕਿ ਘੱਟ ਬਹੁਤ ਬੋਲਦੀ ਹੈ, ਤੇ ਇਸ ਕਰਕੇ ਉਹ ਕਹਿੰਦੀ ਹੈ ਕਿ ਉੱਥੇ ਜਾ ਕੇ ਗੱਲਾਂ ਕਰਿਆ ਕਰ ਆਪਣੇ ਲਿਸਨਰਸ ਦੇ ਨਾਲ। ਤੇ ਦੇਖਦੇ ਹਾਂ ਜੀ ਅਗਲੇ ਲਿਸਨਰ ਕਿਹੜੇ ਨੇ, ਕਿਹਨਾਂ ਦੀ ਕਾਲ ਲੱਗੀ ਹੈ ਤੇ ਕਿਹਨਾਂ ਦੇ ਨਾਲ ਅੱਜ ਮੈਂ ਗੱਲ ਕਰਨੀ ਹੈ ਅਗਲੀ। ਹੈਲੋ,
1: ਮੈਨੂੰ ਬੂਟੇ ਸਾਨੂੰ ਲੱਗਦੇ ਬੜੇ ਪਿਆਰੇ ਪਿਆਰੇ।
0: ਹਾਂਜੀ,
1: ਠੰਡੀ ਹਵਾ ਦਿੰਦੇ ਸਾਨੂੰ, ਖੁਸ਼ ਹੁੰਦੇ ਸਾਰੇ, ਫੁੱਲ ਬੂਟੇ ਸਾਨੂੰ ਲੱਗਦੇ ਪਿਆਰੇ ਪਿਆਰੇ।
0: ਬਹੁਤ ਵਧੀਆ ਜੀ, ਬਹੁਤ ਵਧੀਆ, ਫੁੱਲ ਬੂਟੇ ਪਿਆਰੇ ਲੱਗਣੇ ਹੀ ਚਾਹੀਦੇ ਨੇ। ਕੱਲ ਸੀ ਇਨਵਾਇਰਮੈਂਟ ਡੇ, ਤੇ ਫਿਰ ਕੱਲ ਕਿੰਨੇ ਬੂਟੇ ਲਾਏ ਮੈਨੂੰ ਇਹ ਦੱਸੋ ਪਹਿਲੇ।
1: ਨਹੀਂ ਮੈਡਮ, ਮੈਂ ਹਰੇ ਹਰਮੈਂਟ ਸਵੇਰ ਨੂੰ ਜਾਈਦਾ, 7 ਵਜੇ ਆਇਆ ਸਵੇਰ ਨੂੰ।
0: ਅੱਛਾ ਅੱਛਾ ਅੱਛਾ, ਪਹਿਲਾਂ ਠੀਕ ਹੈ ਠੀਕ
1: ਹੈ। ਸਤਿ ਸ਼੍ਰੀ ਅਕਾਲ ਸ਼ਮੀ ਬੂਟੇ ਵਾਲਾ, ਮੁਜ਼ੱਫਰਪੁਰ ਜਲੰਧਰ ਰਾਮਮੜੀ ਲੱਗੇ।
0: ਹਾਂ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸ਼ਮੀ ਜੀ। ਤੁਸੀਂ ਜਦੋਂ ਬੂਟਿਆਂ ਵਾਲਾ ਕਹਿੰਦੇ ਹੋ ਨਾ, ਤੇ ਬੂਟਿਆਂ ਵਾਲਾ ਮੈਨੂੰ ਸਰਨੇਮ ਬੜਾ ਪਸੰਦ ਹੈ ਤੁਹਾਡਾ, ਜਿਹੜਾ ਤੁਸੀਂ ਆਪਣੇ ਨਾਮ ਦੇ ਨਾਲ ਲਾਇਆ ਹੋਇਆ, ਕਿਉਂਕਿ ਉਹ ਨਾਮ ਵੀ ਬੜਾ ਪੋਜ਼ਿਟਿਵ ਐਨਰਜੀ
1: ਦਿੰਦਾ। ਪਿਆਰ ਹੈ ਬੂਟਿਆਂ ਨਾਲ,
0: ਬਹੁਤ ਵਧੀਆ ਚੀਜ਼ ਇਹ, ਪਿਆਰ ਸਾਰਿਆਂ ਨੂੰ ਹੋਣਾ
1: ਚਾਹੀਦਾ, ਕੋਈ ਔਖਾ ਨਹੀਂ ਕੋਈ।
0: ਹਾਂ ਬਿਲਕੁਲ ਸਹੀ ਗੱਲ,
1: ਸਿਰਫ ਬੂਟਿਆਂ ਪਾਣੀ ਲਾਉਣਾ, ਦੇਖਭਾਲ ਕਰਨੀ ਬੂਟਿਆਂ ਦੀ।
0: ਇਹ ਜਿਹੜੇ ਕਰਦੇ ਨੇ ਨਾ, ਉਹਨਾਂ ਨੂੰ ਪਤਾ ਹੁੰਦਾ ਕਿ ਕਿੰਨਾ ਜ਼ਿਆਦਾ ਸਕੂਨ ਮਿਲਦਾ ਇਹਨਾਂ ਨੂੰ ਕਰਕੇ, ਹੈ ਨਾ।
1: ਮੈਡਮ ਉਹ ਕਹਿੰਦੇ ਸਾਡਾ ਬਦਲ ਆ ਗਿਆ,
0: ਕਦਰ ਕਰਨੀ ਚਾਹੀਦੀ ਹੈ ਬਹੁਤ ਜ਼ਿਆਦਾ, ਕਿਉਂਕਿ ਸਾਡੀ ਆਉਣ ਵਾਲੀ ਜ਼ਿੰਦਗੀ ਜਾਂ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਬਚਾਉਣ ਵਾਲੇ ਹੀ ਨੇ, ਜੇ ਅਸੀਂ ਹੁਣ ਇਹਨਾਂ ਨੂੰ ਬਚਾਵਾਂਗੇ ਤੇ ਕੱਲ ਇਹ ਸਾਨੂੰ ਬਚਾਉਣਗੇ।
1: ਮੈਡਮ ਇੱਕ ਗੱਲ ਕਹਿ, ਜਿੰਨਾ ਆਪਾਂ ਵਾਤਾਵਰਨ ਨੂੰ ਸੰਭਾਲੂਗੇ, ਆਪਣਾ ਵਾਤਾਵਰਨ ਆਪਣਾ ਆਕਸੀਜਨ ਦੇਊਗਾ।
0: ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ
1: ਹੈ। ਚਾਹ ਪੀ ਰਿਹਾ ਮੈਂ ਕੋਠੇ ਪਰ ਬੈਠਾ ਹੈ।
0: ਅੱਛਾ ਜੀ, ਅੱਛਾ, ਤੇ ਤੁਸੀਂ ਗਰਮੀ ਦੇ ਚੱਡੀ ਧੁੱਪ ਦੇ ਵਿੱਚ ਬੈਠ ਕੇ ਚਾਹ ਪੀ ਰਹੇ ਹੋ?
1: ਨਹੀਂ ਮੈਡਮ, ਛਾਂ ਕੋਠੇ ਉੱਪਰ, ਅੱਜ ਕੰਮ ਤੇ ਗਏ ਨੇ ਅੱਜ ਮੈਂ।
0: ਅੱਛਾ ਅੱਛਾ ਅੱਛਾ, ਠੀਕ।
1: ਅੱਜ ਮੇਰੇ ਦੋਸਤਾਂ ਫੋਨ ਆਇਆ ਸੋਨੂੰ, ਕਹਿੰਦਾ ਸੋਨੂੰ ਸ਼ਮੀ ਕੀ ਕਹਿੰਦਾ, ਮੰਗਾ ਚਲੋ ਅੱਜ ਆ ਜਾ ਮੇਰੇ ਮਿਲ ਲਿਆ ਕਰਾਂਗੇ।
0: ਅੱਛਾ ਜੀ, ਠੀਕ
1: ਹੈ। ਮੈਡਮ ਇੱਕ ਦੋਸਤ ਹੈ ਵੀ ਨਹੀਂ ਕਿ ਪਿਆਰ ਦੋਸਤਾਂ ਦਾ।
0: ਹਾਂਜੀ ਹਾਂਜੀ, ਠੀਕ ਹੈ ਠੀਕ ਹੈ ਠੀਕ ਹੈ,
1: ਬਹੁਤ ਵਧੀਆ। ਆਕਾਸ਼ਵਾਨੀ ਨੂੰ ਮੇਰੇ, ਮੈਡਮ ਜੀ ਮੈਂ ਬਹੁਤ ਪਿਆਰ ਕਰਦਾ ਆਕਾਸ਼ਵਾਨੀ ਨਾਲ, ਵੀ ਨੋਟ ਤੇ ਆਉਣਾ, ਇਧਰ ਆਉਣਾ, ਹਾਂ ਦੋਸਤਾਂ ਨਾਲ ਗੱਲ ਕਰਨੀ ਆ। ਹਾਂ ਹਾਂ
0: ਹਾਂ ਹਾਂ ਹਾਂ, ਬਹੁਤ ਵਧੀਆ ਲੱਗਦਾ ਹੈ ਸੁਣ ਕੇ। ਇਹ ਵੀ ਦੇਖੋ ਤੁਸੀਂ ਕਿਸ ਤਰ੍ਹਾਂ ਦੇ ਨਾਲ ਅਟੈਚਡ ਹੋ, ਇੰਨੇ ਸਾਰੇ ਜਣੇ, ਬਹੁਤ ਵਧੀਆ ਲੱਗਦਾ, ਕਿੱਦਾਂ ਇੱਕ ਦੂਸਰੇ ਨਾਲ ਤੁਹਾਡੀਆਂ ਦੋਸਤੀਆਂ ਵੀ ਹੋਈਆਂ ਨੇ।
1: ਮੇਰੀ ਏਜ ਹੈਗੀ 50 ਸਾਲ ਦੀ ਉਮਰ ਮੇਰੀ।
0: ਅੱਛਾ ਅੱਛਾ ਅੱਛਾ, ਠੀਕ
1: ਹੈ। ਗੁੱਡੀ ਵਿਆਹ ਵੀ ਕੀਤਾ ਸੀ।
0: ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ, ਬਹੁਤ ਵਧੀਆ ਲੱਗਿਆ ਗੱਲ ਕਰਕੇ। ਅੱਛਾ ਸ਼ਮੀ ਜੀ, ਗਾਣਾ ਕਿਹੜਾ ਸੁਣੋਗੇ ਹੁਣ ਤੁਸੀਂ?
1: ਮੈਡਮ ਗਾਣਾ ਮੇਰਾ ਉਹੀ ਅੱਖਰੇ ਦਾ ਗੀਤ ਜਿਹੜਾ ਮੈਂ ਜਾ ਰਿਹਾ।
0: ਵਾਹ ਜੀ ਵਾਹ, ਠੀਕ ਹੈ। ਮੈਂ ਤੁਹਾਡੇ ਵਾਸਤੇ ਵੈਸੇ ਕਦੀ ਕਦੀ ਕਿਤੇ ਮੁਲਾਕਾਤ ਹੋਈ ਨਾ ਉਹਨਾਂ ਨਾਲ, ਤੇ ਤੁਹਾਡਾ ਨਾਮ ਮੈਂ ਜ਼ਰੂਰ ਲਵਾਂਗੀ ਕਿ ਭਾਈ ਇਹ ਸਾਡੇ ਬਹੁਤ ਪੱਕੇ ਫੈਨ ਨੇ ਤੁਹਾਡੇ, ਤੇ ਹੋ ਸਕਦਾ ਕਦੀ ਮੌਕਾ ਮਿਲੇ ਮਿਲਣ
1: ਦਾ। ਮੈਡਮ ਇਹਨਾਂ ਦਾ ਸ਼ੋਅ ਵੀ ਬਹੁਤ ਅੱਛਾ ਨਾਲ ਆਪਣੇ ਖਰਚੇ ਦਾ।
0: ਹਾਂਜੀ ਹਾਂਜੀ ਹਾਂ,
1: ਟੀਵੀ ਸੈਂਟਰ ਜਾਂਦਾ ਰਿਹਾ ਆਪਣੇ ਦੂਰਦਰਸ਼ਨ।
0: ਹਾਂਜੀ ਹਾਂਜੀ ਹਾਂਜੀ,
1: ਇਹਨਾਂ ਨੂੰ ਮੈਡਮ ਦੇਖਿਆ ਪਰ ਦੁਰਗਾ ਰੰਗੀਲਾ, ਸੁਰੇਸ਼ਿੰਦਰ, ਸਾਰੇ ਗੱਲ ਕਰਾਂ ਦੇਖੋ ਤਾਂ ਮੈਂ।
0: ਹਾਂਜੀ ਹਾਂ, ਅੱਛਾ ਜੀ, ਠੀਕ ਹੈ ਠੀਕ ਹੈ ਠੀਕ ਹੈ, ਚਲੋ ਠੀਕ ਹੈ। ਸ਼ਮੀ ਜੀ ਬਹੁਤ ਵਧੀਆ ਲੱਗਿਆ ਗੱਲ ਕਰਕੇ ਤੁਹਾਡੇ ਨਾਲ, ਮੈਂ ਗਾਣਾ ਪਲੇ ਕਰਨ ਲੱਗੀ ਹਾਂ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਚਾਹ ਇੰਜੋਏ ਕਰੋ, ਮੈਂ ਗਾਣਾ ਤੁਹਾਡੇ ਵਾਸਤੇ ਨਾਲ ਪਲੇ ਕਰਨ ਲੱਗੀ ਹਾਂ, ਚਾਹ ਤੇ ਗਾਣਾ ਦੋਨੋਂ ਇੰਜੋਏ ਕਰੋ, ਠੀਕ ਹੈ ਜੀ? ਓਕੇ ਜੀ, ਥੈਂਕ ਯੂ ਜੀ,
1: ਸ਼ੁਕਰੀਆ।
0: ਓਕੇ ਜੀ, ਤੇ ਲਓ ਜੀ ਸ਼ਮੀ ਜੀ ਦੀ ਕਾਲ ਲੱਗੀ ਹੈ, ਚਾਹ ਇੰਜੋਏ ਕਰ ਰਹੇ ਨੇ, ਤੇ ਚਾਹ ਦੇ ਨਾਲ ਨਾਲ ਫਿਰ ਅਸੀਂ ਇੱਕ ਵਧੀਆ ਜਿਹਾ ਗਾਣਾ ਵੀ ਉਹਨਾਂ ਵਾਸਤੇ ਪਲੇ ਕਰਦੇ ਹਾਂ, ਤਾਂ ਕਿ ਉਹਨਾਂ ਦੀ ਚਾਹ ਦਾ ਜਿਹੜਾ ਸਵਾਦ ਹੈ ਉਹ ਦੁੱਗਣਾ ਹੋ ਜਾਵੇ।

0: ਰਨ ਦਿਸ ਬਿਗ ਮਾਈਕ। ਹਾਂਜੀ ਪ੍ਰੋਗਰਾਮ ਚੱਲ ਰਿਹਾ ਹੈ ਜੀ ਹੈਲੋ ਜਲੰਧਰ, ਤੇ ਤੁਸੀਂ ਬਣੇ ਹੋਏ ਹੋ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ। ਦੇਖੋ ਜੀ ਵਕਤ ਬਹੁਤ ਜਲਦੀ ਜਲਦੀ ਭੱਜ ਰਿਹਾ ਅੱਗੇ ਨੂੰ, ਅਤੇ ਮੇਰੀ ਕੋਸ਼ਿਸ਼ ਹੈ ਕਿ ਕਾਲਜ ਮੈਂ ਲੈ ਲਵਾਂ ਜਿੰਨੀਆਂ ਹੋ ਸਕਦੀਆਂ ਨੇ, ਅਤੇ ਬਿਨਾਂ ਟਾਈਮ ਵੇਸਟ ਕੀਤਿਆਂ ਲੈਂਦੇ ਹਾਂ ਜੀ ਅਗਲੀ ਕਾਲ, ਅਤੇ ਦੇਖਦੇ ਹਾਂ ਕੌਣ ਨੇ ਕਾਲ 'ਤੇ। ਹੈਲੋ
1: ਹੈਲੋ ਨਮਸਕਾਰ
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਰਕੇਸ਼ ਕੁਮਾਰ, ਪਿੰਡ ਜਿੱਤੇ ਜਲੰਧਰ ਤੋਂ।
0: ਰਕੇਸ਼ ਕੁਮਾਰ
1: ਜੀ, ਮੈਂ
0: ਕਿਹੜੇ ਪਿੰਡ ਤੋਂ?
1: ਜਿੱਤੇ।
0: ਅੱਛਾ ਜੀ, ਅੱਛਾ ਜੀ, ਅੱਛਾ ਜੀ। ਰਕੇਸ਼ ਜੀ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਵਾਸਤੇ ਤੁਹਾਡਾ, ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ,
1: ਹਾਂਜੀ,
0: ਆਵਾਜ਼ ਤੁਹਾਡੀ ਕਾਫੀ ਘੱਟ ਆ ਰਹੀ ਹੈ, ਥੋੜਾ ਜਿਹਾ ਲਾਊਡ ਬੋਲੋ ਜਰਾ ਤੁਸੀਂ। ਅੱਛਾ ਅੱਛਾ ਅੱਛਾ, ਤੇ ਰਕੇਸ਼ ਜੀ ਕੀ ਕਰਦੇ, ਕੀ ਹੋ ਤੁਸੀਂ?
1: ਪ੍ਰਾਈਵੇਟ ਜੋਬ ਤੇ ਪਹਿਲਾਂ ਵਿਦੇਸ਼ ਤੇ ਜੀ।
0: ਅੱਛਾ, ਵਿਦੇਸ਼ ਦੇ ਵਿੱਚ ਸੀਗੇ, ਕਿੱਥੇ ਸੀਗੇ?
1: ਤੇ ਪਹਿਲਾਂ ਦੁਬਈ ਤੇ ਕਤਰ ਤੇ ਲਬਲਹਮ।
0: ਅੱਛਾ ਅੱਛਾ, ਤੇ ਫਿਰ ਵਾਪਸ ਆ ਗਏ ਹੈ?
1: ਹਾਂਜੀ ਮੈਡਮ, ਕੋਰੋਨਾ ਚ ਸਾਰਾ ਪੇਪਰ
0: ਕੋਈ ਗੱਲ ਨੀ, ਹੁਣ ਵੀ ਟਰਾਈ ਕਰ ਲਈਓ ਤੁਸੀਂ, ਕੀ ਪਤਾ ਹੁਣ ਬਣ ਜਾਏ ਗੱਲ। ਰੋਟੀ ਪਾਣੀ ਚੱਲਦਾ ਰਹੇ, ਬਿਲਕੁਲ ਜੀ। ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਤੁਸੀਂ ਕੀਤੀ, ਕਿਹੜਾ ਸੁਣੋਗੇ? ਬੜਾ ਸੋਹਣਾ ਗਾਣਾ ਵਾਸਤੇ ਤੁਸੀਂ ਸਿਲੈਕਟ ਕੀਤਾ, ਤੇ ਇਹ ਗਾਣਾ ਕਦੀ ਕਿਸੇ ਲਿਸਨਰ ਨੇ ਸ਼ਾਇਦ ਮੈਨੂੰ ਕਿਹਾ ਨਹੀਂ ਸੁਣਾਉਣ ਵਾਸਤੇ, ਬਟ ਇਹ ਤੁਹਾਡੇ ਬਹਾਨੇ ਨਾਲ ਹੀ ਅਸੀਂ ਵੀ ਸੁਣਾਂਗੇ ਗਾਣਾ ਜਿਹੜਾ ਉਸ ਟਾਈਮ ਸੁਪਰ ਹਿੱਟ ਗਾਣਾ ਹੋਇਆ ਸੀ ਇੰਨਾ। ਠੀਕ ਹੈ ਜੀ, ਤੇ ਗੱਡੀ ਅਸੀਂ ਚਲਾਉਣ ਲੱਗੇ ਹਾਂ ਫਿਰ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ, ਤੇ ਆਪਣੀ ਇੰਨੀ ਸੋਹਣੀ ਜੀ ਫਰਮਾਇਸ਼ ਸਾਨੂੰ ਦੱਸਣ ਵਾਸਤੇ, ਦੇਣ ਵਾਸਤੇ, ਅਤੇ ਸਾਡੇ ਨਾਲ ਗੱਲ ਕਰਨ ਲਈ। ਠੀਕ ਹੈ ਜੀ, ਓਕੇ ਓਕੇ ਰਕੇਸ਼ ਜੀ, ਥੈਂਕ ਯੂ ਸੋ ਮਚ ਜੀ। ਅਤੇ ਰਕੇਸ਼ ਜੀ ਦੀ ਫਰਮਾਇਸ਼ ਦੇ ਉੱਤੇ ਚੱਲੇ ਹਾਂ ਜੀ। ਉੜ ਜਾ ਕਾਲੇ ਕਾਵਾਂ ਤੇਰੇ ਮੂੰਹ ਵਿੱਚ ਖੰਡ ਪਾਵਾਂ, ਕਿੰਨਾ ਸੋਹਣਾ ਜਿਹਾ ਗਾਣਾ ਹੈ ਨਾ, ਅਤੇ ਮੈਂ ਗਾਣਾ ਪਲੇ ਕਰਨ ਲੱਗੀ ਹਾਂ, ਤੁਸੀਂ ਵੀ ਇੰਜੋਏ ਕਰੋ। ਅਤੇ ਜਿਨ੍ਹਾਂ ਨੇ ਹਜੇ ਤੱਕ ਕਾਲ ਨਹੀਂ ਕੀਤੀ, 0181 23 4174, 01812342174 ਇਹਦੇ ਉੱਤੇ ਤੁਸੀਂ ਕਰਨੀ ਹੈ ਕਾਲ, ਅਤੇ ਕਰਨੀ ਹੈ ਮੇਰੇ ਨਾਲ ਗੱਲਬਾਤ। ਅਤੇ ਹੁਣ ਅਸੀਂ ਬਿਨਾਂ ਟਾਈਮ ਵੇਸਟ ਕੀਤਿਆਂ ਪਲੇ ਕਰਦੇ ਹਾਂ ਜੀ ਇਸ ਸੋਹਣੇ ਜਿਹੇ ਟਰੈਕ ਨੂੰ।

0: ਹਾਂਜੀ ਤੇ ਪ੍ਰੋਗਰਾਮ ਬਹੁਤ ਹੀ ਜਲਦੀ ਜਲਦੀ ਵਾਈਂਡ ਅਪ ਕਰਨ ਵੱਲ ਵੱਧ ਰਿਹਾ ਹੈ ਤੇ ਮੈਂ ਸੋਚ ਰਹੀ ਸੀ ਕਿ ਇਸ ਪ੍ਰੋਗਰਾਮ ਦੀ ਆਖਰੀ ਕਾਲ ਜਿਹੜੀ ਆ ਉਹ ਲੈ ਹੀ ਲਿੱਤੀ ਜਾਏ ਜਾਣ ਤੋਂ ਪਹਿਲਾਂ, ਪਰ ਮੈਂ ਜਾਂ ਹਲੇ ਕਿਤੇ ਨਹੀਂ ਰਹੀ, ਆਵਾਂਗੀ 6 ਵਜੇ ਪੂਰੇ ਵਾਪਸ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਿਲਣ ਵਾਸਤੇ। ਫਿਲਹਾਲ ਲੈਂਦੇ ਹਾਂ ਇਸ ਪ੍ਰੋਗਰਾਮ ਦੀ ਆਖਰੀ ਕਾਲ। ਹੈਲੋ,
1: ਹਾਂਜੀ ਮੈਡਮ ਵਦਨਾ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਹਾਂਜੀ ਮੈਂ ਬਲਵਿੰਦਰ ਸਿੰਘ ਬੋਲ ਰਿਹਾ ਜੀ, ਪਿੰਡ ਮੋਰਜਣ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਜੀ।
0: ਓਕੇ ਓਕੇ ਓਕੇ ਬਲਵਿੰਦਰ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਹਾਂਜੀ
0: ਅੱਛਾ, ਹੁਣ ਤੁਸੀਂ ਇਹ ਦੱਸੋ ਤੁਸੀਂ ਕਰਦੇ ਕੀ ਹੋ ਬਈ?
1: ਕਰਦੇ ਅਸੀਂ ਖੇਤੀਬਾੜੀ ਜੁੜੇ ਵੈਸੇ ਤਾਂ। ਹਾਂਜੀ ਹਾਂਜੀ।
0: ਅੱਛਾ, ਖੇਤੀਬਾੜੀ ਕਰਦੇ ਹੋ ਤੁਸੀਂ? ਠੀਕ ਹੈ ਠੀਕ
1: ਹੈ। ਫਿਲਹਾਲ ਮੈਂ ਬਿਮਾਰ ਜਾ ਹੋ ਗਿਆ ਸੀ।
0: ਓ ਤੇ ਗਰਮੀ ਦੇ ਵਿੱਚ ਕਿੱਦਾਂ ਖਾਣ ਪੀਣ ਦਾ ਚੱਲ ਰਿਹਾ ਬਈ ਪ੍ਰੋਗਰਾਮ? ਗਰਮੀ ਬਹੁਤ ਜ਼ਿਆਦਾ ਹੈ ਤੇ ਕੀ ਖਾ ਵੀ ਰਹੇ ਹੋ ਸਪੈਸ਼ਲ ਇਦਾਂ ਦਾ ਜਿਹਦੇ ਨਾਲ ਗਰਮੀ ਨਾ ਲੱਗੇ?
1: ਅੱਛਾ ਜੀ, ਖਾਣ ਪੀਣ ਦਾ ਮੈਂ ਲੋਕਲ ਜਿਹਾ ਤੁਹਾਨੂੰ ਦੱਸ ਦਿੰਦਾ, ਜਮਾ ਹਰੇਕ ਦੇ ਘਰੇ ਆਮ ਹੀ ਮਤਲਬ ਸ਼ਾਮ ਨੂੰ ਤੁਸੀਂ ਕੱਚੇ ਲੱਸੀ ਪੀਆ ਕਰੋ ਜੀ।
0: ਕੱਚੀ ਲੱਸੀ? ਅੱਛਾ ਅੱਛਾ,
1: ਪਾਣੀ ਪਾਉਣਾ ਬਸ।
0: ਅੱਛਾ, ਦੁੱਧ 'ਚ ਪਾਣੀ ਪਾ ਕੇ? ਚੀਨੀ ਨਹੀਂ ਪਾਣੀ?
1: ਨਹੀਂ ਨਹੀਂ ਜੀ।
0: ਅੱਛਾ,
1: ਆਪਦੇ ਸਵਾਦ ਅਨੁਸਾਰ ਪਾਣੀ।
0: ਹਾਂਜੀ ਹਾਂਜੀ ਹਾਂਜੀ, ਮਤਲਬ ਕਿ ਛਬੀਲ ਘਰ ਹੀ ਬਣਾ ਕੇ ਪੀ ਲੈਣੀ ਹੈ?
1: ਹਾਂਜੀ, ਹਰੇਕ ਘਰ ਮਿਲੂਗਾ ਜੀ।
0: ਠੀਕ ਹੈ ਠੀਕ ਹੈ। ਵੈਸੇ ਗਰਮੀ ਚੱਕਦੀ ਹੈ ਨਾ ਕਾਫੀ, ਸਾਡੇ ਘਰ ਦੇ ਵਿੱਚ ਵੀ ਵੈਸੇ ਕਾਫੀ ਪੀਤੀ ਜਾਂਦੀ ਹੈ। ਮੇਰੇ ਮਦਰ ਜਿਹੜੇ ਨੇ ਉਹ ਸਵੇਰੇ ਬਣਾ ਕੇ ਜ਼ਰੂਰ ਪੀਂਦੇ ਨੇ, ਕਿਉਂਕਿ ਕਹਿੰਦੇ ਨੇ ਕਿ ਇਹ ਠੰਡਾ ਰਹਿੰਦਾ ਇਹਦੇ ਨਾਲ ਅੰਦਰ, ਜੇ ਤੁਸੀਂ ਕੱਚੀ ਲੱਸੀ ਬ੍ਰੇਕਫਾਸਟ 'ਚ ਲੈਂਦੇ
1: ਹੋ। ਥੋੜਾ ਦੁੱਧ ਅੱਧਾ ਪਾਣੀ ਹੋ ਜੂ।
0: ਹਾਂਜੀ ਹਾਂਜੀ ਹਾਂਜੀ, ਉਹੀ
1: ਹੋਈ
0: ਤੇ ਆਪਾਂ ਤਾਂ ਛਬੀਲ ਹੀ ਕਹੀਦਾ ਉਹਨੂੰ ਕਿ ਛਬੀਲ ਬਣਾ ਲਓ ਫਿਰ ਘਰ ਹੀ, ਰੂਹ ਅਫਜ਼ਾ ਪਾ ਕੇ। ਹੈ ਠੀਕ ਹੈ, ਵਧੀਆ ਟਿਪ ਹੈ ਵੀ, ਇੱਕ ਬਹੁਤ ਜ਼ਰੂਰੀ ਕਿ ਕੱਚੀ ਲੱਸੀ ਪੀਤੀ ਜਾ ਸਕਦੀ, ਉਹਦੇ ਨਾਲ ਵੀ ਗਰਮੀ ਚੱਕੀ ਜਾਂਦੀ ਹੈ। ਅੱਛਾ, ਟਾਈਮ ਬਹੁਤ ਘੱਟ ਹੈ, ਹੁਣ ਤੁਸੀਂ ਮੈਨੂੰ ਦੱਸੋ ਤੁਸੀਂ ਗਾਣਾ ਕਿਹੜਾ ਸੁਣੋਗੇ ਬਲਵਿੰਦਰ ਜੀ?
1: ਹਾਂਜੀ, ਬੱਬੂ ਮਾਨ ਦਾ ਸੌਂਗ ਹੈ ਜੀ, ਮੇਰੇ ਦਿਲ ਵਿੱਚ ਤੇਰਾ ਘਰ ਹੋ ਗਿਆ ਜੀ।
0: ਠੀਕ ਹੈ ਠੀਕ ਹੈ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ, ਬਹੁਤ ਬਹੁਤ ਵਧੀਆ ਲੱਗਿਆ ਗੱਲ ਕਰਕੇ, ਥੈਂਕ ਯੂ ਸੋ ਮਚ ਜੀ। ਤੇ ਲਓ ਜੀ, ਸਮੇਂ ਜਿਹੜਾ ਹੈ ਨਾ ਉਹ ਬਹੁਤ ਜਲਦੀ ਜਲਦੀ ਬੀਤ ਰਿਹਾ ਹੈ ਤੇ ਮੈਂ ਜ਼ਿਆਦਾ ਹੁਣ ਗੱਲਬਾਤ ਕਰ ਨਹੀਂ ਸਕ ਰਹੀ ਸੀ ਉਹਨਾਂ ਦੇ ਨਾਲ। ਮੇਰਾ ਮਨ ਤਾਂ ਸੀ ਵੈਸੇ ਕੁਝ ਗੱਲਾਂ ਬਾਤਾਂ ਕਰਨ ਦਾ, ਬਟ ਫਿਲਹਾਲ ਮੈਨੂੰ ਲੱਗਦਾ ਕਿ ਇਸੇ ਗੀਤ ਦੇ ਨਾਲ ਮੈਨੂੰ ਵਾਈਂਡ ਅਪ ਕਰਨਾ ਪੈਣਾ ਇਸ ਪ੍ਰੋਗਰਾਮ ਨੂੰ, ਕਿਉਂਕਿ ਅਗਲੇ ਪ੍ਰੋਗਰਾਮ ਯੁਵਾਣੀ ਦੇ ਆਰਜੇਜ਼ ਵੀ ਪਹੁੰਚ ਚੁੱਕੇ ਨੇ ਇੱਥੇ ਤੇ ਦੇਖਦੇ ਹਾਂ ਅੱਜ ਉਹ ਕੀ ਲੈ ਕੇ ਆਏ ਨੇ ਸਾਡੇ ਵਾਸਤੇ ਖਾਸ। ਫਿਲਹਾਲ ਸੁਣਦੇ ਹਾਂ ਇਸ ਪ੍ਰੋਗਰਾਮ ਦਾ ਆਖਰੀ ਟਰੈਕ ਤੇ ਅਗਲਾ ਪ੍ਰੋਗਰਾਮ ਤੁਸੀਂ ਇੰਜੋਏ ਕਰੋਗੇ ਯੁਵਾਣੀ।

0: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ। ਸਟੂਡੀਓ ਦੀ ਘੜੀ ਤਾਂ ਠੀਕ 5 ਵੱਜ ਗਏ ਨੇ ਅਤੇ ਵੇਲਾ ਹੋ ਗਿਆ ਪ੍ਰੋਗਰਾਮ ਯੁਵਾਣੀ ਦਾ। ਅਤੇ ਯੁਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ, ਤੁਹਾਡਾ ਯੁਵਾ ਦੋਸਤ ਬਾਗੇਸ਼ਵਰ,
1: ਅਤੇ ਮੈਂ ਤੁਹਾਡੇ ਦੋਸਤ ਆਰਜੇ ਰਿਤਿਕਾ। ਅਤੇ ਦੋਸਤੋ, ਅੱਜ ਦਾ ਪ੍ਰੋਗਰਾਮ ਹੋਣ ਵਾਲਾ ਹੈ ਲਾਜਵਾਬ, ਬਹੁਤ ਹੀ ਮਜ਼ੇਦਾਰ ਅਤੇ ਇਨਫੋਰਮੇਸ਼ਨ ਦੇ ਨਾਲ ਭਰਪੂਰ।
0: ਬਿਲਕੁਲ ਰਿਤਿਕਾ, ਦੱਸਦੀ ਆ ਸਾਡੇ ਸਰੋਤਿਆਂ ਨੂੰ, ਸਾਡੇ ਲਿਸਨਰਸ ਨੂੰ ਕਿ ਅੱਜ ਕਿਹੜੇ ਕਿਹੜੇ ਸੈਗਮੈਂਟਸ ਹੋਣਗੇ। ਸ਼ਨੀਵਾਰ ਦਾ ਦਿਨ ਹੈ, ਬੜੇ ਖਾਸ, ਬੜਾ ਸਪੈਸ਼ਲ ਇੱਕ ਤਾਂ ਸੈਗਮੈਂਟ ਹੁੰਦਾ ਹੈ, ਮੇਰੇ ਸਾਡੇ ਸਰੋਤਿਆਂ ਦਾ ਵੀ ਫੇਵਰੇਟ ਅਤੇ ਮੇਰਾ ਵੀ ਹੈ।
1: ਬਿਲਕੁਲ ਬਿਲਕੁਲ, ਸਭ ਤੋਂ ਪਹਿਲਾਂ ਤਾਂ ਦੋਸਤੋ ਤੁਹਾਨੂੰ ਦੱਸਾਂਗੇ ਕਿ ਅੱਜ ਖਾਸ ਕੀ ਹੈ, ਉਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਵਰਡ ਐਕਸਪ੍ਰੈਸ 'ਚ ਅਸੀਂ ਕਿਹੜਾ ਨਵਾਂ ਵਰਡ ਤੁਹਾਡੇ ਲਈ ਲੈ ਕੇ ਆਏ ਹਾਂ। ਅਤੇ ਬਾਗੇਸ਼ਵਰ, ਉਸ ਤੋਂ ਬਾਅਦ ਕੀ ਸੀਗਾ?
0: ਇੱਕ ਵੱਖਰਾ ਸਵੈਗ ਸੈਗਮੈਂਟ ਤੁਸੀਂ ਭੁੱਲ ਰਹੇ ਹੋ।
1: ਅਰੇ ਹਾਂ, ਵੱਖਰਾ ਸਵੈਗ ਬਈ, ਵੱਖਰਾ ਸਵੈਗ 'ਚ ਤਾਂ ਅੱਜ ਅਸੀਂ ਤੁਹਾਨੂੰ ਨਾ ਮਤਲਬ ਬਹੁਤ ਵਧੀਆ ਇਨਫੋਰਮੇਸ਼ਨ ਦੇਣ ਵਾਲੇ ਹਾਂ ਕਿ ਤੁਸੀਂ ਕਿਵੇਂ ਕਿਵੇਂ ਆਪਣੇ ਆਪ ਨੂੰ ਮਤਲਬ ਪੂਰਾ ਪਰਸਨੈਲਿਟੀ ਆਪਣੀ ਡਿਵੈਲਪ ਕਰ ਸਕਦੇ ਹੋ, ਅਤੇ ਕਿੱਥੇ ਜਾਣ ਲਈ ਕਿਵੇਂ ਦਾ ਅਟਾਇਰ ਵੇਅਰ ਕਰ ਸਕਦੇ ਹੋ। ਬਿਲਕੁਲ ਸਹੀ ਕਿਹਾ ਨਾ ਮੈਂ?
0: ਬਿਲਕੁਲ, ਛੁੱਟੀਆਂ ਹੋ ਗਈਆਂ ਨੇ ਜੋ ਸਕੂਲਾਂ ਦੇ ਵਿੱਚ, ਮੈਨੂੰ ਲੱਗਦਾ ਹੈ ਅੱਜ ਜ਼ਿਆਦਾਤਰ ਸਕੂਲਾਂ 'ਚ ਆਖਰੀ ਵਰਕਿੰਗ ਡੇ ਸੀਗਾ, ਕੱਲ੍ਹ ਪਹਿਲਾ ਵੀਕਐਂਡ ਹੈ ਇਸ ਮਹੀਨੇ ਦਾ, ਅਤੇ ਇਸ ਦੇ ਨਾਲ ਹੀ ਛੁੱਟੀਆਂ ਦੀ ਸ਼ੁਰੂਆਤ ਹੋ ਗਈ ਹੈ, ਅਤੇ
1: ਸਾਰੇ ਘੁੰਮਣ ਦੀ
0: ਤਿਆਰੀ 'ਚ, ਤਿਆਰੀ ਹੈ ਕਿ ਕਿਤੇ ਘੁੰਮਣ ਚਲੇ ਜਾਈਏ, ਅਤੇ ਉੱਥੇ ਕਿਹੋ ਜਿਹਾ ਫੈਸ਼ਨ ਕਰ ਸਕਦੇ ਹਾਂ ਅਸੀਂ ਘੁੰਮਣ ਜਾਣਾ, ਉਹਦੀਆਂ ਕੁਝ ਗੱਲਾਂ ਕਰਨੀਆਂ ਨੇ।
1: ਜੀ ਦੋਸਤੋ, ਇਸ ਤੋਂ ਇਲਾਵਾ ਜਿਹੜਾ ਕਿ ਤੁਹਾਡੇ ਸਾਰਿਆਂ ਦਾ ਫੇਵਰੇਟ ਸੈਗਮੈਂਟ ਹੈ, ਅਤੇ ਮੇਰਾ ਵੀ ਪਰਸਨਲੀ ਫੇਵਰੇਟ ਹੈ, ਅਤੇ ਮੈਨੂੰ ਲੱਗਦਾ ਬਾਗੇਸ਼ਵਰ ਤੁਹਾਡਾ ਵੀ, ਹੈ ਨਾ?
0: ਬਿਲਕੁਲ, ਮੇਰਾ ਤੇ ਫੇਵਰੇਟ ਹੈਗਾ ਹੀ ਹੈ
1: ਜੀ। ਤੁਹਾਡੇ ਦਿਮਾਗ ਦੀਆਂ ਘੜੀਆਂ ਅਸੀਂ ਦੌੜਾਵਾਂਗੇ, ਯਾਨੀ ਕਿ ਤੁਹਾਨੂੰ ਦਿਮਾਗੀ ਦੰਗਲ ਦਾ ਸੈਗਮੈਂਟ ਸੁਣਾਵਾਂਗੇ, ਤੇ ਉਹਦੇ ਵਿੱਚ ਤੁਹਾਡੇ ਕੋਲੋਂ ਬੁਝਾਰਤਾ ਪੁੱਛਾਂਗੇ, ਤੇ ਮੈਨੂੰ ਲੱਗਦਾ ਸਾਡੇ ਲਿਸਨਰਸ ਨਾ ਬਹੁਤ ਜ਼ਿਆਦਾ ਐਕਸਾਈਟਡ ਹੁੰਦੇ ਨੇ ਇਹਦੇ ਲਈ। ਪਰ ਦੋਸਤੋ, ਕਾਲਸ ਤੁਸੀਂ ਉਦੋਂ ਹੀ ਕਰਨੀਆਂ ਨੇ ਜਦੋਂ ਸੈਗਮੈਂਟ ਸਟਾਰਟ ਹੋ ਜਾਏਗਾ। ਕਿ ਬਿਲਕੁਲ ਸਹੀ ਹੈ ਨਾ?
0: ਲਗਭਗ 5:30 ਸੈਗਮੈਂਟ ਉਸ ਤੇ ਆਵਾਂਗੇ, ਦਿਮਾਗੀ ਦੰਗਲ ਤੇ ਤੁਸੀਂ ਦਿਮਾਗ ਦੇ ਘੋੜੇ ਦੌੜਾਉਣੇ ਨੇ, ਤੇ ਉਹ ਸਾਨੂੰ ਕਾਲ ਵੀ ਕਰਨੀ ਹੈ, ਅਤੇ ਅਸੀਂ ਕੁਝ ਬੁਝਾਰਤਾਂ ਪੁੱਛਣੀਆਂ ਨੇ ਤੁਹਾਨੂੰ। ਅਤੇ ਉਸ ਤੋਂ ਪਹਿਲਾਂ ਅੱਜ ਇੱਕ ਐਸਾ ਦਿਨ ਹੈਗਾ ਆ, ਉਸ ਦੀ ਥੋੜ੍ਹੀ ਗੱਲ ਕਰੀਏ। ਮੈਨੂੰ ਲੱਗਦਾ ਸਾਡੇ ਲਿਸਨਰਸ ਵੀ ਐਸਾ, ਮੈਂ ਵੀ ਜਦੋਂ ਸੁਣਿਆ ਤਾਂ ਬੜੀ ਹੈਰਾਨੀ ਹੋਈ ਸੀ, ਲਿਸਨਰਸ ਵੀ ਸੁਣ ਕੇ ਬੜੇ ਹੈਰਾਨ ਹੋਣਗੇ ਇਸ ਦਿਨ ਬਾਰੇ।
1: ਬਿਲਕੁਲ ਜੀ ਬਿਲਕੁਲ, ਦੇਖੋ ਨਵੀਆਂ ਨਵੀਆਂ ਗੱਲਾਂ ਜਿਹੜੀਆਂ ਨੇ ਸਾਡੇ ਲਿਸਨਰਸ ਤੱਕ ਪਹੁੰਚਾਉਣਾ ਸਾਡਾ ਫਰਜ਼ ਹੈ। ਅਤੇ ਦੋਸਤੋ, ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵਰਲਡ ਪੈਸਟ ਅਵੇਅਰਨੈਸ ਡੇ ਦੇ ਬਾਰੇ, ਯਾਨੀ ਕਿ ਵਰਲਡ ਪੈਸਟ ਡੇ ਦੇ, ਜੋ ਕਿ ਹਰ ਸਾਲ 6 ਜੂਨ ਨੂੰ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਅਤੇ ਇਸ ਦਿਨ ਦਾ ਮੇਨ

0: ਮੋਟਿਵ ਤਾਂ ਇਹ ਹੈ ਕਿ ਲੋਕਾਂ ਨੂੰ ਫਸਲਾਂ ਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਜਿਹੜੇ ਕੀਟਨਾਸ਼ਕ ਕੀੜੇ ਮਕੌੜੇ ਯਾਨੀ ਕਿ ਪੈਸਟ ਜਿਹੜੇ ਹੁੰਦੇ ਨੇ ਉਹਨਾਂ ਦੇ ਪ੍ਰਬੰਧ ਤੇ ਉਹਨਾਂ ਦੇ ਫਾਇਦਿਆਂ ਲਈ ਜਾਗਰੂਕਤਾ ਫੈਲਾਉਣਾ।
1: ਬਿਲਕੁਲ ਰਿਤਿਕਾ, ਤੁਸੀਂ ਕਦੇ ਸੁਣਿਆ ਘਰ ਦੇ ਵਿੱਚ ਜਿਹੜੀ ਚੁਗਾਟ ਹੁੰਦੀ ਹੈ ਉੱਤੇ ਸਿਉਂਕ ਲੱਗ ਜਾਂਦੀ ਹੈ?
0: ਮੈਂ ਪਿੰਡਾਂ ਦੇ ਵਿੱਚ ਇਹ ਚੀਜ਼ ਬਹੁਤ ਵਾਰ ਸੁਣੀ ਬਟ ਮੈਨੂੰ ਇਹਦਾ ਐਗਜ਼ੈਕਟ ਮਤਲਬ ਨਹੀਂ ਸੀ ਪਤਾ ਭਾਗੇਸ਼ਵਰ।
1: ਬਿਲਕੁਲ, ਜਿੱਦਾਂ ਸਿਉਂਕ ਹੋ ਗਈ ਜਾਂ ਕਿਤੇ ਫਸਲ ਲੱਗੀ ਹੋਈ ਤਾਂ ਫਸਲ ਨੂੰ ਕੋਈ ਕੀੜਾ ਲੱਗ ਗਿਆ, ਤੇ ਜਾਂ ਕੋਈ ਜੰਗਲ ਹੋਵੇ ਤੇ ਜੰਗਲ 'ਚ ਕੋਈ ਬੀਟਲ ਦੇ ਨੇ ਸਾਰੇ ਪੱਤੇ ਖਾ ਲਏ। ਬੇਸਿਕਲੀ ਉਹ ਇੱਕ ਜੀਵ, ਐਸਾ ਜੀਵ ਜਿਹੜਾ ਸਾਨੂੰ ਨਹੀਂ ਚਾਹੀਦਾ, ਤੇ ਸਾਡੀ ਕੋਈ ਵੀ ਜਿਹੜੀ ਵੀ ਭਾਵੇਂ ਉਹ ਸਿਹਤ ਹੋਵੇ, ਖੇਤੀਬਾੜੀ ਹੋਵੇ, ਖੁਰਾਕ ਹੋਵੇ ਜਾਂ ਕੋਈ ਸਾਡੀ ਜਾਇਦਾਦ ਹੋਵੇ, ਉਸ ਨੂੰ ਨੁਕਸਾਨ ਪਹੁੰਚਾਉਂਦਾ ਹੈ। ਜਾਂ ਕਈ ਵਾਰੀ ਇੰਝ ਵੀ ਹੁੰਦਾ ਹੈ ਕਿ ਕਿਤਾਬਾਂ ਨੂੰ ਕੋਈ ਕੀੜੇ ਖਾ ਜਾਂਦੇ ਨੇ, ਜਿਹਨੂੰ ਅੰਗਰੇਜ਼ੀ ਸਿਲਵਰ ਫਿਸ਼ ਕਹਿੰਦੇ ਆ, ਤੇ ਉਹ ਮੱਛੀ ਤਾਂ ਨਹੀਂ ਹੁੰਦੀ ਪਰ ਕਹਿੰਦੇ ਸਿਲਵਰ ਫਿਸ਼ ਹੈ।
0: ਤੇ ਮੈਂ ਇੱਕ ਕਹਾਵਤ ਵੀ ਸੁਣੀ ਨਾ ਕਿ ਕਿਤਾਬੀ ਕੀੜਾ ਬਣ ਰਿਹਾ, ਕਿਤੇ ਉਹਦੇ ਨਾਲ ਇਤਨੀ ਰਿਲੇਟ ਕਰ ਰਹੇ ਤੁਸੀਂ?
1: ਮੈਂ ਉਹ ਤਾਂ ਨਹੀਂ ਕਹਿ ਰਿਹਾ ਸੀ। ਤੇ ਇਸ ਦੇ ਨਾਲ ਹੀ ਜਿਵੇਂ ਇੱਕ ਇੱਕ ਉਹ ਵੀ ਹੁੰਦਾ ਹੈ, ਕਈ ਵਾਰ ਕੱਪੜਿਆਂ ਨੂੰ ਇੱਕ ਭੰਭਕੜ ਜਾਂ ਇੱਕ ਇੱਕ ਤੜ ਸੁੰਡੀ ਜੀ ਲੱਗ ਜਾਂਦੀ ਹੈ, ਬੇਸਿਕਲੀ ਸਾਰੇ ਉਹ ਹਰ ਤਰ੍ਹਾਂ ਦੇ ਉਹਨਾਂ ਨੂੰ ਪੈਸਟ ਕਹਿੰਦੇ ਆ। ਅਤੇ ਅੱਜ ਉਸ ਦੀ ਹੀ ਅਵੇਅਰਨੈਸ ਦਾ ਦਿਨ ਹੈ, ਉਹਦੇ ਸਾਰੇ ਕੀੜੇ ਮਕੌੜੇ ਕਿ ਜਿਹੜੇ ਪੈਸਟ ਨੇ ਉਹ ਸਿਰਫ ਅਸੀਂ ਭਾਵੇਂ ਉਹ ਪਰੇਸ਼ਾਨੀ ਹੁੰਦੇ ਆ ਅਤੇ ਉਹ ਕਈ ਵਾਰ ਉਹ ਬਿਮਾਰੀ ਦਾ ਕਾਰਨ ਵੀ ਬਣ ਜਾਂਦੇ ਆ, ਅਤੇ ਉਹ ਪੈਸਟ ਨੂੰ ਉਹਦੀ ਅਵੇਅਰਨੈਸ ਦਾ ਦਿਨ ਹੈਗਾ ਇਸ ਦਿਨ।
0: ਜੀ ਦੋਸਤੋ, ਜੇਕਰ ਇਸਦੀ ਆਪਾਂ ਹਿਸਟਰੀ ਦੀ ਗੱਲ ਕਰੀਏ ਤਾਂ ਇਸਦੀ ਸ਼ੁਰੂਆਤ ਪਹਿਲੀ ਵਾਰ 6 ਜੂਨ 2017 ਨੂੰ ਚੀਨ ਦੇ ਬੀਜ਼ਿੰਗ ਸ਼ਹਿਰ ਦੇ ਵਿੱਚ ਹੋਈ ਸੀ। ਅਤੇ ਇਸਦੀ ਜਿਹੜੀ ਮੋਢੀ ਸੰਸਥਾ ਸੀ ਉਹ ਚੀਨੀ ਪੈਸਟਲ ਕੰਟਰੋਲ ਐਸੋਸੀਏਸ਼ਨ ਸੀ, ਉਹਨਾਂ ਦੁਆਰਾ ਇਹ ਜਿਹੜਾ ਕੰਮ ਹੈ ਸ਼ੁਰੂਆਤ ਹੋਈ ਸੀ ਇਸ ਕੰਮ ਦੀ। ਅਤੇ ਬਾਅਦ ਵਿੱਚ ਏਸ਼ੀਆ ਵਿੱਚ, ਯੂਰਪ ਵਿੱਚ, ਅਮੈਰੀਕਾ ਵਿੱਚ ਅਤੇ ਵੱਡੀਆਂ ਵੱਡੀਆਂ ਕਈ ਸੰਸਥਾਵਾਂ ਬਣ ਗਈਆਂ ਜੋ ਕਿ ਇਸ ਦੇ ਨਾਲ ਰਿਲੇਟਡ ਸੀਗੀਆਂ। ਅਤੇ ਇਸ ਤਰੀਕੇ ਨਾਲ ਇਹ ਵਰਲਡ ਪੈਸਟ ਡੇ ਦੇ ਨਾਮ ਨਾਲ ਮਸ਼ਹੂਰ ਹੋ ਗਿਆ।
1: ਬਿਲਕੁਲ, ਅਤੇ ਪੈਸਟ ਦੀ ਗੱਲ ਕਰਦੇ ਹਾਂ ਤਾਂ ਵੈਸੇ ਤਾਂ ਹਰ ਇੱਕ ਜੀਵ ਦਾ ਇੱਕ ਪਾਸੇ ਤਾਂ ਅਸੀਂ ਕਹਿੰਦੇ ਪੂਰੀ ਦੁਨੀਆ ਇੱਕ ਪਰਿਵਾਰ ਹੈ, ਅਤੇ ਹਰ ਇੱਕ ਜੀਵ ਦੀ ਕੁਦਰਤ ਦੇ ਵਿੱਚ ਇੱਕ ਮਹੱਤਤਾ ਹੁੰਦੀ ਹੈ। ਲੇਕਿਨ ਹੌਲੀ ਹੌਲੀ ਜਦੋਂ ਕੁਦਰਤ ਦਾ ਸਾਈਕਲ ਜਿਹੜਾ ਵਿਗੜ ਜਾਂਦਾ, ਅਤੇ ਕਈ ਐਸੇ ਜੀਵ ਹੁੰਦੇ ਜਿਹੜੇ ਸਾਨੂੰ ਨਹੀਂ ਚਾਹੀਦੇ, ਉਹ ਪੈਸਟ ਬਣ ਜਾਂਦੇ ਨੇ ਕਿਉਂਕਿ ਉਹ ਸਾਡੇ ਲਈ ਉਹ ਚੰਗੇ ਨਹੀਂ ਨੇ, ਅਤੇ ਸਾਨੂੰ ਕਈ ਵਾਰ ਕੀਟਨਾਸ਼ਕ ਦਾ ਵੀ ਉਪਯੋਗ ਕਰਨਾ ਪੈਂਦਾ। ਲੇਕਿਨ ਐਸਾ ਦਿਨ ਇੱਕ ਸਾਨੂੰ ਉਹ ਵੀ ਅਵੇਅਰਨੈਸ ਦਿੰਦਾ ਹੈ ਕਿ ਜਿਹੜੇ ਅਸੀਂ ਕੀਟਨਾਸ਼ਕ ਯੂਜ਼ ਕਰ ਰਹੇ ਹਾਂ, ਵਰਤ ਰਹੇ ਹਾਂ, ਉਹਦੀ ਓਨੀ ਹੀ ਵਰਤੋਂ ਕਰਨੀ ਹੈ ਜਿੰਨੀ ਲੋੜ ਹੈ। ਜ਼ਿਆਦਾ ਕਰਾਂਗੇ ਤਾਂ ਉਹ ਸਾਡੇ ਲਈ ਵੀ ਨੁਕਸਾਨਦਾਇਕ ਹੈ, ਅਤੇ ਉਹਨਾਂ ਜੀਵਾਂ ਲਈ ਵੀ ਜਿਹੜੇ ਜੀਵ ਸਾਡੇ ਜ਼ਰੂਰੀ ਨੇ, ਜਿਵੇਂ ਮਧੂਮੱਖੀਆਂ ਨੇ, ਤਿੱਤਲੀਆਂ ਨੇ, ਉਹ ਜਿਹੜੇ ਜੀਵ ਸਾਡੇ ਲਈ ਜ਼ਰੂਰੀ ਨੇ, ਉਹਨਾਂ ਲਈ ਵੀ ਉਹ ਨੁਕਸਾਨਦਾਇਕ ਬਣ ਸਕਦੇ ਨੇ।
0: ਜੀ ਦੋਸਤੋ, ਅਤੇ ਮੁੱਖ ਉਦੇਸ਼ ਤਾਂ ਜਿੱਦਾਂ ਤੁਹਾਨੂੰ ਆਪਾਂ ਪਹਿਲਾਂ ਦੱਸ ਹੀ ਦਿੱਤਾ ਸੀਗਾ, ਉਸ ਤੋਂ ਇਲਾਵਾ ਇਸਦਾ ਮੁੱਖ ਉਦੇਸ਼ ਹੈ ਤੁਹਾਡੀ ਸਿਹਤ ਦੀ ਸੁਰੱਖਿਆ, ਯਾਨੀ ਕਿ ਮੱਛਰ, ਮੱਖੀਆਂ, ਚੂਹੇ ਵਰਗੇ ਜਿਹੜੇ ਜੀਵ ਹੁੰਦੇ ਨੇ ਇਹਨਾਂ ਨਾਲੋਂ ਫੈਲਣ ਵਾਲੇ ਬਿਮਾਰੀਆਂ ਤੋਂ ਤੁਹਾਨੂੰ ਅਵੇਅਰ ਕਰਨਾ। ਉਸ ਤੋਂ ਇਲਾਵਾ ਫਸਲਾਂ ਅਤੇ ਪੌਦਿਆਂ ਦਾ ਬਚਾਅ ਕਰਾਉਣ ਲਈ ਜਿਹੜੇ, ਜਿਵੇਂ ਕਿ ਹੁਣੇ ਬਾਗੇਸ਼ਵਰ ਨੇ ਦੱਸਿਆ ਕਿ ਕੀਟਨਾਸ਼ਕ ਅਸੀਂ ਯੂਜ਼ ਕਰਦੇ ਹਾਂ, ਉਹਨਾਂ ਦਾ ਇਸਤੇਮਾਲ ਕਰਾਉਣ ਲਈ ਇਹ ਜਿਹੜੀ ਅਵੇਅਰਨੈਸ ਹੈ ਫੈਲਾਉਣ ਲਈ ਇਹ ਦਿਨ ਜਿਹੜਾ ਮਨਾਇਆ ਜਾ ਰਿਹਾ। ਅਤੇ ਸਪੈਸ਼ਲੀ ਜਿਹੜੇ ਪੇਸ਼ੇਵਰ ਹੁੰਦੇ ਨੇ, ਯਾਨੀ ਕਿ ਜਿਹੜੇ ਇਸ ਚੀਜ਼ ਨੂੰ ਕੰਮ ਨੂੰ ਕਰ ਰਹੇ ਨੇ, ਯਾਨੀ ਕਿ ਜਿਹੜੇ ਫਾਰਮਰਸ ਕਹਿ ਲਓ ਜਾਂ ਫਿਰ ਜਿਹੜੇ ਵਲੰਟੀਅਰਸ ਇਹ ਚੀਜ਼ਾਂ ਕਰਦੇ ਨੇ, ਉਹਨਾਂ ਨੂੰ ਇਸ ਦਿਨ ਸਨਮਾਨਿਤ ਕਰਨ ਲਈ ਜਿਹੜਾ ਮੇਨ ਮੋਟਿਵ ਇਹ ਦਿਨ ਮਨਾਇਆ ਜਾਂਦਾ ਹੈ, ਉਹ ਮੇਨ ਮੋਟਿਵ ਹੈ।
1: ਬਿਲਕੁਲ, ਉਹਨਾਂ ਦੀ ਜਿਹੜੀ ਮਿਹਨਤ ਹੈ ਉਸਨੂੰ ਸਨਮਾਨ ਕਰਨਾ, ਉਸਨੂੰ ਸਮਝਣਾ, ਅਤੇ ਉਸਦੇ ਨਾਲ ਨਾਲ ਹੀ ਜਿਹੜੀ ਪੈਸਟ ਮੈਨੇਜਮੈਂਟ ਦੀ ਗੱਲ ਹੁੰਦੀ ਹੈ ਉਹਨੂੰ ਸਸਟੇਨੇਬਲੀ ਅੱਗੇ ਲੈ ਕੇ ਆਉਣਾ, ਇੱਕ ਇੰਟੀਗ੍ਰੇਟਿਡ ਪੈਸਟ ਮੈਨੇਜ, ਬਹੁਤ ਸਾਰੇ ਕੋਨਸੈਪਟ ਨੇ। ਲੇਕਿਨ ਹੋਈ ਅਤੇ ਰਿਤਿਕਾ, ਤੂੰ ਫਸਲਾਂ ਦੀ ਹੁਣੇ ਗੱਲ ਕੀਤੀ ਨਾ, ਮੇਰੇ ਮਨ 'ਚ ਬੜੀ ਦੇਰ ਤੋਂ ਗਾਣਾ ਘੁੰਮ ਰਿਹਾ ਜਦੋਂ ਤੁਸੀਂ ਫਸਲਾਂ ਦੀ ਗੱਲ ਕੀਤੀ ਹੈ।
0: ਕਿਹੜਾ ਗਾਣਾ?
1: ਬਾਜਰੇ ਦਾ ਸਿੱਟਾ।
0: ਅਰੇ ਵਾਹ, ਕੀ ਬਾਤ ਹੈ! ਤੇ ਮੇਰਾ ਵੀ ਮਨ ਕਰ ਰਿਹਾ ਕਿ ਉਹਨਾਂ ਇੱਕ ਮਿਊਜ਼ੀਕਲ ਬ੍ਰੇਕ ਲਈ, ਤੇ ਚਲੋ ਤੁਹਾਡਾ ਪਸੰਦੀਦਾ ਗਾਣਾ ਹੀ ਸੁਣ ਲੈਂਦੇ ਹਾਂ।
1: ਬਿਲਕੁਲ।

0: ਫਿਰ ਫਸਲਾਂ ਦੇ ਵਿੱਚੋਂ ਅਤੇ ਬਾਜਰੇ ਦੇ ਸਿੱਟਿਆਂ 'ਚੋਂ ਨਿਕਲ ਕੇ ਹੁਣ ਅਸੀਂ ਦੁਬਾਰਾ ਆ ਗਏ ਹਾਂ ਪ੍ਰੋਗਰਾਮ ਲੈ ਕੇ ਯੁਵਾਣੀ, ਅਤੇ ਇਹਨੂੰ ਅੱਗੇ ਵਧਾਉਂਦੇ ਹਾਂ। ਵੇਲਾ ਹੈ ਅਗਲੇ ਸੈਗਮੈਂਟ ਵਰਡ ਐਕਸਪ੍ਰੈਸ ਦਾ, ਅਤੇ ਵਰਡ ਐਕਸਪ੍ਰੈਸ ਸੈਗਮੈਂਟ ਦੇ ਵਿੱਚ ਰਿਤਿਕਾ ਅੱਜ ਕਿਹੜਾ ਵਰਡ ਲੈ ਕੇ ਆਏ ਹਾਂ? ਤੁਸੀਂ ਬੜੇ ਧਿਆਨ ਨਾਲ ਗਾਣਾ ਸੁਣ ਰਹੇ ਸੀਗੇ
1: ਜੀ, ਬਿਲਕੁਲ ਸਹੀ ਗੱਲ ਹੈ ਦੋਸਤੋ। ਹੁਣ ਵੇਲਾ ਹੋ ਗਿਆ ਜੀ ਵਰਡ ਐਕਸਪ੍ਰੈਸ ਦਾ, ਅਤੇ ਜਿਵੇਂ ਕਿ ਬਾਗੇਸ਼ਵਰ ਨੇ ਸਾਨੂੰ ਹੁਣੇ ਹੀ ਦੱਸਿਆ ਕਿ ਹੁਣ ਅਸੀਂ ਆਪਣਾ ਵਰਡ ਜਿਹੜਾ ਤੁਹਾਡੇ ਅੱਗੇ ਦੱਸਣ ਜਾ ਰਹੇ ਹਾਂ, ਅਤੇ ਮੈਂ ਬੜੀ ਐਕਸਾਈਟਿਡ ਸੀਗੀ ਦੱਸਣ ਨੂੰ। ਅਤੇ ਅੱਜ ਅਸੀਂ ਨਾ ਗੱਲ ਕਰਨ ਜਾ ਰਹੇ ਹਾਂ ਵਰਡ ਸਿਦਕ ਦੇ ਬਾਰੇ।
0: ਬਿਲਕੁਲ, ਸਿਦਕ ਯਾਨੀ ਪੱਕਾ ਵਿਸ਼ਵਾਸ, ਉਹ ਵਿਸ਼ਵਾਸ ਜਿਹੜਾ ਹਾਲਾਤਾਂ ਦੇ ਨਾਲ ਨਹੀਂ ਡੋਲਦਾ, ਉਹ ਭਰੋਸੇ ਦੇ ਔਖੇ ਸਮੇਂ ਦੇ ਵਿੱਚ ਵੀ ਜਿਹੜਾ ਸਾਡੇ ਨਾਲ ਖੜਾ ਰਹਿੰਦਾ, ਉਹ ਪੱਕਾ ਵਿਸ਼ਵਾਸ ਹੁੰਦਾ ਸਿਦਕ
1: ਜੀ। ਦੋਸਤੋ, ਪੰਜਾਬੀ ਵਿੱਚ ਸਿਦਕ ਸ਼ਬਦ ਦਾ ਮੁੱਖ ਅਰਥ ਪੱਕਾ ਭਰੋਸਾ, ਜਿਵੇਂ ਕਿ ਬਾਗੇਸ਼ਵਰ ਨੇ ਦੱਸਿਆ, ਅਟਲ ਵਿਸ਼ਵਾਸ ਜਾਂ ਕਹਿ ਸਕਦੇ ਸੱਚਾਈ ਅਤੇ ਸਬਰ ਹੁੰਦਾ, ਜੋ ਕਿ ਅਰਬੀ ਭਾਸ਼ਾ ਦੇ ਸ਼ਬਦ ਤੋਂ ਵੈਸੇ ਬੇਸਿਕਲੀ ਇਹ ਵਰਡ ਨਿਕਲ ਕੇ ਆਇਆ ਹੈ, ਬਟ ਪੰਜਾਬੀ ਵਿੱਚ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ, ਕਿਉਂਕਿ ਪੰਜਾਬੀ ਵਿੱਚ ਅਸੀਂ ਲੋਕ ਨਾ ਨੋਰਮਲੀ ਹੁਣ ਗੱਲ ਕਰਦੇ ਅਸੀਂ ਕਹਿੰਦੇ ਹਾਂ ਯਾਰ ਮੈਨੂੰ ਨਾ ਉਹਦੇ 'ਤੇ ਭਰੋਸਾ ਨਹੀਂ ਰਿਹਾ, ਹੈ ਨਾ ਬਾਗੇਸ਼ਵਰ, ਜਾਂ ਕਹਿ ਦਿੰਦੇ ਹਾਂ ਕਿ ਮੈਨੂੰ ਨਾ ਸਬਰ ਨਹੀਂ ਆਇਆ ਇਸ ਚੀਜ਼ ਦਾ। ਬਟ ਉਹ ਜਿਹੜਾ ਸਿਦਕ ਵਰਡ ਹੈ ਉਸਨੂੰ ਅਸੀਂ ਬਹੁਤ ਜ਼ਿਆਦਾ ਘਟਾ ਦਿੱਤਾ ਹੈ, ਜਦਕਿ ਇਸ ਦਾ ਮਤਲਬ ਸੇਮ ਹੀ ਨਿਕਲ ਜਾਂਦਾ, ਇਸਦੇ ਕਈ ਸਿਨੋਨਿਮਸ ਨਿਕਲਦੇ ਨੇ।
0: ਬਿਲਕੁਲ, ਅਤੇ ਜਦੋਂ ਸਿਦਕ ਦਾ ਮਤਲਬ ਸਮਝਣ ਲਈ ਇੰਝ ਵੀ ਕਹਿ ਸਕਦੇ ਹਾਂ ਕਿ ਜਦੋਂ ਫਸਲ ਬੀਜੀ ਜਾਂਦੀ ਹੈ ਅਤੇ ਕਿਸਾਨ ਨੂੰ ਮਨ ਦੇ ਵਿੱਚ ਸਿਦਕ ਹੁੰਦਾ ਹੈ ਕਿ ਕੁਝ ਮਹੀਨਿਆਂ ਬਾਅਦ ਜਿਹੜਾ ਉਸਦਾ ਬੀਜ ਜਿਹੜਾ ਫਸਲ ਬਣੇਗਾ, ਅਤੇ ਇਸੇ ਤਰ੍ਹਾਂ ਵਿਦਿਆਰਥੀ ਜਿਹੜੀ ਸਾਲਾਂ ਦੀ ਮਿਹਨਤ ਕਰਕੇ ਜਦੋਂ ਇਮਤਿਹਾਨ ਦਿੰਦਾ ਹੈ ਅਤੇ ਉਸਨੂੰ ਸਿਦਕ ਹੁੰਦਾ ਹੈ ਆਪਣੇ ਸੁਪਨਿਆਂ ਦੇ ਉੱਤੇ ਆਪਣੀ ਮਿਹਨਤ ਦੇ ਉੱਤੇ।
1: ਬਿਲਕੁਲ, ਸਿਦਕੀ ਬੰਦਾ ਇੱਕ ਅਜਿਹਾ ਬੰਦਾ ਹੁੰਦਾ ਹੈ ਜੋ ਆਪਣੇ ਬੋਲਾਂ ਦਾ ਪੱਕਾ ਹੋਵੇ ਅਤੇ ਹਾਲਾਤਾਂ ਦੇ ਅੱਗੇ ਕਦੇ ਨਾ ਡੋਲੇ, ਯਾਨੀ ਕਿ ਅਟਲ ਹੋਵੇ ਆਪਣੇ ਵਿਸ਼ਵਾਸ ਦੇ ਨਾਲ। ਅਤੇ ਇਸਦਾ ਇੱਕ ਧਾਰਮਿਕ ਮਹੱਤਵ ਵੀ ਹੈ, ਤੁਹਾਨੂੰ ਪਤਾ?
0: ਅੱਛਾ, ਉਹ ਕਿਹੜਾ?
1: ਬਿਲਕੁਲ, ਕਿਉਂਕਿ ਧਾਰਮਿਕ ਦੇ ਮਹੱਤਵ ਮੈਂ ਇਸ ਲਈ ਕਿਹਾ ਕਿਉਂਕਿ ਇਸਦੀ ਜਿਹੜੀ ਇਹ ਵਰਡ ਜਿਹੜਾ ਨਾ ਇਸਨੂੰ ਗੁਰਬਾਣੀ ਦੇ ਵਿੱਚ ਬਹੁਤ ਜ਼ਿਆਦਾ ਇਸਤੇਮਾਲ ਕੀਤਾ ਗਿਆ ਹੈ ਕਈ ਜਗ੍ਹਾਵਾਂ ਦੇ ਉੱਤੇ। ਅਤੇ ਇੱਕ ਤੁੱਕ ਵੀ ਹੈ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਗੁਰੂ ਤੇਗ ਬਹਾਦਰ ਜੀ ਦੀ। ਅਤੇ ਇਹ ਬਹੁਤ ਹੀ ਮਤਲਬ ਇੱਕ ਧਾਰਮਿਕ ਤੇ ਬਹੁਤ ਅੱਛੀ ਤੁੱਕ ਹੈ ਜੋ ਅਸੀਂ ਮਤਲਬ ਕਾਫੀ ਵਾਰੀ ਸੁਣੀ ਵੀ ਹੋਏਗੀ, ਹੈ ਨਾ ਬਾਗੇਸ਼ਵਰ, ਸਾਡੇ ਲਿਸਨਰਸ ਨੇ ਵੀ ਸੁਣਿਆ ਹੋਇਆ। ਤੇ ਇਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਿਦਕ ਸਬਰੀ ਸਾਦਿਕਾ ਇੱਦਾਂ ਦੀ ਤੁੱਕਾਂ ਕਾਫੀ ਨੇ ਜੋ ਕਿ ਕਿਤੇ ਨਾ ਕਿਤੇ ਇਸਦਾ ਧਾਰਮਿਕ ਮਹੱਤਵ ਸਾਨੂੰ ਦਿਖਾ ਰਹੀਆਂ ਨੇ।
0: ਬਿਲਕੁਲ, ਤੁਸੀਂ ਹੁਣੇ ਗੱਲ ਕਰ ਰਹੇ ਸੀ ਤੇ ਮੇਰੇ ਮਨ ਦੇ ਵਿੱਚ ਨਾ ਸੁਰਜੀਤ ਪਾਤਰ ਦੀ ਇੱਕ ਕੁਝ ਸਤਰਾਂ ਯਾਦ ਆ ਰਹੀਆਂ ਨੇ। ਉਹ ਲਿਖਦੇ ਸੀਗੇ ਕਿ ਤੂੰ ਸਿਦਕ ਦਿਲ ਵਿੱਚ ਤੇ ਆਸ ਰੂਹ ਵਿੱਚ, ਨਜ਼ਰ 'ਚ ਸੁਪਨੇ ਹਸੀਨ ਰੱਖੀ,
1: ਕਿਆ ਬਾਤ,
0: ਜੇ ਆਈ ਪੱਤ ਝੜ ਤਾਂ ਫਿਰ ਕੀ ਹੈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ।
1: ਬਹੁਤ ਸੋਹਣਾ, ਬਹੁਤ ਸੋਹਣਾ। ਤੇ ਦੋਸਤੋ, ਅੱਜ ਅਸੀਂ ਤੁਹਾਨੂੰ ਦੱਸਿਆ ਸਿੱਧਕ ਵਰਡ ਦੇ ਬਾਰੇ, ਤੇ ਮੈਨੂੰ ਲੱਗਦਾ ਹੁਣ ਸਾਨੂੰ ਇੱਕ ਮਿਊਜ਼ੀਕਲ ਬ੍ਰੇਕ ਲੈ ਲੈਣੀ ਚਾਹੀਦੀ ਹੈ, ਤੇ ਉਸ ਤੋਂ ਬਾਅਦ ਆਪਣੇ ਸੈਗਮੈਂਟ ਦੇ ਵੱਲ ਮੁੜਾਂਗੇ ਦੁਬਾਰਾ।

0: ਵੈਲਕਮ ਬੈਕ ਦੋਸਤੋ। ਬੜਾ ਹੀ ਸੋਹਣਾ ਜਿਹਾ ਗੀਤ ਤੁਸੀਂ ਸੁਣ ਲਿਆ ਤੇ ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ, ਤੁਸੀਂ ਇੰਜੋਏ ਕਰ ਰਹੇ ਹੋ, ਤੁਹਾਡੀ ਆਪਣੀ ਦੋਸਤ ਆਰ ਜੇ ਰਿਤਿਕਾ
1: ਤੇ ਬਾਗੇਸ਼ਵਰ ਦੇ ਨਾਲ,
0: ਤੇ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਬਾਗੇਸ਼ਵਰ, ਤੁਹਾਨੂੰ ਆ ਰਿਹਾ?
1: ਮੈਨੂੰ ਬਹੁਤ ਮਜ਼ਾ ਆ ਰਿਹਾ, ਬਿਲਕੁਲ। ਗੀਤ ਵੀ ਸੁਣ ਰਿਹਾ, ਇੰਜੋਏ ਵੀ ਕਰ ਰਿਹਾ ਤੇ ਗੱਲਾਂ ਵੀ ਬਹੁਤ ਕਰ ਰਿਹਾ।
0: ਬਿਲਕੁਲ, ਤੇ ਹੁਣ ਤੇ ਹੋਰ ਮਜ਼ਾ ਆਉਣ ਵਾਲਾ ਕਿਉਂਕਿ ਸਾਡਾ ਸੈਗਮੈਂਟ ਸ਼ੁਰੂ ਹੋ ਗਿਆ ਹੈ ਜੀ ਵੱਖਰਾ ਸਵੈਗ, ਯਾਨੀ ਕਿ ਵੱਖਰਾ ਸਵੈਗ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਵੱਖਰੀਆਂ ਵੱਖਰੀਆਂ ਗੱਲਾਂ ਜਿਹਦੇ ਵਿੱਚ ਅਸੀਂ ਤੁਹਾਨੂੰ ਮਤਲਬ ਫੈਸ਼ਨ ਦੇ ਨਾਲ ਰਿਲੇਟਡ ਟਿਪਸ ਦੇਈਦੇ ਆ। ਤੇ ਇਸ ਵਾਰ ਨਾ ਗਰਮੀ ਦੀਆਂ ਛੁੱਟੀਆਂ ਪੈ ਗਈਆਂ ਨੇ ਤੇ ਲੋਕ ਬਹੁਤ ਜ਼ਿਆਦਾ ਐਕਸਾਈਟਿਡ ਨੇ।
1: ਬਿਲਕੁਲ ਐਕਸਾਈਟਿਡ ਹੈ, ਮੇਰਾ ਤਾਂ ਬੈਗ ਵੀ ਪੈਕ ਹੋ ਚੁੱਕਾ ਹੈ।
0: ਕਿੱਥੇ ਜਾਣ ਲਈ?
1: ਕਿਤੇ ਪਹਾੜਾਂ 'ਤੇ ਜਾਣਾ ਪਹਿਲਾਂ, ਤੇ ਉਸ ਤੋਂ ਬਾਅਦ ਦੇਖਾਂਗੇ ਕਿਤੇ ਬੀਚ ਦਾ ਮੌਕਾ ਮਿਲ ਗਿਆ ਤੇ ਉੱਥੇ ਵੀ ਜਾਣਾ।
0: ਕਿਆ ਬਾਤ ਹੈ, ਤੇ ਕਿਉਂ ਨਾ ਫਿਰ ਆਪਾਂ ਆਪਣੇ ਲਿਸਨਰਸ

0: ਲੱਗਦਾ ਸਾਡੇ ਜਿਹੜੇ ਲਿਸਨਰਸ ਨੇ ਨਾ ਉਹਨਾਂ ਨੇ ਵੀ ਕਿਤੇ ਨਾ ਕਿਤੇ ਘੁੰਮਣ ਜਾਣਾ ਤੇ ਕਿਉਂ ਨਾ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਈਏ ਜੇਕਰ ਤੁਸੀਂ ਬੀਚ ਤੇ ਜਾਂ ਪਹਾੜਾਂ ਤੇ ਜਾਣਾ ਚਾਹੁੰਦੇ ਹੋ ਤੇ ਕਿਵੇਂ ਦਾ ਅਟਾਇਰ ਹੋਣਾ ਚਾਹੀਦਾ?
1: ਬਿਲਕੁਲ, ਗੱਲ ਕਰਦੇ ਹਾਂ ਪਹਿਲਾਂ ਪਹਾੜਾਂ ਦੀ, ਕਿਉਂ ਨਾ ਗੱਲ ਕਰੀਏ?
0: ਜ਼ਰੂਰ ਜ਼ਰੂਰ।
1: ਪਹਾੜਾਂ 'ਤੇ ਮੈਨੂੰ ਲੱਗਦਾ ਹੈ ਕਿ ਰਿਤਿਕਾ ਗੱਲ, ਵੈਸੇ ਤਾਂ ਦੇਖੋ ਬੜਾ ਸ਼ੌਂਕ ਹੁੰਦਾ ਹੈ, ਅਸੀਂ ਵੱਖਰਾ ਸਵੈਗ 'ਚ ਅਤੇ ਫੈਸ਼ਨ ਦੀ ਵੱਖਰੀ ਵੱਖਰੀ ਗੱਲ ਕਰਨੀ ਹੁੰਦੀ ਹੈ, ਲੇਕਿਨ ਜਦੋਂ ਕਿਤੇ ਟਰੈਵਲ ਕਰਨਾ ਹੁੰਦਾ ਹੈ ਨਾ, ਜਾਣਾ ਹੁੰਦਾ, ਤਾਂ ਹਮੇਸ਼ਾ ਇਹ ਸਵਾਲ ਹੁੰਦਾ ਹੈ ਕਿ ਕੀ ਲੈ ਕੇ ਜਾਈਏ ਕੀ ਨਾ ਲੈ ਕੇ ਜਾਈਏ, ਅਤੇ ਕਈ ਵਾਰ ਹੁੰਦਾ ਬੈਗ ਪੂਰਾ ਭਰ ਜਾਂਦਾ ਟ੍ਰਿਪ 'ਤੇ, ਭਾਵੇਂ 2 ਦਿਨਾਂ ਦਾ ਹੋਵੇ, ਅਤੇ ਸਾਡਾ ਬੈਗ ਲੱਗਦਾ ਕਿ ਅਸੀਂ ਹਫ਼ਤੇ ਲਈ ਚੱਲੇ ਹਾਂ।
0: ਬਿਲਕੁਲ, ਅਤੇ ਬਾਗੇਸ਼ਵਰ ਮੁੰਡੇ ਤਾਂ ਵਿਚਾਰੇ ਚਲੋ ਸੋਚ ਲੈਂਦੇ ਆ ਨਾ ਕਿ ਕੀ ਲੈ ਕੇ ਜਾਈਏ ਅਤੇ ਕੀ ਨਾ ਲੈ ਕੇ ਜਾਈਏ, ਤੁਹਾਨੂੰ ਪਤਾ ਕੁੜੀਆਂ ਦਾ ਇੱਕੋ ਹੀ ਸਵਾਲ ਦਾ ਜਵਾਬ ਹੁੰਦਾ, ਮੇਰੇ ਕੋਲ ਤਾਂ ਕੱਪੜੇ ਹੀ ਹੈ ਨਹੀਂ। ਇਸੇ ਚੀਜ਼ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਦੋਸਤੋ, ਫਿਰ ਉਹਨਾਂ ਨੂੰ ਹੁੰਦਾ ਕਿ ਅਸੀਂ ਸ਼ੋਪਿੰਗ ਕਰੀਏ ਅਤੇ ਅਸੀਂ ਕੁੜੀਆਂ ਨੂੰ ਵੀ ਦੱਸਾਂਗੇ ਅਤੇ ਮੁੰਡਿਆਂ ਨੂੰ ਵੀ ਦੱਸਾਂਗੇ, ਯਾਨੀ ਕਿ ਸਾਡੇ ਸਾਰੇ ਸਰੋਤਿਆਂ ਨੂੰ ਦੱਸਾਂਗੇ ਕਿ ਤੁਸੀਂ ਕਿਵੇਂ ਦੇ ਕੱਪੜੇ ਲੈ ਕੇ ਜਾ ਸਕਦੇ ਹੋ ਆਪਣੇ ਨਾਲ ਘੁੰਮਣ ਲਈ।
1: ਬਿਲਕੁਲ, ਪਹਾੜਾਂ 'ਤੇ ਜਾਣਾ, ਮੈਨੂੰ ਲੱਗਦਾ ਇੱਕ ਤਾਂ ਸਾਨੂੰ ਅੱਜ ਕੱਲ੍ਹ ਆਦਤ ਪਈ ਹੋਈ ਹੈ ਬੜੇ ਪਤਲੇ ਜਿਹੇ ਕੱਪੜੇ ਪਾਉਣੇ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ, ਫਿਰ ਹਾਫ ਸਲੀਵਸ ਪਾਉਣੀ ਆ ਜਾਂ ਕਈ ਵਾਰ ਸ਼ਾਰਟਸ ਪਾਉਣੀ ਕਿ ਗਰਮੀ ਬਹੁਤ ਜ਼ਿਆਦਾ ਹੈ। ਲੇਕਿਨ ਪਹਾੜ 'ਤੇ ਨਾ ਇਸ ਗੱਲ ਦਾ ਧਿਆਨ ਕਾਫੀ ਜ਼ਰੂਰੀ ਹੈ ਕਿ ਮੌਸਮ ਕਦੇ ਵੀ ਬਦਲ ਸਕਦਾ ਹੈ, ਅਤੇ ਮੌਸਮ ਜਦੋਂ ਬਦਲ ਜਾਂਦਾ ਨਾ, ਪਤਾ ਨਹੀਂ ਲੱਗਦਾ ਕਦੋਂ ਮੀਂਹ ਪੈ ਜਾਣਾ ਹੈ ਅਤੇ ਕਦੋਂ ਠੰਡ ਹੋ ਜਾਣੀ ਹੈ, ਅਤੇ ਇਸ ਕਰਕੇ ਭਾਵੇਂ ਜੂਨ ਦੇ ਵਿੱਚ ਨਾ ਠੰਡ ਦਾ ਜੈਕਟ ਨੂੰ ਦੇਖ ਕੇ ਵੀ ਗਰਮੀ ਲੱਗਣ ਲੱਗ ਜਾਂਦੀ ਹੈ, ਫਿਰ ਵੀ ਇੱਕ ਅੱਧੀ ਜੈਕਟ ਨਾਲ ਰੱਖ ਲੈਣੀ ਚਾਹੀਦੀ ਹੈ।
0: ਬਿਲਕੁਲ ਦੋਸਤੋ, ਅਸੀਂ ਮੰਨਦੇ ਹਾਂ ਕਿ ਪਹਾੜਾਂ ਵਿੱਚ ਜਾ ਕੇ ਅਸੀਂ ਲੋਕ ਵੀਕੇਸ਼ਨਸ ਇੰਜੋਏ ਕਰਨਾ ਚਾਹੁੰਦੇ ਹਾਂ, ਬਟ ਉੱਥੇ ਅਸੀਂ ਸੋਚ ਲੈਂਦੇ ਹਾਂ ਕਿ ਜਿਵੇਂ ਅਸੀਂ ਇੱਥੇ ਆਪਾਂ ਜਦੋਂ ਲੈਂਡ ਏਰੀਆ ਦੇ ਵਿੱਚ ਰਹਿੰਦੇ ਹਾਂ, ਮੈਦਾਨੀ ਏਰੀਆ ਦੇ ਵਿੱਚ ਰਹਿੰਦੇ ਹਾਂ, ਤਾਂ ਅਸੀਂ ਸੋਚਦੇ ਹਾਂ ਕਿ ਇੱਥੇ ਗਰਮੀ ਬਹੁਤ ਹੈ, ਤਾਂ ਮੇ ਬੀ ਉੱਥੇ ਵੀ ਹੋਏਗੀ, ਲੇਕਿਨ ਪਹਾੜਾਂ ਵਿੱਚ ਜ਼ਿਆਦਾਤਰ ਹੁੰਦੀ ਹੈ ਬਰਫ਼, ਜੋ ਕਿ ਤੁਹਾਨੂੰ ਮਤਲਬ ਨੁਕਸਾਨ ਵੀ ਦੇ ਸਕਦੀ ਹੈ, ਠੰਡ ਦੇ ਨਾਲ ਤੁਸੀਂ ਬਿਮਾਰ ਪੈ ਸਕਦੇ ਹੋ, ਇਹ ਨਾ ਹੋਵੇ ਕਿ ਟਰੈਵਲਿੰਗ ਕਰਨ ਜਾਓ ਤੇ ਉੱਥੇ ਜਾ ਕੇ ਬਿਮਾਰ ਪੈ ਜਾਓ।
1: ਬਿਲਕੁਲ, ਛੁੱਟੀਆਂ ਮਨਾਉਣ ਜਾਣਾ, ਬਿਮਾਰ ਤਾਂ ਹੋਣਾ ਨਹੀਂ ਉੱਥੇ।
0: ਬਿਲਕੁਲ, ਤੇ ਇਸ ਲਈ ਤੁਸੀਂ ਕੰਫਰਟੇਬਲ ਤੇ ਗਰਮ ਕੱਪੜੇ ਜ਼ਰੂਰ ਚੁਣੋ, ਕੂਲ ਜੈਕਟ, ਹੁੱਡੀ, ਸਵੈਟਰ ਪਹਾੜੀ ਇਲਾਕਿਆਂ ਲਈ ਬਹੁਤ ਵਧੀਆ ਰਹਿੰਦੇ ਨੇ, ਤੇ ਮੁੰਡੇ ਜੇਕਰ ਮੁੰਡਿਆਂ ਦੀ ਗੱਲ ਕਰੀਏ ਤਾਂ ਉਹ ਤਾਂ ਜੈਕਟ ਨਾਲ ਜੀਨਸ ਪਾ ਕੇ ਆਪਣੇ ਆਪ ਨੂੰ ਕੂਲ ਦਿਖਾ ਹੀ ਸਕਦੇ ਨੇ, ਤੇ ਕੁੜੀਆਂ ਉਹ ਟਰਾਊਜ਼ਰ ਜਾਂ ਕੋਜ਼ੀ ਆਊਟਫਿਟਸ ਲੈ ਸਕਦੀਆਂ ਨੇ।
1: ਬਿਲਕੁਲ, ਅਤੇ ਬਹੁਤੀ ਗੱਲ ਜਦ ਜੇ ਤੁਸੀਂ ਹਿਮਾਚਲ ਜਾ ਰਹੇ ਹਾਂ ਤਾਂ ਉੱਥੇ ਦੀ ਹਿਮਾਚਲੀ ਟੋਪੀ ਦਾ ਵੀ ਬੜੀ ਗਰਮ ਹੁੰਦੀ ਹੈ, ਅਤੇ ਕਿਉਂਕਿ ਜਿੱਥੇ ਜਾਂਦੇ ਹਾਂ ਉੱਥੇ ਦਾ ਪਹਿਰਾਵਾ ਵੀ ਸਮਝਣਾ ਹੁੰਦਾ, ਅਤੇ ਉੱਥੇ ਦੀ ਹਿਮਾਚਲੀ ਟੋਪੀ ਨੂੰ ਆਪਣੇ ਜਿਹੜਾ ਆਪਣਾ ਸਟਾਈਲ ਹੈ ਉਹਦੇ ਨਾਲ ਮੈਚ ਕਰ ਲਓ, ਅਤੇ ਜਾਂ ਜੇ ਕਸ਼ਮੀਰ ਜਾ ਰਹੇ ਤਾਂ ਉੱਥੇ ਦਾ ਕੁੜਤਾ ਬੜਾ ਸਟਾਈਲਿਸ਼ ਲੱਗਦਾ।
0: ਬਿਲਕੁਲ, ਜੇਕਰ ਕੁੜੀਆਂ ਦੀ ਗੱਲ ਕਰ ਲਈਏ ਤਾਂ ਫੇਰਨ, ਆਈ ਥਿੰਕ ਫੇਰਨ ਹੀ ਕਹਿੰਦੇ
1: ਹਨ, ਫੇਰਨ ਹੀ ਕਹਿੰਦੇ
0: ਜੀ, ਫੇਰਨ ਤੇ ਉਹ ਜਿਹੜਾ ਬੁਮਰੋ ਵਾਲਾ ਲੁੱਕ ਹੁੰਦਾ ਨਾ, ਉਹ ਇੱਕ ਵਾਰ ਜ਼ਰੂਰ ਪਹਾੜਾਂ 'ਚ ਜਾ ਕੇ ਤੁਹਾਨੂੰ ਟਰਾਈ ਕਰਨਾ ਚਾਹੀਦਾ ਹੈ। ਅਤੇ ਰੰਗਾਂ ਦੀ ਜੇਕਰ ਗੱਲ ਕਰ ਲਈਏ, ਬਲੈਕ, ਬਰਾਊਨ, ਡਾਰਕ ਬਲੂ ਵੀ, ਰਾਈਟ, ਰੋਇਲ ਬਲੂ, ਓਲਿਵ ਗ੍ਰੀਨ ਅਤੇ ਨੇਵੀ ਬਲੂ, ਇਹੋ ਜਿਹੜੇ ਟੋਨਸ ਹੁੰਦੇ ਨੇ ਤੁਹਾਨੂੰ ਬਹੁਤ ਜ਼ਿਆਦਾ ਕੂਲ ਲੁੱਕ ਦੇਣਗੇ।
1: ਬਿਲਕੁਲ ਸਹੀ ਗੱਲ ਹੈ, ਕਿਉਂਕਿ ਇੱਕ ਫਿਰ ਇੱਕ ਨਾ ਕਈ ਵਾਰੀ ਧਿਆਨ ਹੁੰਦਾ ਕਿ ਅਸੀਂ ਪਹਾੜਾਂ 'ਤੇ ਤੁਰਨਾ ਬਹੁਤ ਪੈਂਦਾ, ਅਤੇ ਤੁਰਨ ਵਾਸਤੇ ਜਿਹੜੇ ਫੁੱਟਵੀਅਰ ਆ ਨਾ ਤੁਹਾਡੇ, ਜਿਹੜੇ ਸ਼ੂਜ਼ ਨੇ ਉਹ ਬੜੇ ਕੰਫਰਟੇਬਲ ਹੋਣੇ ਚਾਹੀਦੇ ਨੇ, ਕਿਉਂਕਿ ਇੱਦਾਂ ਨਾ ਹੋਵੇ ਤੁਸੀਂ ਤੁਰਨ ਲੱਗ ਜਾਓ ਫਿਰ ਕਹੋ ਕਿ ਨਹੀਂ ਮੇਰੇ 'ਤੇ ਸ਼ੂਜ਼ ਜਿਹੜੇ ਆ ਉਹ 'ਤੇ ਮੇਰੇ ਤੋਂ ਜ਼ਿਆਦਾ ਤੁਰ ਨਹੀਂ ਹੋਣਾ, ਅਤੇ ਤੁਸੀਂ ਬਹਾਨਾ ਬਣਾ ਲਓ ਕਿ ਨਹੀਂ ਮੈਂ ਤਾਂ ਇੱਥੇ ਹੀ ਬੈਠੇ ਰਹਿਣਾ। ਜੇ ਘੁੰਮਣ ਆਏ ਹੋ ਤਾਂ ਥੋੜ੍ਹਾ ਘੁੰਮ ਫਿਰ ਲਓ, ਸੈਰ ਕਰੋ, ਲੰਬੀਆਂ ਸੈਰਾਂ ਕਰੋ।
0: ਬਿਲਕੁਲ ਬਿਲਕੁਲ, ਅਤੇ ਮੈਨੂੰ ਲੱਗਦਾ ਬਾਗੇਸ਼ਵਰ ਉਹਦੇ ਲਈ ਸਪੋਰਟਸ ਸ਼ੂਜ਼ ਅਤੇ ਟਰੈਕਿੰਗ ਸ਼ੂਜ਼ ਸਭ ਤੋਂ ਵਧੀਆ ਰਹਿਣਗੇ, ਰਾਈਟ?
1: ਬਿਲਕੁਲ, ਟਰੈਕਿੰਗ ਸ਼ੂਜ਼ ਬਹੁਤ ਜ਼ਰੂਰੀ ਹੈ, ਲੇਕਿਨ ਟਰੈਕਿੰਗ ਸ਼ੂਜ਼ ਨਾ ਵੀ ਹੋਣ ਅਤੇ ਸਪੋਰਟਸ ਸ਼ੂਜ਼ ਜਾਂ ਕੋਈ ਤੁਹਾਡੇ ਰਨਿੰਗ ਸ਼ੂਜ਼ ਵੀ ਹੋਣ ਅਤੇ ਉਹ ਵੀ ਚੱਲ ਜਾਂਦੇ ਨੇ,
0: ਕਿਉਂਕਿ ਉਹਨਾਂ ਨਾਲ ਚੰਗੀ ਗ੍ਰਿਪ ਬਣੀ ਰਹਿੰਦੀ ਹੈ,
1: ਗ੍ਰਿਪ ਚੰਗੀ ਬਣਦੀ ਹੈ। ਕਈ ਵਾਰ ਜਦੋਂ ਮੀਂਹ ਪੈ ਜਾਵੇ ਨਾ ਤਾਂ ਫਿਸਲਣ ਦਾ ਬੜਾ ਡਰ ਹੁੰਦਾ,
0: ਅਤੇ
1: ਇਸ ਕਰਕੇ ਸ਼ੂਜ਼ ਉਹ ਬਹੁਤ ਜ਼ਰੂਰੀ ਹੈ ਜਿਹਦੀ ਗ੍ਰਿਪ ਅੱਛੀ ਹੋਵੇ, ਅਤੇ ਸਲਿੱਪਰਸ ਭਾਵੇਂ ਘਰ ਦੇ ਵਿੱਚ ਚੰਗੇ ਲੱਗਦੇ ਨੇ, ਲੇਕਿਨ ਬਾਹਰ ਤੁਸੀਂ ਪਹਾੜਾਂ 'ਤੇ ਖਾਸ ਕਰਕੇ ਸ਼ੂਜ਼ ਪਾਉਣੇ ਬਹੁਤ ਜ਼ਰੂਰੀ ਹੋ ਜਾਂਦੇ।
0: ਬਿਲਕੁਲ ਜੀ, ਜਿਹੜੀ ਸਾਡੀ ਜੈਨਜੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਤਾਂ ਵੈਸੇ ਵੀ ਆਪਣੇ ਆਪ ਨੂੰ ਕੂਲ ਦਿਖਾਉਣ ਦਾ ਬਹੁਤ ਸ਼ੌਂਕ ਹੁੰਦਾ, ਅਤੇ ਤੁਹਾਨੂੰ ਪਤਾ ਅੱਜ ਕੱਲ੍ਹ ਤਾਂ ਜੈਨਜੀਜ਼ ਜਿਹੜੇ ਨੇ ਉਹ ਫੋਟੋਹੋਲਿਕ ਬਹੁਤ ਨੇ।
1: ਬਿਲਕੁਲ, ਫੋਟੋ ਕਿਉਂ ਨਾ ਖਿਚਾਉਣ, ਇੰਨੇ ਸੋਹਣੇ ਸੋਹਣੇ ਮੋਬਾਈਲ ਹੁੰਦੇ ਸਾਰਿਆਂ ਕੋਲ।
0: ਬਿਲਕੁਲ ਬਿਲਕੁਲ, ਤੇ ਦੋਸਤੋ ਜੇਕਰ ਤੁਸੀਂ ਫੋਟੋਜ਼ ਖਿਚਾਉਣ ਦੇ ਸ਼ੌਕੀਨ ਹੋ ਤੇ ਪਹਾੜਾਂ ਦੇ ਵਿੱਚ ਤੁਸੀਂ ਫੋਟੋਜ਼ ਖਿਚਾਉਣੋ ਤਾਂ ਬਾਜ਼ ਆਉਣਾ ਨਹੀਂ ਹੈ, ਤੇ ਇਸ ਲਈ ਤੁਸੀਂ ਆਪਣੇ ਨਾਲ ਸਨਗਲਾਸਿਸ, ਕੈਪ ਜਾਂ ਫਿਰ ਹੋਰ ਲੁੱਕ ਨੂੰ ਆਕਰਸ਼ਿਤ ਬਣਾਉਣ ਲਈ ਪਰਸ ਵਗੈਰਾ ਕੈਰੀ ਜ਼ਰੂਰ ਕਰੋ, ਜੋ ਤੁਹਾਨੂੰ ਕੂਲ ਅਤੇ ਨਾਲ ਵਧੀਆ ਵੀ ਦਿਖਾਉਣਗੇ।
1: ਬਿਲਕੁਲ, ਤੇ ਸਨਗਲਾਸਿਸ ਤੋਂ ਮੇਰੇ ਧਿਆਨ 'ਚ ਆਇਆ ਕਿ ਸਨਸਕ੍ਰੀਨ ਵੀ ਨਾਲ ਹੋਣੀ ਚਾਹੀਦੀ ਹੈ
0: ਜੀ, ਬਿਊਟੀ ਪ੍ਰੋਡਕਟਸ ਦਾ ਵੀ ਪੂਰਾ ਪੂਰਾ ਧਿਆਨ ਰੱਖੋ, ਅਤੇ ਕੋਲਡ ਕ੍ਰੀਮ ਲੈ ਕੇ ਜਾਣਾ ਨਾ ਭੁੱਲਿਓ, ਕਿਉਂਕਿ ਠੰਡ ਦੇ ਨਾਲ ਤੁਹਾਡੀ ਜਿਹੜੀ ਸਕਿਨ ਹੈ ਉਹਨੂੰ ਵੀ ਨੁਕਸਾਨ ਹੋ ਸਕਦਾ ਹੈ।

0: ਦੋਸਤੋ, ਹੁਣ ਅਸੀਂ ਗੱਲ ਤਾਂ ਕਰ ਚੁੱਕੇ ਹਾਂ ਪਹਾੜਾਂ ਦੇ ਬਾਰੇ, ਤੇ ਤੁਹਾਨੂੰ ਬੜਾ ਹੀ ਸੋਹਣਾ ਜਿਹਾ ਗੀਤ ਵੀ ਸੁਣਾ ਚੁੱਕੇ ਹਾਂ, ਤੇ ਬਾਗੇਸ਼ਵਰ ਜਿੰਨਾਂ ਲੋਕਾਂ ਨੇ ਬੀਚ ਤੇ ਜਾਣਾ ਹੋਏਗਾ ਉਹਨਾਂ ਦੇ ਬਾਰੇ ਕੀ ਕੀਤਾ ਜਾਏ?
1: ਦੇਖੋ, ਬੀਚ ਤੇ ਜਾਣਾ ਸਭ ਤੋਂ ਪਹਿਲਾਂ ਤੇ ਹੁੰਦਾ ਹੈ ਸਵਿਮਿੰਗ ਦੀ ਤਿਆਰੀ ਪੂਰੀ ਹੋਣੀ ਚਾਹੀਦੀ ਹੈ। ਬੀਚ ਤੇ ਬਿਨਾਂ ਸਵਿਮ ਕੀਤੇ ਜਾਂ ਸਵਿਮ ਵੀਅਰ ਪ੍ਰੋਪਰ ਨਾ ਹੋਣੇ ਤਾਂ ਉਹਦਾ ਕੀ ਫਾਇਦਾ?
0: ਬਿਲਕੁਲ ਬਿਲਕੁਲ ਦੋਸਤੋ, ਜੇਕਰ ਤੁਸੀਂ ਬੀਚ ਤੇ ਘੁੰਮਣਾ ਚਾਹੁੰਦੇ ਹੋ ਨਾ, ਤਾਂ ਸਿਰਫ ਫੈਸ਼ਨ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਸੋਹਣਾ ਹੋਣਾ ਹੀ ਨਹੀਂ, ਬਲਕਿ ਕੰਫਰਟੇਬਲ ਹੋਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਬੀਚ ਤੇ ਧੁੱਪ ਬਹੁਤ ਹੁੰਦੀ ਹੈ।
1: ਧੁੱਪ ਬਹੁਤ ਹੁੰਦੀ ਹੈ ਤੇ ਸਭ ਤੋਂ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਜਿਹੜੇ ਕੱਪੜੇ ਆ, ਕਾਫੀ ਸਾਰੇ ਲੂਜ਼ ਟੀ ਸ਼ਰਟਸ ਬੜੀਆਂ ਚੱਲ ਰਹੀਆਂ ਨੇ ਅੱਜ ਕੱਲ੍ਹ, ਨਹੀਂ?
0: ਬਿਲਕੁਲ ਬਿਲਕੁਲ, ਸਭ ਤੋਂ ਪਹਿਲਾਂ ਤਾਂ ਹਲਕੇ ਤੇ ਆਰਾਮਦਾਇਕ ਕੱਪੜੇ ਪਾਉਣੇ ਚਾਹੀਦੇ ਨੇ, ਜਿਵੇਂ ਕਿ ਹੁਣੇ ਬਾਗੇਸ਼ਵਰ ਨੇ ਦੱਸਿਆ ਕਿ ਲੂਜ਼ ਟੀ ਸ਼ਰਟਸ ਬਹੁਤ ਟ੍ਰੈਂਡ ਦੇ ਵਿੱਚ ਨੇ, ਤੇ ਸ਼ਾਰਟਸ ਸਪੈਸ਼ਲੀ
1: ਸ਼ਾਰਟਸ ਚੱਲਦੀਆਂ ਨੇ, ਲੂਜ਼ ਟੀ ਸ਼ਰਟਸ ਚੱਲ ਸਕਦੀਆਂ ਨੇ। ਉਸ ਤੋਂ ਬਾਅਦ ਜਿਹੜਾ ਸਨਸਕ੍ਰੀਨ ਤੇ ਬਹੁਤ ਹੀ ਜ਼ਰੂਰੀ ਹੋ ਜਾਂਦੀ ਹੈ, ਭਾਵੇਂ ਤੁਸੀਂ ਸਵਿਮਿੰਗ ਕਰ ਰਹੇ ਹੋ ਭਾਵੇਂ ਬੀਚ ਤੇ ਆਰਾਮ ਕਰ ਰਹੇ ਹੋ, ਤੇ ਕਿਉਂਕਿ ਸਨਸਕ੍ਰੀਨ ਜਿਹੜੀ ਆ ਉੱਥੇ ਧੁੱਪ ਸਿੱਧੀ ਪੈਂਦੀ ਨਹੀਂ, ਰੇਤ ਹੁੰਦੀ ਹੈ, ਪਾਣੀ ਹੁੰਦਾ, ਓਨੀ ਹੀ ਜ਼ਿਆਦਾ ਧੁੱਪ ਜਿਹੜੀ ਰਿਫਲੈਕਟ ਹੋ ਕੇ ਪੈਂਦੀ ਹੈ, ਤੇ ਇੰਨੀ ਜ਼ਿਆਦਾ ਧੁੱਪ ਲੈਣ ਵਾਸਤੇ ਥੋੜ੍ਹੀ ਤਿਆਰੀ ਕਰਨੀ ਜ਼ਰੂਰੀ ਹੈ ਕਿ ਸਨਸਕ੍ਰੀਨ ਜਿਹੜੀ ਦਿਨ ਵੇਲੇ ਜ਼ਰੂਰੀ ਹੈ, ਸ਼ਾਮ ਅਤੇ ਸਵੇਰ ਵੇਲੇ ਕੋਈ ਗੱਲ ਨਹੀਂ।
0: ਅਤੇ ਜੇਕਰ ਤੁਸੀਂ ਸਨਸਕ੍ਰੀਨ ਦੀ ਗੱਲ ਕਰ ਹੀ ਲਈਏ, ਤਾਂ ਕੁੜੀਆਂ ਜ਼ਰਾ ਕੁ ਮੇਕਅਪ ਜਿਹੜਾ ਨਾ ਉਹ ਲਾਈਟ ਰੱਖਣ, ਕਿਉਂਕਿ ਉੱਥੇ ਧੁੱਪ ਦੇ ਨਾਲ ਤੁਹਾਡਾ ਜਿਹੜਾ ਮੇਕਅਪ ਹੈ ਤੁਹਾਨੂੰ ਬਹੁਤ ਜ਼ਿਆਦਾ ਮਤਲਬ ਰੈਸ਼ਿਜ਼ ਹੋ ਸਕਦੇ ਨੇ, ਉਹਦੇ ਨਾਲ ਤੁਹਾਨੂੰ ਮਤਲਬ ਇਫੈਕਟ ਵੀ ਗਲਤ ਕਰ ਦੇਗਾ, ਇਸ ਕਰਕੇ ਤੁਸੀਂ ਮੇਕਅਪ ਨਿਊਡ ਰੱਖਣਾ। ਬਟ ਹਾਂ, ਲਿਪਸਟਿਕਸ ਤੁਸੀਂ ਆਪਣੀ ਮਰਜ਼ੀ ਦੇ ਨਾਲ ਚਲਾ ਸਕਦੇ ਹੋ ਕੰਮ। ਅਤੇ ਉਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਕੁੜੀਆਂ ਦੀ ਡਰੈਸਿਸ ਦੇ ਬਾਰੇ, ਕਿਉਂਕਿ ਜੇ ਕੁੜੀਆਂ ਦੀ ਗੱਲ ਕੀਤੀ ਤਾਂ ਬਾਗੇਸ਼ਵਰ ਉਹਨਾਂ ਦਾ ਨਾ ਹੁੰਦਾ ਕਿ ਅਸੀਂ ਨਾ ਅਲੱਗ ਅਲੱਗ ਟਾਈਪ ਦੀਆਂ ਚੀਜ਼ਾਂ ਪਾਉਣੀਆਂ ਨੇ, ਹੈ ਨਾ?
1: ਬਿਲਕੁਲ।
0: ਅਤੇ ਕੁੜੀਆਂ ਆਪਣੇ ਲਈ ਫਲੋਰਿਸ਼ ਟਾਈਪ ਦੇ ਟੋਪਸ ਜਾਂ ਫਿਰ ਫਲੋਰਿਸ਼ ਡਰੈਸਿਸ, ਸਮਰ ਡਰੈਸਿਸ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਨੇ, ਟੋਪ ਨਾਲ ਸ਼ਾਰਟਸ ਚੁਣ ਸਕਦੀਆਂ ਨੇ ਅਤੇ ਆਪਣੇ ਆਪ ਨੂੰ ਕੂਲ ਅਤੇ ਬਿਊਟੀਫੁਲ ਤਾਂ ਬਣਾ ਸਕਦੀਆਂ ਨੇ।
1: ਬਿਲਕੁਲ, ਅਤੇ ਮੁੰਡਿਆਂ ਲਈ ਵੀ ਜਿਹੜੀਆਂ ਫਲੋਰਲ ਡਰੈਸ, ਫਲੋਰਲ ਡਰੈਸ ਤਾਂ ਨਹੀਂ, ਸ਼ਰਟਸ
0: ਕਹਿ ਸਕਦੇ ਤੁਸੀਂ, ਡਰੈਸਿਸ ਅਤੇ
1: ਫਲੋਰਲ ਸ਼ਰਟਸ ਆ ਜਾਂਦੀਆਂ ਨੇ, ਬਹੁਤ ਹੀ ਸੋਹਣੀਆਂ ਸੋਹਣੀਆਂ, ਅਤੇ ਫਲੋਰਲ ਸ਼ਰਟਸ ਹੋਣੀਆਂ ਚਾਹੀਦੀਆਂ ਨਾਲ, ਭਾਵੇਂ ਫਲੋਰਲ ਸ਼ਾਰਟਸ ਵੀ ਹੋਣ, ਅਤੇ ਉਹ ਬਹੁਤ ਸੋਹਣੀਆਂ ਲੱਗਦੀਆਂ ਨੇ, ਥੋੜ੍ਹੀ ਜਿਹੀ ਖੁੱਲ੍ਹੀ ਕਿਊਬਨ ਕੋਲਰ ਟਾਈਪ ਜਿਹੜੇ ਆਉਂਦੇ ਨੇ, ਬੜੇ ਵਧੀਆ, ਅਤੇ ਜਿਹੜੇ ਫਿੱਕੇ ਰੰਗ ਜਾਂ ਬ੍ਰਾਈਟ ਕਲਰਸ ਨੇ ਉਹ ਬੜੇ ਸੋਹਣੇ, ਵਾਈਟ ਕਲਰ ਹੋਵੇ, ਸਕਾਈ ਬਲੂ ਹੋਵੇ, ਯੈਲੋ ਜਾਂ ਫਿਰ ਕੋਈ ਵੀ ਟ੍ਰੋਪੀਕਲ ਰੰਗ ਹੋਵੇ ਨਾ, ਟ੍ਰੋਪੀਕਲ ਪਿੰਕ ਹੋ ਜਾਂਦਾ ਹੈ ਜਾਂ ਟ੍ਰੋਪੀਕਲ ਦੇ ਵਿੱਚ ਪਰਪਲ ਰੰਗ, ਮਜੈਂਟਾ ਰੰਗ ਵੀ ਆਉਂਦਾ, ਅਤੇ ਬਟ ਜਿੰਨੇ ਵੀ ਟ੍ਰੋਪੀਕਲ, ਅਸਲ ਜਿਹੜੇ ਵੀ ਟ੍ਰੋਪੀਕਲ ਫੁੱਲ ਹੋ ਗਏ, ਜਿੰਨੇ ਵੀ ਫਲੋਰਲ ਪ੍ਰਿੰਟ ਹੋ ਗਏ ਨਾ, ਉਹ ਬੀਚ 'ਤੇ ਜਾਂ ਵੈਸੀ ਗਰਮੀ 'ਚ ਚੰਗੇ ਲੱਗਦੇ ਨੇ।
0: ਜਿਵੇਂ ਕਿ ਤੁਸੀਂ ਗੱਲ ਕੀਤੀ ਟ੍ਰੋਪੀਕਲ, ਟ੍ਰੋਪੀਕਲ ਪ੍ਰਿੰਟਸ ਤਾਂ ਅੱਜ ਕੱਲ੍ਹ ਟ੍ਰੈਂਡ ਵਿੱਚ ਹੀ ਬਹੁਤ ਹੈ,

0: ਜਿਹੜਾ ਸਾਡਾ ਜੈਨਜ਼ ਜਨਰੇਸ਼ਨ ਨੇ ਨਾ, ਉਹਨਾਂ ਨੂੰ ਇਹ ਹੁੰਦਾ ਹੈ ਕਿ ਅਸੀਂ ਨਾ ਟਰੈਂਡ ਦੇ ਨਾਲ ਨਾਲ ਹੀ ਚੱਲਣਾ, ਅਤੇ ਟਰੈਂਡੀ ਬਣਨ ਲਈ ਦੋਸਤੋ ਇਹ ਚੀਜ਼ਾਂ ਤੁਸੀਂ ਜ਼ਰੂਰ ਆਪਣੇ ਨਾਲ ਕੈਰੀ ਕਰੋ ਅਤੇ ਆਪਣੇ ਦਿਮਾਗ ਦੇ ਵਿੱਚ ਫਿੱਟ ਰੱਖੋ ਕਿ ਅਸੀਂ ਤਾਂ ਟ੍ਰੋਪੀਕਲ ਜਿਹੜੇ ਪ੍ਰਿੰਟਸ ਹੈ ਨਾ ਉਹ ਜ਼ਰੂਰ ਲੈ ਲੈਣੇ ਆ।
1: ਬਿਲਕੁਲ, ਅਤੇ ਫੁੱਟਵੇਅਰ 'ਤੇ ਜੇ ਆਈਏ ਤਾਂ ਫੁੱਟਵੇਅਰ ਜਿਹੜਾ ਉਹ ਸਾਦਾ ਹੋਣਾ ਚਾਹੀਦਾ। ਪਹਾੜਾਂ 'ਤੇ ਦੇਖੋ ਸ਼ੂਜ਼ ਬਹੁਤ ਜ਼ਰੂਰੀ ਹੈ, ਇਸੇ ਤਰ੍ਹਾਂ ਬੀਚ 'ਤੇ ਜਾਣਾ ਹੋਵੇ ਤਾਂ ਸਲਿੱਪਰ ਬਹੁਤ ਜ਼ਰੂਰੀ ਹੈ, ਅਤੇ ਸਲਿੱਪਰ ਦੇ ਨਾਲ ਮੇਰੇ ਹਿਸਾਬ ਨਾਲ ਸੈਂਡਲ ਪਾਏ ਜਾ ਸਕਦੇ ਨੇ।
0: ਬਿਲਕੁਲ, ਸੈਂਡਲ ਪਾਉਣਾ ਵੀ ਬਿਲਕੁਲ ਠੀਕ ਹੈ, ਲੇਕਿਨ ਜਿਹੜੇ ਤੁਸੀਂ ਹੁਣੇ ਗੱਲ ਕੀਤੀ ਨਾ ਕਿ ਸਲਿੱਪਰਸ ਦੋਸਤੋ ਫਲਿੱਪ ਫਲੋਪ ਹੋਣੇ ਚਾਹੀਦੇ ਨੇ, ਜਾਂ ਫਿਰ ਸਲਿੱਪਰਸ ਨਾ ਥੋੜ੍ਹੇ ਭਾਰੀ ਹੋਣੇ ਚਾਹੀਦੇ ਤਾਂ ਕਿ ਤੁਹਾਨੂੰ ਡਿੱਗਣ ਦਾ ਖਤਰਾ ਨਾ ਰਹੇ, ਕਿਉਂਕਿ ਬੀਚ ਦੇ ਵਿੱਚ ਫਿਸਲਣ ਬਹੁਤ ਹੁੰਦੀ ਹੈ।
1: ਬਿਲਕੁਲ, ਫਿਸਲਣ ਦਾ ਡਰ ਵੀ ਕਾਫੀ ਹੁੰਦਾ ਹੈ, ਅਤੇ ਉਸਦੇ ਨਾਲ ਕਈ ਨਾ ਜੇ ਸਵਿਮਿੰਗ ਦਾ ਜ਼ਿਆਦਾ, ਸਵਿਮਿੰਗ ਤਾਂ ਦੇਖੋ ਕਰਨੀ ਤਾਂ ਬੀਚ 'ਤੇ ਜਾਣਾ ਹੀ ਪੈਣਾ ਤੁਹਾਨੂੰ, ਅਤੇ ਉਹਦੇ ਵਾਸਤੇ ਕਈ ਵਾਰੀ ਕਈ ਕਈ ਸਵਿਮਿੰਗ ਵਾਲੇ ਵੈਸੇ ਵੀ ਸ਼ੂਜ਼ ਆ ਜਾਂਦੇ ਨੇ ਤੁਸੀਂ, ਜਿਹਨੂੰ ਤੁਸੀਂ ਪਾ ਕੇ ਵੀ ਬੀਚ ਦੇ ਅੰਦਰ ਜਾ ਸਕਦੇ ਹੋ ਪਾਣੀ ਦੇ ਅੰਦਰ। ਉਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਪਾਣੀ ਦੇ ਵਿੱਚ ਕਈ ਬਾਈ ਚਾਂਸ ਕੋਈ ਪੱਥਰ ਹੁੰਦਾ ਹੈ ਪੈਰ 'ਤੇ ਚੁੱਭਦਾ ਹੈ, ਉਹ ਤੋਂ ਤੁਸੀਂ ਬਚ ਜਾਂਦੇ ਹੋ।
0: ਬਿਲਕੁਲ, ਇਸ ਤੋਂ ਇਲਾਵਾ ਜੇਕਰ ਤੁਹਾਨੂੰ ਹੋਰ ਸਟਾਈਲਿਸ਼ ਬਣਾਉਣ ਲਈ ਆਪਾਂ ਗੱਲ ਕਰੀਏ ਤਾਂ ਤੁਸੀਂ ਸਨਗਲਾਸਿਸ ਅਤੇ ਹੈਟ ਨਾਲ ਜ਼ਰੂਰ ਰੱਖੋ। ਹੈਟ ਇੱਕ ਤਾਂ ਤੁਹਾਨੂੰ ਧੁੱਪ ਤੋਂ ਬਚਾਏਗੀ, ਅਤੇ ਦੂਸਰਾ ਤੁਹਾਨੂੰ ਸਨਗਲਾਸਿਸ ਜਿਹੜੇ ਨੇ ਤੁਹਾਨੂੰ ਕੂਲ ਲੁੱਕ ਦੇਣਗੇ।
1: ਬਿਲਕੁਲ, ਹੈਟ ਜਿਹੜੀ ਉਹ ਸਟਾਈਲਿਸ਼ ਵੀ ਹੈ ਅਤੇ ਪ੍ਰੈਕਟੀਕਲ ਵੀ ਉਨੀ ਹੈ।
0: ਬਿਲਕੁਲ, ਫੈਸ਼ਨੇਬਲ ਲੁੱਕ ਦੇਗੀ। ਅਤੇ ਇੱਕ ਜ਼ਰੂਰੀ ਗੱਲ ਜੋ ਕਿ ਆਪਾਂ ਕਹਿ ਸਕਦੇ ਹਾਂ ਕਿ ਅਨਸੈਸਰੀ ਅਸੈਸਰੀ ਹੋ ਸਕਦੀ ਹੈ ਤੁਹਾਡੇ ਲਈ, ਕਿ ਸਟੇ ਹਾਈਡਰੇਟਡ ਦੋਸਤੋ, ਪਾਣੀ ਪੀਣਾ ਨਾ ਭੁੱਲੋ, ਉਹਦੇ ਨਾਰੀਅਲ ਪਾਣੀ ਬਹੁਤ ਚੱਲਦਾ, ਰਾਈਟ?
1: ਬਿਲਕੁਲ, ਜਿੱਥੇ ਵੀ ਟ੍ਰੋਪੀਕਲ ਜਗ੍ਹਾ 'ਤੇ ਜਾਵਾਂਗੇ ਨਾਰੀਅਲ ਪਾਣੀ ਤਾਂ ਚੱਲਦਾ ਹੈ, ਅਤੇ ਨਾਰੀਅਲ ਪਾਣੀ ਪੀਓ ਵੱਧ ਤੋਂ ਵੱਧ। ਫਿਰ ਲੋਕਲ ਕੋਈ ਨਾ ਕੋਈ ਸ਼ਰਬਤ, ਜੇ ਅਸੀਂ ਗੱਲ ਕਰੀਏ ਸਾਊਥ ਇੰਡੀਆ ਦੀ ਜਾਂ ਮਹਾਰਾਸ਼ਟਰ ਜਾਂ ਉਹਦੇ ਆਸ ਪਾਸ, ਤਾਂ ਕੋਕਮ ਦਾ ਸ਼ਰਬਤ ਹੀ ਬੜਾ ਸਵਾਦ ਲੱਗਦਾ, ਕੋਕਮ ਦਾ ਸ਼ਰਬਤ ਪੀ ਸਕਦੇ ਹੋ
0: ਜੀ। ਇਸ ਤੋਂ ਇਲਾਵਾ ਇੱਕ ਕੂਲ ਬੀਚ ਬੈਗ ਜਾਂ ਸਿੰਪਲ ਅਸੈਸਰੀ ਤੁਹਾਡੀ ਪਰਸਨੈਲਿਟੀ ਨੂੰ ਹੋਰ ਨਿਖਾਰ ਸਕਦੀ ਹੈ। ਅਤੇ ਦੋਸਤੋ, ਯਾਦ ਰੱਖੋ, ਸਟੇ ਕੰਫਰਟੇਬਲ ਅਤੇ ਸਟੇ ਸਟਾਈਲਿਸ਼। ਅਤੇ ਅੱਜ ਅਸੀਂ ਤੁਹਾਡੇ ਨਾਲ ਇਹੀ ਗੱਲਾਂ ਕੀਤੀਆਂ, ਮੁੜ ਵਰਤ ਮਤਲਬ ਕਿ ਮੁੜਾਂਗੇ ਅਸੀਂ ਇੱਕ ਹੋਰ ਨਵੇਂ ਸੈਗਮੈਂਟ ਦੇ ਨਾਲ। ਤਾਂ ਹੁਣ ਤੁਸੀਂ ਇੰਜੋਏ ਕਰੋ ਇੱਕ ਮਿਊਜ਼ੀਕਲ ਬ੍ਰੇਕ।

0: ਐਫਐਮ ਬੈਂਡ 102.7 ਆਪਣੀ ਦੋਸਤ ਆਰਜੀ ਰਿਤਿਕਾ
1: ਤੇ ਬਾਗੇਸ਼ਵਰ ਦੇ ਨਾਲ
0: ਤੇ ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ।
1: ਬਿਲਕੁਲ, ਯੁਵਾਣੀ ਪ੍ਰੋਗਰਾਮ ਦੇ ਵਿੱਚ ਵੇਲਾ ਹੈ ਅਗਲੇ ਸੈਗਮੈਂਟ ਦਾ, ਤੇ ਉਹੀ ਸੈਗਮੈਂਟ ਹੈ ਜਿਹਦਾ ਸਾਡੇ ਲਿਸਨਰਸ ਦਾ ਤੇ ਸਾਨੂੰ ਵੀ ਬੜਾ ਇੰਤਜ਼ਾਰ ਹੁੰਦਾ ਹੈ। ਸੈਗਮੈਂਟ ਹੈ ਦਿਮਾਗੀ ਦੰਗਲ।
0: ਜੀ ਦੋਸਤੋ, ਹੁਣ ਤੁਹਾਡੇ ਦਿਮਾਗ ਦੇ ਜਿਹੜੇ ਘੋੜੇ ਉਹਨਾਂ ਨੂੰ ਅਸੀਂ ਦੜਾਉਣ ਜਾ ਰਹੇ ਹਾਂ, ਯਾਨੀ ਕਿ ਤੁਹਾਡੇ ਟੈਸਟ ਲੈਣ ਜਾ ਰਹੇ ਹਾਂ।
1: ਬਿਲਕੁਲ, ਤੁਹਾਡਾ ਟੈਸਟ ਲੈਣਾ ਹੈ, ਤੁਹਾਡਾ ਇਮਤਿਹਾਨ ਲੈਣਾ ਹੈ। ਸਕੂਲਾਂ ਦੇ ਇਮਤਿਹਾਨ ਤੇ ਕਾਲਜਾਂ ਦੇ ਤੇ ਮੁੱਕ ਗਏ ਨੇ, ਤੁਹਾਡੀ ਵਾਰੀ ਹੈ ਤੇ ਅਸੀਂ ਤੁਹਾਨੂੰ ਕੁਝ ਬੁਝਾਰਤਾਂ ਪੁੱਛਣੀਆਂ ਨੇ, ਤੁਸੀਂ ਉਹਦੇ ਜਵਾਬ ਦੇਣੇ ਨੇ। ਸਾਨੂੰ ਕਾਲ ਕਰਨੀ ਹੈ 0181 43 44 ਤੇ 0181 2342174। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਸਾਨੂੰ ਕੁਝ ਬੁਝਾਰਤਾਂ ਦੇ ਜਵਾਬ ਦੇਣੇ ਨੇ।
0: ਬਿਲਕੁਲ, ਤੇ ਇਸ ਦੇ ਨਾਲ ਨਾਲ ਤੁਸੀਂ ਸਾਨੂੰ ਮੈਸੇਂਜਰ ਦੇ ਉੱਤੇ ਵੀ ਜਵਾਬ ਦੇ ਸਕਦੇ ਹੋ ਤੇ ਅਸੀਂ ਲੋਕ ਤੁਹਾਡੇ ਮੈਸੇਜਸ ਦੀ ਉਡੀਕ ਕਰਾਂਗੇ। ਉਸ ਟਾਈਮ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੇ ਕਰਾਂਗੇ ਬਹੁਤ ਪਿਆਰੇ ਪਿਆਰੇ ਗੀਤ। ਤੇ ਹੁਣ ਪਹਿਲਾਂ ਮੈਨੂੰ ਲੱਗਦਾ ਤੁਹਾਡੀ ਪਹਿਲੀ ਬੁਝਾਰਤ ਸਾਨੂੰ ਪੁੱਛ ਲੈਣੀ ਚਾਹੀਦੀ ਹੈ।
1: ਬਿਲਕੁਲ, ਪਹਿਲੀ ਬੁਝਾਰਤ ਸਭ ਤੋਂ ਇੱਕ ਸੌਖੀ ਜਿਹੀ ਬੁਝਾਰਤ ਤੋਂ ਸ਼ੁਰੂ ਕਰਦੇ ਹਾਂ। ਬੁਝਾਰਤ ਹੈ, ਕਟੋਰੇ ਵਿੱਚ ਕਟੋਰਾ ਤੇ ਪੁੱਤਰ ਪਿਓ ਨਾਲੋਂ ਵੀ ਗੋਰਾ।
0: ਕਟੋਰੇ ਤੇ ਕਟੋਰਾ ਤੇ ਪੁੱਤਰ ਪਿਓ ਨਾਲੋਂ ਵੀ ਗੋਰਾ। ਤੇ ਦੋਸਤੋ, ਹੁਣ ਅਸੀਂ ਦੋਨਾਂ ਨੇ ਰਿਪੀਟ ਤਾਂ ਕਰ ਦਿੱਤਾ ਹੈ ਤੇ ਤੁਸੀਂ ਕੱਲੀ ਚਾਹ ਦੀ ਚੁਸਕੀ ਨਹੀਂ ਲੈਣੀ, ਯਾਨੀ ਕਿ ਸਾਨੂੰ ਜਵਾਬ ਵੀ ਦੇਣਾ ਹੈ ਤੇ ਅਸੀਂ ਉਡੀਕ ਕਰ ਰਹੇ ਹਾਂ। ਤਦ ਤੱਕ ਲਈ ਸੁਣੋ ਇੱਕ ਪਿਆਰਾ ਜਿਹਾ ਗੀਤ।

0: ਤਾਂ ਬੜਾ ਹੀ ਜ਼ਿਆਦਾ ਕਰ ਰਿਹਾ, ਅੱਗੇ ਆਪਾਂ ਗਾਣਾ ਸੁਣਨਾ ਚਾਹੁੰਦੇ ਸੀਗੇ, ਬਟ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ, ਤਾਂ ਚਲੋ ਕਾਲਰ ਦੇ ਨਾਲ ਗੱਲਬਾਤ ਕਰਦੇ ਹਾਂ।
1: ਬਿਲਕੁਲ, ਹੈਲੋ,
2: ਸਤਿ ਸ਼੍ਰੀ ਅਕਾਲ ਸਰ ਜੀ।
1: ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਯੁਵਾਣੀ ਵਿੱਚ ਤੇ ਸਾਡੇ ਸੈਗਮੈਂਟ ਦਿਮਾਗੀ ਦੰਗਲ ਵਿੱਚ। ਕਿੱਥੋਂ ਬੋਲ ਰਹੇ ਹੋ ਤੇ ਕੌਣ ਬੋਲ ਰਹੇ ਹੋ ਤੁਸੀਂ?
2: ਹਾਂਜੀ ਸਰ, ਪਾਲੀ ਪਿਆਲਾ।

0: ਹੁਸ਼ਿਆਰਪੁਰ।
1: ਜੀ ਫਾਲੀ ਜੀ, ਸਾਡੀ ਬੁਝਾਰਤ ਸੀ ਕਟੋਰੇ ਵਿੱਚ ਕਟੋਰਾ ਤੇ ਪੁੱਤਰ ਪਿਓ ਨਾਲੋਂ ਵੀ ਗੋਰਾ, ਤੇ ਕੀ ਜਵਾਬ ਹੈ ਤੁਹਾਡਾ?
0: ਹਾਂਜੀ, ਇਹ ਹੈਗਾ ਜੀ ਨਾਰੀਅਲ।
1: ਨਾਰੀਅਲ, ਬਿਲਕੁਲ ਸਹੀ ਜਵਾਬ ਹੈ। ਬਹੁਤ ਬਹੁਤ ਧੰਨਵਾਦ ਕਾਲ ਕਰਨ
0: ਓਕੇ,
1: ਵਾਸਤੇ,
0: ਥੈਂਕ
1: ਬਿਲਕੁਲ
0: ਯੂ
1: ਸਹੀ
0: ਸਰ,
1: ਜਵਾਬ
0: ਥੈਂਕ ਯੂ।
1: ਦਿੱਤਾ ਤੁਸੀਂ। ਤੇ ਦੋਸਤੋ, ਇਸੇ ਤਰ੍ਹਾਂ ਤੁਸੀਂ ਵੀ ਸਾਡੀਆਂ ਬੁਝਾਰਤਾਂ ਦੇ ਜਵਾਬ ਦੇ ਸਕਦੇ ਹੋ ਤੇ ਦਿਮਾਗੀ ਦੰਗਲ ਸੈਗਮੈਂਟ ਦਾ ਹਿੱਸਾ ਬਣ ਸਕਦੇ ਹੋ ਤੇ ਜਿੱਤ ਸਕਦੇ ਹੋ।
2: ਬਿਲਕੁਲ ਦੋਸਤੋ, ਤੇ ਹੁਣ ਮੈਨੂੰ ਲੱਗਦਾ ਅਗਲੀ ਬੁਝਾਰਤ ਪੁੱਛ ਲੈਣੀ ਚਾਹੀਦੀ ਹੈ, ਕਿਉਂ ਹੈ ਨਾ?
1: ਬਿਲਕੁਲ, ਅਗਲੀ ਬੁਝਾਰਤ ਪੁੱਛਦੇ ਹਾਂ ਤੇ ਇੰਤਜ਼ਾਰ ਕਰਦੇ ਹਾਂ, ਸਾਨੂੰ ਅਗਲੀ ਕਾਲ ਕਿਹਦੀ ਆਉਂਦੀ ਹੈ?
2: ਜੀ ਦੋਸਤੋ, ਤੇ ਅਗਲੀ ਬੁਝਾਰਤ ਤੁਹਾਡੇ ਲਈ ਇਹ ਹੈ ਕਿ ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵੱਲ ਖਾਂਦਾ ਹਾਂ ਪਰ ਸੱਪ ਨਹੀਂ। ਮੈਂ ਇੱਕ ਵਾਰੀ ਰਿਪੀਟ ਕਰ ਦਿੰਦੀ ਹਾਂ। ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵੱਲ ਖਾਂਦਾ ਹਾਂ ਪਰ ਸੱਪ ਨਹੀਂ। ਹੁਣ ਤੁਸੀਂ ਦੱਸਣਾ ਹੈ ਕਿ ਇਹ ਕੀ ਚੀਜ਼ ਹੈ?
1: ਬਿਲਕੁਲ ਰਿਤਿਕਾ, ਮੈਨੂੰ ਵੀ ਸੋਚਣਾ ਪੈਣਾ ਇਹਦਾ ਜਵਾਬ, ਤੇ ਮੈਂ ਵੀ ਸੋਚਦਾ ਹਾਂ ਤੇ ਸਾਡੇ ਲਿਸਨਰਸ ਵੀ ਸੋਚਦੇ ਨੇ। ਉਨੀ ਦੇਰ ਤੱਕ ਅਸੀਂ ਸੁਣਦੇ ਹਾਂ ਗੀਤ।

0: ਸਕਦੇ ਹੋ ਤੇ ਦਿਮਾਗੀ ਦੰਗਲ ਸੈਗਮੈਂਟ ਦਾ ਹਿੱਸਾ ਬਣ ਸਕਦੇ ਹੋ ਤੇ ਜਿੱਤ ਸਕਦੇ ਹੋ।
1: ਬਿਲਕੁਲ ਦੋਸਤੋ, ਤੇ ਹੁਣ ਮੈਨੂੰ ਲੱਗਦਾ ਅਗਲੀ ਬੁਝਾਰਤ ਪੁੱਛ ਲੈਣੀ ਚਾਹੀਦੀ ਹੈ, ਕਿਉਂ ਹੈ ਨਾ?
0: ਬਿਲਕੁਲ, ਅਗਲੀ ਬੁਝਾਰਤ ਪੁੱਛਦੇ ਹਾਂ ਤੇ ਇੰਤਜ਼ਾਰ ਕਰਦੇ ਹਾਂ, ਸਾਨੂੰ ਅਗਲੀ ਕਾਲ ਕਿਹਦੀ ਆਉਂਦੀ ਹੈ।
1: ਜੀ ਦੋਸਤੋ, ਤੇ ਅਗਲੀ ਬੁਝਾਰਤ ਤੁਹਾਡੇ ਲਈ ਇਹ ਹੈ ਕਿ ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵੱਲ ਖਾਂਦਾ ਹਾਂ ਪਰ ਸੱਪ ਨਹੀਂ। ਮੈਂ ਇੱਕ ਵਾਰੀ ਰਿਪੀਟ ਕਰ ਦਿੰਦੀ ਹਾਂ। ਚਿੱਟਾ ਹਾਂ ਪਰ ਦੁੱਧ ਨਹੀਂ, ਗੱਜਦਾ ਹਾਂ ਪਰ ਰੱਬ ਨਹੀਂ, ਵੱਲ ਖਾਂਦਾ ਹਾਂ ਪਰ ਸੱਪ ਨਹੀਂ। ਹੁਣ ਤੁਸੀਂ ਦੱਸਣਾ ਹੈ ਕਿ ਇਹ ਕੀ ਚੀਜ਼ ਹੈ?
0: ਬਿਲਕੁਲ ਰਿਤਿਕਾ, ਮੈਨੂੰ ਵੀ ਸੋਚਣਾ ਪੈਣਾ ਹੈ ਤਾਂ ਜਵਾਬ, ਤੇ ਮੈਂ ਵੀ ਸੋਚਦਾ ਹਾਂ ਤੇ ਸਾਡੇ ਲਿਸਨਰਸ ਵੀ ਸੋਚਦੇ ਨੇ। ਉਨੀ ਦੇਰ ਤੱਕ ਅਸੀਂ ਸੁਣਦੇ ਹਾਂ ਗੀਤ।

0: ਦੋਸਤੋ ਇੱਕ ਹੋਰ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਕਰਦੇ ਹਾਂ ਉਹਨਾਂ ਦਾ। ਹੈਲੋ,
1: ਹਾਂਜੀ ਸਰ ਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਜ਼ਿਲ੍ਹਾ ਜਲੰਧਰ, ਪਿੰਡ ਹੀਰਾ ਤੋਂ ਬਲਜਿੰਦਰ ਸਿੰਘ ਬੋਲ।
2: ਤਜਿੰਦਰ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਯੁਵਾਣੀ ਦੇ ਪ੍ਰੋਗਰਾਮ ਦੇ ਵਿੱਚ। ਤਾਂ ਸਾਨੂੰ ਦੱਸੋ ਤੁਹਾਡਾ ਜਵਾਬ ਕੀ ਹੈ?
1: ਮੇਰੀ ਪਾਣੀ ਹੈ ਜੀ।
2: ਬਿਲਕੁਲ ਸਹੀ ਜਵਾਬ ਤੁਸੀਂ ਦਿੱਤਾ ਹੈ, ਬਹੁਤ ਬਹੁਤ ਸ਼ੁਕਰੀਆ ਆਕਾਸ਼ਵਾਣੀ ਦਾ ਹਿੱਸਾ ਬਣਨ ਦੇ ਲਈ। ਤੇ ਅਗਲਾ ਸਵਾਲ ਦੋਸਤੋ ਹੁਣ ਤੁਹਾਡੇ ਦਰਮਿਆਨ ਦੱਸਣ ਜਾ ਰਹੇ ਨੇ ਵਾਗੇਸ਼ਵਰ।
0: ਬਿਲਕੁਲ, ਅਗਲਾ ਸਵਾਲ ਪੁੱਛਦੇ ਹਾਂ ਤੁਹਾਡੇ ਤੋਂ ਦਿਮਾਗੀ ਦੰਗਲ ਸੈਗਮੈਂਟ ਦਾ, ਦੇਖਦੇ ਹਾਂ ਕੌਣ ਜਵਾਬ ਦਿੰਦਾ ਇਹਦਾ। ਸਵਾਲ ਹੈ, ਇੱਕ ਰਾਜੇ ਦੀ ਅਨੋਖੀ ਰਾਣੀ ਦੁੰਮ ਦੇ ਰਸ ਦੇ ਪੀਂਦੀ ਪਾਣੀ। ਮੈਂ ਦੁਹਰਾ ਦਿੰਦਾ, ਇੱਕ ਰਾਜੇ ਦੀ ਅਨੋਖੀ ਰਾਣੀ ਦੁੰਮ ਦੇ ਰਸਤੇ ਪੀਂਦੀ ਪਾਣੀ। ਅਤੇ ਇਸਦਾ ਜਵਾਬ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0181 23 42 174, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸਾਨੂੰ ਇਸਦਾ ਜਵਾਬ ਦੇਣਾ।
2: ਬਿਲਕੁਲ ਦੋਸਤੋ, ਅਸੀਂ ਤੁਹਾਡੇ ਮੈਸੇਜਸ ਅਤੇ ਤੁਹਾਡੇ ਕਾਲਸ ਦੀ ਉਡੀਕ ਕਰ ਰਹੇ ਹਾਂ। ਤਾਂ ਉਸ ਟਾਈਮ ਦੇ ਵਿੱਚ ਅਸੀਂ ਸੁਣਦੇ ਇੱਕ ਪਿਆਰਾ ਜਿਹਾ ਗੀਤ।

0: ਜੀ ਦੋਸਤੋ, ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਤੇ ਚਲੋ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ।
1: ਹੈਲੋ।
2: ਹੈਲੋ ਜੀ, ਨਮਸਕਾਰ ਜੀ।
1: ਜੀ ਨਮਸਕਾਰ ਜੀ, ਤੁਸੀਂ ਕੌਣ ਬੋਲ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਹਾਂਜੀ ਸਰ ਜੀ, ਮੈਂ ਪੌਲ ਬੋਲਦਾ, ਸਰਾਭਾ ਨਗਰ ਜਲੰਧਰ ਤੋਂ ਜੀ।
1: ਜੀ ਪੌਲ, ਸਰਾਭਾ ਨਗਰ ਤੋਂ, ਤੁਹਾਡਾ ਕੀ ਜਵਾਬ ਹੈ ਸਾਡੀ ਬੁਝਾਰਤ ਦਾ?
2: ਇਹ ਤੁਹਾਡੀ ਬੁਝਾਰਤ ਦਾ ਜਵਾਬ ਲੱਗਦਾ ਹੈ ਸੁਰਾਹੀ, ਜਿੱਦਾਂ ਹੁੰਦੀ ਸੁਰਾਹੀ।
1: ਦੀਵਾ
2: ਹੋ ਸਕਦਾ ਹੈ ਜਾਂ ਮੋਮਬੱਤੀ।

0: ਜੀ ਦੋਸਤੋ, ਬੜਾ ਹੀ ਸੋਹਣਾ ਜਿਹਾ ਗੀਤ ਮੈਂ ਸੁਣਾਇਆ ਹੈ, ਅਸੀਂ ਸੁਣਾਇਆ ਹੈ ਨਾ ਬਾਗੇਸ਼ਵਰ, ਤੇ ਮੈਨੂੰ ਲੱਗਦਾ ਸਾਡੇ ਜਿਹੜੇ ਲਿਸਨਰਸ ਕਹਿੰਦੇ ਨੇ ਉਹ ਸਾਨੂੰ ਕਹਿੰਦੇ ਹੋਣਗੇ ਤੁਸੀਂ ਵੀ ਫੋਨ ਚੱਕ ਲਿਆ ਕਰੋ, ਤੇ ਅਸੀਂ ਤੁਹਾਡਾ ਫੋਨ ਚੱਕ ਲਿਆ, ਯਾਨੀ ਕਿ ਸਾਡੇ ਨਾਲ ਸਾਡੇ ਲਿਸਨਰ ਇੱਕ ਜੁੜ ਚੁੱਕੇ ਨੇ। ਚਲੋ ਕਰਦੇ ਉਹਨਾਂ ਦੇ ਨਾਲ ਗੱਲਬਾਤ।
1: ਹੈਲੋ।
2: ਹੈਲੋ,
0: ਹਾਂਜੀ, ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਸਰ ਜੀ,
0: ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਬੋਲ ਰਹੇ ਹੋ?
2: ਮੈਂ ਜਸੀਲ ਜਲੰਧਰ ਜੀ, ਅੱਡੇ ਉੱਤੇ ਭਗਵਾਨ ਵਾਲਮੀਕਿ ਦਾ ਮੰਦਿਰ ਜੀ।
0: ਤੇ ਤੁਹਾਡਾ ਨਾਮ?
2: ਰਵਿੰਦਰ ਹਾਂਸਿਆ ਜੀ।
0: ਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਦੇ ਵਿਹੜੇ ਦੇ ਵਿੱਚ, ਯੁਵਾਣੀ ਪ੍ਰੋਗਰਾਮ ਦੇ ਵਿੱਚ। ਤੇ ਕੀ ਜਵਾਬ ਲੈ ਕੇ ਆਇਓ?
2: ਮੈਡਮ, ਚਮਚਾ ਸੀਗਾ ਜੀ।
0: ਬਿਲਕੁਲ ਸਹੀ ਜਵਾਬ,
3: ਬਿਲਕੁਲ ਸਹੀ ਜਵਾਬ ਦਿੱਤਾ। ਸਾਡੀ ਬੁਝਾਰਤ ਸੀ ਕਿ ਉਹ ਕਿਹੜੀ ਚੀਜ਼ ਹੈ ਜਿਹੜੀ ਆਪ ਤੇ ਕੁਛ ਨਹੀਂ ਖਾਂਦੀ ਤੇ ਤੁਹਾਨੂੰ ਖਵਾਉਂਦੀ ਹੈ।
0: ਤੇ ਬੜਾ ਹੀ ਮਤਲਬ ਔਖਾ ਜਿਹਾ ਸਵਾਲ ਸੀਗਾ, ਬਟ ਤੁਸੀਂ ਬੜਾ ਹੀ ਅੱਛਾ ਜਵਾਬ ਦਿੱਤਾ, ਤੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਕਾਸ਼ਵਾਣੀ ਦਾ ਹਿੱਸਾ ਬਣੇ।
3: ਬਿਲਕੁਲ। ਤੇ ਦੋਸਤੋ, ਅਗਲੀ ਬੁਝਾਰਤ ਤੁਹਾਨੂੰ ਪੁੱਛ ਰਹੇ ਹਾਂ, ਫਿਰ ਆਪਣਾ ਗੀਤ ਵੀ ਸੁਣਾਂਗੇ। ਬੁਝਾਰਤ ਅਗਲੀ ਹੈ, ਮੇਰੇ ਨਾਮ ਤੋਂ ਸਾਰੇ ਡਰਦੇ ਆ।

0: ਪਰ ਮੇਰੇ ਲਈ ਬੜੀ ਮਿਹਨਤ ਕਰਦੇ ਆ
1: ਜੀ। ਇਹ ਤਾਂ ਮੈਨੂੰ ਲੱਗਦਾ ਮੈਨੂੰ ਪਤਾ ਲੱਗ ਗਿਆ ਇਹਦਾ ਜਵਾਬ।
0: ਅੱਛਾ ਤੁਹਾਨੂੰ ਪਤਾ ਲੱਗ ਗਿਆ?
1: ਹਾਂ, ਬਟ ਹੁਣ ਲਿਸਨਰਸ ਤੋਂ ਪੁੱਛਦੇ ਆ।
0: ਬਿਲਕੁਲ, ਲਿਸਨਰਸ ਤੋਂ ਪੁੱਛਦੇ ਆ ਕੀ ਜਵਾਬ ਹੈ ਇਹਦਾ। ਸਵਾਲ ਸੀਗਾ ਕਿ ਮੇਰੇ ਨਾਮ ਤੋਂ ਤਾਂ ਸਾਰੇ ਡਰਦੇ ਆ ਪਰ ਮੇਰੇ ਲਈ ਮਿਹਨਤ ਸਾਰੇ ਕਰਦੇ ਆ।
1: ਬਿਲਕੁਲ ਦੋਸਤੋ, ਨਾਮ ਤੋਂ ਤਾਂ ਸਾਰੇ ਡਰਦੇ ਆ ਤੇ ਮਿਹਨਤ ਸਾਰੇ ਕਰਦੇ ਆ। ਹੁਣ ਤੁਸੀਂ ਦੇਖ ਲਓ ਕਿ ਇਹਦਾ ਜਵਾਬ ਕੀ ਹੈ ਤੇ ਤਦ ਤੱਕ ਅਸੀਂ ਪਿਆਰਾ ਜਿਹਾ ਗੀਤ ਸੁਣ ਲੈਂਦੇ ਹਾਂ।

0: ਦੋਸਤੋ, ਇੱਕ ਹੋਰ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਹੈਲੋ।
1: ਹੈਲੋ ਸਰ ਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ ਯੁਵਾਣੀ ਦੇ ਵਿੱਚ। ਅਤੇ ਸਾਡੀ ਬੁਝਾਰਤ ਸੀ ਦਿਮਾਗੀ ਦੰਗਲ ਸੈਗਮੈਂਟ 'ਚ ਕਿ ਇਹ ਕਿਹੜੀ ਚੀਜ਼ ਹੈ ਜਿਸ ਤੋਂ ਬੱਚੇ ਡਰਦੇ ਵੀ ਨੇ ਅਤੇ ਇਸ ਵਾਸਤੇ ਮਿਹਨਤ ਵੀ ਕਰਦੇ ਨੇ, ਅਤੇ ਕੀ ਜਵਾਬ ਦੇਣਾ ਚਾਹੁੰਦੇ ਹੋ ਤੁਸੀਂ?
1: ਸਰ, ਜਿਹੜੇ ਬੱਚੇ ਮਿਹਨਤ ਕਰਨ ਤੋਂ ਡਰਦੇ ਹੀ ਹੈ ਜੀ, ਵੱਡੇ ਤਾਂ ਬਥੇਰੀ ਮਿਹਨਤ ਕਰਦੇ ਆ।
0: ਗੱਲ ਤਾਂ ਤੁਹਾਡੀ ਸਹੀ ਹੈ, ਲੇਕਿਨ ਇਸ ਬੁਝਾਰਤ ਦਾ ਇੱਕ ਜਵਾਬ ਵੀ ਹੈਗਾ ਹੈ ਕਿ ਬੱਚੇ ਤਾਂ ਮਿਹਨਤ ਕਰਨ ਤੋਂ ਡਰਦੇ ਹੁੰਦੇ ਨੇ, ਲੇਕਿਨ ਇਸ ਬੁਝਾਰਤ ਦਾ ਕੀ ਜਵਾਬ ਹੈ ਕਿਉਂਕਿ ਐਸੀ ਕਿਹੜੀ ਚੀਜ਼ ਹੈ?
2: ਉਹਨੂੰ ਕਰਨੀ ਪੈਂਦੀ ਹੈ ਨਾ ਮਿਹਨਤ, ਫਿਰ
0: ਮਿਹਨਤ ਕਰਨੀ ਪੈਂਦੀ ਹੈ ਉਸ ਵਾਸਤੇ
2: ਬੱਚੇ ਨੂੰ। ਪ੍ਰੈਸ਼ਰ ਹੋ ਜਾਂਦਾ ਉਸ ਚੀਜ਼
1: ਦਾ, ਮਿਹਨਤ ਕਰਨੀ ਚਾਹੀਦੀ ਹੈ ਜੀ, ਇਹ ਤਾਂ ਬਹੁਤ ਵਧੀਆ ਗੱਲ ਹੈ ਜੀ।
0: ਬਿਲਕੁਲ, ਤੁਸੀਂ ਸੋਚੋ ਇੱਕ ਵਾਰੀ, ਕੋਈ ਗੈਸ ਕਰਨਾ ਚਾਹੁੰਦੇ ਹੋ?
1: ਸਰ ਧੰਨਵਾਦ ਗੱਲ ਕਰਨ ਲਈ ਜੀ। ਓਕੇ,
0: ਚਲੋ, ਧੰਨਵਾਦ ਕਾਲ ਕਰਨ ਵਾਸਤੇ। ਅਤੇ ਦੋਸਤੋ, ਤੁਸੀਂ ਹਜੇ ਸੋਚੀ ਜਾਓ ਇਸਦਾ ਜਵਾਬ। ਮੈਨੂੰ ਲੱਗਦਾ ਬੁਝਾਰਤ ਔਖੀ ਹੈ ਸਾਡੇ ਲਿਸਨਰਸ ਵਾਸਤੇ।
2: ਬੁਝਾਰਤ ਹੈ ਬਹੁਤ ਸੌਖੀ, ਬਟ ਜੇਕਰ ਇਸਦਾ ਆਂਸਰ ਲੋਜੀਕਲੀ ਦੇਖਿਆ ਜਾਵੇ ਤਾਂ ਇਹਦਾ ਆਂਸਰ ਬੜੇ ਆਰਾਮ ਨਾਲ ਪਤਾ ਲੱਗ ਸਕਦਾ ਹੈ। ਦੋਸਤੋ, ਹੁਣ ਤਾਂ ਤੁਹਾਨੂੰ ਅਸੀਂ ਬੱਚੇ ਦਾ ਵੀ ਹਿੰਟ ਦਿੱਤਾ ਕਿ ਅਜਿਹੀ ਕਿਹੜੀ ਚੀਜ਼ ਹੈ। ਕਿੱਦਾਂ ਸੀਗੀ ਲਾਈਨ ਬਾਗੇਸ਼ਵਰ?
0: ਅਜਿਹੀ ਕਿਹੜੀ ਚੀਜ਼ ਹੈ ਜਿਸ ਤੋਂ ਬੱਚੇ ਡਰਦੇ ਵੀ ਨੇ ਅਤੇ
2: ਮਿਹਨਤ ਵੀ ਬਹੁਤ ਕਰਦੇ ਨੇ?
0: ਅਤੇ ਤੁਸੀਂ ਸੋਚੋ, ਅਤੇ ਅਸੀਂ ਗੀਤ ਸੁਣਦੇ ਹਾਂ, ਅਤੇ ਨਾਲ ਇੰਤਜ਼ਾਰ ਹੈ ਤੁਹਾਡੇ ਜਵਾਬ ਦਾ।

0: ਦੋਸਤੋ, ਇੱਕ ਹੋਰ ਲਿਸਨਰ ਸਾਡੇ ਨਾਲ ਜੁੜ ਚੁੱਕੇ ਨੇ, ਸੁਣਦੇ ਆ ਉਹਨਾਂ ਤੋਂ ਕੀ ਜਵਾਬ ਹੈ। ਹੈਲੋ
1: ਹੈਲੋ ਸਰ ਜੀ, ਨਮਸਕਾਰ ਜੀ।
0: ਜੀ ਨਮਸਕਾਰ ਜੀ, ਸਾਡੀ ਬੁਝਾਰਤ ਸੀ ਕਿ ਕਿਹੜੀ ਚੀਜ਼ ਇਸ ਤੋਂ ਬੱਚੇ ਡਰਦੇ ਵੀ ਨੇ ਅਤੇ ਇਸ ਵਾਸਤੇ ਮਿਹਨਤ ਵੀ ਕਰਦੇ ਨੇ, ਅਤੇ ਕੀ ਜਵਾਬ ਦੇਣਾ ਚਾਹੁੰਦੇ ਹੋ ਤੁਸੀਂ?
1: ਇਹਦਾ ਜਵਾਬ ਹੈਗਾ ਜੀ, ਇਮਤਿਹਾਨ, ਪੜ੍ਹਾਈ, ਇਮਤਿਹਾਨ।
0: ਬਿਲਕੁਲ ਜੀ, ਬਿਲਕੁਲ ਬਿਲਕੁਲ ਸਹੀ ਜਵਾਬ ਦਿੱਤਾ ਤੁਸੀਂ, ਇਮਤਿਹਾਨ। ਇਸਦਾ ਜਵਾਬ ਹੈ ਕਿ ਇਮਤਿਹਾਨ ਤੋਂ ਬੱਚੇ ਡਰਦੇ ਵੀ ਹੁੰਦੇ ਨੇ ਲੇਕਿਨ ਮਿਹਨਤ ਵੀ ਪੂਰੀ ਪੂਰੀ ਕਰਦੇ ਨੇ, ਕਿਉਂਕਿ ਹੁਣੇ ਹੁਣੇ ਕਾਲਜਾਂ ਦੇ ਵਿੱਚ ਇਮਤਿਹਾਨ ਹੋਏ ਨੇ ਅਤੇ ਬੱਚਿਆਂ ਦੇ ਮਨਾਂ 'ਚ ਤਾਜ਼ਾ ਹੀ ਹੋਏਗਾ। ਬਹੁਤ ਬਹੁਤ ਧੰਨਵਾਦ ਕਾਲ ਕਰਨ ਵਾਸਤੇ।
2: ਤੇ ਹੁਣ ਮੈਨੂੰ ਲੱਗਦਾ ਸਾਡੀ ਅਗਲੀ ਬੁਝਾਰਤ ਯਾਨੀ ਕਿ ਅੱਜ ਦੀ ਮੈਨੂੰ ਲੱਗਦਾ ਅਖੀਰਲੀ ਬੁਝਾਰਤ ਹੋਏਗੀ, ਕਿਉਂਕਿ ਅਸੀਂ ਗੀਤ ਵੀ ਤਾਂ ਸੁਣਨਾ ਹੈ ਨਾ ਬਗੇਸ਼ਵਰ। ਤੇ ਦੋਸਤੋ, ਅਗਲੀ ਬੁਝਾਰਤ ਇਹ ਹੈ ਕਿ ਹਰੀ ਸੀ ਮਨ ਭਰੀ ਸੀ, ਲਾਲ ਮੋਤੀਆਂ ਨਾਲ ਜੜੀ ਸੀ, ਰਾਜਾ ਜੀ ਦੇ ਬਾਗ ਵਿੱਚ ਦੁਸ਼ਾਲਾ ਤਾਣ ਕੇ ਖੜੀ ਸੀ। ਮੈਂ ਰਿਪੀਟ ਕਰ ਦਿੰਦੀ ਹਾਂ, ਹਰੀ ਸੀ ਮਨ ਭਰੀ ਸੀ, ਲਾਲ ਮੋਤੀਆਂ ਨਾਲ ਜੜੀ ਸੀ, ਰਾਜਾ ਜੀ ਦੇ ਬਾਗ ਵਿੱਚ ਦੁਸ਼ਾਲਾ ਤਾਣ ਕੇ ਖੜੀ ਸੀ। ਹੁਣ ਇਹਦਾ ਜਵਾਬ ਤੁਸੀਂ ਸਾਨੂੰ ਦੇਣਾ ਅਤੇ ਤਦ ਤੱਕ ਲਈ ਅਸੀਂ ਗੀਤ ਸੁਣਾਂਗੇ।

0: ਯਾਰ ਤੇ ਭਾਵੇਂ ਮੁੜਨ ਭਾਵੇਂ ਨਾ ਮੁੜਨ, ਪਰ ਅਸੀਂ ਮੁੜ ਗਏ ਹਾਂ, ਅਸੀਂ ਆਪਣੀ ਬੁਝਾਰਤ ਦੇ ਉੱਤੇ ਵਾਪਸ ਆ ਗਏ ਹਾਂ ਤੇ ਦੋਸਤੋ ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ ਤੇ ਚਲੋ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ। ਹੈਲੋ,
1: ਨਮਸਕਾਰ ਜੀ।
0: ਨਮਸਕਾਰ ਜੀ, ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਗੱਲ ਕਰ ਰਹੇ ਹੋ?
1: ਮੈਂ ਲੁਧਿਆਣੇ ਤੋਂ ਬੋਲ ਰਿਹਾ ਜੀ, ਜੁਗਲ ਕਿਸ਼ੋਰ ਬੋਲ ਰਿਹਾ ਜੀ।
2: ਜੀ ਜੁਗਲ ਕਿਸ਼ੋਰ ਜੀ, ਕੀ ਜਵਾਬ ਹੈ ਤੁਹਾਡਾ ਇਸ ਬੁਝਾਰਤ ਦਾ?
1: ਇਹ ਤਾਂ ਬਚਪਨ ਦੇ ਵਿੱਚ ਸੁਣਦੇ ਹੁੰਦੇ ਸੀ, ਬਹੁਤ ਸੌਖਾ ਸੀਗਾ ਜਿਹੜਾ ਸਵਾਲ, ਤਾਂ ਪਤਾ ਹੀ ਸੀਗਾ ਛੱਲੀ ਜੀ।
2: ਬਿਲਕੁਲ ਬਿਲਕੁਲ ਸਹੀ,
0: ਬਿਲਕੁਲ ਬਹੁਤ ਸਹੀ ਜਵਾਬ ਤੁਸੀਂ ਦਿੱਤਾ ਹੈ ਤੇ ਇਹ ਬਹੁਤ ਹੀ ਈਜ਼ੀ ਬੁਝਾਰਤ। ਅਸੀਂ ਇਸੇ ਲਈ ਪੁੱਛੀ ਸੀ ਕਿ ਸਾਨੂੰ ਜਲਦੀ ਤੋਂ ਜਲਦੀ ਜਵਾਬ ਮਿਲ ਜਾਏ ਕਿਉਂਕਿ ਟਾਈਮ ਜਿਹੜਾ ਸੀਗਾ ਨਾ।
2: ਥੈਂਕ ਯੂ ਜੀ ਕਾਲ ਕਰਨ ਵਾਸਤੇ, ਬਹੁਤ ਬਹੁਤ ਧੰਨਵਾਦ,
0: ਬਹੁਤ ਬਹੁਤ ਸ਼ੁਕਰੀਆ।
2: ਤੇ ਦੋਸਤੋ ਸਾਡੇ ਮੇਰੇ ਸਾਹਮਣੇ ਅੱਜ ਦੇ ਪ੍ਰੋਗਰਾਮ ਦੇ ਆਖਰੀ ਲਿਸਨਰ, ਆਖਰੀ ਕਾਲਰ ਸੀ ਜਿਹਨਾਂ ਦਾ ਹੁਣੇ ਜਵਾਬ ਸੁਣਿਆ, ਛੱਲੀ ਤੇ ਸਾਡੀ ਬੁਝਾਰਤ ਸੀ ਹਰੀ ਸੀ।
0: ਹਰੀ ਸੀ, ਮਨ ਭਰੀ ਸੀ, ਲਾਲ ਮੋਤੀਆਂ ਨਾਲ ਜੜੀ ਸੀ, ਰਾਜਾ ਜੀ ਦੇ ਬਾਗ ਵਿੱਚ ਦੁਸ਼ਾਲਾ ਤਾਣ ਕੇ ਖੜੀ ਸੀ। ਬਿਲਕੁਲ ਉਹਨਾਂ ਨੇ ਸਹੀ ਗੱਲ ਕਹੀ ਹੈ ਕਿ ਅਸੀਂ ਬਚਪਨ ਤੋਂ ਇਹ ਜਿਹੜੀ ਬੁਝਾਰਤ ਹੈ ਇਹਨੂੰ ਸੁਣਦੇ ਆ ਰਹੇ ਹਾਂ ਤੇ ਮੈਂ ਤਾਂ ਬਹੁਤ ਇੰਜੋਏ ਕੀਤਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਕਿ ਤੁਸੀਂ ਬਾਗੇਸ਼ਵਰ ਕੀਤਾ ਕਿ ਨਹੀਂ?
2: ਬਿਲਕੁਲ ਇੰਜੋਏ ਤੇ ਕਾਫੀ ਕੀਤਾ, ਸਾਡੇ ਲਿਸਨਰਸ ਨੇ ਇੰਨੀਆਂ ਕਾਲ ਕਰਕੇ ਸਾਨੂੰ ਵੀ ਬੜਾ ਜਿਹੜਾ ਨਾਲ ਬਿਜ਼ੀ ਰੱਖਿਆ,
0: ਰਿਸਪੋਂਸ ਦਿੱਤਾ। ਤੁਹਾਡਾ ਰਿਸਪੋਂਸ ਜਿਹੜਾ ਹੁੰਦਾ ਸਾਨੂੰ ਬਹੁਤ ਖੁਸ਼ ਕਰਦਾ, ਅਸੀਂ ਤੁਹਾਡੇ ਨਾਲ ਜਦੋਂ ਬਿਜ਼ੀ ਹੋ ਜਾਂਦੇ ਹਾਂ ਸਾਡਾ ਦਿਨ ਬਣ ਜਾਂਦਾ ਹੈ। ਬਿਲਕੁਲ ਸਹੀ ਕਿਹਾ ਨਾ ਮੈਂ?
2: ਸਾਰਿਆਂ ਨੇ ਜਿਹਨਾਂ ਨੇ ਕਾਲ ਕੀਤੀ, ਜਿਹਨਾਂ ਦੀ ਕਾਲ ਲੱਗੀ ਉਹਨਾਂ ਦਾ ਬਹੁਤ ਧੰਨਵਾਦ, ਤੇ ਜਿਹਨਾਂ ਦੀ ਕਾਲ ਨਹੀਂ ਵੀ ਲੱਗੀ ਉਹਨਾਂ ਦਾ ਵੀ ਧੰਨਵਾਦ, ਕਿਉਂ ਨਹੀਂ ਅਗਲੀ ਵਾਰ ਲੱਗ ਜਾਏਗੀ।
0: ਬਿਲਕੁਲ ਦੋਸਤੋ, ਤੇ ਹੁਣ ਜਿਹੜਾ ਸਮਾਂ ਹੈ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ, ਇਸ ਲਈ ਮੈਨੂੰ ਆਰਜ਼ੂ ਰਿਤਿਕਾ
2: ਤੇ ਮੈਨੂੰ ਬਾਗੇਸ਼ਵਰ ਨੂੰ
0: ਦਿਓ ਇਜਾਜ਼ਤ।

ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਵੰਦਨਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬਣੀ ਹੋਈ ਹਾਂ। ਇੱਕ ਵਾਰੀ ਫਿਰ ਤੋਂ ਅੱਜ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਇੱਕ ਬਹੁਤ ਹੀ ਇੰਸਪੀਰੇਸ਼ਨਲ ਸਟੋਰੀ, ਇੰਸਪੀਰੇਸ਼ਨਲ ਕਹਾਣੀ, ਇੱਕ ਇੱਦਾਂ ਦੇ ਇਨਸਾਨ ਦੀ ਕਹਾਣੀ ਜਿਨ੍ਹਾਂ ਨੇ ਪ੍ਰੂਵ ਕਰ ਦਿੱਤਾ ਕਿ ਜ਼ਿੰਦਗੀ ਦੇ ਵਿੱਚ ਜੇ ਅਸੀਂ ਕੁਝ ਠਾਣ ਲਈਏ ਤਾਂ ਫਿਰ ਕੁਛ ਵੀ ਇੰਪੋਸੀਬਲ ਨਹੀਂ ਹੈ। ਔਰ ਆਪਣੇ ਲਕਸ਼ ਨੂੰ ਹਾਸਲ ਕਰਨ ਲਈ ਜ਼ਰੂਰੀ ਨਹੀਂ ਹੈ ਕਿ ਅਸੀਂ ਕੋਈ ਬਹੁਤ ਪੜ੍ਹੇ ਲਿਖੇ ਹੋਈਏ, ਬਹੁਤ ਇੰਟੈਲੀਜੈਂਟ ਹੋਈਏ ਜਾਂ ਬਹੁਤ ਹੀ ਹਾਇਰ ਐਜੂਕੇਸ਼ਨਸ ਜਿਹੜੀਆਂ ਨੇ ਉਹ ਸਾਡੇ ਕੋਲ ਹੋਣ। ਉਹਦੇ ਵਾਸਤੇ ਸਿਰਫ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਹੈ ਡਿਟਰਮੀਨੇਸ਼ਨ।

ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ, ਅਤੇ ਅੱਜ ਅਸੀਂ ਗੱਲ ਕਰਾਂਗੇ ਇੱਕ 86 ਸਾਲ ਦੇ ਇਸ ਤਰ੍ਹਾਂ ਦੇ ਬਜ਼ੁਰਗ ਦੀ, ਜਿਨ੍ਹਾਂ ਨੇ ਆਪਣੇ ਆਸ ਪਾਸ ਦੇ ਮਾਹੌਲ ਨੂੰ ਇੱਦਾਂ ਬਦਲਿਆ ਕਿ ਇੱਕ ਐਗਜ਼ੈਂਪਲ ਸੈੱਟ ਕੀਤਾ ਉਹਨਾਂ ਨੇ ਸਾਰਿਆਂ ਵਾਸਤੇ ਕਿ ਕੁਛ ਵੀ ਪੋਸੀਬਲ ਹੈ ਜੇ ਅਸੀਂ ਚਾਹੀਏ ਦਿਲ ਤੋਂ ਕਿਸੇ ਵੀ ਕੰਮ ਨੂੰ ਕਰਨਾ। ਬਸ ਥੋੜ੍ਹੀ ਜਿਹੀ ਮਿਹਨਤ ਲੱਗਦੀ ਹੈ ਅਤੇ ਥੋੜ੍ਹਾ ਜਿਹਾ ਪੱਕਾ ਇਰਾਦਾ ਚਾਹੀਦਾ ਸਾਨੂੰ, ਅਤੇ ਜ਼ਿੰਦਗੀ ਦੇ ਵਿੱਚ ਅਸੀਂ ਜ਼ਰੂਰ ਕਾਮਯਾਬ ਹੁੰਦੇ ਹਾਂ। ਜੀ ਹਾਂ, ਅਤੇ ਇਹ ਕਹਾਣੀ ਜਿਹੜੀ ਹੈ, ਇਹ ਕਹਾਣੀ ਹੈ ਜੀ ਰਾਜਸਥਾਨ ਦੇ ਜੋਧਪੁਰ ਤੋਂ, ਜੋਧਪੁਰ ਦੇ ਨਾਲ ਲੱਗਦੇ ਇੱਕ ਬਹੁਤ ਹੀ ਛੋਟੇ ਜਿਹੇ ਪਿੰਡ ਦੀ ਕਹਾਣੀ, ਜਿੱਥੇ ਇੱਕ ਕਿਸਾਨ ਜਿਹੜੇ ਹੈ ਉਹ ਰਹਿੰਦੇ ਸੀਗੇ, ਜਿਨ੍ਹਾਂ ਦਾ ਨਾਮ ਵੀ ਹੈ ਜਿਹੜਾ ਮੈਂ ਬਹੁਤ ਜਲਦੀ ਤੁਹਾਨੂੰ ਦੱਸ ਰਹੀ ਹਾਂ ਕਿ ਨਾਮ ਉਹਨਾਂ ਦਾ ਹੈ ਰਾਣਾ ਰਾਮ ਬਿਸ਼ਨੋਈ। ਅਤੇ ਰਾਣਾ ਰਾਮ ਬਿਸ਼ਨੋਈ ਜਿਹੜੇ ਸੀਗੇ ਉਹ ਜਿਸ ਏਰੀਆ ਦੇ ਵਿੱਚ ਰਹਿੰਦੇ ਸੀਗੇ ਉਹ ਥਾਰ ਮਰੂਸਥਲ ਦੇ ਬਹੁਤ ਕੋਲ ਵਾਲਾ ਏਰੀਆ ਸੀਗਾ, ਮਤਲਬ ਕਿ ਪੂਰਾ ਡੈਜ਼ਰਟ ਏਰੀਆ ਜਿਹਨੂੰ ਅਸੀਂ ਕਹਿੰਦੇ ਹਾਂ, ਉੱਥੇ ਦੇ ਇੱਕ ਵਸਨੀਕ, ਇੱਦਾਂ ਦਾ ਏਰੀਆ ਜਿੱਥੇ ਕਿ ਜਦੋਂ ਹਵਾ ਚੱਲਦੀ ਸੀਗੀ ਅਤੇ ਹਵਾ ਦੇ ਨਾਲ ਮਿੱਟੀ ਇਸ ਤਰ੍ਹਾਂ ਦੇ ਨਾਲ ਉੜ ਕੇ ਉਹਨਾਂ ਦੇ ਘਰਾਂ ਦੇ ਵਿੱਚ ਹਰ ਜਗ੍ਹਾ ਦੇ ਉੱਤੇ ਪਰਤਾਂ ਬਣੀਆਂ ਹੁੰਦੀਆਂ ਸੀ ਮਿੱਟੀ ਦੀਆਂ, ਇੱਦਾਂ ਲੱਗਦਾ ਸੀਗਾ ਕਿ ਘਰ ਅਤੇ ਰਾਜ ਮਤਲਬ ਮਰੂਸਥਲ ਜਿਹੜਾ ਹੈਗਾ, ਜਿਹੜਾ ਡੈਜ਼ਰਟ ਏਰੀਆ ਹੈਗਾ, ਉਹ ਅਤੇ ਘਰ ਜਿਹੜਾ ਉਹ ਸਾਰੇ ਮਿਲੇ ਹੋਏ ਸੀ। ਅਤੇ ਇਸ ਦੇ ਨਾਲ ਨਾਲ ਇੱਕ ਦਿੱਕਤ ਇਹ ਜ਼ਿਆਦਾ ਹੋ ਰਹੀ ਸੀਗੀ ਆਸ ਪਾਸ ਦੇ ਲੋਕਾਂ ਨੂੰ, ਇਹ ਡਰ ਸੀ ਕਿ ਪਾਣੀ ਦੀ ਕਿੱਲਤ ਤਾਂ ਆਲਰੇਡੀ ਸੀਗੀ ਉਹਨਾਂ ਨੂੰ, ਕਿਉਂਕਿ ਪਾਣੀ ਭਰਨ ਵਾਸਤੇ ਬਹੁਤ ਦੂਰ ਜਾਣਾ ਪੈਂਦਾ ਸੀਗਾ। ਪਰ ਉਹਦੇ ਨਾਲ ਨਾਲ ਇੱਕ ਪ੍ਰੋਬਲਮ ਜਿਹੜੀ ਹੋਰ ਬਹੁਤ ਵੱਡੀ ਪ੍ਰੋਬਲਮ ਇਹ ਸੀਗੀ ਕਿ ਜਿਹੜਾ ਡੈਜ਼ਰਟ ਸੀਗਾ, ਜਿਹੜਾ ਥਾਰ ਮਰੂਸਥਲ ਸੀਗਾ ਨਾ, ਉਹ ਆਪਣੀਆਂ ਹੌਲੀ ਹੌਲੀ ਬਾਉਂਡਰੀਜ਼ ਵਧਾ ਰਿਹਾ ਸੀਗਾ। ਦੈਟ ਮੀਨਸ ਕਿ ਜਦੋਂ ਜਿਹੜਾ ਡੈਜ਼ਰਟ ਏਰੀਆ ਹੁੰਦਾ ਜਾਂ ਫਿਰ ਤੁਸੀਂ ਫੋਰੈਸਟ ਏਰੀਆ ਵੀ ਦੇਖੋ, ਤਾਂ ਇਹੋ ਜਿਹੀਆਂ ਜਗ੍ਹਾ ਜਿਹੜੀਆਂ ਹੁੰਦੀਆਂ ਇਹ ਹੌਲੀ ਹੌਲੀ ਵੱਧਦੀਆਂ, ਅਤੇ ਇਹ ਬਹੁਤ ਵੱਡੀ ਪ੍ਰੋਬਲਮ ਸੀਗੀ ਉਸ ਟਾਈਮ ਉਹਨਾਂ ਨੇ ਜਦੋਂ ਓਬਜ਼ਰਵ ਕੀਤਾ ਕਿ ਜੇ ਇਹ ਪ੍ਰੋਬਲਮ ਜ਼ਿਆਦਾ ਵੱਧਦੀ ਹੈ ਅਤੇ ਆਸ ਪਾਸ ਦਾ ਏਰੀਆ ਹੌਲੀ ਹੌਲੀ ਕਵਰ ਹੋ ਜਾਂਦਾ ਅਤੇ ਸਾਡੇ ਵਾਸਤੇ ਸਰਵਾਈਵਲ ਹੋਰ ਜ਼ਿਆਦਾ ਔਖਾ ਹੋ ਜਾਏਗਾ। ਅਤੇ ਰਾਣਾ ਰਾਮ ਬਿਸ਼ਨੋਈ ਨੂੰ ਕਾਫੀ ਸਾਲ ਲੱਗ ਗਏ, ਮਤਲਬ ਕਿ ਤੁਸੀਂ ਸਮਝੋ ਕਿ ਇਹ ਅੱਜ ਤੋਂ 50 ਸਾਲ ਪਹਿਲੇ ਦੀ ਗੱਲ ਹੋਏਗੀ ਜਦੋਂ ਉਹਨਾਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਓਬਜ਼ਰਵ ਕਰਨਾ ਸਟਾਰਟ ਕੀਤਾ ਸੀ, ਉਹਨਾਂ ਨੇ ਦੇਖਣਾ ਸ਼ੁਰੂ ਕੀਤਾ ਇਹਨਾਂ ਚੀਜ਼ਾਂ ਨੂੰ ਕਿ ਇਹ ਚੀਜ਼ਾਂ ਮਤਲਬ ਜੇ ਇਹ ਡੈਜ਼ਰਟ ਹੋਰ ਜ਼ਿਆਦਾ ਜਲਦੀ ਜਲਦੀ ਵੱਧਦਾ ਆਸੇ ਪਾਸੇ ਨੂੰ ਆਉਂਦਾ ਡੈਜ਼ਰਟ ਜਿਹੜਾ ਹੈਗਾ ਅਵਲਾ, ਉਦੋਂ ਸਾਡੇ ਵਾਸਤੇ ਸਰਵਾਈਵਲ ਬਹੁਤ ਔਖਾ ਹੋ ਜਾਣਾ। ਅਤੇ ਉਸੇ ਟਾਈਮ ਉਹਨਾਂ ਨੇ ਸੋਚਣਾ ਸ਼ੁਰੂ ਕੀਤਾ ਇਹਦੇ ਉੱਤੇ, ਅਤੇ ਇਹਨਾਂ ਨੇ ਹੌਲੀ ਹੌਲੀ ਕੰਮ ਕਰਨਾ ਸ਼ੁਰੂ ਕੀਤਾ ਉਹਦੇ 'ਤੇ, ਔਰ ਉਸ ਮਿਹਨਤ ਦਾ ਨਤੀਜਾ ਜਿਹੜਾ ਉਹ ਅੱਜ ਉੱਥੇ ਦਿਖਣ ਲੱਗਿਆ। ਅੱਜ ਇਹਨਾਂ ਦੀ ਉਮਰ 86 ਸਾਲ ਹੋ ਗਈ ਹੈ, ਅਤੇ ਇਹਨਾਂ ਨੂੰ ਨਾ ਉੱਥੇ ਪੇੜ ਵਾਲੇ ਮੈਨ, ਦਾ ਟ੍ਰੀ ਮੈਨ, ਮਤਲਬ ਕਿ ਇੱਦਾਂ ਇਹਨਾਂ ਦਾ ਟਾਈਟਲ ਹੈ ਉੱਥੇ, ਉੱਥੇ ਦੀ ਲੋਕਲ ਲੈਂਗੁਏਜ ਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਹੈ ਦਾ ਟ੍ਰੀ ਮੈਨ, ਇੱਕ ਇੱਦਾਂ ਦਾ ਇਨਸਾਨ ਜਿਹਨੇ ਆਹੂ ਉੱਥੇ ਦੀ ਲੋਕਲ ਲੈਂਗੁਏਜ ਦੇ ਵਿੱਚ ਇਹਨਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਇੰਨੇ ਜ਼ਿਆਦਾ ਟ੍ਰੀਜ਼ ਲਗਾਏ ਨੇ ਉੱਥੇ ਕਿ ਉੱਥੇ ਦੇ ਲੋਕਾਂ ਨੂੰ ਜੀਣ ਦਾ ਮੌਕਾ ਮਿਲਿਆ ਇੱਕ ਸਹੀ ਤਰੀਕੇ ਦੀ ਜ਼ਿੰਦਗੀ। ਅਤੇ ਉਹਨਾਂ ਨੇ ਆਪਣੀ ਮਿਹਨਤ ਦੇ ਸਦਕਾ ਜਦੋਂ ਇੰਨੇ ਸਾਰੇ ਪਲਾਂਟਸ ਲਗਾਏ ਨੇ, ਕਮ ਸੇ ਕਮ ਆਲਮੋਸਟ 27,000 ਤਰ੍ਹਾਂ ਦੇ ਪੇੜ ਜਿਹੜੇ ਨੇ, 27,000 ਪੇੜ ਉਹਨਾਂ ਨੇ ਆਪਣੇ ਆਸ ਪਾਸ ਦੇ ਏਰੀਆ ਦੇ ਵਿੱਚ ਹੌਲੀ ਹੌਲੀ ਲਗਾਉਣੇ ਸ਼ੁਰੂ ਕੀਤੇ। ਅਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੇ ਆਸ ਪਾਸ ਜਿਹੜਾ ਡੈਜ਼ਰਟੀਫਿਕੇਸ਼ਨ ਹੋ ਰਿਹਾ ਸੀ, ਜਿਹੜਾ ਮਤਲਬ ਕਿ ਹੌਲੀ ਹੌਲੀ ਥਾਰ ਮਰੂਥਲ ਜਿਹੜਾ ਵੱਧ ਰਿਹਾ ਸੀਗਾ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਅਤੇ ਉਹਦੇ ਵਿੱਚ ਕਾਮਯਾਬ ਵੀ ਹੋਏ। ਅਤੇ ਇਹ ਜਿਹੜੇ ਪੇੜ ਲਗਾਏ ਉਹਨਾਂ ਨੇ, ਕਮ ਸੇ ਕਮ 25 ਬੀਘਾ ਜ਼ਮੀਨ ਦੇ ਵਿੱਚ ਇਹਨਾਂ ਨੇ ਇਹ ਅਲੱਗ ਅਲੱਗ ਤਰ੍ਹਾਂ ਦੇ ਦਰਖਤ ਜਿਹੜੇ ਨੇ ਲਗਾਏ ਨੇ, ਔਰ ਜੇ ਅਸੀਂ ਰਫਲੀ ਕਹੀਏ ਤਾਂ 10 ਏਕੜ ਜਿਹੜੀ ਜ਼ਮੀਨ ਹੈਗੀ ਹੈ, ਇੱਕ ਇੱਦਾਂ ਦੀ ਜ਼ਮੀਨ ਜਿਹਨੂੰ ਕਿਸੇ ਟਾਈਮ 'ਤੇ ਬੰਜਰ ਜ਼ਮੀਨ ਕਿਹਾ ਜਾਂਦਾ ਸੀਗਾ, ਉਹਨੂੰ ਅੱਜ ਉਹਨਾਂ ਨੇ ਇਸ ਕਾਬਿਲ ਬਣਾਇਆ ਕਿ ਉੱਥੇ ਦਰਖਤ ਖੜ੍ਹੇ ਨੇ, ਅਤੇ ਉੱਥੇ ਜਿਹੜੇ ਦਰਖਤ ਖੜ੍ਹੇ ਹੋਏ ਨੇ ਉਹਨਾਂ ਨੇ ਮਿੱਟੀ ਰੋਕਣ ਦਾ ਕੰਮ ਕੀਤਾ ਹੈ। ਨਾ ਇੱਕ ਬਹੁਤ ਹੀ ਜ਼ਿਆਦਾ ਇੰਟਰਸਟਿੰਗ ਜੀ ਚੀਜ਼ ਕਿ ਅੱਜ ਅਸੀਂ ਬਹੁਤ ਜ਼ਿਆਦਾ ਲਾਈਟਲੀ ਲੈ ਰਹੇ ਹਾਂ ਇਸ ਚੀਜ਼ ਨੂੰ, ਆਪਣੇ ਆਸ ਪਾਸ ਵੀ ਜੋ ਸਾਡੇ ਆਸ ਪਾਸ ਹੋ ਰਿਹਾ, ਇਨਵਾਇਰਮੈਂਟ ਡੇ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ, ਬਟ ਸਟਿਲ ਇਹ ਚੀਜ਼ ਦੇ ਉੱਤੇ ਬਹੁਤ ਜ਼ਿਆਦਾ ਫੋਕਸ ਕਰਨ ਦੀ ਜ਼ਰੂਰਤ ਹੈ ਕਿ ਜੇ ਅਸੀਂ ਅੱਜ ਨਾ ਸੰਭਲੇ ਤਾਂ ਸਾਡਾ ਆਉਣ ਵਾਲਾ ਟਾਈਮ ਜਿਹੜਾ ਨਾ ਉਹ ਬਹੁਤ ਜ਼ਿਆਦਾ ਖਰਾਬ ਹੈ, ਔਰ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਅਸੀਂ ਸਿਰਫ ਬਿਮਾਰੀਆਂ ਹੀ ਦੇ ਕੇ ਜਾਵਾਂਗੇ ਜੇ ਅਸੀਂ ਹੁਣ ਇਹਨਾਂ ਚੀਜ਼ਾਂ ਦੇ ਉੱਤੇ ਨਹੀਂ ਸੋਚਿਆ ਤਾਂ।

ਉਹਦਾ ਕਾਰਨ ਇਹ ਹੈ ਕਿ ਦੇਖੋ ਜੀ, ਅੱਜ ਦਾ ਜਿਹੜਾ ਟਾਈਮ ਹੈ, ਮੈਂ ਨਾ ਇੱਕ ਦਿਨ ਸੋਸ਼ਲ ਮੀਡੀਆ ਦੇਖ ਰਹੀ ਸੀਗੀ ਅਤੇ ਸੋਸ਼ਲ ਮੀਡੀਆ ਦੇ ਉੱਤੇ ਮੈਂ ਦੇਖਿਆ ਕਿ ਕੁਝ ਲੋਕ ਨਾ ਇਹ ਕਹਿ ਰਹੇ ਸੀਗੇ ਕਿ ਹੁਣ ਤਾਂ ਬਹੁਤ ਲੇਟ ਹੋ ਗਿਆ ਹੈ, ਜੇ ਹੁਣ ਅਸੀਂ ਸੋਚਾਂਗੇ ਨਾ ਕਿ ਅਸੀਂ ਕੁਝ ਕਰਨਾ ਇੱਦਾਂ ਦਾ ਤਾਂ ਜੀ ਬਹੁਤ ਟਾਈਮ ਲੱਗ ਜਾਣਾ ਇਹਨੂੰ, ਪਰ ਸ਼ੁਰੂਆਤ ਕਰਨ ਵਾਸਤੇ ਕਦੀ ਵੀ ਕੁਛ ਜਿਹੜਾ ਨਾ ਉਹਦੀ ਵੇਟ ਨਹੀਂ ਕਰਨੀ ਚਾਹੀਦੀ, ਕਿਉਂਕਿ ਜਦੋਂ ਸ਼ੁਰੂਆਤ ਕਰਾਂਗੇ ਨਾ ਤਾਂ ਉਹਦਾ ਕਿਤੇ ਨਾ ਕਿਤੇ ਜਾ ਕੇ ਤਾਂ ਰਿਜ਼ਲਟ ਸਾਨੂੰ ਜ਼ਰੂਰ ਮਿਲੇਗਾ। ਇਸ ਕਰਕੇ ਐਫਰਟਸ ਕਰਦੇ ਰਹਿਣਾ ਚਾਹੀਦਾ ਹੈ, ਔਰ ਐਫਰਟਸ ਕਰਦਿਆਂ ਹੋਇਆਂ ਕੀ ਪਤਾ ਸਾਡਾ ਵੀ ਰਿਜ਼ਲਟ ਜਿਹੜਾ ਨਾ ਇਸੇ ਤਰੀਕੇ ਦੇ ਨਾਲ ਰਾਣਾ ਰਾਮ ਬਿਸ਼ਨੋਈ ਵਰਗਾ ਹੀ ਹੋਵੇ। ਅਤੇ ਇਸ ਕਰਕੇ ਐਫਰਟਸ ਕਰਦੇ ਰਹੋ। ਅਤੇ ਇਹ ਕਹਾਣੀ ਕਿ ਕਿੱਦਾਂ ਉਹਨਾਂ ਨੇ ਇਹ ਪੇੜ ਜਿਹੜੇ ਲਗਾਏ, ਕਿੱਦਾਂ ਉਹਨਾਂ ਨੇ ਸਮਝਿਆ ਇਹਨਾਂ ਸਾਰੀਆਂ ਚੀਜ਼ਾਂ ਨੂੰ, ਇਹਦੇ ਬਾਰੇ 'ਚ ਮੈਂ ਜ਼ਰੂਰ ਗੱਲ ਕਰਾਂਗੀ। ਬਟ ਫਿਲਹਾਲ ਸੁਣਦੇ ਹਾਂ ਇਸ ਅਗਲੇ ਗੀਤ ਨੂੰ, ਇਸ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਬਹੁਤ ਸੋਹਣੀ ਜਿਹੀ ਸਟੋਰੀ ਤੁਹਾਡੇ ਲਈ ਲੈ ਕੇ ਇਸ ਵਾਰ ਹਾਜ਼ਰ ਹਾਂ ਮੈਂ, ਬਹੁਤ ਹੀ ਇੰਸਪੀਰੇਸ਼ਨਲ ਸਟੋਰੀ। ਫਿਲਹਾਲ ਸੁਣਦੇ ਹਾਂ ਇਸ ਗੀਤ ਨੂੰ ਅਤੇ ਨਾਲ ਪ੍ਰੋਗਰਾਮ ਨੂੰ ਇੰਜੋਏ ਕਰਦੇ ਹਾਂ ਅਤੇ ਕੰਟੀਨਿਊ ਕਰਦੇ ਹਾਂ ਪ੍ਰੋਗਰਾਮ ਲਵ ਯੂ ਜ਼ਿੰਦਗੀ।

ਪ੍ਰੋਗਰਾਮ ਲਵ ਯੂ ਜ਼ਿੰਦਗੀ ਤੁਸੀਂ ਇੰਜੋਏ ਕਰ ਰਹੇ ਹੋ ਮੇਰੇ ਨਾਲ ਅਤੇ ਹੁਣ ਵੇਲਾ ਹੋ ਗਿਆ ਪ੍ਰਾਦੇਸ਼ਿਕ ਖਬਰਾਂ ਦਾ। ਹੁਣ ਤੋਂ ਕੁਝ ਕੁ ਪਲਾਂ ਬਾਅਦ ਵਿੱਚ ਅਸੀਂ ਸੁਣਾਂਗੇ ਪ੍ਰਾਦੇਸ਼ਿਕ ਖਬਰਾਂ ਅਤੇ ਉਸ ਤੋਂ ਬਾਅਦ ਇਹ ਪ੍ਰੋਗਰਾਮ ਲਵ ਯੂ ਜ਼ਿੰਦਗੀ ਨੂੰ ਅਸੀਂ ਕੰਟੀਨਿਊ ਕਰਾਂਗੇ।

0: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7,000 ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ, ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦਿੰਦਾ, ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹਿ ਵੀਰ, ਤੁਸੀਂ ਵੀ ਲਗਾ ਹੀ ਦਿਓ।
1: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਇੱਕ ਸੜਕ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ ਅਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਹੁਣ ਖਬਰਾਂ ਵਿਸਥਾਰ ਨਾਲ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੋਧ SIR ਤਹਿਤ ਵੋਟਰਾਂ ਦੀ ਪ੍ਰੀ ਮੈਪਿੰਗ ਜਾਂ ਅਗਾਊਂ ਨਿਸ਼ਾਨਦੇਹੀ ਦੀ ਗਤੀ ਨੂੰ ਤੇਜ਼ ਕਰਨ ਲਈ ਇਹ ਕੈਂਪ ਲਾਏ ਜਾ ਰਹੇ ਨੇ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲਣਗੇ। ਹੁਣ ਤੱਕ 90% ਦੇ ਨਿਰਧਾਰਿਤ ਟੀਚੇ ਦੇ ਮੁਕਾਬਲੇ ਸੂਬੇ ਵਿੱਚ ਪ੍ਰੀ SIR ਮੈਪਿੰਗ ਦਾ 84.62% ਕੰਮ ਪੂਰਾ ਹੋ ਚੁੱਕਿਆ ਹੈ। ਜਲੰਧਰ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਇਸ ਸਬੰਧੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਨੇ। ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਚੋਣ ਅਫਸਰ ਵਰਜੀਤ ਵਾਲੀਆ ਨੇ ਦੱਸਿਆ ਕਿ ਬੂਥ ਲੈਵਲ ਅਫਸਰਾਂ BLOs ਨੂੰ ਵੋਟਰਾਂ ਦੀ ਸਹੂਲਤ ਲਈ ਕੈਂਪ ਦੌਰਾਨ ਆਪਣੇ ਵੋਟ ਕੇਂਦਰਾਂ 'ਤੇ ਮੌਜੂਦ ਰਹਿਣ ਦੀ ਹਦਾਇਤ ਕੀਤੀ ਗਈ ਏ। ਉਨ੍ਹਾਂ ਕਿਹਾ ਕਿ ਦਫ਼ਤਰ, ਮੁੱਖ ਅਫਸਰ ਪੰਜਾਬ ਅਤੇ ਜ਼ਿਲ੍ਹਾ ਚੋਣ ਦਫ਼ਤਰ ਦੇ ਅਧਿਕਾਰੀਆਂ ਵੱਲੋਂ ਬੂਥ ਪੱਧਰੀ ਕੈਂਪਾਂ ਦੀ ਅਚਨਚੇਤ ਚੈਕਿੰਗ ਵੀ ਕੀਤੀ ਜਾਏਗੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਏ। ਇਸ ਨਾਲ ਬਾਜ਼ਾਰ ਵਿੱਚ ਵਧੇਰੇ ਪਾਰਦਰਸ਼ਿਤਾ ਅਤੇ ਇਕਸਾਰਤਾ ਆਏਗੀ। ਖਪਤਕਾਰ ਮਾਮਲਿਆਂ ਦੇ ਵਿਭਾਗ ਨੇ ਖੁਰਾਕੀ ਤੇਲਾਂ ਅਤੇ ਘਿਓ ਦੀ ਸ਼ੁੱਧ ਮਾਤਰਾ ਅਤੇ ਮਿਆਰੀ ਪੈਕ ਆਕਾਰ ਨਿਰਧਾਰਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆ ਵਿੱਚ ਸੋਧ ਕੀਤੀ ਏ। ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਸੋਧੇ ਹੋਏ ਨਿਯਮਾਂ ਤਹਿਤ ਤਾੜ ਦੇ ਤੇਲ, ਪਾਮੋਲੀਨ, ਸੋਇਆਬੀਨ ਤੇਲ, ਸੂਰਜਮੁਖੀ ਤੇਲ, ਸਰੋਂ, ਮੂੰਗਫਲੀ ਅਤੇ ਤਿਲ ਦੇ ਤੇਲ, ਚੌਲਾਂ ਦੇ ਛਾਣ ਦੇ ਤੇਲ, ਕਪਾਹ ਦੇ ਬੀਜ ਦੇ ਤੇਲ ਅਤੇ ਮੱਕੀ ਦੇ ਤੇਲ ਸਮੇਤ ਪ੍ਰਮੁੱਖ ਖੁਰਾਕੀ ਤੇਲਾਂ ਲਈ ਮਿਆਰੀ ਪੈਕ ਆਕਾਰ ਨਿਰਧਾਰਿਤ ਕੀਤੇ ਗਏ ਨੇ। ਪ੍ਰਵਾਨਿਤ ਪੈਕ ਆਧਾਰ ਆਕਾਰ 200 ਗ੍ਰਾਮ, 500 ਗ੍ਰਾਮ, 1 ਤੋਂ 5 ਕਿਲੋਗ੍ਰਾਮ, 15 ਕਿਲੋਗ੍ਰਾਮ ਅਤੇ 20 ਕਿਲੋਗ੍ਰਾਮ ਨੇ। ਇਸ ਪਹਿਲ ਦਾ ਉਦੇਸ਼ ਬਾਜ਼ਾਰ ਵਿੱਚ ਵੱਖ ਵੱਖ ਪੈਕੇਜ ਆਕਾਰਾਂ ਦੀ ਵੱਧ ਰਹੀ ਗਿਣਤੀ ਨੂੰ ਘਟਾਉਣਾ ਏ। ਇਸ ਨਾਲ ਖਪਤਕਾਰਾਂ ਲਈ ਕੀਮਤਾਂ ਦੀ ਤੁਲਨਾ ਕਰਨਾ ਅਤੇ ਸੋਚ ਸਮਝ ਕੇ ਖਰੀਦਦਾਰੀ ਕਰਨਾ ਆਸਾਨ ਹੋ ਜਾਏਗਾ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ। ਇਸ ਦੌਰਾਨ ਦੋਵਾਂ ਨੇ ਪੰਜਾਬ, ਚੰਡੀਗੜ੍ਹ, ਦਿੱਲੀ ਅਤੇ ਰਾਸ਼ਟਰੀ ਮਹੱਤਵ ਦੇ ਵੱਖ ਵੱਖ ਮੁੱਦਿਆਂ 'ਤੇ ਵਿਆਪਕ ਚਰਚਾ ਕੀਤੀ। ਨੌਜਵਾਨਾਂ, ਖਾਸ ਕਰਕੇ ਸਰਹੱਦੀ ਇਲਾਕਿਆਂ 'ਤੇ ਲੋਕਾਂ ਨੂੰ ਹੁਨਰ ਵਿਕਾਸ ਪ੍ਰੋਗਰਾਮਾਂ ਨਾਲ ਪ੍ਰਭਾਵਸ਼ਾਲੀ

0: ਨਾਲ ਜੋੜਨ ਬਾਰੇ ਵੀ ਵਿਆਪਕ ਗੱਲਬਾਤ ਹੋਈ। ਦੋਵਾਂ ਨੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਨੌਜਵਾਨਾਂ ਦੇ ਸ਼ਕਤੀਕਰਨ ਤੇ ਹੁਨਰ ਵਿਕਾਸ ਨੂੰ ਮਹੱਤਵਪੂਰਨ ਥੰਮ ਦੱਸਿਆ ਤੇ ਇਸ ਦਿਸ਼ਾ ਵਿੱਚ ਨਿਰੰਤਰ ਯਤਨਾਂ ਦੀ ਜ਼ਰੂਰਤ ਤੇ ਜ਼ੋਰ ਦਿੱਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ xnla@aarnew ਜਲੰਧਰ, ਸਾਡਾ ਫੇਸਬੁੱਕ ਪੇਜ ਏ rnu-aar ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @aar ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੀ ਪ੍ਰਗਤੀ ਅਤੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਦਾ ਜਾਇਜ਼ਾ ਲਿਆ। ਚੰਡੀਗੜ੍ਹ ਵਿਚ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੱਲ੍ਹ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਸੂਬੇ ਭਰ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋ ਰਹੀ ਏ। ਉਨਾਂ ਕਿਹਾ ਕਿ ਇਸ ਯੋਜਨਾ ਤਹਿਤ 3,79,000 ਮਰੀਜ਼ ਪਹਿਲਾਂ ਹੀ 654 ਕਰੋੜ ਰੁਪਏ ਦਾ ਨਕਦੀ ਰਹਿਤ ਇਲਾਜ ਪ੍ਰਾਪਤ ਕਰ ਚੁੱਕੇ ਨੇ। ਇਸ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਸਹੂਲਤ ਦਿੱਤੀ ਗਈ ਏ। ਉਨਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਪਰਿਵਾਰ ਲਈ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਸੇਵਾਵਾਂ ਯਕੀਨੀ ਬਣਾਉਣ ਲਈ ਵਚਨਬੱਧ ਏ। ਮੁੱਖ ਮੰਤਰੀ ਨੇ ਕਿਹਾ ਕਿ ਇਸ ਯੋਜਨਾ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਅਤੇ ਸੂਬੇ ਭਰ ਵਿਚ ਸਰਵ ਵਿਆਪਕ ਸਿਹਤ ਸੰਭਾਲ ਕਵਰੇਜ ਵੱਲ ਕ੍ਰਾਂਤੀਕਾਰੀ ਕਦਮ ਵਜੋਂ ਉਭਰ ਰਹੀ ਏ। ਪ੍ਰੋਗਰਾਮ ਦੀ ਪਹੁੰਚ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹੁਣ ਤੱਕ 47,27,000 ਸਿਹਤ ਕਾਰਡ ਜਾਰੀ ਕੀਤੇ ਗਏ ਨੇ। ਮੁੱਖ ਮੰਤਰੀ ਨੇ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਲਾਗੂ ਕਰਨ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਐਲਾਨ ਕੀਤਾ ਕਿ ਇਸ ਯੋਜਨਾ ਤਹਿਤ ਸੂਬੇ ਭਰ ਦੀਆਂ ਯੋਗ ਔਰਤਾਂ ਨੂੰ 1 ਜੁਲਾਈ ਤੋਂ ਮਾਲੀ ਸਹਾਇਤਾ ਮਿਲਣੀ ਸ਼ੁਰੂ ਹੋ ਜਾਏਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਉਦੇਸ਼ ਔਰਤਾਂ ਦੀ ਆਰਥਿਕ ਸੁਤੰਤਰਤਾ ਨੂੰ ਮਜ਼ਬੂਤ ਕਰਨਾ ਅਤੇ ਸਨਮਾਨਜਨਕ ਜੀਵਨ ਯਕੀਨੀ ਬਣਾਉਣਾ ਏ। ਪੰਜਾਬ ਵਿਚ ਫਿਰੋਜ਼ਪੁਰ ਫਾਜ਼ਿਲਕਾ ਰੋਡ ਤੇ ਅੱਜ ਸਵੇਰੇ ਇਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਹੋ ਗਈ ਤੇ 22 ਹੋਰ ਜ਼ਖਮੀ ਹੋ ਗਏ ਨੇ। ਸਾਰੇ ਪੀੜਤ ਇਕੋ ਪਰਿਵਾਰ ਦੇ ਮੈਂਬਰ ਸਨ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਆਪਣੇ ਇਕ ਰਿਸ਼ਤੇਦਾਰ ਦੀਆਂ ਅਸਥੀਆਂ ਬਿਆਸ ਦਰਿਆ ਵਿਚ ਪ੍ਰਵਾਹ ਕਰਨ ਜਾ ਰਹੇ ਸਨ। ਕਈ ਪੀੜਤਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਜ਼ਖਮੀਆਂ ਨੂੰ ਫਿਰੋਜ਼ਪੁਰ ਸਿਵਲ ਹਸਪਤਾਲ ਤੇ ਫਰੀਦਕੋਟ ਮੈਡੀਕਲ ਕਾਲਜ ਲਿਜਾਇਆ ਗਿਆ। ਪੁਲਿਸ ਹਲਕਿਆਂ ਨੇ ਆਕਾਸ਼ਵਾਣੀ ਨੂੰ ਦੱਸਿਆ ਕਿ 22 ਲੋਕਾਂ ਵਿਚੋਂ ਕਈਆਂ ਦੀ ਹਾਲਤ ਨਾਜ਼ੁਕ ਏ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਸਰਦਾਰ ਬੇਅੰਤ ਸਿੰਘ ਸਟੇਟ ਯੂਨੀਵਰਸਿਟੀ ਗੁਰਦਾਸਪੁਰ ਵਿਖੇ ਅਕਾਦਮਿਕ ਸੈਸ਼ਨ 2026-27 ਤੋਂ 5 ਨਵੇਂ ਸਨਅਤ ਤੇ ਹੁਨਰ ਆਧਾਰਿਤ ਕੋਰਸ ਸ਼ੁਰੂ ਕੀਤੇ ਜਾ ਰਹੇ ਨੇ। ਸ੍ਰੀ ਬੈਂਸ ਨੇ ਕਿਹਾ ਕਿ ਨਵੇਂ ਕੋਰਸਾਂ ਵਿਚ ਆਰਟੀਫਿਸ਼ਲ ਇੰਟੈਲੀਜੈਂਸ AI ਅਤੇ ਮਸ਼ੀਨ ਲਰਨਿੰਗ ਵਿਚ BTech ਰੋਬੋਟਿਕਸ ਅਤੇ AI ਵਿਚ BTech, BPharmacy, BSc ਐਗਰੀਕਲਚਰ ਤੇ MCA MBA ਅਤੇ MSc ਵਿਚ 5 ਸਾਲਾ ਏਕੀਕ੍ਰਿਤ ਪ੍ਰੋਗਰਾਮ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਉਸ ਸਿੱਖਿਆ ਨੂੰ ਭਵਿੱਖ ਦੀਆਂ ਰੁਜ਼ਗਾਰ ਤੇ ਸਨਅਤ ਦੀਆਂ ਜ਼ਰੂਰਤਾਂ ਮੁਤਾਬਿਕ ਤਿਆਰ ਕੀਤਾ ਜਾ ਰਿਹਾ ਹੈ। ਬੀਤੇ ਕੁਝ ਦਿਨਾਂ ਦੌਰਾਨ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿਚ ਤਾਪਮਾਨ ਚ ਗਿਰਾਵਟ ਆਉਣ ਨਾਲ ਕਈ ਥਾਵਾਂ ਤੇ ਗਰਮੀ ਤੋਂ ਮਿਲੀ ਰਾਹਤ ਤੋਂ ਬਾਅਦ ਆਉਂਦੇ ਦਿਨਾਂ ਚ ਲੂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਮੁਤਾਬਿਕ ਕੱਲ੍ਹ ਤੋਂ 10 ਜੂਨ ਤੱਕ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਵਿਚ ਕੁਝ ਥਾਵਾਂ ਤੇ ਲੂ ਚੱਲਣ ਦੀ ਪੇਸ਼ੀਨਗੋਈ ਕੀਤੀ ਗਈ ਏ। 11 ਜੂਨ ਨੂੰ ਪੱਛਮੀ ਗੜਬੜੀ ਕਰਕੇ ਲੂ ਦੇ ਨਾਲ ਨਾਲ ਤੇਜ਼ ਹਵਾਵਾਂ ਤੇ ਗਰਜ ਚਮਕ ਦੀ ਪੇਸ਼ੀਨਗੋਈ ਕੀਤੀ ਗਈ ਏ। 12 ਜੂਨ ਨੂੰ ਗਰਮੀ ਤੋਂ ਕੁਝ ਰਾਹਤ ਮਿਲਣ ਦੀ ਉਮੀਦ ਏ। ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ।
1: ਪੰਜਾਬ ਹਰਿਆਣਾ ਮੈਂ ਪਿਛਲੇ ਕੁਝ ਦਿਨੋਂ ਸੇ ਜੋ ਬਾਰਿਸ਼ ਔਰ ਬੀਚ ਮੇਂ ਥੰਡਰਸਟੋਰਮ ਐਕਟੀਵਿਟੀ ਹੋ ਰਹੀ ਹੈ ਉਸਮੇਂ ਟੈਂਪਰੇਚਰ ਸਾਮਾਨਯ ਕੇ ਆਸ ਪਾਸ ਸੇ ਉਸਸੇ ਕਮ ਚੱਲ ਰਹੇ ਹੈ ਲੇਕਿਨ ਆਨੇ ਵਾਲੇ ਸਮੇਂ ਮੇਂ ਕੁਛ ਟੈਂਪਰੇਚਰ ਬਢਾਏਂਗੇ ਔਰ ਵਿਸ਼ੇਸ਼ ਬਾਤ ਇਹ ਹੈ ਕਿ ਹਿਊਮਿਡ ਵੈਦਰ ਵੀ ਰਹੇਗਾ ਉਸਸੇ ਡਿਸਕੰਫਰਟਸ ਲੈਵਲ ਕੁਛ ਆ ਸਕਤੇ ਹੈ ਔਰ ਅਗਲੇ 2 ਦਿਨ ਬਾਅਦ ਜੋ ਹੈ ਪੰਜਾਬ ਕੇ ਕਈ ਜ਼ਿਲ੍ਹੋ ਮੇਂ ਖਾਸ ਕਰ ਜੋ ਪੰਜਾਬ ਕਾ ਸਾਊਥ ਵੈਸਟਰਨ ਪਾਰਟ ਹੈ ਔਰ ਹਰਿਆਣਾ ਕਾ ਸਾਊਥ ਵੈਸਟਰਨ ਪਾਰਟ ਵਹਾਂ ਪੇ ਹੀਟ ਵੇਵ ਕੰਡੀਸ਼ਨ ਚੱਲਣੇ ਕੀ ਸੰਭਾਵਨਾ ਹੈ ਔਰ ਫਿਰ ਉਸਮੇਂ ਕਮੀ ਆਏਗੀ 11 ਤਾਰੀਖ ਕੇ ਆਸ ਪਾਸ ਕਿਉਂਕਿ ਇੱਕ ਪੱਛਮੀ ਵਿਕਸੋਪ ਔਰ ਆ ਰਹਾ ਹੈ ਤੋ ਆਨੇ ਵਾਲੇ 4-5 ਦਿਨ ਅਭੀ ਇੱਕ ਤਰ੍ਹਾਂ ਸੇ ਫਿਰ ਸੇ ਗਰਮੀ ਲੌਟੇਗੀ ਕੁਝ ਜ਼ਿਲ੍ਹੋ ਮੇਂ ਪੰਜਾਬ ਕੇ ਸਾਊਥ ਵੈਸਟਰਨ ਪਾਰਟ ਪੰਜਾਬ ਔਰ ਨਾਰਥ ਵੈਸਟਰਨ ਪਾਰਟ ਪੰਜਾਬ ਵਹਾਂ ਪੇ ਔਰ ਇਸੀ ਤਰ੍ਹਾਂ ਸੇ ਹਰਿਆਣਾ ਕੇ ਸਦਰਨ ਔਰ ਸਾਊਥ ਵੈਸਟਰਨ ਪਾਰਟਸ ਮੇਂ ਲੂ ਕੀ ਸਥਿਤੀ ਵੀ ਬਨੇਗੀ।
0: ਖੇਡਾਂ ਵਿਚ ਭਾਰਤ ਤੇ ਬੰਗਲਾਦੇਸ਼ ਦਰਮਿਆਨ ਔਰਤਾਂ ਦੀ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਫਾਈਨਲ ਅੱਜ ਗੋਆ 'ਚ ਖੇਡਿਆ ਜਾਏਗਾ। ਇਹ ਮੈਚ ਹੁਣ ਤੋਂ ਥੋੜ੍ਹੀ ਦੇਰ ਬਾਅਦ ਸ਼ਾਮ 6:30 ਸ਼ੁਰੂ ਹੋਏਗਾ। ਭਾਰਤ ਨੇ ਸੈਮੀਫਾਈਨਲ ਵਿਚ ਭੂਟਾਨ ਨੂੰ 1-0 ਨਾਲ ਹਰਾ ਕੇ ਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ 3ਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤ ਲਿਆ ਹੈ। ਅੱਜ ਜਾਪਾਨ ਦੇ ਕਾਕਾ ਮੇਗਾ ਹਾਰਾ ਵਿਚ ਖੇਡੇ ਗਏ ਫਾਈਨਲ ਮੁਕਾਬਲੇ ਵਿਚ ਭਾਰਤ ਲਈ ਆਸ਼ੀਸ਼ ਪੂਰਤੀ ਨੇ ਹੈਟ੍ਰਿਕ ਲਈ ਜਦੋਂ ਕਿ ਕਪਤਾਨ ਕੇਤਨ ਕੁਸ਼ਵਾਹਾ ਨੇ 4th ਗੋਲ

ਕੀਤਾ। ਮੇਜ਼ਬਾਨ ਜਾਪਾਨ ਲਈ ਇੱਕੋ ਇੱਕ ਗੋਲ ਗਾਕੂ ਨੁਮਾਤਾ ਨੇ ਕੀਤਾ। ਭਾਰਤ ਦੀ ਔਰਤਾਂ ਦੀ ਟੀਮ ਨੇ ਦੱਖਣੀ ਕੋਰੀਆ ਨੂੰ 3-0 ਨਾਲ ਹਰਾ ਕੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ। ਆਖਿਰ 'ਚ ਖਾਸ ਖਬਰਾਂ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ। ਦਿੱਲੀ ਦੇ ਉਪ ਰਾਜਪਾਲ ਰਣਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਸੜਕ ਹਾਦਸੇ ਵਿੱਚ ਘੱਟੋ ਘੱਟ 9 ਲੋਕਾਂ ਦੀ ਮੌਤ, 22 ਜ਼ਖਮੀ ਅਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।

ਹਾਂਜੀ, ਪ੍ਰੋਗਰਾਮ ਚੱਲ ਰਿਹਾ ਹੈ ਜੀ ਲਵ ਯੂ ਜ਼ਿੰਦਗੀ, ਤੇ ਤੁਸੀਂ ਮੇਰੇ ਨਾਲ ਆਪਣੀ ਦੋਸਤ ਵੰਦਨਾ ਦੇ ਨਾਲ ਇਸ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਹੋ। ਤੇ ਅੱਜ ਮੈਂ ਗੱਲ ਕਰ ਰਹੀ ਹਾਂ ਕਿਹੋ ਜਿਹੇ ਬਜ਼ੁਰਗ ਦੀ ਕਹਾਣੀ ਦੇ ਬਾਰੇ ਵਿੱਚ ਜਿਨ੍ਹਾਂ ਨੇ ਆਪਣੇ ਆਸ ਪਾਸ ਦੇ ਮਾਹੌਲ ਨੂੰ ਸਮਝਿਆ ਅਤੇ ਉਹਨਾਂ ਨੇ ਇਹ ਉਡੀਕ ਨਹੀਂ ਕੀਤੀ ਕਿ ਉਹਨਾਂ ਦੇ ਨਾਲ ਜਾਂ ਫਿਰ ਉਹਨਾਂ ਤੋਂ ਪਹਿਲਾਂ ਕੋਈ ਸ਼ੁਰੂਆਤ ਕਰੇ, ਪਰ ਉਹਨਾਂ ਨੇ ਸ਼ੁਰੂਆਤ ਕੀਤੀ। ਔਰ ਸ਼ੁਰੂਆਤ ਕਰਨ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇਸ ਚੀਜ਼ ਦੇ ਵਿੱਚ ਕਾਮਯਾਬੀ ਵੀ ਹਾਸਲ ਕੀਤੀ, ਪਰ ਇਸ ਕਾਮਯਾਬੀ ਨੂੰ ਹਾਸਲ ਕਰਨ ਲਈ ਬਹੁਤ ਸਾਲ ਲੰਬਾ ਸਫ਼ਰ ਤੈਅ ਕੀਤਾ ਉਹਨਾਂ ਨੇ, ਪਰ ਉਹਨਾਂ ਨੇ ਹਾਰ ਨਹੀਂ ਮੰਨੀ, ਉਹ ਚੱਲਦੇ ਗਏ ਬਸ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਰਾਣਾ ਰਾਮ ਬਿਸ਼ਨੋਈ ਜੀ ਦੇ ਬਾਰੇ ਵਿੱਚ। 86 ਸਾਲ ਦੇ ਬਿਸ਼ਨੋਈ ਜੀ ਜੋਧਪੁਰ ਤੋਂ ਅਤੇ ਜੋਧਪੁਰ ਦੇ ਨਾਲ ਲੱਗਦੇ ਇੱਕ ਛੋਟੇ ਜਿਹੇ ਪਿੰਡ ਤੋਂ। ਉਹਨਾਂ ਨੇ 27,000 ਦੇ ਕਰੀਬ ਜਿਹੜੇ ਨੇ ਅਲੱਗ ਅਲੱਗ ਤਰ੍ਹਾਂ ਦੇ ਟਰੀਜ਼ ਲਗਾਏ ਸੀਗੇ ਅਰਾਊਂਡ 10 ਏਕੜ ਜ਼ਮੀਨ ਦੇ ਉੱਤੇ, ਅਤੇ ਉਹਨਾਂ ਨੇ ਇੱਕ ਬੰਜਰ ਜ਼ਮੀਨ ਦੇ ਵਿੱਚ ਬੂਟੇ ਖੜ੍ਹੇ ਕਰਕੇ ਦਿਖਾਏ। ਇੱਕ ਇੱਦਾਂ ਦਾ ਇਨਸਾਨ ਜਿਹਨੂੰ ਨਾ ਤਾਂ ਕੋਈ ਇਰੀਗੇਸ਼ਨ ਜਾਂ ਫਿਰ ਸਿੰਚਾਈ ਦੀ ਬਾਰੇ ਬਹੁਤ ਜ਼ਿਆਦਾ ਨੌਲੇਜ ਸੀਗੀ, ਨਾ ਕੋਈ ਬਹੁਤ ਜ਼ਿਆਦਾ ਪੜ੍ਹਾਈ ਸੀ ਉਹਨਾਂ ਦੀ, ਨਾ ਕੋਈ ਬਹੁਤ ਜ਼ਿਆਦਾ ਉਹਨਾਂ ਨੇ ਬੁਲਡੋਜ਼ਰਸ ਯੂਜ਼ ਕਰਾਏ ਜਾਂ ਫਿਰ ਬੜੀਆਂ ਟੈਕਨੀਕਸ ਦਾ ਯੂਜ਼ ਕੀਤਾ ਕਿ ਬਈ ਅਸੀਂ ਇਹ ਕਰੀਏ ਜਾਂ ਫਿਰ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਨਾਲ ਸਿੰਚਾਈ ਕੀਤੀ ਜਾਵੇ ਜਾਂ ਫਿਰ ਕੋਈ ਗ੍ਰਾਂਟਸ ਜਿਹੜੀਆਂ ਨੇ ਉਹ ਲਿੱਤੀਆਂ ਜਾਣ ਸਰਕਾਰ ਤੋਂ। ਨਹੀਂ, ਉਹਨਾਂ ਨੇ ਸਿੰਪਲੀ ਸਿਰਫ ਆਪਣਾ ਕੰਮ ਕੀਤਾ, ਪਾਣੀ ਸਾਰਾ ਲੈ ਕੇ ਜਾਂਦੇ ਸੀਗੇ ਉਹ ਢੋ ਕੇ, ਅਤੇ ਉਸ

ਬਾਅਦ ਵਿੱਚ ਜਿਹੜੇ ਛੋਟੇ ਛੋਟੇ ਪੌਦੇ ਉਹਨਾਂ ਨੇ ਲਗਾਏ ਉਹਨਾਂ ਦੇ ਉੱਤੇ ਉਹਨਾਂ ਨੇ ਪਾਣੀ ਦਿੱਤਾ, ਉਹ ਵੀ ਖੁਦ ਲਿਜਾ ਕੇ। ਔਰ ਉਹ ਪਾਣੀ ਲਿਜਾਣ ਲਈ ਵੀ ਉਹਨਾਂ ਨੂੰ ਕਿੰਨੇ ਕਿਲੋਮੀਟਰ ਦਾ ਸਫ਼ਰ ਕਰਨਾ ਪੈਂਦਾ ਸੀਗਾ, ਰੇਤੀਲੇ ਟੀਲਿਆਂ ਦੇ ਉੱਤੋਂ ਦੀ ਨਿਕਲ ਕੇ ਜਾਂਦੇ ਸੀਗੇ, ਪਾਣੀ ਲੈ ਕੇ ਆਉਂਦੇ ਸੀਗੇ, ਪਾਣੀ ਲੈ ਕੇ ਆਉਂਦੇ ਸੀਗੇ। ਉਹ ਉਹਨਾਂ ਦੇ ਨਾਲ ਇੱਕ ਊਂਠ ਹੁੰਦਾ ਸੀਗਾ ਅਤੇ ਨਾਲ ਉਹ ਮਿੱਟੀ ਦੇ ਘੜਿਆਂ ਦੇ ਵਿੱਚੋਂ ਪਾਣੀ ਜਿਹੜਾ ਉਹ ਆਉਂਦਾ ਸੀ ਉਹਨਾਂ ਦੇ ਨਾਲ। ਅਤੇ ਇਸ ਤਰੀਕੇ ਦੇ ਨਾਲ ਉਹ ਉਹਨਾਂ ਸਾਰੇ ਛੋਟੇ ਛੋਟੇ ਪੌਦੇ ਜਿਹੜੇ ਉਹਨਾਂ ਨੇ ਲਗਾਏ ਸੀਗੇ ਉਹਨਾਂ ਨੂੰ ਪਾਣੀ ਦਿੰਦੇ ਸੀ, ਤਾਂ ਕਿ ਉਹ ਜਿਹੜੇ ਛੋਟੇ ਛੋਟੇ ਲਗਾਏ ਹੋਏ ਪੌਦੇ ਸੀਗੇ ਉਹ ਜ਼ਿੰਦਾ ਰਹਿ ਸਕਣ ਅਤੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਦਰਖਤ ਬਣ ਸਕਣ। ਅਤੇ ਉਹ ਉਹਨਾਂ ਦੇ ਲਾਏ ਹੋਏ ਛੋਟੇ ਛੋਟੇ ਪੌਦੇ ਜਿਹੜੇ ਸੀ, ਜਿੱਦਾਂ ਕਿ ਉਹਨਾਂ ਨੇ ਨਾ ਬਹੁਤ ਜ਼ਿਆਦਾ ਫੈਂਸੀ, ਜਿਸ ਤਰ੍ਹਾਂ ਮੈਂ ਕਿਹਾ ਕਿ ਉਹ ਇੱਕ ਫਾਰਮਰ ਸੀਗੇ ਅਤੇ ਉਹਨਾਂ ਨੇ ਸਿੰਪਲ ਜਿਹਾ ਸੋਚਿਆ ਕਿ ਮੈਂ ਆਪਣੀ ਜ਼ਮੀਨ ਨੂੰ ਬਚਾਉਣਾ, ਮੈਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣਾ, ਤਾਂ ਕਿ ਜਿਹੜਾ ਇਹ ਮਾਰੂਥਲ ਹੈਗਾ ਵਾ ਇਹ ਬਹੁਤ ਜ਼ਿਆਦਾ ਵੱਧ ਕੇ ਲੋਕਾਂ ਦੇ ਘਰਾਂ ਤੱਕ ਨਾ ਪਹੁੰਚ ਜਾਏ ਔਰ ਲੋਕਾਂ ਦਾ ਰਹਿਣਾ ਨਾ ਮੁਸ਼ਕਿਲ ਹੋ ਜਾਏ। ਅਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਬਹੁਤ ਸਿੰਪਲ ਜਿਹਾ ਜਿਹੜਾ ਜਿੰਨੀ ਕੁ ਉਹਨਾਂ ਦੀ ਨੌਲੇਜ ਸੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਕੰਮ ਸ਼ੁਰੂ ਕੀਤਾ, ਜਿਸ ਤਰ੍ਹਾਂ ਕਿ ਜਿਹੜੇ ਰਾਜਸਥਾਨ ਦੇ ਬੇਸਿਕ ਟਰੀਜ਼, ਜਿਹੜੇ ਉੱਥੇ ਦੇ ਫੈਮੀਲੀਅਰ ਟਰੀਜ਼ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੇ ਕੰਮ ਕੀਤਾ। ਅਤੇ ਇਹ ਚੀਜ਼ ਨਾ ਵੈਸੇ ਮੈਂ ਦੱਸਦੇ ਇੱਕ ਚੀਜ਼ ਹੋਰ ਕਹਾਂਗੀ ਕਿ ਜਿੱਦਾਂ ਅਸੀਂ ਵੀ ਇਨਵਾਇਰਮੈਂਟ ਦੇ ਉੱਤੇ ਮੈਂ ਦੇਖਿਆ ਬਹੁਤ ਸਾਰਾ ਲੋਕ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਕੰਮ ਜਿਹੜਾ ਨਾ ਉਹ ਸਹੀ ਡਾਇਰੈਕਸ਼ਨ ਦੇ ਵਿੱਚ ਉਦੋਂ ਹੋਏਗਾ ਜਦੋਂ ਅਸੀਂ ਡੈਕੋਰੇਟਿਵ ਪਲਾਂਟਸ ਨੂੰ ਛੱਡ ਕੇ ਅਤੇ ਬੇਸਿਕ ਪਲਾਂਟਸ ਵੱਲ ਵਾਪਸ ਆਵਾਂਗੇ, ਜਿਸ ਤਰ੍ਹਾਂ ਕਿ ਨਿੰਮ, ਬਰਗਦ, ਪਿੱਪਲ, ਫਿਰ ਜਾਮਨ, ਅੰਬ, ਵੱਡੇ ਵੱਡੇ ਪੇੜਾਂ ਵੱਲ ਜਦੋਂ ਅਸੀਂ ਵਾਪਸ ਆਵਾਂਗੇ ਤਾਂ ਐਕਚੁਅਲ ਦੇ ਵਿੱਚ ਅਸੀਂ ਇਨਵਾਇਰਮੈਂਟ ਵਾਸਤੇ ਉਦੋਂ ਹੀ ਕੁਛ ਕਰ ਸਕਾਂਗੇ। ਅਤੇ ਉਹੀ ਸੇਮ ਚੀਜ਼ ਰਾਣਾ ਰਾਮ ਜੀ ਨੇ ਕੀਤੀ, ਉਹਨਾਂ ਨੇ ਕੋਈ ਫੈਂਸੀ ਪਲਾਂਟਸ ਦੇ ਉੱਤੇ ਫੋਕਸ ਨਹੀਂ ਕੀਤਾ, ਉਹਨਾਂ ਨੇ ਉੱਦਾਂ ਦੇ ਪੇੜ ਚੁਣੇ ਜਿੱਦਾਂ ਕਿ ਖੇਜਰੀ, ਨੀਮ, ਰੋਹੀੜਾ, ਬਬੂਲ, ਕਾਂਕੇਰੀ, ਜਿਹੜੇ ਉੱਥੇ ਦੇ ਫੈਮੀਲੀਅਰ ਟਰੀਜ਼ ਸੀਗੇ ਉਹਨਾਂ ਨੇ ਉਹਨਾਂ ਟਰੀਜ਼ ਨੂੰ ਪਿੱਕ ਕੀਤਾ ਅਤੇ ਉਹਨਾਂ ਦੀ ਹੀ ਪਲਾਂਟੇਸ਼ਨ ਉਹਨਾਂ ਨੇ ਕੀਤੀ। ਅਤੇ ਹੌਲੀ ਹੌਲੀ ਉਹਨਾਂ ਦੀ ਮਿਹਨਤ ਜਿਹੜੀ ਉਹ ਪਾਣੀ ਇੰਨੇ ਕਿਲੋਮੀਟਰ ਤੋਂ ਲੈ ਕੇ ਆ ਰਹੇ ਸੀਗੇ ਉਹਨਾਂ ਬੂਟਿਆਂ ਦੇ ਵਿੱਚ ਪਾਉਂਦੇ ਸੀਗੇ ਉਹ ਸਫਲ ਹੋਣੀ ਸ਼ੁਰੂ ਹੋਈ, ਕਿਉਂਕਿ ਉਹਨਾਂ ਨੇ ਇੱਦਾਂ ਦੇ ਰਫ ਐਂਡ ਟਫ ਪਲਾਂਟਸ ਜਿਹੜੇ ਨੇ ਚੁਣੇ ਸੀਗੇ ਜਿਨ੍ਹਾਂ ਨੂੰ ਪਾਣੀ ਦੀ ਘੱਟ ਜ਼ਰੂਰਤ ਸੀ, ਜਿਹੜੇ ਕਿ ਬੈਰਨ ਲੈਂਡ, ਜਿਹੜੀ ਕਿ ਬੰਜਰ ਮਿੱਟੀ ਹੁੰਦੀ ਉਹਦੇ ਵਿੱਚ ਵੀ ਖੜ੍ਹੇ ਹੋ ਸਕਦੇ ਸੀ, ਜਿਨ੍ਹਾਂ ਨੂੰ ਥੋੜ੍ਹੇ ਬਹੁਤ ਪਾਣੀ ਦੀ ਜ਼ਰੂਰਤ ਦੇ ਨਾਲ ਹੀ ਪ੍ਰੋਪਰ ਜਿਹੜੀ ਆ ਉਹਨਾਂ ਦੀ ਗਰੋਥ ਮਿਲ ਸਕਦੀ ਸੀ। ਉਹਨਾਂ ਨੇ ਉਹਨਾਂ ਬੂਟਿਆਂ ਦੇ ਉੱਤੇ, ਉਹਨਾਂ ਦਰੱਖਤਾਂ ਦੇ ਉੱਤੇ, ਉਹਨਾਂ ਪੌਦਿਆਂ ਦੇ ਉੱਤੇ ਫੋਕਸ ਕੀਤਾ। ਅਤੇ ਬਸ ਫਿਰ ਉਹਨਾਂ ਦੀ ਉਹ ਥੋੜ੍ਹੀ ਜਿਹੀ ਮਿਹਨਤ ਅਤੇ ਨਾਲ ਉਹ ਸਹੀ ਸਿਲੈਕਸ਼ਨ ਜਿਹੜਾ ਪੌਦਿਆਂ ਦਾ ਸੀਗਾ ਉਹਦਾ ਨਤੀਜਾ ਇਹ ਹੋਇਆ ਕਿ ਹੌਲੀ ਹੌਲੀ ਪੇੜ ਪੌਦਿਆਂ ਨੇ ਜ਼ਮੀਨ ਫੜਨੀ ਸ਼ੁਰੂ ਕਰ ਦਿੱਤੀ। ਅਤੇ ਜ਼ਮੀਨ ਫੜਨ ਦਾ ਨਤੀਜਾ ਇਹ ਹੋਇਆ ਕਿ ਹੁਣ ਜਦੋਂ ਟੀਲਿਆਂ ਦੇ ਉੱਤੋਂ ਦੀ ਹਵਾ ਆਉਂਦੀ ਹੈ ਅਤੇ ਉਹ ਹਵਾ ਬਹੁਤ ਜ਼ਿਆਦਾ ਉੱਡਦੀ ਨਹੀਂ ਹੈ, ਕਿਉਂਕਿ ਪੇੜ ਪੌਦੇ ਜਿਹੜੇ ਨੇ ਉਹ ਰੋਕਦੇ ਨੇ ਉਸ ਮਿੱਟੀ ਨੂੰ, ਉਸ ਰੇਤ ਨੂੰ, ਅਤੇ ਨਾਲ ਨਾਲ ਹੀ ਜ਼ਮੀਨ ਦੇ ਵਿੱਚ ਵੀ ਉਹਨਾਂ ਦੀਆਂ ਜੜ੍ਹਾਂ ਪੱਕੀਆਂ ਹੋਣ ਦੇ ਨਾਲ ਉਹ ਰੇਤ ਜਿਹੜੀ ਹਰ ਵੇਲੇ ਉੜ ਕੇ ਉਹਨਾਂ ਦੇ ਘਰਾਂ ਤੱਕ ਪਹੁੰਚਦੀ ਸੀ ਨਾ ਉਹ ਰੁਕ ਗਈ ਹੈ ਉੱਥੇ। ਅਤੇ ਇਹਦੇ ਨਾਲ ਨਾਲ ਹੋਰ ਉੱਥੇ ਕੀ ਚੇਂਜਸ ਹੋਏ ਨੇ ਉਹਦੇ ਬਾਰੇ ਵਿੱਚ ਵੀ ਗੱਲ ਕਰਾਂਗੇ, ਪਰ ਫਿਲਹਾਲ ਸੁਣਦੇ ਹਾਂ ਇਸ ਬਹੁਤ ਹੀ ਸੋਹਣੇ ਜਿਹੇ ਗਾਣੇ ਨੂੰ। ਪਰ ਮੇਰਾ ਮਨ ਨਹੀਂ ਕਰ ਰਿਹਾ ਇਸ ਸਟੋਰੀ ਨੂੰ ਬਿਲਕੁਲ ਵੀ ਵਿੱਚ ਡਿਸਟਰਬ ਕਰਨ ਦਾ। ਬਹੁਤ ਸਾਰੀਆਂ ਇੰਸਪੀਰੇਸ਼ਨਲ ਚੀਜ਼ਾਂ ਨੇ, ਛੋਟੀਆਂ ਛੋਟੀਆਂ ਟਿਪਸ ਐਂਡ ਟ੍ਰਿਕਸ ਨੇ ਇਹਦੇ ਵਿੱਚ, ਬਟ ਸਟਿਲ ਸੁਣਦੇ ਹਾਂ ਇਸ ਗੀਤ ਨੂੰ ਅਤੇ ਵਾਪਸ ਆਉਂਦੇ ਹਾਂ ਫਟਾਫਟ ਤੋਂ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

ਤੇ ਉਹੀ ਅਗੇਨ ਉਹਨਾਂ ਨੇ ਕੋਈ ਬਹੁਤ ਜ਼ਿਆਦਾ ਫੈਂਸੀ ਪਲਾਂਟਸ ਦੇ ਉੱਤੇ ਕੰਮ ਨਹੀਂ ਕੀਤਾ, ਉਹਨਾਂ ਨੇ ਸਿੰਪਲ ਪਲਾਂਟਸ ਦੇ ਉੱਤੇ ਕੰਮ ਕੀਤਾ ਔਰ ਆਪਣੇ ਆਸ ਪਾਸ ਦੇ ਏਰੀਏ ਨੂੰ ਰਹਿਣ ਦੇ ਕਾਬਿਲ ਬਣਾਇਆ। ਔਰ ਹੁਣ ਉਹ ਮਿੱਟੀ ਜਿਹੜੀ ਹੈ ਜਿਹੜੀ ਹਰ ਵੇਲੇ ਉੜ ਕੇ ਘਰਾਂ ਦੇ ਵਿੱਚ ਆਉਂਦੀ ਸੀ ਔਰ ਇਹ ਡਰ ਸੀ ਕਿ ਉਹ ਬਾਉਂਡਰੀ ਲਾਈਨ ਨੂੰ ਪਾਰ ਕਰਕੇ ਸਾਰਾ ਏਰੀਆ ਕਵਰ ਨਾ ਕਰ ਲਏ, ਉਹਨਾਂ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਬਚਾਇਆ ਅਤੇ ਉਹਨਾਂ ਤੋਂ ਹੁਣ ਬਚਾਏ ਫੈਮਿਲੀ ਦਾ ਨਾ ਮਿੱਟੀ ਆਉਂਦੀ ਹੈ ਅਤੇ ਨਾ ਹੀ ਐਗਰੀਕਲਚਰਲ ਲੈਂਡ ਨੂੰ ਹੁਣ ਕੋਈ ਨੁਕਸਾਨ ਹੈ। ਸਟਿਲ ਉਹ ਕੰਮ ਕਰ ਰਹੇ ਨੇ ਇਹਦੇ ਉੱਤੇ, ਹੋਰ ਵੀ ਪਲਾਂਟਸ ਦੇ ਉੱਤੇ ਕੰਮ ਕਰ ਰਹੇ ਨੇ ਅਤੇ ਇਹ ਕੰਮ ਜਿਹੜਾ ਉਹਨਾਂ ਦਾ ਸ਼ਾਇਦ ਉਨੀ ਦੇਰ ਤੱਕ ਚੱਲਦਾ ਰਹੇਗਾ ਜਦ ਤੱਕ ਉਹਨੇ। ਅਤੇ ਇਹਦੇ ਨਾਲ ਨਾਲ ਇੱਕ ਚੀਜ਼ ਹੋਰ ਹੋਈ ਹੈ ਕਿ ਜਿਹੜਾ ਨਾ ਉਸ ਏਰੀਏ ਦੇ ਵਿੱਚ ਹੀਟ ਜਿੱਦਾਂ ਬਹੁਤ ਜ਼ਿਆਦਾ ਸੀ ਉਹ ਘਟਣੀ ਸ਼ੁਰੂ ਹੋਈ ਹੈ ਅਤੇ ਉਹਦੇ ਨਾਲ ਨਾਲ ਪਾਣੀ ਦੀ ਜਿਹੜੀ ਕਮੀ ਹੈ ਉਹ ਥੋੜ੍ਹੀ ਜਿਹੀ ਠੀਕ ਹੋਣੀ ਸ਼ੁਰੂ ਹੋਈ ਹੈ ਕਿਉਂਕਿ ਉਹਨਾਂ ਗ੍ਰੀਨ ਪੈਚਿਸ ਨੇ ਜਿਹੜਾ ਹੈ ਨਾ ਉਹ ਐਕਚੁਅਲ ਦੇ ਵਿੱਚ ਉੱਥੇ ਇੱਕ ਡਿਫਰੈਂਸ ਜਿਹੜਾ ਉਹ ਪੈਦਾ ਕੀਤਾ ਹੈ। ਔਰ ਇੱਕ ਚੀਜ਼ ਹੋਰ ਹੈ ਕਿ ਉਹਨਾਂ ਵਾਸਤੇ ਵੀ ਕਿਹਾ ਜਾਂਦਾ ਹੈ ਕਿ ਬਿਸ਼ਨੋਈ ਕਮਿਊਨਿਟੀ ਜਿਹੜੀ ਹੈ ਨਾ ਉਹ ਨੇਚਰ ਦੇ ਕਾਫੀ ਜ਼ਿਆਦਾ ਕਲੋਜ਼ ਰਹਿੰਦੀ ਹੈ, ਉਹ ਪੇੜ ਪੌਦਿਆਂ ਦੇ ਨਾਲ ਪਿਆਰ ਕਰਦੇ ਨੇ, ਜਾਨਵਰਾਂ ਦੇ ਨਾਲ ਪਿਆਰ ਕਰਦੇ ਨੇ ਔਰ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਬਚਾ ਕੇ ਰੱਖਣਾ ਇਹਦੇ ਬਾਰੇ 'ਚ ਜ਼ਰੂਰ ਸੋਚਦੇ ਨੇ ਉਹ। ਔਰ ਰਾਣਾ ਰਾਮ ਜੀ ਦੀ ਇਸ ਤਰੀਕੇ ਦੇ ਨਾਲ ਨੇਚਰ ਨੂੰ ਬਚਾਉਣ ਦੀ ਜਾਂ ਫਿਰ ਹੋਰ ਪੇੜ ਪੌਦੇ ਲਗਾਉਣ ਦੀ ਸ਼ੁਰੂਆਤ ਵੀ ਇਸੇ ਤਰੀਕੇ ਦੇ ਨਾਲ ਹੋਈ ਸੀ। ਇੱਕ ਫੈਮਿਲੀ ਫੰਕਸ਼ਨ ਦੇ ਵਿੱਚ ਸਿੰਪਲ ਡਿਸਕਸ਼ਨ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਮੋਟੀਵੇਸ਼ਨ ਆਈ ਕਿ ਮੈਂ ਇਹ ਕਰਨਾ ਅਤੇ ਉਹਨਾਂ ਨੇ ਕਰਕੇ ਦਿਖਾਇਆ। ਅਤੇ ਬਿਲਕੁਲ ਇਸ ਜਿਹੜੀ ਸਟੋਰੀ ਮੈਂ ਤੁਹਾਨੂੰ ਦੱਸੀ ਹੈ ਇਹਨੂੰ ਕਿੱਦਾਂ ਹੋਰ ਉਹ ਅੱਗੇ ਲੈ ਕੇ ਜਾਣਗੇ ਜਾਂ ਫਿਰ ਉਹਨਾਂ ਦੀਆਂ ਕੀ ਪਲੈਨਿੰਗਸ ਨੇ ਇਹਦੇ ਬਾਰੇ 'ਚ ਵੀ ਗੱਲ ਕਰਾਂਗੇ। ਅਤੇ ਬਿਲਕੁਲ ਇਸ ਖੂਬਸੂਰਤ ਜਿਹੇ ਟਰੈਕ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਲਵ ਯੂ ਜ਼ਿੰਦਗੀ ਔਰ ਬਹੁਤ ਹੀ ਇੱਕ ਮੋਟੀਵੇਸ਼ਨਲ ਜੀ ਕਹਾਣੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਸ ਪ੍ਰੋਗਰਾਮ ਦੇ ਵਿੱਚ। ਤੁਸੀਂ ਕਿਤੇ ਨਾ ਜਾਇਓ ਅਤੇ ਬਣੇ ਰਹੀਓ ਮੇਰੇ ਨਾਲ ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਰਾਣਾ ਰਾਮ, ਬਿਸ਼ਨੋਈ ਅਤੇ ਨੇਚਰ ਦੇ ਬਾਰੇ ਵਿੱਚ।

ਹਾਂਜੀ, ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ, ਅਤੇ ਅੱਜ ਅਸੀਂ ਗੱਲ ਕੀਤੀ ਇੱਕ ਬਹੁਤ ਹੀ ਇੰਸਪੀਰੇਸ਼ਨਲ ਸਟੋਰੀ ਦੇ ਬਾਰੇ ਵਿੱਚ, ਅਤੇ ਸਟੋਰੀ ਸੀਗੀ ਰਾਣਾ ਰਾਮ ਬਿਸ਼ਨੋਈ ਜੀ ਦੀ। 86 ਸਾਲ ਦੇ ਉਹ ਇੱਕ ਇੱਦਾਂ ਦੇ ਇਨਸਾਨ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ, ਮਤਲਬ ਉਹਨਾਂ ਨੇ ਇਸ ਚੀਜ਼ ਦਾ ਇੰਤਜ਼ਾਰ ਨਹੀਂ ਕੀਤਾ ਕਿ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸੁਵਿਧਾ ਮਿਲੇ ਜਾਂ ਫਿਰ ਕੋਈ ਸੋਰਸਿਸ ਮਿਲਣ ਜਾਂ ਚਾਰ ਲੋਕ ਨਾਲ ਲੱਗਣ ਅਤੇ ਉਹ ਕੁਝ ਕਰਨ, ਪਰ ਉਹਨਾਂ ਨੇ ਸਿਰਫ ਆਪਣੇ ਆਪ ਦੇ ਉੱਤੇ ਧਿਆਨ ਦਿੱਤਾ ਅਤੇ ਉਹਨਾਂ ਨੇ ਉਹ ਕੀਤਾ ਜੋ ਉਹ ਕਰ ਸਕਦੇ ਸੀਗੇ। ਅਤੇ ਬਸ ਉਹ ਕਹਿੰਦੇ ਨੇ ਕਿ ਮੇਰੀ ਇਹ ਜਰਨੀ ਜਿਹੜੀ ਹੈ ਇਹ ਕੰਟੀਨਿਊ ਰਹੇਗੀ, ਔਰ ਉਹ ਕਹਿੰਦੇ ਨੇ ਕਿ ਮੈਂ ਕਿਸੇ ਦੀ ਵੇਟ ਕੀਤੇ ਬਿਨਾਂ ਇੱਕ ਤੋਂ ਬਾਅਦ ਇੱਕ ਲਗਾਉਂਦਾ ਗਿਆ ਪਲਾਂਟ ਅਤੇ ਆਪਣੇ ਆਪ ਹੀ ਉਹ ਇੱਕ ਇੱਕ ਕਰਕੇ 27,000 ਤੱਕ ਪਹੁੰਚ ਗਏ। ਅਤੇ ਇੱਕ ਚੀਜ਼ ਮੈਂ ਹੁਣ ਇੱਥੇ ਜ਼ਰੂਰ ਕਹਿਣਾ ਚਾਹਾਂਗੀ ਕਿ ਮੈਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੇਖਿਆ ਕਿ ਰਾਜਸਥਾਨ ਦੇ ਵਿੱਚ ਲੋਕ ਹੌਲੀ ਹੌਲੀ ਬਹੁਤ ਅਵੇਅਰ ਹੋ ਰਹੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ 'ਚ, ਕਿ ਕਿਉਂਕਿ ਉਹਨਾਂ ਨੂੰ ਪਾਣੀ ਦੀ ਕੀਮਤ ਪਤਾ ਹੈ, ਉਹਨਾਂ ਨੇ ਪਾਣੀ ਦੀ ਕਮੀ ਨੂੰ ਹੈ ਨਾ ਝੱਲਿਆ, ਉਹਨਾਂ ਨੇ ਇਹ ਮਾਰੂਥਲ ਦੀ ਮਿੱਟੀ ਜਿਹੜੀ ਹੈ ਉਹ ਉਹਨਾਂ ਨੇ ਬਰਦਾਸ਼ਤ ਕੀਤੀ ਹੈ ਆਪਣੇ ਉੱਤੇ ਪੈਂਦੀ ਹੋਈ ਆਪਣੇ ਘਰਾਂ ਦੇ ਵਿੱਚ ਆਉਂਦੀ ਹੋਈ, ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਨੇ, ਇਸ ਕਰਕੇ ਉਹਨਾਂ ਚੀਜ਼ਾਂ ਦੀ ਵੈਲਿਊ ਨੂੰ ਸਮਝਦੇ ਨੇ, ਸਮਝਣ ਲੱਗ ਗਏ ਨੇ, ਔਰ ਹੌਲੀ ਹੌਲੀ ਉੱਥੇ ਅਵੇਅਰਨੈਸ ਜਿਹੜੀ ਹੈ ਆ ਰਹੀ ਹੈ, ਔਰ ਉੱਥੇ ਦੀ ਮਿੱਟੀ ਦੇ ਹਿਸਾਬ ਦੇ ਨਾਲ ਉੱਥੇ ਦੇ ਲੋਕ ਜਿਹੜੇ ਨੇ ਉਹ ਪਲਾਂਟੇਸ਼ਨ ਕਰ ਰਹੇ ਨੇ, ਔਰ ਹੌਲੀ ਹੌਲੀ ਜਿਹੜੇ ਨੇ ਪੋਜ਼ਿਟਿਵ ਰਿਜ਼ਲਟਸ ਉਹਨਾਂ ਨੂੰ ਉੱਥੇ ਮਿਲ ਵੀ ਰਹੇ ਨੇ। ਔਰ ਉੱਥੇ ਅਸੀਂ ਇੱਧਰ ਨੂੰ ਪੰਜਾਬ ਵੱਲ ਨੂੰ ਜੇ ਮੈਂ ਦੇਖਾਂ ਨਾ, ਤਾਂ ਅਸੀਂ ਥੋੜ੍ਹੇ ਜਿਹੇ ਲਾਪਰਵਾਹ ਇਹਨਾਂ ਚੀਜ਼ਾਂ ਤੋਂ, ਕਿਉਂਕਿ ਅਸੀਂ ਇਹਨਾਂ ਚੀਜ਼ਾਂ ਨੂੰ ਨਾ ਬਹੁਤ ਤਾਤ ਦੇ ਵਿੱਚ ਦੇਖਿਆ। ਸਾਨੂੰ ਮਿੱਟੀ ਉਪਜਾਊ ਮਿਲੀ, ਸਾਨੂੰ ਪਾਣੀ ਖੁੱਲ੍ਹਾ ਮਿਲਿਆ, ਸਾਨੂੰ ਪਰਮਾਤਮਾ ਦੀ ਮਿਹਰ ਦੇ ਨਾਲ ਬਹੁਤ ਸਾਰੇ ਸੋਰਸਿਸ ਮਿਲੇ, ਪਰ ਹੁਣ ਜਿਹੜੀ ਸਿਚੁਏਸ਼ਨ ਹੈ ਉਹ ਸੇਮ ਨਹੀਂ ਹੈ, ਹੁਣ ਸਿਚੁਏਸ਼ਨ ਜਿਹੜੀ ਹੈ ਬਦਲ ਰਹੀ ਹੈ, ਇਸ ਕਰਕੇ ਸਾਨੂੰ ਵੀ ਉਸ ਸਿਚੁਏਸ਼ਨ ਦੇ ਨਾਲ ਬਦਲਣਾ ਪੈਣਾ ਹੈ ਅਤੇ ਬਦਲਣਾ ਚਾਹੀਦਾ ਵੀ ਹੈ ਸਾਨੂੰ। ਅਤੇ ਕਿਉਂ ਨਾ ਕੋਸ਼ਿਸ਼ ਕਰੀਏ ਕਿ ਅਸੀਂ ਵੀ ਆਪਣੇ ਆਸ ਪਾਸ ਕਮ ਸੇ ਕਮ ਜ਼ਿਆਦਾ ਨਹੀਂ ਤਾਂ ਜਿੰਨਾ ਹੋ ਸਕੇ ਐਟਲੀਸਟ ਪਲਾਂਟੇਸ਼ਨ ਕਰਦੇ ਰਹੀਏ। ਪਰ ਪਲੀਜ਼, ਇਹ ਵੀ ਇੱਕ ਚੀਜ਼ ਬਹੁਤ ਧਿਆਨ 'ਚ ਰੱਖਣ ਵਾਲੀ ਹੈ ਜਿਹੜੀ ਸਾਨੂੰ ਇਸ ਸਟੋਰੀ ਤੋਂ ਮਿਲਦੀ ਹੈ ਸਿੱਖਣ ਨੂੰ ਰਾਣਾ ਰਾਮ ਜੀ ਦੀ, ਕਿ ਬਹੁਤ ਜ਼ਿਆਦਾ ਫੈਂਸੀ ਪਲਾਂਟਸ ਦੇ ਉੱਤੇ, ਇੰਗਲਿਸ਼ ਪਲਾਂਟਸ ਦੇ ਉੱਤੇ ਕੰਮ ਕਰਨ ਦੀ ਬਜਾਏ ਜੇ ਅਸੀਂ ਬੇਸਿਕ ਪੇੜ ਪੌਦਿਆਂ ਦੇ ਉੱਤੇ ਕੰਮ ਕਰੀਏ ਤਾਂ ਸ਼ਾਇਦ ਸਾਡੇ ਵਾਸਤੇ ਉਹ ਬਹੁਤ ਜ਼ਿਆਦਾ ਈਜ਼ੀ ਹੋ ਜਾਏਗਾ ਮੇਨਟੇਨ ਕਰਨਾ ਵੀ ਉਹਨਾਂ ਨੂੰ, ਔਰ ਬਹੁਤ ਜਲਦੀ ਉਹ ਗਰੋ ਵੀ ਕਰ ਜਾਣਗੇ ਥੋੜ੍ਹੀ ਮਿਹਨਤ ਦੇ ਨਾਲ। ਕਿਉਂਕਿ ਜ਼ਿੰਦਗੀ ਨੂੰ ਪਿਆਰ ਉਦੋਂ ਹੀ ਕੀਤਾ ਜਾ ਸਕਦਾ ਜੇ ਅਸੀਂ ਜ਼ਿੰਦਗੀ ਨੂੰ ਪਿਆਰ ਕਰਦੇ ਹਾਂ, ਮਤਲਬ ਅਤੇ ਅਸੀਂ ਉਦੋਂ ਹੀ ਸ਼ੋਅ ਕਰ ਸਕਦੇ ਹਾਂ ਨਾ ਜਦੋਂ ਅਸੀਂ ਜ਼ਿੰਦਗੀ ਦੇ ਵਾਸਤੇ ਆਪਣੀ ਅਤੇ ਆਪਣੀ ਆਉਣ ਵਾਲੀ ਜਨਰੇਸ਼ਨ ਦੀ ਜ਼ਿੰਦਗੀ ਵਾਸਤੇ ਕੁਛ ਚੰਗਾ ਕਰੀਏ, ਕੁਝ ਮੀਨਿੰਗਫੁਲ ਕਰੀਏ ਜਿਹਦਾ ਫਾਇਦਾ ਸਾਨੂੰ ਵੀ ਹੋਵੇ ਅਤੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਨੂੰ ਵੀ ਹੋਵੇ। ਅਸੀਂ ਨੇਚਰ ਬਚਾ ਜਾਈਏ, ਪਾਣੀ ਬਚਾ ਜਾਈਏ, ਤਾਂ ਕਿ ਆਉਣ ਵਾਲੇ ਬੱਚੇ, ਆਉਣ ਵਾਲੀਆਂ ਨਸਲਾਂ ਜਿਹੜੀਆਂ ਨੇ ਉਹ ਤੰਦਰੁਸਤ ਰਹਿਣ ਅਤੇ ਖੁਸ਼ ਰਹਿਣ ਅਤੇ ਸਵਸਥ ਰਹਿਣ।

ਇੱਦਾਂ ਦੀਆਂ ਕਹਾਣੀਆਂ ਬਹੁਤ ਜ਼ਿਆਦਾ ਇੰਸਪਾਇਰ ਕਰ ਜਾਂਦੀਆਂ ਨੇ, ਅਤੇ ਉਮੀਦ ਹੈ ਕਿ ਤੁਸੀਂ ਵੀ ਇਸ ਸਟੋਰੀ ਦੇ ਉੱਤੋਂ ਦੀ ਕੁਝ ਸਿੱਖਿਆ ਹੋਏਗਾ। ਇਸ ਸਟੋਰੀ ਦੇ ਸੁਣਨ ਤੋਂ ਬਾਅਦ ਵਿੱਚ ਇੱਕ ਚੀਜ਼ ਵੀ ਜੇ ਅਸੀਂ ਆਪਣੇ ਆਸ ਪਾਸ ਅਪਲਾਈ ਕਰਨਾ ਸਟਾਰਟ ਕਰ ਦਿੰਦੇ ਹਾਂ ਤਾਂ ਮੈਨੂੰ ਲੱਗਦਾ ਕਿ ਅਸੀਂ ਕਾਫੀ ਜ਼ਿਆਦਾ ਸੁਧਾਰ ਲੈ ਕੇ ਆ ਸਕਦੇ ਹਾਂ ਆਪਣੇ ਆਸ ਪਾਸ ਦੇ ਮਾਹੌਲ ਦੇ ਵਿੱਚ। ਜੀ ਹਾਂ, ਪ੍ਰੋਗਰਾਮ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਹੁਣੇ, ਅਤੇ ਉਸ ਤੋਂ ਬਾਅਦ ਵਿੱਚ ਆਉਂਦੀ ਹਾਂ ਮੈਂ ਵਾਪਸ। ਫਿਲਹਾਲ ਹਰਜੀਤ ਹਰਮਨ ਜੀ ਦਾ ਬਹੁਤ ਹੀ ਸੋਹਣਾ ਜਿਹਾ ਗੀਤ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ।

ਤੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਨੂੰ ਤੁਸੀਂ ਇੰਜੋਏ ਕੀਤਾ ਆਪਣੀ ਦੋਸਤ ਵੰਦਨਾ ਦੇ ਨਾਲ, ਤੇ ਅੱਜ ਇਸ ਆਖਰੀ ਗੀਤ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲਵਾਂਗੀ। ਮਿਲਾਂਗੇ ਫਿਰ ਕਿਸੇ ਦਿਨ ਕੁਝ ਨਵੀਆਂ ਕਹਾਣੀਆਂ, ਨਵੀਆਂ ਗੱਲਾਂ ਬਾਤਾਂ ਦੇ ਨਾਲ। ਫਿਲਹਾਲ ਮੈਨੂੰ ਦਿਓ ਇਜਾਜ਼ਤ, ਤੇ ਉਮੀਦ ਹੈ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਅਮਲ ਕਰੀਏ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰੀਏ। ਤਦ ਤੱਕ ਦੇ ਲਈ ਰੱਬ ਰਾਖਾ।

106.67 ਮੈਗਾਹਰਟਜ਼ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਸ਼ਾਮ ਦੇ 7 ਵੱਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਹੈ। ਯੁਵਾ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਨੇ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ 'ਤੇ ਇੱਕ ਵਾਹਨ ਦੇ ਟਰੱਕ ਨਾਲ ਟਕਰਾ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਅਤੇ ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਇਹ ਸਨ ਐਫ ਐਮ ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਜੀ ਦੋਸਤੋ, ਕੀ ਹਾਲ ਚਾਲ ਹੈ ਜੀ? ਸਟੂਡੀਓ ਦੀ ਘੜੀ ਦੇ ਵਿੱਚ 7:04 ਹੋ ਚੁੱਕੇ ਨੇ ਅਤੇ ਪ੍ਰੋਗਰਾਮ ਫਿਲਮੀ ਦੁਨੀਆ ਦਾ ਆਗਾਜ਼ ਹੋ ਚੁੱਕਿਆ ਹੈ ਜੀ। ਤੁਹਾਡਾ ਦੋਸਤ ਕੁਲਦੀਪ ਤੁਹਾਡੇ ਨਾਲ ਜੁੜ ਚੁੱਕਿਆ ਹੈ ਔਰ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜੀ ਫਿਲਮੀ ਦੁਨੀਆ। ਔਰ ਫਿਲਮੀ ਦੁਨੀਆ ਦੇ ਵਿੱਚ ਤੁਹਾਨੂੰ ਅਸੀਂ ਲੈ ਕੇ ਚੱਲਦੇ ਹਾਂ ਜੀ ਫਿਲਮੀ ਜਗਤ ਦੇ ਵਿੱਚ, ਔਰ ਮਸ਼ਹੂਰ ਕਲਾਕਾਰਾਂ, ਅਦਾਕਾਰ, ਆਰਟਿਸਟ, ਲੇਖਕ, ਸਭ ਉਹਨਾਂ ਬਾਰੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਦੇ ਹਾਂ ਜੀ। ਔਰ ਅੱਜ ਜਿਹੜੀ ਸ਼ੁਰੂਆਤ ਕਰਨੀ ਹੈ ਉਹ ਵੀ ਕੁਛ ਇੱਕ ਮਸ਼ਹੂਰ ਲੇਖਕ ਅਤੇ ਕਹਾਣੀਕਾਰ, ਗੀਤਕਾਰ, ਸੰਵਾਦ ਲੇਖਕ, ਜੋ ਮਰਜ਼ੀ ਕਰ, ਮਤਲਬ ਮਲਟੀ ਟੈਲੈਂਟਿਡ ਪਰਸਨ ਦੇ ਬਾਰੇ ਆਪਾਂ ਅੱਜ ਗੱਲ ਕਰ

ਨਹੀਂ ਹੈ ਜੀ। ਔਰ ਥੋੜ੍ਹੀ ਇੰਟਰਸਟਿੰਗ ਗੱਲ ਹੋਰ, ਸ਼ੁਰੂਆਤ ਮੈਂ ਥੋੜ੍ਹੀ ਇੰਟਰਸਟਿੰਗ ਤਰੀਕੇ ਨਾਲ ਕਰਨੀ ਹੈ। ਇੱਕ ਮਹਾਨ ਕਲਾਕਾਰ ਬਾਰੇ ਅਸੀਂ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ, ਔਰ ਸ਼ੁਰੂਆਤ ਜਿਹੜੀ ਹੈ ਉਹ ਇਸ ਤਰੀਕੇ ਨਾਲ ਕਰਨੀ ਹੈ, ਕਿਉਂਕਿ ਅਸੀਂ ਛੋਟੇ ਹੁੰਦੇ ਤੋਂ ਨਾ ਸਕੂਲ 'ਚ ਜਾਂਦੇ ਸੀ, ਔਰ ਸਕੂਲ ਜਾਂਦਿਆਂ ਹੀ ਇੱਕ ਅਸੀਂ ਪ੍ਰੇਅਰ ਦੇ ਵਿੱਚ ਖੜ੍ਹੇ ਹੁੰਦੇ, ਪ੍ਰੇਅਰ ਜਿਹਨੂੰ ਕਹਿੰਦੇ ਆ, PT ਹੁੰਦੀ ਸੀ, ਉਸ ਤੋਂ ਪਹਿਲਾਂ ਪ੍ਰੇਅਰ ਹੁੰਦੀ ਸੀ, ਔਰ ਇੱਕ ਪ੍ਰੇਅਰ ਜਿਹੜੀ ਹੈ ਨਾ ਉਹ ਤੁਹਾਨੂੰ ਮੈਂ ਸੁਣਾਉਣੀ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਕਿ ਅੱਜ ਜਿਹੜੀ ਆ ਅਸੀਂ ਕਿਹਨਾਂ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ। ਸੋ ਆਓ ਪਹਿਲੇ ਅਸੀਂ ਸੁਣਦੇ ਹਾਂ ਇੱਕ ਪ੍ਰੇਅਰ। ਪ੍ਰੇਅਰ ਮੈਂ ਤੁਹਾਨੂੰ ਸੁਣਾਉਣੀ ਹੈ ਸਿੱਧੀ, ਦੱਸਾਂਗਾ ਨਹੀਂ ਕਿਹੜੀ ਪ੍ਰੇਅਰ ਆ। ਤੁਸੀਂ ਹਜੇ ਵੀ ਉਹ ਪ੍ਰੇਅਰ, ਕਈ ਸਕੂਲਾਂ ਦੇ ਵਿੱਚ ਹਲੇ ਵੀ ਉਹ ਪ੍ਰੇਅਰ ਜਿਹੜੀ ਆ ਬੋਲੀ ਜਾਂਦੀ ਹੋਏਗੀ, ਕਈ ਵਾਰੀ ਕਈ ਵੀ ਸ਼ੁਭ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਇਹ ਬੋਲੀ ਜਾਂਦੀ ਹੋਏਗੀ। ਸੋ ਸਟਾਰਟ ਕਰਦੇ ਹਾਂ ਇਸ ਪ੍ਰੇਅਰ ਤੋਂ।

ਹਾਂਜੀ ਦੋਸਤੋ, ਇਹ ਪ੍ਰੇਅਰ ਕਿਸ ਕਿਸ ਨੂੰ ਯਾਦ ਹੈ ਜੀ? ਬਿਲਕੁਲ ਜੀ, ਜਦੋਂ ਵੀ ਅਸੀਂ ਸਕੂਲ ਜਾਂ ਕਿਸੇ ਵੀ ਫੰਕਸ਼ਨ ਦੇ ਉੱਤੇ ਹੁੰਦੇ ਸੀ ਤਾਂ ਸਟਾਰਟਿੰਗ ਦੇ ਵਿੱਚ ਇਹ ਪ੍ਰੇਅਰ ਜਿਹੜੀ ਆ ਗਾਈ ਜਾਂਦੀ ਸੀ। ਇਸ ਨੂੰ ਗਾਇਆ ਹੈ ਜੀ ਸੁਮਨ ਕਲਿਆਣਪੁਰ ਜੀ ਨੇ, ਔਰ ਲਿਖਿਆ ਕਿਹਨਾਂ ਨੇ ਜੀ? ਜਿਨ੍ਹਾਂ ਨੇ ਲਿਖਿਆ ਹੈ, ਜਿਹੜੇ ਮਹਾਨ ਲੇਖਕ ਨੇ, ਅੱਜ ਉਹਨਾਂ ਦੀ ਹੀ ਅਸੀਂ ਗੱਲ ਕਰਨੀ ਹੈ ਜੀ। ਬਿਲਕੁਲ ਜੀ, ਰਜਿੰਦਰ ਕ੍ਰਿਸ਼ਨ ਦੁੱਗਲ ਜੀ ਦੇ ਬਾਰੇ ਜੀ। ਬਿਲਕੁਲ ਜੀ, ਰਜਿੰਦਰ ਕ੍ਰਿਸ਼ਨ ਜੀ ਜਿਹੜੇ ਨੇ ਦੁੱਗਲ ਫੈਮਿਲੀ ਦੇ ਹੈ, ਔਰ ਇਹਨਾਂ ਦਾ ਜਨਮ ਜਿਹੜਾ ਹੈ 6 ਜੂਨ 1919 ਵਿੱਚ ਹੋਇਆ ਸੀ, ਯਾਨੀ ਅੱਜ ਹੀ ਦੇ ਦਿਨ ਹੋਇਆ ਸੀ। ਜਲਾਲਪੁਰ ਜਤਨ ਪੰਜਾਬ ਦੇ ਵਿੱਚ ਹੋਇਆ ਸੀ, ਬ੍ਰਿਟਿਸ਼ ਇੰਡੀਆ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ, ਪੰਜਾਬ ਦੇ ਵਿੱਚ। ਔਰ ਇਹਨਾਂ ਨੇ ਤਕਰੀਬਨ 1600 ਤੋਂ ਵੱਧ ਗੀਤ ਅਤੇ ਸੈਂਕੜੀਆਂ ਫਿਲਮਾਂ ਲਈ ਲੇਖਨ ਕੀਤਾ ਹੈ ਜੀ। ਰਜਿੰਦਰ ਕ੍ਰਿਸ਼ਨ ਜੀ ਜਿਨ੍ਹਾਂ ਨੇ ਹਿੰਦੀ ਫਿਲਮ ਜਗਤ ਦੇ ਉਹ ਮਹਾਨ ਰਚਨਾਕਾਰ ਨੇ ਜਿਨ੍ਹਾਂ ਨੇ ਆਪਣੇ ਸ਼ਬਦਾਂ ਨਾਲ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਥਾਂ ਬਣਾਈ। ਉਹ ਸਿਰਫ ਗੀਤਕਾਰ ਹੀ ਨਹੀਂ ਸਨ, ਸਗੋਂ ਕਹਾਣੀਕਾਰ, ਸਕਰੀਨ ਪਲੇ ਲੇਖਕ ਅਤੇ ਸੰਵਾਦ ਲੇਖਕ ਵੀ ਸਨ।

ਲਗਭਗ 4 ਦਹਾਕਿਆਂ ਦੇ ਆਪਣੇ ਫਿਲਮੀ ਸਫ਼ਰ ਦੌਰਾਨ ਉਹਨਾਂ ਨੇ ਕਾਫ਼ੀ ਕੰਮ ਕੀਤਾ ਹੈ। ਔਰ ਜਿਹੜੀ ਸ਼ੁਰੂਆਤ ਮੈਂ ਤੁਹਾਨੂੰ ਦੱਸੀ ਹੈ, ਜਿਸ ਤੋਂ ਅਸੀਂ ਹਰ ਸਕੂਲ ਦੀ ਪ੍ਰੇਅਰ ਦੇ ਵਿੱਚ ਇਸ ਨੂੰ ਗਾਇਆ ਜਾਂਦਾ ਸੀ, ਉਹ ਤੁਸੀਂ ਆਪ ਸਮਝ ਸਕਦੇ ਹੋ ਉਹ ਲਿਖਿਆ ਜਿਨ੍ਹਾਂ ਨੇ ਔਰ ਕਿੰਨੀ ਉਸ ਦੇ ਵਿੱਚ ਪਾਵਰ ਹੈ ਉਸ ਪ੍ਰੇਅਰ ਦੇ ਵਿੱਚ। ਰਜਿੰਦਰ ਜੀ ਸਕੂਲੀ ਦਿਨਾਂ ਵਿੱਚ ਹੀ ਉਹ ਸ਼ਾਇਰੀ ਲਿਖਣ ਲੱਗ ਪਏ ਸੀ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਨੇ ਸ਼ਿਮਲਾ ਮਿਊਨਸੀਪਲ ਕਮੇਟੀ ਵਿੱਚ ਕਲਰਕ ਵਜੋਂ ਨੌਕਰੀ ਵੀ ਕੀਤੀ। ਇਸ ਦੌਰਾਨ ਉਹ ਉਰਦੂ ਅਤੇ ਹਿੰਦੀ ਸਾਹਿਤ ਦਾ ਗੰਭੀਰ ਅਧਿਐਨ ਕਰਦੇ ਰਹੇ। ਉਹਨਾਂ ਦੀ ਲਿਖਤ ਉੱਤੇ ਉਰਦੂ ਦੇ ਮਹਾਨ ਸ਼ਾਇਰਾਂ ਅਤੇ ਹਿੰਦੀ ਕਵਿਆਂ ਦਾ ਡੂੰਘਾ ਪ੍ਰਭਾਵ ਸੀ। ਕਵਿਤਾ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਉਹਨਾਂ ਦੀ ਰੂਟੀਨ ਬਣ ਗਿਆ ਸੀ ਅਤੇ ਜਲਦੀ ਹੀ ਉਹ ਇੱਕ ਉੱਭਰਦੇ ਕਵੀ ਵਜੋਂ ਪਹਿਚਾਣੇ ਜਾਣ ਲੱਗ ਪਏ। ਉਸ ਤੋਂ ਬਾਅਦ 1940 ਦੇ ਦਹਾਕਿਆਂ ਦੇ ਮੱਧ ਵਿੱਚ ਉਹ ਮੁੰਬਈ ਪਹੁੰਚੇ। ਉਸ ਸਮੇਂ ਬਹੁਤ ਸਾਰੇ ਨੌਜਵਾਨ ਫਿਲਮਾਂ ਵਿੱਚ ਆਪਣੀ ਕਿਸਮਤ ਅਜ਼ਮਾਉਣ ਲਈ ਮੁੰਬਈ ਜਾਂਦੇ ਸੀ। ਰਜਿੰਦਰ ਜੀ ਨੇ ਵੀ ਲੇਖਕ ਬਣਨ ਦਾ ਸੁਪਨਾ ਸੀ ਔਰ ਉਹ ਵੀ ਉਹ ਸੁਪਨਾ ਲੈ ਕੇ ਫਿਲਮ ਜਗਤ ਵਿੱਚ ਉਹਨਾਂ ਨੇ ਕਦਮ ਰੱਖਿਆ। ਉਹਨਾਂ ਦੀ ਪਹਿਲੀ ਫਿਲਮ ਸਕਰੀਨ ਪਲੇਅ ਲੇਖਕ ਵਜੋਂ ਜਨਤਾ 1947 ਸੀ ਔਰ ਗੀਤਕਾਰ ਵਜੋਂ ਜ਼ੰਜੀਰ 1947। ਜਲਦੀ ਹੀ ਉਹਨਾਂ ਦੀ ਪ੍ਰਤਿਭਾ ਨੂੰ ਪਛਾਣ ਮਿਲਣੀ ਸ਼ੁਰੂ ਹੋ ਗਈ ਔਰ ਉਹਨਾਂ ਦੀ ਜਿਹੜੀ ਲਿਖਤ ਹੈ ਉਹਨਾਂ ਨੇ ਗਾਂਧੀ ਜੀ ਨੂੰ ਸ਼ਰਧਾਂਜਲੀ ਵੀ ਦਿੱਤੀ। ਮਹਾਤਮਾ ਗਾਂਧੀ ਜੀ ਦੀ ਜਿਹੜੇ ਜਾਣ ਤੋਂ ਬਾਅਦ ਰਜਿੰਦਰ ਕਿਸ਼ਨ ਜੀ ਨੇ ਸੁਣੋ ਸੁਣੋ ਇਹ ਦੁਨੀਆ ਵਾਲੋ ਬਾਪੂ ਕੀ ਇਹ ਅਮਰ ਕਹਾਣੀ ਗੀਤ ਵੀ ਲਿਖਿਆ ਜਿਹੜਾ ਕਿ ਬਹੁਤ ਜ਼ਿਆਦਾ ਮਸ਼ਹੂਰ ਹੋਇਆ। ਇਸ ਨੂੰ ਗਾਇਆ ਜਿਹੜਾ ਰਫੀ ਸਾਹਿਬ ਜੀ ਨੇ ਗਾਇਆ ਔਰ ਉਹਨਾਂ ਦੀ ਆਵਾਜ਼ 'ਚ ਤੁਹਾਨੂੰ ਪਤਾ ਹੀ ਹੈ ਇੱਕ ਅਲੱਗ ਹੀ ਜਾਦੂ ਹੈ ਔਰ ਸੁਨਹਿਰੀ ਜਿਹੜਾ ਸਫ਼ਰ ਉਹਨਾਂ ਦਾ ਸ਼ੁਰੂ ਹੋਇਆ ਜੀ 1949 ਵਿੱਚ ਜਦੋਂ ਆਈ ਜੀ ਫਿਲਮ ਕਿਹੜੀ ਬੜੀ ਬਹਿਣ ਜੀ। ਬਿਲਕੁਲ ਜੀ, ਉੱਥੋਂ ਬੜੀ ਬਹਿਣ ਦੇ ਨਾਲ ਹੀ ਲਾਹੌਰ ਜਿਹੜੀ ਫਿਲਮ ਹੈ ਉਹ ਆਈ ਔਰ ਰਜਿੰਦਰ ਕ੍ਰਿਸ਼ਨ ਜੀ ਨੂੰ ਸਫਲ ਗੀਤਕਾਰਾਂ ਦੀ ਪਹਿਲੀ ਕਤਾਰ ਵਿੱਚ ਲਿਆ ਕੇ ਖੜਾ ਕੀਤਾ। ਦੋਸਤੋ, ਰਜਿੰਦਰ ਜੀ ਦੇ ਬਾਰੇ ਹੋਰ ਵੀ ਗੱਲਾਂ ਬਹੁਤ ਸਾਰੀਆਂ ਨੇ ਔਰ ਕਰਾਂਗੇ ਤੁਹਾਡੇ ਨਾਲ, ਪਰ ਬੜੀ ਬਹਿਣ ਫਿਲਮ ਦਾ ਇੱਕ ਗੀਤ ਸੁਣ ਲੈਂਦੇ ਹਾਂ ਮੰਗੇਸ਼ਕਰ, ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ। ਚੁੱਪ ਚੁੱਪ ਖੜੇ ਹੋ ਜ਼ਰੂਰ ਕੋਈ ਬਾਤ ਹੈ ਜੀ, ਬਿਲਕੁਲ ਜੀ ਬਹੁਤ ਮਸ਼ਹੂਰ ਗੀਤ ਹੈ, ਆਓ ਸੁਣਦੇ ਹਾਂ ਜੀ ਇਹ ਗੀਤ ਜਿਹੜਾ ਲਿਖਿਆ ਜੀ ਰਜਿੰਦਰ ਜੀ ਨੇ।

ਚੁੱਪ ਚੁੱਪ ਖੜੇ ਹੋ ਜ਼ਰੂਰ ਕੋਈ ਬਾਤ ਹੈ, ਬੜੀ ਬੜਾ ਹੀ ਮਸ਼ਹੂਰ ਗੀਤ ਇਹ ਰਿਹਾ ਹੈ ਔਰ ਹਾਲੇ ਵੀ ਇਹ ਕਾਫੀ ਲੋਕ ਕਾਫੀ ਜਿਹੜੇ ਇਹਨਾਂ ਨੂੰ ਪਸੰਦ ਕਰਦੇ ਨੇ ਗੀਤਕਾਰਾਂ ਨੂੰ ਔਰ ਸੰਗੀਤਕਾਰਾਂ ਨੂੰ, ਉਹਨਾਂ ਨੂੰ ਇਹ ਗੀਤ ਹਾਲੇ ਵੀ ਬਹੁਤ ਜ਼ਿਆਦਾ ਪਸੰਦ ਹੈ। ਦੋਸਤੋ ਗੱਲ ਕਰ ਰਹੇ ਹਾਂ ਜੀ ਰਜਿੰਦਰ ਕ੍ਰਿਸ਼ਨ ਜੀ ਦੇ ਬਾਰੇ। ਉਹਨਾਂ ਦੇ ਗੀਤ ਸਧਾਰਨ ਭਾਸ਼ਾ ਵਿੱਚ ਹੁੰਦੇ ਸੀ ਪਰ ਭਾਵਨਾਵਾਂ ਨਾਲ ਭਰਪੂਰ। ਇਹੀ ਕਾਰਨ ਸੀ ਕਿ ਆਮ ਲੋਕ ਉਹਨਾਂ ਦੇ ਗੀਤਾਂ ਨਾਲ ਤੁਰੰਤ ਜੁੜ ਜਾਂਦੇ ਸੀ। ਸ਼੍ਰੀ ਰਾਮ ਚੰਦਰ ਜੀ ਨਾਲ ਉਹਨਾਂ ਦੀ ਸੁਨਹਿਰੀ ਜੋੜੀ ਵੀ ਬਣੀ। ਰਜਿੰਦਰ ਕਿਸ਼ਨ ਜੀ ਦੀ ਸਭ ਤੋਂ ਮਸ਼ਹੂਰ ਜੋੜੀ ਸੰਗੀਤਕਾਰ ਸੀ ਰਾਮ ਚੰਦਰਾ ਨਾਲ ਬਣੀ। ਦੋਵਾਂ ਨੇ ਮਿਲ ਕੇ ਅਨੇਕਾਂ ਅਮਰ ਗੀਤ ਦਿੱਤੇ। ਜਿਹੜੀਆਂ ਪ੍ਰਸਿੱਧ ਫਿਲਮਾਂ ਵਿੱਚ ਉਹਨਾਂ ਨੇ ਕੰਮ ਕੀਤਾ ਉਹ ਹੈ ਜੀ ਅਲਬੇਲਾ, ਅਨਾਰਕਲੀ, ਆਜ਼ਾਦ। ਇਹਨਾਂ ਫਿਲਮਾਂ ਦੇ ਗੀਤ ਅੱਜ ਵੀ ਰੇਡੀਓ ਅਤੇ ਸੰਗੀਤ ਪ੍ਰੇਮੀਆਂ ਦੀਆਂ ਪਲੇਲਿਸਟਾਂ ਵਿੱਚ ਸੁਣੇ ਜਾਂਦੇ ਨੇ। ਇਸ ਤੋਂ ਇਲਾਵਾ ਇਹਨਾਂ ਨੇ ਮਦਨ ਮੋਹਨ ਜੀ ਨਾਲ ਵੀ ਬਹੁਤ ਅਦਭੁਤ ਰਚਨਾਵਾਂ ਜਿਹੜੀਆਂ ਆ ਉਹ ਕੀਤੀਆਂ ਜੀ। ਉਹਨਾਂ ਨੇ ਮਦਨ ਮੋਹਨ ਜੀ ਨਾਲ 40 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਇਹ ਜੋੜੀ ਖਾਸ ਕਰਕੇ ਗਜ਼ਲਾਂ ਅਤੇ ਭਾਵਪੂਰਨ ਗੀਤਾਂ ਲਈ ਮਸ਼ਹੂਰ ਰਹੀ। ਪ੍ਰਸਿੱਧ ਗੀਤ ਰਹੇ ਜਾਣਾ ਥਾ ਹਮਸੇ ਦੂਰ, ਉਨਕੋ ਯੇ ਸ਼ਿਕਾਇਤ ਹੈ, ਯੂੰ ਹਸਰੋ ਤੋਂ ਕੇ ਦਾਗ। ਇਹ ਗੀਤ ਅੱਜ ਵੀ ਗਜ਼ਲ ਪ੍ਰੇਮੀਆਂ ਦੇ ਦਿਲਾਂ ਉੱਤੇ ਰਾਜ ਕਰਦੇ ਨੇ। ਰਜਿੰਦਰ ਕਿਸ਼ਨ ਜੀ ਨੇ ਅਣਗਿਣਤ ਫਿਲਮਾਂ ਯਾਨੀ ਕਿ 1600 ਤੋਂ ਵੱਧ ਅਸੀਂ ਗੱਲ ਕਰ ਹੀ ਚੁੱਕੇ ਹਾਂ, ਉਹਨਾਂ ਫਿਲਮਾਂ ਦੇ ਵਿੱਚ ਕੰਮ ਕੀਤਾ। ਜਿਵੇਂ ਕਿ ਮੇਰੇ ਕੋਲ ਲਿਸਟ ਹੈ, ਅੱਲਾ ਰੱਖਾ, ਖੇਲ ਮੁਹੱਬਤ ਕਾ, ਧਰਮ ਅਧਿਕਾਰੀ, ਸਿਲਸਿਲਾ, ਪੋਂਗਾ ਪੰਡਿਤ, ਨਿਆ ਦਿਨ ਨਈ ਰਾਤ, ਗੀਤਾ, ਮੇਰਾ ਨਾਮ, ਜਵਾਰ ਭਾਟਾ, ਰਾਖੀ, ਬਿੰਦੀਆ, ਲਵਿਨ ਸ਼ਿਮਲਾ, ਮਾਂ ਬਾਪ, ਅਦਾਲਤ, ਜੇਲਰ, ਕਾਫੀ ਜ਼ਿਆਦਾ। ਉਸ ਤੋਂ ਇਲਾਵਾ ਜਿਹੜੇ ਹਿੰਦੀ ਫਿਲਮੀ ਸੌਂਗ ਜਿਹੜੇ ਇਹਨਾਂ ਦੇ ਫੇਮਸ ਰਹੇ ਨੇ, ਫੇਮਸ ਕੀ ਜਿਹੜੇ ਸਾਰੇ ਮਤਲਬ ਵੈਸੇ ਸਾਰੇ ਹੀ ਸੌਂਗ ਇਹਨਾਂ ਦੇ ਫੇਮਸ ਹੈ। ਹਮ ਪਿਆਰ ਮੇਂ ਚੱਲਨੇ ਵਾਲੋਂ ਕੋ, ਵੋ ਪਿਆਸ ਰਹੇ ਵੋ ਪਾਸ ਰਹੇ ਜਾਂ ਦੂਰ, ਚੁੱਪ ਚੁੱਪ ਖੜੇ ਹੋ, ਇਹ ਜ਼ਿੰਦਗੀ ਉਸੀ ਕੀ ਹੈ, ਜ਼ਿੰਦਗੀ ਪਿਆਰ ਕੀ ਦੋ ਚਾਰ ਘੜੀ ਹੋਤੀ ਹੈ, ਸ਼ਾਮ ਢਲੇ ਖਿੜਕੀ ਤਲੇ, ਮੇਰੇ ਪਿਆ ਗਏ ਰੰਗੂਨ, ਇਹ ਹਵਾ ਯੇ ਰਾਤ ਯੇ ਚਾਂਦਨੀ, ਮੇਰੇ ਦਿਲ ਯੇ ਪੁਕਾਰੇ, ਆ ਜਾ ਨਾ ਬੋਲੇ ਰਾ ਨਾ ਬੋਲੇ ਰੇ ਨਾ ਬੋਲੇ ਰੇ। ਇਸ ਤੋਂ ਇਲਾਵਾ ਕਈ ਹੋਰ ਵੀ ਗੀਤ ਨੇ, ਬਹੁਤ ਲੰਬੀ ਲਿਸਟ ਹੈ, ਜੇ ਮੈਂ ਦੱਸਣ ਲੱਗ ਪਿਆ ਤਾਂ ਸ਼ਾਇਦ ਪ੍ਰੋਗਰਾਮ ਇੱਥੇ ਹੀ ਖਤਮ ਹੋ ਜਾਏਗਾ। ਇਸ ਤੋਂ ਇਲਾਵਾ ਰਜਿੰਦਰ ਜੀ ਨੂੰ ਇੱਕ ਅਵਾਰਡ ਵੀ ਮਿਲਿਆ, ਫਿਲਮ ਫੇਅਰ ਬੈਸਟ ਲਿਰਿਸਿਸਟ ਅਵਾਰਡ। ਮੂਵੀ ਸੀ ਖਾਨਦਾਨ ਔਰ ਜਿਹੜਾ ਗਾਣਾ ਹੈ ਉਹ ਸੀ ਤੁਮੀ ਮੇਰੇ ਮੰਦਿਰ ਤੁਮੀ ਮੇਰੀ ਪੂਜਾ, ਜਿਹੜਾ ਕਿ ਤੁਹਾਨੂੰ ਹੁਣ ਥੋੜ੍ਹਾ ਜਿਹਾ ਸੁਣਾਈ ਦਿੰਦੇ ਹਾਂ।

ਇਸ ਗੀਤ ਨੇ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰਸਿੱਧ ਕੀਤਾ, ਔਰ ਇਹ ਗੀਤ ਬਹੁਤ ਜ਼ਿਆਦਾ ਜਿਹੜਾ ਲੋਕਾਂ ਨੇ ਪਸੰਦ ਵੀ ਕੀਤਾ। ਅਤੇ ਦੋਸਤੋ, ਗੱਲ ਚੱਲ ਰਹੀ ਹੈ ਜੀ ਰਜਿੰਦਰ ਕਿਸ਼ਨ ਜੀ ਦੇ ਬਾਰੇ, ਜਿਨ੍ਹਾਂ ਨੇ ਕਈ ਯਾਦਗਾਰ ਫਿਲਮਾਂ ਲਈ ਗੀਤ ਅਤੇ ਸੰਵਾਦ ਲਿਖੇ। ਗੀਤਕਾਰ ਵਜੋਂ ਉਹਨਾਂ ਨੇ ਅਲਬੇਲਾ, ਨਾਰਕਲੀ, ਨਾਗਿਨ, ਅਦਾਲਤ, ਪੜੋਸਨ, ਇੰਤਕਾਮ, ਪਿਆਰ ਕੀਆ ਜਾਏ, ਬੋਂਬੇ ਟੂ ਗੋਆ, ਬਲੈਕਮੇਲ, ਇਹੋ ਜਿਹੀ ਫਿਲਮਾਂ 'ਚ ਕੰਮ ਕੀਤਾ। ਉਸ ਤੋਂ ਇਲਾਵਾ ਸੰਵਾਦ ਲੇਖਕ ਵਜੋਂ ਵੀ ਉਹਨਾਂ ਨੇ ਕੰਮ ਕੀਤਾ, ਮਤਲਬ ਉਹਨਾਂ ਨੇ ਇਕੱਲੇ ਗੀਤ ਨਹੀਂ ਲਿਖੇ, ਕਈ ਫਿਲਮਾਂ ਦੇ ਸੰਵਾਦ ਵੀ ਉਹਨਾਂ ਨੇ ਲਿਖੇ। ਪੜੋਸਨ, ਪਿਆਰ ਕੀਆ ਜਾਏ, ਮਨਮੋਜੀ, ਸਾਧੂ ਔਰ ਸ਼ੈਤਾਨ, ਬੋਂਬੇ ਟੂ ਗੋਆ, ਪ੍ਰੇਮ ਪੱਤਰ। ਔਰ ਰਜਿੰਦਰ ਕ੍ਰਿਸ਼ਨ ਜੀ ਦੇ ਲਿਖੇ ਕਈ ਗੀਤ ਭਾਰਤੀ ਸੰਗੀਤ ਦੇ ਇਤਿਹਾਸ ਵਿੱਚ ਅਮਰ ਹੋ ਚੁੱਕੇ ਨੇ। ਸਿਰਫ ਰੋਮਾਂਟਿਕ ਗੀਤ ਨਹੀਂ, ਸਿਰਫ ਡਿਵੋਸ਼ਨਲ ਗੀਤ ਨਹੀਂ, ਉਸ ਤੋਂ ਇਲਾਵਾ ਇਹਨਾਂ ਨੇ ਦੇਸ਼ ਭਗਤੀ ਦੇ ਗੀਤ ਵੀ ਲਿਖੇ, ਜਿਹੜਾ ਕਿ ਇਸ ਦੇ ਵਿੱਚ ਸਭ ਤੋਂ ਟੋਪ ਲਿਸਟ 'ਤੇ ਇੱਕ ਹੈ ਜੀ, ਜਹਾਂ ਡਾਲ ਡਾਲ ਪਰ ਸੋਨੇ ਕੀ। ਮੈਂ ਜੇ ਦੱਸਾਂਗਾ ਸ਼ਾਇਦ ਤੁਹਾਨੂੰ ਇੰਨਾ ਮਜ਼ਾ ਨਹੀਂ ਆਏ, ਜੇ ਤੁਸੀਂ ਖੁਦ ਸੁਣੋਗੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਇਹ ਵਧੀਆ ਲੱਗੇਗਾ। ਆਓ ਇਹੀ ਦੇਸ਼ ਭਗਤੀ ਵਾਲਾ ਗੀਤ ਥੋੜ੍ਹਾ ਜਿਹਾ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਗੱਲ ਕਰਾਂਗੇ ਜੀ ਰਜਿੰਦਰ ਕਿਸ਼ਨ ਜੀ ਦੇ ਬਾਰੇ।

ਦੋਸਤੋ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ ਗੱਲ ਚੱਲ ਰਹੀ ਹੈ ਜੀ ਰਜਿੰਦਰ ਕ੍ਰਿਸ਼ਨ ਜੀ ਦੇ ਬਾਰੇ, ਇੱਕ ਮਹਾਨ ਲੇਖਕ। ਇੱਕ ਉਹਨਾਂ ਦੀ ਇੰਟਰਸਟਿੰਗ ਗੱਲ ਹੈ ਜੀ, ਇੱਕ ਫਿਲਮ ਬੜੀ ਮਸ਼ਹੂਰ ਹੋਈ ਸੀ ਪੜੋਸਨ। ਪੜੋਸਨ ਹਿੰਦੀ ਸਿਨੇਮਾ ਦੀਆਂ ਸਭ ਤੋਂ ਸਫਲ ਕਾਮੇਡੀ ਫਿਲਮਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਫਿਲਮ ਵਿੱਚ ਰਜਿੰਦਰ ਜੀ ਨੇ ਗੀਤ, ਸੰਵਾਦ ਅਤੇ ਸਕਰੀਨ ਪਲੇ ਤਿੰਨਾਂ ਖੇਤਰਾਂ ਵਿੱਚ ਯੋਗਦਾਨ ਦਿੱਤਾ। ਮੇਰੇ ਸਾਹਮਣੇ ਵਾਲੀ ਖਿੜਕੀ ਮੈਂ, ਜਾਂ ਫਿਰ ਇੱਕ ਚਤੁਰ ਨਾਰ ਕਰਕੇ ਯਾਰ, ਬਹੁਤ ਹੀ ਇੰਟਰਸਟਿੰਗ ਗਾਣੇ ਨੇ, ਕੋਮੇਡੀ ਹੈ, ਬਹੁਤ ਵਧੀਆ ਹੈ। ਇਹੋ ਜਿਹੇ ਗੀਤਾਂ ਨੇ ਅੱਜ ਵੀ ਇਹ ਬਹੁਤ ਲੋਕਪ੍ਰਿਯ ਨੇ ਔਰ ਇਹੋ ਜਿਹੇ ਗੀਤਾਂ ਨੇ ਜਨਤਾ ਦੇ ਦਿਲਾਂ ਵਿੱਚ ਜਗ੍ਹਾ ਬਣਾਈ ਹੋਈ ਹੈ। ਰਜਿੰਦਰ ਜੀ ਦੇ ਲਿਖਣ ਦੀ ਇੱਕ ਵਿਸ਼ੇਸ਼ਤਾ ਸੀ, ਉਹ ਕੀ ਸੀ? ਸਧਾਰਨ ਭਾਸ਼ਾ, ਡੂੰਘੀਆਂ ਭਾਵਨਾਵਾਂ, ਉਰਦੂ ਅਤੇ ਹਿੰਦੀ ਦਾ ਸੁੰਦਰ ਮਿਲਾਪ, ਹਰ ਵਰਗ ਦੇ ਲੋਕਾਂ ਨਾਲ ਜੁੜਨ ਦੀ ਸਮਰੱਥਾ, ਹਾਸੇ ਅਤੇ ਗੰਭੀਰਤਾ ਦੋਵਾਂ ਵਿੱਚ ਨਿਪੁੰਨਤਾ। ਉਸ ਤੋਂ ਇਲਾਵਾ ਇੱਕ ਇਹਨਾਂ ਦੇ ਬਾਰੇ ਇੰਟਰਸਟਿੰਗ ਚੀਜ਼ਾਂ ਹੋਰ ਵੀ ਨੇ, ਜਿਵੇਂ ਕਿ ਇਹ ਸਭ ਤੋਂ ਅਮੀਰ ਲੇਖਕ ਰਹੇ ਨੇ, ਉਹ ਕਿਵੇਂ ਰਹੇ? ਉਹਨਾਂ ਨੇ 1960 ਅਤੇ 70 ਦੇ ਦਹਾਕੇ ਵਿੱਚ ਘੋੜਿਆਂ ਦੀ ਦੌੜ, ਜਿਹੜੀ ਹੋਰਸ ਰੇਸਿੰਗ ਹੁੰਦੀ ਹੈ, ਵਿੱਚ ਲਗਭਗ ਨਹੀਂ 46 ਲੱਖ ਦਾ ਜੈਕਪੋਟ ਜਿੱਤਿਆ ਸੀ, ਜਿਸ ਕਰਕੇ ਉਹ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਅਮੀਰ ਲੇਖਕ ਮੰਨੇ ਜਾਂਦੇ ਨੇ। ਅਤੇ ਸਭ ਤੋਂ ਤੇਜ਼ ਲਿਖਣ ਵਾਲੇ ਇਹ ਲੇਖਕ ਨੇ ਜੀ। ਬਿਲਕੁਲ ਜੀ, ਉਹ ਗਾਣੇ ਲਿਖਣ ਵਿੱਚ ਬਹੁਤ ਤੇਜ਼ ਨੇ, ਅਕਸਰ ਉਹ ਸਿਰਫ 5 ਮਿੰਟ ਵਿੱਚ ਹੀ ਗੀਤ ਲਿਖ ਲੈਂਦੇ ਸੀ। ਅਤੇ ਇੱਕ ਹੋਰ ਸਭ ਤੋਂ ਜਿਹੜੀ ਜ਼ਰੂਰੀ ਗੱਲ, ਪੰਜਾਬੀ ਮਿੱਟੀ ਨਾਲ ਪਿਆਰ। ਮੁੰਬਈ ਵਿੱਚ ਕੰਮ ਕਰਨ ਦੇ ਬਾਵਜੂਦ ਉਹ ਆਪਣੇ ਦਿਲੋਂ ਪੰਜਾਬੀ ਹੀ ਰਹੇ। ਉਹ ਜਦੋਂ ਵੀ ਪੰਜਾਬ ਆਉਂਦੇ ਤਾਂ ਵਾਪਸ ਮੁੰਬਈ ਜਾਂਦੇ ਸਮੇਂ ਆਪਣੇ ਨਾਲ ਤਾਜ਼ੀ ਮੂਲੀ ਅਤੇ ਸਰ੍ਹੋਂ ਦਾ ਸਾਗ ਜ਼ਰੂਰ ਲੈ ਕੇ ਜਾਂਦੇ ਸੀ। ਇਹ ਸੀ ਕੁਝ ਗੱਲਾਂ ਰਜਿੰਦਰ ਜੀ ਦੇ ਬਾਰੇ। ਔਰ ਰਜਿੰਦਰ ਜੀ ਦਾ ਦੇਹਾਂਤ 23 ਸਤੰਬਰ 1987 ਨੂੰ ਹੋਇਆ, ਪਰ ਉਹਨਾਂ ਦੇ ਲਿਖੇ ਗੀਤ ਅੱਜ ਵੀ ਕਰੋੜਾਂ ਲੋਕਾਂ ਦੇ ਦਿਲਾਂ ਵਿੱਚ ਜਿਉਂਦੇ ਨੇ। ਰਜਿੰਦਰ ਕ੍ਰਿਸ਼ਨ ਜੀ ਭਾਰਤੀ ਫਿਲਮੀ ਸੰਗੀਤ ਦੇ ਸੁਨਹਿਰੀ ਯੁੱਗ ਦੇ ਸਭ ਤੋਂ ਮਹੱਤਵਪੂਰਨ ਰਚਨਾਕਾਰਾਂ ਵਿੱਚੋਂ ਇੱਕ ਸੀ। ਉਹਨਾਂ ਦੇ ਗੀਤਾਂ ਵਿੱਚ ਕਵਿਤਾ ਦੀ ਮਿਠਾਸ, ਭਾਵਨਾਵਾਂ ਦੀ ਡੂੰਘਾਈ ਅਤੇ ਆਮ ਇਨਸਾਨ ਦੇ ਦਿਲ ਦੀ ਧੜਕਣ ਸੁਣਾਈ ਦਿੰਦੀ ਹੈ। ਤੁਮੀ ਹੋ ਮਾਤਾ ਤੁਮੀ ਪਿਤਾ ਹੋ, ਜਹਾਂ ਡਾਲ ਡਾਰ ਪਰ ਸੋਨੇ ਕੀ ਚਿੜੀਆ, ਈਨਾ ਮੀਨਾ ਡੀਗਾ ਅਤੇ ਚੱਲ ਉੜ ਜਾ ਰੇ ਪੰਛੀ ਵਰਗੇ ਅਮਰ ਗੀਤ ਉਹਨਾਂ ਦੀ ਅਦਭੁਤ ਪ੍ਰਤਿਭਾ ਦੇ ਸਦੀਵੀ ਪ੍ਰਮਾਣ ਨੇ। ਅੱਜ ਵੀ ਜਦੋਂ ਪੁਰਾਣੇ ਹਿੰਦੀ ਗੀਤਾਂ ਦੀ ਗੱਲ ਹੁੰਦੀ ਹੈ ਤਾਂ ਰਜਿੰਦਰ ਕ੍ਰਿਸ਼ਨ ਜੀ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਦੋਸਤੋ ਗੱਲ ਕਰ ਰਹੇ ਸੀ ਰਜਿੰਦਰ ਕ੍ਰਿਸ਼ਨ ਜੀ ਦੇ ਬਾਰੇ, ਔਰ ਇਸ ਤੋਂ ਬਾਅਦ ਇੱਕ ਹੋਰ ਕਲਾਕਾਰ ਬਾਰੇ ਅਸੀਂ ਗੱਲ ਕਰਾਂਗੇ, ਪਰ ਇਹਨਾਂ ਨੂੰ ਯਾਦ ਕਰਦੇ ਹੋਏ ਇੱਕ ਹੋਰ ਬਹੁਤ ਹੀ ਪਿਆਰਾ ਜਿਹਾ, ਬਹੁਤ ਹੀ ਕਹਿ ਲਓ ਕਿ ਇੱਕ ਅੰਦਰ ਨਾ ਇਹ ਕਰੰਟ ਦੌੜਨ ਵਾਲਾ ਗੀਤ, ਮਤਲਬ ਬਹੁਤ ਹੀ ਇੰਟਰਸਟਿੰਗ ਇਹ ਗੀਤ ਹੈ। ਇੰਟਰਸਟਿੰਗ ਵੀ ਕਹਿ ਸਕਦੇ ਹਾਂ, ਪਿਆਰਾ ਵੀ ਕਹਿ ਸਕਦੇ ਹਾਂ, ਔਰ ਨੱਚਣ ਵਾਲਾ ਵੀ ਕਹਿ ਸਕਦੇ ਹਾਂ, ਜਿਹੜਾ ਕਿ ਮੂਡ ਨੂੰ ਬੜੀ ਛੇਤੀ ਜਿਹੜਾ ਆ ਵਧੀਆ ਕਰ ਦਿੰਦਾ, ਉਹੋ ਜਿਹਾ ਗੀਤ ਜਿਹੜਾ ਮੈਨੂੰ ਵੀ ਬੜਾ ਵਧੀਆ ਲੱਗਦਾ। ਅਤੇ ਆਓ ਸੁਣਦੇ ਹਾਂ ਇਹ ਗੀਤ।

FM 102.7 MHz ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਫਿਲਮੀ ਦੁਨੀਆ ਆਪਣੇ ਦੋਸਤ ਗੁਲਦੀਪ ਦੇ ਨਾਲ। ਜੀ ਦੋਸਤੋ, ਗੱਲ ਚੱਲ ਰਹੀ ਸੀ ਜੀ ਰਜਿੰਦਰ ਕ੍ਰਿਸ਼ਨ ਜੀ ਦੇ ਬਾਰੇ ਔਰ ਬਹੁਤ ਪਿਆਰੇ ਪਿਆਰੇ ਅਸੀਂ ਗੀਤ ਵੀ ਸੁਣੇ ਅਤੇ ਹੁਣ ਅਸੀਂ ਗੱਲ ਕਰਾਂਗੇ ਜੀ ਇੱਕ ਮਸ਼ਹੂਰ ਗਾਇਕਾ ਜੀ ਬਿਲਕੁਲ ਜੀ ਜਿਹਨਾਂ ਦਾ ਨਾਂ ਹੈ ਜੀ ਪ੍ਰੀਤੀ ਸਾਗਰ। ਇੱਕ ਮਸ਼ਹੂਰ ਸਿੰਗਰ ਪ੍ਰੀਤੀ ਸਾਗਰ ਭਾਰਤੀ ਫਿਲਮੀ ਸੰਗੀਤ ਦੀਆਂ ਉਹਨਾਂ ਵਿਲੱਖਣ ਗਾਇਕਾਂ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਆਪਣੀ ਮਿੱਠੀ, ਸਾਫ਼ ਅਤੇ ਸੁਰੀਲੀ ਆਵਾਜ਼ ਨਾਲ 1970 ਅਤੇ 1980 ਦੇ ਦਹਾਕਿਆਂ ਵਿੱਚ ਇੱਕ ਖਾਸ ਪਛਾਣ ਬਣਾਈ।

ਇਹ ਗੀਤ ਜਿਹੜਾ ਜੂਲੀ ਫਿਲਮ ਦਾ ਮਾਈ ਹਾਰਟ ਇਜ਼ ਬੀਟਿੰਗ ਜਿੱਥੋਂ ਇਹਨਾਂ ਨੇ ਸ਼ੁਰੂਆਤ ਕੀਤੀ, ਇਹ ਹੈ ਅੰਗਰੇਜ਼ੀ ਗੀਤ, ਬਟ ਇਹਨਾਂ ਨੇ ਇਸ ਗੀਤ ਨੇ ਇਹਨਾਂ ਨੂੰ ਇੱਕ ਅਲੱਗ ਪਛਾਣ ਦਿੱਤੀ।

ਇਸ ਗੀਤ ਨੇ ਇਹਨਾਂ ਨੂੰ ਰਾਤੋ ਰਾਤ ਮਸ਼ਹੂਰ ਕਰ ਦਿੱਤਾ। ਇਸ ਤੋਂ ਇਲਾਵਾ ਇਹਨਾਂ ਨੇ ਬੱਚਿਆਂ ਲਈ ਨਰਸਰੀ ਰਾਈਮਾਂ, ਕਹਾਣੀਆਂ ਅਤੇ ਸਿੱਖਿਆਤਮਕ ਸੰਗੀਤ ਰਾਹੀਂ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਪ੍ਰੀਤੀ ਸਾਗਰ ਦਾ ਜਨਮ ਭਾਰਤ ਵਿੱਚ ਇੱਕ ਕਲਾਤਮਕ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਮੋਤੀ ਸਾਗਰ ਫਿਲਮ ਜਗਤ ਨਾਲ ਜੁੜੇ ਹੋਏ ਸਨ, ਪਰ ਘਰ ਵਿੱਚ ਸੰਗੀਤ ਅਤੇ ਕਲਾ ਦਾ ਮਾਹੌਲ ਹੋਣ ਕਾਰਨ ਪ੍ਰੀਤੀ ਨੂੰ ਬਚਪਨ ਤੋਂ ਹੀ ਗਾਇਕੀ ਵਿੱਚ ਦਿਲਚਸਪੀ ਪੈਦਾ ਹੋ ਗਈ। ਉਹਨਾਂ ਨੇ ਸਕੂਲੀ ਅਤੇ ਕਾਲਜੀ ਦੌਰ ਤੋਂ ਹੀ ਸੰਗੀਤ ਦੀ ਸਿਖਲਾਈ ਅਤੇ ਅਭਿਆਸ ਸ਼ੁਰੂ ਕਰ ਦਿੱਤਾ। ਉਹਨਾਂ ਦੀ ਮਾਤਾ ਇੱਕ ਅੰਗਰੇਜ਼ੀ ਪ੍ਰੋਫੈਸਰ, ਜਿਸ ਕਾਰਨ ਪ੍ਰੀਤੀ ਦੀ ਅੰਗਰੇਜ਼ੀ ਭਾਸ਼ਾ 'ਤੇ ਵੀ ਚੰਗੀ ਪਕੜ ਬਣੀ। ਇਹੀ ਕਾਰਨ ਸੀ ਕਿ ਬਾਅਦ ਵਿੱਚ ਉਹ ਹਿੰਦੀ ਫਿਲਮਾਂ ਵਿੱਚ ਅੰਗਰੇਜ਼ੀ ਗੀਤ ਗਾ ਕੇ ਵੀ ਬਹੁਤ ਮਸ਼ਹੂਰ ਹੋਈ।

ਇਸ ਤੋਂ ਇਲਾਵਾ ਪ੍ਰੀਤੀ ਸਾਗਰ ਜੀ ਨੂੰ ਇੱਕ ਮਸ਼ਹੂਰ ਗੀਤ ਵਜੋਂ ਵੀ ਬਹੁਤ ਜ਼ਿਆਦਾ ਪ੍ਰਸਿੱਧੀ ਮਿਲੀ, ਜਿਹੜਾ ਕਿ ਸੀਗਾ ਮੰਥਨ ਫਿਲਮ ਦਾ 1978 ਵਿੱਚ ਜਿਹੜੀ ਆਈ ਸੀ ਮੇਰੇ ਗਾਮ ਕਥਾ ਬਾਰੇ। ਆਓ ਸੁਣਦੇ ਹਾਂ ਇਹ ਗੀਤ, ਅਤੇ ਗੀਤ ਤੋਂ ਬਾਅਦ ਮਿਲਦੇ ਹਾਂ ਔਰ ਗੱਲਾਂ ਕਰਾਂਗੇ ਜੀ ਪ੍ਰੀਤੀ ਸਾਗਰ ਜੀ ਦੇ ਬਾਰੇ।

ਪ੍ਰੀਤੀ ਸਾਗਰ ਜੀ, ਜਿਨ੍ਹਾਂ ਨੇ ਸ਼ਾਮ ਬੇਨੇਗਲ ਲਈ ਕਈ ਜਿੰਗਲਸ ਵੀ ਗਾਏ ਨੇ। ਔਰ ਜਿਹੜਾ ਗੀਤ ਅਸੀਂ ਹੁਣ ਸੁਣਿਆ ਉਹਨਾਂ ਉਸ ਗੀਤ ਲਈ ਇਹਨਾਂ ਨੂੰ ਫਿਲਮ ਫੇਅਰ ਅਵਾਰਡ ਵੀ ਮਿਲਿਆ। ਉੱਨੀ ਸੌ ਸੱਤਰ ਦੇ ਦਹਾਕੇ ਵਿੱਚ ਪ੍ਰੀਤੀ ਸਾਗਰ ਨੇ ਕਈ ਫਿਲਮਾਂ ਵਿੱਚ ਅਦਾਕਾਰਾ ਸਮਿਤਾ ਪਾਟਿਲ ਲਈ ਗੀਤ ਗਾਏ। ਉਹਨਾਂ ਦੀ ਆਵਾਜ਼ ਅਤੇ ਸਮਿਤਾ ਪਾਟਿਲ ਦੀ ਸਕਰੀਨ ਮੌਜੂਦਗੀ ਦਾ ਮਿਲਾਪ ਦਰਸ਼ਕਾਂ ਨੂੰ ਬਹੁਤ ਪਸੰਦ ਆਇਆ। ਇਸ ਕਾਰਨ ਉਹਨਾਂ ਨੂੰ ਵੌਇਸ ਆਫ ਸਮਿਤਾ ਪਾਟਿਲ ਵੀ ਕਿਹਾ ਜਾਣ ਲੱਗ ਪਿਆ। ਉਹਨਾਂ ਨੇ ਕਈ ਪ੍ਰਸਿੱਧ ਫਿਲਮਾਂ ਲਈ ਗੀਤ ਗਾਏ, ਜਿਵੇਂ ਕਿ ਜੂਲੀ, ਮਾਈ ਹਾਰਟ ਇਜ਼ ਬੀਡਿੰਗ, ਨਿਸ਼ਾਦ ਫਿਲਮ ਦੇ ਵਿੱਚ ਪੀਆ ਬਾਜ, ਪਿਆਲਾ ਪੀਆ ਜਾਏ ਨਾ, ਮੰਥਨ ਫਿਲਮ ਵਿੱਚ ਮੇਰੋ ਗਾਮ ਕਥਾ ਪਾਰੇ, ਭੂਮਿਕਾ ਫਿਲਮ ਵਿੱਚ ਤੁਹਾਰੇ ਬਿਨ ਜੀ ਨਾ ਲਾਗੇ, ਕਲਯੁੱਗ ਵਿੱਚ ਵਟਸ ਯੂਅਰ ਪ੍ਰੋਬਲਮ, ਮੰਦੀ ਫਿਲਮ ਦੇ ਵਿੱਚ ਸ਼ਮਸ਼ੇਰ, ਬ੍ਰਹਾਨਾ, ਮਾਂਗ, ਗਜ਼ਬ, ਲੋਕਟ ਫਿਲਮ ਦੇ ਵਿੱਚ ਜੋ ਵੀ ਕਹਿਣਾ ਸੱਚ ਹੈ ਕਹਿਣਾ। ਇਹ ਸਾਰੇ ਗੀਤ ਅੱਜ ਵੀ ਸੰਗੀਤ ਪ੍ਰੇਮੀਆਂ ਦੁਆਰਾ ਯਾਦ ਕੀਤੇ ਜਾਂਦੇ ਨੇ। ਅਤੇ ਇਹ ਪ੍ਰੀਤੀ ਸਾਗਰ ਜੀ ਬੱਚਿਆਂ ਲਈ ਉਹਨਾਂ ਨੇ ਜੋ ਯੋਗਦਾਨ ਕੀਤਾ ਹੈ, ਪ੍ਰੀਤੀ ਸਾਗਰ ਜੀ ਦਾ ਸਭ ਤੋਂ ਵੱਡਾ ਅਤੇ ਵਿਲੱਖਣ ਯੋਗਦਾਨ ਬੱਚਿਆਂ ਦੇ ਮਨੋਰੰਜਨ ਅਤੇ ਸਿੱਖਿਆ ਦੇ ਖੇਤਰ ਵਿੱਚ ਹੈ। ਹਿੰਦੀ ਅਤੇ ਅੰਗਰੇਜ਼ੀ ਨਰਸਰੀ ਰਾਈਮਾਂ ਰਿਕਾਰਡ ਕੀਤੀਆਂ, ਪਰੀਆਂ ਦੀਆਂ ਕਹਾਣੀਆਂ ਦੀਆਂ ਆਡੀਓ ਸੀਰੀਜ਼ ਬਣਾਈਆਂ, ਬੱਚਿਆਂ ਲਈ ਸਿੱਖਿਆਤਮਕ ਸੰਗੀਤ ਤਿਆਰ ਕੀਤਾ, ਬੱਚਿਆਂ ਦੇ ਪ੍ਰਸਿੱਧ ਟੀਵੀ ਪ੍ਰੋਗਰਾਮ ਫੁਲਵਾਰੀ ਬੱਚੋਂ ਕੀ ਨਾਲ ਜੁੜੀਆਂ ਰਹੀਆਂ। ਭਾਰਤ ਵਿੱਚ ਨਰਸਰੀ ਰਾਈਮਾਂ ਨੂੰ ਲੋਕਪ੍ਰਿਯ ਬਣਾਉਣ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ। ਦੋਸਤੋ, ਹੋਰ ਵੀ ਇੰਟਰਸਟਿੰਗ ਗੱਲਾਂ ਕਰਾਂਗੇ ਇਹਨਾਂ ਦੇ ਬਾਰੇ, ਪਰ ਗੀਤ ਵੀ ਸੁਣਨਾ ਬਣਦਾ ਹੈ ਨਾ। ਗੀਤ ਤਾਂ ਬਿਨਾਂ ਗੀਤ ਕਿੱਦਾਂ ਫਿਰ ਕਿੱਦਾਂ ਮਜ਼ਾ ਆਏਗਾ, ਹੈ ਨਾ। ਆਓ ਸੁਣਦੇ ਇਹਨਾਂ ਦਾ ਹੀ ਗਾਇਆ ਹੋਇਆ ਨਿਸ਼ਾਂਤ ਫਿਲਮ ਦਾ ਗੀਤ, ਪਿਆ ਬਾਜ ਪਿਆਲਾ ਪਿਆ ਜੀ ਜਾਏ ਨਾ। ਆਓ ਜੀ।

ਜੀ ਦੋਸਤੋ, ਗੱਲ ਚੱਲ ਰਹੀ ਹੈ ਜੀ ਪ੍ਰੀਤੀ ਸਾਗਰ ਜੀ ਬਾਰੇ ਜੀ। ਬਿਲਕੁਲ ਜੀ, ਜਿਨ੍ਹਾਂ ਨੇ ਆਪਣੀ ਇੱਕ ਪ੍ਰੋਡਕਸ਼ਨ ਕੰਪਨੀ ਵੀ ਬਣਾਈ ਜਿਸਦਾ ਨਾਂ ਹੈ ਜੀ ਏਂਜਲਾ ਫਿਲਮਸ, ਜਿਹੜੀ ਕਿ ਐਡਵਰਟਾਈਜ਼ਿੰਗ, ਸ਼ੋਰਟ ਫਿਲਮਸ ਅਤੇ ਫੀਚਰ ਫਿਲਮ ਦੀ ਡਬਿੰਗ ਜਿਹੜੀ ਆ ਉਹ ਕਰਦੀ ਹੈ। ਔਰ ਇਸੇ ਫਿਲਮ ਨੇ ਫੁਲਵਾਰੀ ਬੱਚੋਂ ਕੀ ਜਿਹੜਾ ਹੈ ਮਤਲਬ ਹਿੱਟ ਟੀ ਵੀ ਸ਼ੋਅ ਜਿਹੜਾ ਹੈ ਉਹ ਦਿੱਤਾ ਹੈ। ਔਰ ਨਾਲ ਹੀ ਉਹ ਜੂਰੀ ਦਾ ਪਾਰਟ ਵੀ ਰਹੀ ਹੈ 52nd ਨੈਸ਼ਨਲ ਫਿਲਮ ਅਵਾਰਡ ਦੇ ਵਿੱਚ। ਇਸ ਤੋਂ ਇਲਾਵਾ UIDAI ਪ੍ਰੋਜੈਕਟ ਦਾ ਔਫੀਸ਼ੀਅਲ ਥੀਮ ਸੌਂਗ ਇਹ ਹੈ ਮੇਰੀ ਪਹਿਚਾਨ ਵੀ ਇਹਨਾਂ ਨੇ ਹੀ ਗਾਇਆ ਹੋਇਆ ਹੈ। ਇਹਨਾਂ ਦੀ ਗਾਇਕੀ ਦੀਆਂ ਵਿਸ਼ੇਸ਼ਤਾਵਾਂ ਬਹੁਤ ਸਾਰੀਆਂ ਨੇ, ਜਿਵੇਂ ਕਿ ਮਿੱਠੀ ਆਵਾਜ਼, ਉਹਨਾਂ ਦੀ ਆਵਾਜ਼ ਬਹੁਤ ਹੀ ਕੋਮਲ ਅਤੇ ਸੁਰੀਲੀ ਹੈ। ਅੰਗਰੇਜ਼ੀ ਉਚਾਰਨ, ਉਹ ਹਿੰਦੀ ਫਿਲਮਾਂ ਵਿੱਚ ਅੰਗਰੇਜ਼ੀ ਗੀਤਾਂ ਨੂੰ ਬੇਹੱਦ ਸੁੰਦਰ ਢੰਗ ਨਾਲ ਪੇਸ਼ ਕਰਨ ਵਾਲੀਆਂ ਪਹਿਲੀਆਂ ਗਾਇਕਾਂ ਵਿੱਚੋਂ ਇੱਕ ਸੀ। ਸ਼ਾਸਤਰੀ ਸੰਗੀਤ ਦੀ ਬੁਨਿਆਦ, ਉਹਨਾਂ ਦੀ ਸੰਗੀਤਕ ਸਿਖਲਾਈ ਨੇ ਉਹਨਾਂ ਨੂੰ ਮੁਸ਼ਕਲ ਰਾਗ ਆਧਾਰਿਤ ਗੀਤ ਵੀ ਆਸਾਨੀ ਨਾਲ ਗਾਉਣ 'ਤੇ ਯੋਗ ਬਣਾਇਆ। ਇਹਨਾਂ ਦੇ ਬਾਰੇ ਕੁਝ ਇੰਟਰਸਟਿੰਗ ਗੱਲਾਂ ਵੀ ਨੇ, ਜਿਵੇਂ ਕਿ ਪ੍ਰੀਤੀ ਸਾਗਰ ਜੀ ਨੇ ਵਿਗਿਆਪਨ ਜਿੰਗਲ ਯਾਨੀ ਕਿ ਐਡਵਰਟਾਈਜ਼ਮੈਂਟ ਜਿੰਗਲ ਜਿਹੜੇ ਉਹ ਗਾਏ ਨੇ, ਔਰ ਕਿੰਨੇ ਗਾਏ ਹੋਣਗੇ, ਲਗਭਗ 100, 200, 300 ਨਹੀਂ 10,000 ਤੋਂ ਵੱਧ ਉਹਨਾਂ ਨੇ ਜਿੰਗਲਸ ਜਿਹੜੇ ਆ ਉਹ ਗਾਏ ਨੇ। ਉਸ ਤੋਂ ਬਾਅਦ ਮਾਈ ਹਾਰਟ ਇਜ਼ ਬੀਟਿੰਗ ਜਿਹੜਾ ਹਿੰਦੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਅੰਗਰੇਜ਼ੀ ਗੀਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹਨਾਂ ਨੂੰ ਵੋਇਸ ਆਫ ਸਮਿਤਾ ਪਾਟਿਲ ਕਿਹਾ ਜਾਂਦਾ ਹੈ। ਉਹਨਾਂ ਦੀ ਭੈਣ ਨੀਤੀ ਸਾਗਰ ਨੇ ਮੇਰੋ ਗਾਮ ਕਥਾ ਪਾਰੇ ਦੇ ਬੋਲ ਲਿਖੇ ਸੀ। ਉਹ ਬੱਚਿਆਂ ਲਈ ਭਾਰਤ ਦੀਆਂ ਸਭ ਤੋਂ ਪ੍ਰਭਾਵਸ਼ਾਲੀ ਸੰਗੀਤ ਨਿਰਮਾਤਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਉਹਨਾਂ ਦੇ ਪਿਤਾ ਮੋਤੀ ਸਾਗਰ ਫਿਲਮ ਜਗਤ ਦੇ ਮਸ਼ਹੂਰ ਵਿਅਕਤੀ ਨੇ। ਉਹ ਅੱਜ ਵੀ ਬੱਚਿਆਂ ਲਈ ਸੰਗੀਤਕ ਸਮੱਗਰੀ ਤਿਆਰ ਕਰਨ ਵਿੱਚ ਰੁਚੀ ਰੱਖਦੇ ਨੇ। ਦੋਸਤੋ, ਇਹਨਾਂ ਦੇ ਬਾਰੇ ਹੋਰ ਵੀ ਗੱਲਾਂ ਕਰਾਂਗੇ, ਪਰ ਗੀਤ ਵੀ ਜਿਹੜੇ ਆ ਉਹ ਸੁਣਨੇ ਆ ਜੀ। ਆਓ ਸੁਣਦੇ ਹਾਂ ਮੋਰਚਾ ਫਿਲਮ ਦਾ ਇੱਕ ਗੀਤ, ਚੰਦਰਨੀ ਮੁਖਰਜੀ ਔਰ ਪ੍ਰੀਤੀ ਸਾਗਰ ਜੀ ਦੀ ਆਵਾਜ਼ ਵਿੱਚ, ਕੋਈ ਬਨ ਜਾਏ ਆਪਣਾ ਯਾਰ।

0: alphabet, which we never must forget. So let's say it together again. A, B, C, D, E, F, G.
1: ਇਹੋ ਜਿਹੇ ਰਾਈਮਸ ਜਿਹੜੇ ਹੈ ਉਹ ਪ੍ਰੀਤੀ ਸਾਗਰ ਜੀ ਨੇ ਗਾਏ ਨੇ, ਔਰ ਗੱਲ ਚੱਲ ਰਹੀ ਹੈ ਜੀ ਪ੍ਰੀਤੀ ਸਾਗਰ ਜੀ ਦੇ ਬਾਰੇ। ਸਮਾਂ ਜਿਹੜਾ ਬਹੁਤ ਘੱਟ ਰਹੇਗਾ, ਮੈਨੂੰ ਤਾਂ ਸਮਾਂ ਮੈਂ ਦੇਖਿਆ ਨਹੀਂ, ਸੱਚੀ ਦੱਸਾਂ ਤਾਂ ਮੈਂ ਹੁਣੇ ਦੇਖਿਆ ਅਤੇ, ਪਰ ਗੱਲਾਂ ਬਹੁਤ ਸਾਰੀਆਂ ਨੇ ਪ੍ਰੀਤੀ ਸਾਗਰ ਜੀ ਦੇ ਬਾਰੇ, ਔਰ ਰਜਿੰਦਰ ਕਿਸ਼ਨ ਜੀ ਦੇ ਬਾਰੇ ਵੀ ਬਹੁਤ ਸਾਰੀਆਂ ਗੱਲਾਂ ਨੇ, ਪਰ ਸ਼ੋਰਟ ਦੇ ਵਿੱਚ ਤੁਹਾਨੂੰ ਜਿਹੜਾ ਅਸੀਂ ਜੋ ਵੀ ਹੈ ਗੱਲਾਂ ਉਹਨਾਂ ਦੇ ਬਾਰੇ ਸਾਂਝੀਆਂ ਕੀਤੀਆਂ, ਉਮੀਦ ਕਰਦਾ ਤੁਹਾਨੂੰ ਵਧੀਆ ਲੱਗਾ ਹੋਏਗਾ।

ਪ੍ਰੀਤੀ ਸਾਗਰ ਜੀ ਦਾ ਨਾਮ ਭਾਵੇਂ ਮਸ਼ਹੂਰ ਅਦਾਕਾਰਾਂ ਯਾਨੀ ਗਾਇਕਾਰਾਂ ਵਿੱਚੋਂ ਨਹੀਂ ਵਿਆਪਕ ਹੋਵੇ, ਪਰ ਉਹਨਾਂ ਨੇ ਭਾਰਤੀ ਸੰਗੀਤ ਨੂੰ ਇੱਕ ਵਿਲੱਖਣ ਪਛਾਣ ਦਿੱਤੀ। ਇੱਕ ਪਾਸੇ ਉਹ ਫਿਲਮੀ ਗਾਇਕੀ ਵਿੱਚ ਯਾਦਗਾਰ ਰਹੀ ਹਾਂ, ਦੂਜੇ ਪਾਸੇ ਉਹਨਾਂ ਨੇ ਬੱਚਿਆਂ ਲਈ ਸੰਗੀਤ ਅਤੇ ਸਿੱਖਿਆ ਦੇ ਖੇਤਰ ਵਿੱਚ ਅਮੂਲ ਯੋਗਦਾਨ ਦਿੱਤਾ। ਪ੍ਰੀਤੀ ਸਾਗਰ ਇੱਕ ਐਸੀ ਗਾਇਕਾ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼, ਸੰਗੀਤਕ ਸਮਰੱਥਾ ਅਤੇ ਬੱਚਿਆਂ ਲਈ ਕੀਤੇ ਕੰਮਾਂ ਰਾਹੀਂ ਭਾਰਤੀ ਸੰਗੀਤ ਜਗਤ ਵਿੱਚ ਇੱਕ ਖਾਸ ਥਾਂ ਬਣਾਈ। ਉਹਨਾਂ ਦੇ ਗੀਤ ਅੱਜ ਵੀ ਸੁਣਨ ਵਾਲਿਆਂ ਦੇ ਦਿਲਾਂ ਵਿੱਚ ਤਾਜ਼ਗੀ ਭਰ ਦਿੰਦੇ ਨੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਇਹ ਬਣੇ ਰਹਿਣਗੇ। ਦੋਸਤੋ, ਅੱਜ ਦੇ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਉਮੀਦ ਕਰਦਾ ਤੁਹਾਨੂੰ ਮਜ਼ਾ ਆਇਆ ਹੋਵੇਗਾ। ਔਰ ਰਾਜਿੰਦਰ ਕਿਸ਼ਨ ਜੀ ਦੇ ਬਾਰੇ ਔਰ ਪ੍ਰੀਤੀ ਸਾਗਰ ਜੀ ਦੇ ਬਾਰੇ ਬਹੁਤ ਪਿਆਰੀਆਂ ਪਿਆਰੀਆਂ ਅਸੀਂ ਗੱਲਾਂ ਕੀਤੀਆਂ ਔਰ ਉਹਨਾਂ ਦੇ ਬਹੁਤ ਹੀ ਫੇਮਸ ਟਰੈਕਸ ਅਸੀਂ ਜਿਹੜੇ ਆ ਪਲੇ ਕੀਤੇ ਔਰ ਸੁਣੇ ਔਰ ਇੰਜੋਏ ਵੀ ਕੀਤਾ। ਮੈਂ ਵੀ ਇੰਜੋਏ ਕੀਤਾ ਔਰ ਤੁਸੀਂ ਵੀ ਸ਼ਾਇਦ ਇੰਜੋਏ ਕੀਤਾ ਹੋਵੇਗਾ। ਔਰ ਇਸ ਜਿਹੜਾ ਪ੍ਰੋਗਰਾਮ ਦੀ ਜਿਹੜੀ ਸਮਾਪਤੀ ਕਰਨੀ ਹੈ ਔਰ ਤੁਹਾਡੇ ਤੋਂ ਇਜਾਜ਼ਤ ਲੈਣੀ ਹੈ, ਲੇਕਿਨ 11 ਵਜੇ ਤੱਕ ਮੈਂ ਤੁਹਾਡੇ ਨਾਲ ਜਾਣਾ ਕਿਤੇ ਨਹੀਂ ਹੈ। 102.7 FM ਜਿਹੜਾ ਹੈ FM ਜਲੰਧਰ, ਉਸ ਦੇ ਉੱਤੇ ਲੋਕ ਕਰ ਲਓ ਆਪਣਾ ਰੇਡੀਓ ਔਰ ਇਸ ਨੂੰ ਹੁਣ ਬੰਦ ਨਹੀਂ ਕਰਨਾ, 11 ਵਜੇ ਤੱਕ ਚੱਲਦੇ ਰਹਿਣ ਦੇਣਾ, ਕਿਉਂਕਿ ਅਗਲਾ ਇੰਟਰਸਟਿੰਗ ਪ੍ਰੋਗਰਾਮ ਥੋੜ੍ਹੇ ਹੀ ਪਲਾਂ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ। ਔਰ ਇਸ ਪ੍ਰੋਗਰਾਮ ਨੂੰ ਮੈਨੂੰ ਸਮਾਪਤ ਕਰਨ ਦੀ ਹੁਣ ਦਿਓ ਇਜਾਜ਼ਤ ਇਸ ਆਖਰੀ ਟਰੈਕ ਦੇ ਨਾਲ।

ਐਫਐਮ 102.7 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸ਼ਾਮ ਦੇ 8 ਵਜ ਚੁੱਕੇ ਨੇ ਤੇ ਹੁਣ ਸਮਾਂ ਹੁੰਦਾ ਹੈ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ

ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਹੈ। ਯੁਵਾ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਨਵੀਆ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਨੇ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ 'ਤੇ ਇੱਕ ਵਾਹਨ ਦੇ ਟਰੱਕ ਨਾਲ ਟਕਰਾਅ ਜਾਣ ਕਾਰਨ ਘੱਟੋ ਘੱਟ 9 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਭਾਰਤ ਨੇ ਜਾਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

FMN 102.7 MHz से आकाशवाणी जलंधर दा रेनबो चैनल और प्रोग्राम जिहड़ा है वो शुरू हो चुका है जी। केड़ा नैट वाणी जी, बिल्कुल जी नैट दी वाणी जिहड़ी नैट की कहिंदा है, कि अपडेट्स आई ने, की कुछ खबरां जिहड़ियां नैट दे विच मशहूर हो रही ने, सॉफ्टवेयर ने कि तरक्की कर ली है या सॉफ्टवेयर दे विच की आ रहा है, AI दे विच की अपडेट्स ने, ਕਿਹੜੇ ਕੋਡ ਨਵੇਂ ਨੇ ਔਰ ਕਿਵੇਂ ਤੁਸੀਂ ਸਕੈਮ ਤੋਂ ਬਚ ਸਕਦੇ ਹੋ, ਕਿਹੜੀ ਹੈਲਦੀ ਟਿਪਸ ਨੇ ਔਰ ਕੀ ਤੁਹਾਨੂੰ ਅਸੀਂ ਦੱਸਣਾ, ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਆਪਾਂ ਇਕੱਠੀ ਕਰਕੇ ਤੁਹਾਡੇ ਕੋਲ ਲੈ ਆਏ ਹਾਂ ਔਰ ਨੈੱਟ ਦੇ ਵਿੱਚੋਂ, ਮਤਲਬ ਨੈੱਟ ਦੇ ਵਿੱਚੋਂ ਹੀ ਕੱਢੀ ਹੈ, ਜਿਹੜਾ ਕਿ ਤੁਸੀਂ ਫੋਨ ਫੜਿਆ ਹੋਇਆ ਉਹਦੇ ਵਿੱਚੋਂ ਹੀ ਜੀ। ਬਿਲਕੁਲ ਜੀ, ਔਰ ਇਹ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ। ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਦੋਸਤ ਕੁਲਦੀਪ ਤੁਹਾਡੇ ਨਾਲ ਜੁੜ ਚੁੱਕਿਆ ਜੀ, ਔਰ ਇਨਫੋਰਮੇਸ਼ਨ ਦਾ ਪਿਟਾਰਾ ਅਸੀਂ ਖੋਲ੍ਹਣ ਵਾਲੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਪਿਆਰਾ ਜਿਹਾ, ਸੋਹਣਾ ਜਿਹਾ, ਮਤਲਬ ਵਧੀਆ ਜਿਹਾ ਗੀਤ ਇੱਕ ਸੁਣ ਲੈਂਦੇ ਹਾਂ ਜੀ। ਜਿਹੜੇ ਆ ਨਾ ਕੀ ਕਹਿੰਦੇ ਆ, ਜਿਹੜੇ ਬਹਾਨੇ ਬਹੁਤ ਬਣਾਉਂਦੇ ਨਾ, ਉਹਨਾਂ ਦੇ ਲਈ ਇੱਕ ਗੀਤ ਅਸੀਂ ਲਾ ਰਹੇ ਹਾਂ ਜੀ। ਬਹੁਤ ਵਧੀਆ ਜਿਹਾ ਗੀਤ ਹੈ ਜੀ, ਮੈਨੂੰ ਵੀ ਬੜਾ ਵਧੀਆ ਲੱਗਦਾ ਹੈ। ਬਹਾਨੇ ਜਿਹੜੇ ਆ ਸਾਰੇ ਮਾਰਦੇ ਆ, ਜਦੋਂ ਕੋਈ ਬੰਦਾ ਲੇਟ ਹੋ ਜਾਂਦਾ ਤਾਂ ਉੱਥੇ ਕਹਿੰਦਾ ਜੀ, ਹਾਂਜੀ ਮੈਂ ਨਾ ਕਿਤੇ ਟਾਇਰ ਪੈਂਚਰ ਹੋ ਗਿਆ ਸੀ, ਐਂ ਜੀ ਉਹ ਧੁੱਪ ਜ਼ਿਆਦਾ ਸੀ ਜੀ, ਮੈਂ ਛਾਵੇਂ ਖੜਾ ਹੋ ਗਿਆ ਸੀ, ਉਹ ਬਾਰਿਸ਼ ਆਉਣ ਲੱਗ ਪਈ ਸੀ, ਉਹ ਪੈਰ ਗਿੱਲੇ ਹੋ ਗਏ ਸੀ, ਉਹ ਕੁਛ ਵੀ ਪਤਾ ਨਹੀਂ ਕਿ ਉਹ ਮਰਜ਼ੀ ਹੈ, ਚੱਲਦਾ ਹੀ ਰਹਿੰਦਾ ਜੀ। ਬਹਾਨੇ ਜਿਹੜੇ ਵੈਸੇ ਚੱਲ ਹੀ ਜਾਂਦੇ ਨੇ, ਬਹਾਨੇ ਤਾਂ ਸਾਰਿਆਂ ਕੋਲ ਹੀ ਹੁੰਦੇ ਨੇ। ਸੋ ਬਹਾਨੇ ਵਾਲਾ ਗੀਤ ਇੱਕ ਸੁਣ ਲੈਂਦੇ ਹਾਂ, ਸ਼ਰਾਰਤ ਵਾਲਾ ਗੀਤ, ਔਰ ਸ਼ੁਰੂਆਤ ਕਰਦੇ ਹਾਂ ਇਸ ਗੀਤ ਤੋਂ। Authentic original and better than I.

ਕਰ ਸਕਦੇ ਹੋ, ਜਿਹੜੇ ਅੱਛੇ ਅੱਛੇ ਬ੍ਰੈਂਡਸ ਨੇ ਜਿਹੜੇ ਮੱਛਰ ਨੂੰ ਜਿਹੜੇ ਆ ਰਿਪੈਲ ਕਰਦੇ ਨੇ, ਉਹ ਤੁਸੀਂ ਵਰਤ ਸਕਦੇ ਹੋ। ਔਰ ਸਭ ਤੋਂ ਜ਼ਰੂਰੀ, ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਜਾਲੀਆਂ ਲਗਾਓ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਹੈ। ਔਰ ਜਿਹੜੇ ਕੁਦਰਤੀ ਨੁਸਖੇ ਨੇ, ਜਿੱਦਾਂ ਕਿ ਕਮਰੇ ਵਿੱਚ ਕਪੂਰ ਜਲਾਉਣਾ ਜਾਂ ਨਿੰਮ ਅਤੇ ਨੀਲਗਿਰੀ ਦਾ ਤੇਲ ਵਰਤਣਾ, ਵੀ ਮੱਛਰਾਂ ਨੂੰ ਦੂਰ ਰੱਖਣ ਵਿੱਚ ਮਦਦ ਕਰਦਾ ਹੈ। ਜੀ ਦੋਸਤੋ, ਇਹ ਤਾਂ ਅਸੀਂ ਮੱਛਰਾਂ ਨੂੰ ਭਜਾਉਣ ਦੇ ਤਰੀਕੇ ਜਾਂ ਮੱਛਰਾਂ ਤੋਂ ਬਚਣ ਦੇ ਤਰੀਕੇ, ਅਤੇ ਕੁਛ ਆਪਾਂ ਟੈਕਨੀਕਲ ਚੀਜ਼ਾਂ ਵੀ ਉਸਦੇ ਬਾਰੇ ਵੀ ਜਾਣਕਾਰੀ ਦੇਣੀ ਹੈ, ਅਤੇ ਉਸਦੇ ਬਾਰੇ ਜਿਹੜਾ ਨੈਕਸਟ ਆਪਾਂ ਜਿਹੜਾ ਉਸਦੇ ਟੋਪਿਕ 'ਤੇ ਜਾਣਾ ਆ, ਤਾਂ ਉਹਦੇ ਰਿਲੇਟਡ ਇੱਕ ਮੈਂ ਤੁਹਾਡੇ ਤੋਂ ਸਵਾਲ ਪੁੱਛਣਾ। ਜਿੰਨੇ ਵੀ ਜਿਹੜੇ ਸਾਡੇ ਲਿਸਨਰਸ ਨੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ, ਕਾਪੀ ਪੈੱਨ ਨੋਟ ਨਹੀਂ ਕਰਨਾ ਤੁਸੀਂ, ਬਿਲਕੁਲ ਨਹੀਂ ਨੋਟ ਕਰਨਾ। ਤੁਸੀਂ ਬਸ ਇੱਕ ਚੀਜ਼ ਨੋਟ ਕਰਨੀ ਹੈ ਕਿ IEMEI, ਇਹ ਤੁਹਾਨੂੰ ਪਤਾ ਹੀ ਹੋਣਾ ਤੁਹਾਡੇ ਫੋਨ ਦਾ ਇੱਕ ਹੁੰਦਾ ਹੈ IMEI, ਤੁਸੀਂ ਬਸ ਇਹਦੀ ਫੁੱਲ ਫੋਮ ਦੱਸਣੀ ਹੈ। ਵਟਸਐਪ ਨੰਬਰ ਤੁਹਾਨੂੰ ਪਤਾ ਹੈ 9855 10 10 27, 9855 10 0 10 27, ਇਸਦੀ ਫੁੱਲ ਫੋਮ ਦੱਸਣੀ ਹੈ। ਔਰ ਇਹ ਕਿੰਨੇ ਅੰਕਾਂ ਦਾ ਹੁੰਦਾ ਹੈ ਜੀ, ਕਿੰਨੇ ਨੰਬਰਾਂ ਦਾ ਇਹ ਨੰਬਰ ਹੈ, ਕੰਪਲੀਟ ਨੰਬਰ ਕਿੰਨੇ ਨੰਬਰਾਂ ਦਾ ਹੁੰਦਾ, ਇਹ ਤੁਸੀਂ ਮੈਨੂੰ ਹੁਣੇ ਵਟਸਐਪ ਕਰਨਾ ਹੈ। ਮੈਂ ਤੁਹਾਨੂੰ ਵਧੀਆ ਜਿਹਾ ਗੀਤ ਸੁਣਾਉਣਾ, ਔਰ ਗੀਤ ਤੋਂ ਬਾਅਦ ਮਿਲਣਾ, ਔਰ ਇਸ ਸਵਾਲ ਦਾ ਜਵਾਬ ਜਿਹੜਾ ਦੇਵੇਗਾ ਉਸਨੂੰ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰਾਂਗੇ, ਔਰ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਜਿਹੜੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਨੀ ਹੈ ਜੀ। ਆਓ ਸੁਣਦੇ ਹਾਂ ਇੱਕ ਬਹੁਤ ਹੀ ਵਧੀਆ ਜਿਹਾ ਗੀਤ।

ਜੀ ਦੋਸਤੋ, ਫਿਰ ਤੋਂ ਸਵਾਗਤ ਹੈ ਜੀ ਤੁਹਾਡਾ ਫੇਵਰੇਟ ਵਾਲਾ ਪ੍ਰੋਗਰਾਮ ਜਿਹੜਾ ਚੱਲ ਰਿਹਾ ਜੀ, ਪ੍ਰੋਗਰਾਮ ਜਿਸ ਨਾਂ ਹੈ ਜੀ ਨੈਟਵਾਨੀ, ਔਰ ਦੋਸਤ ਤੁਹਾਡਾ ਕੁਲਦੀਪ ਪੇਸ਼ ਕਰ ਰਿਹਾ ਜੀ ਪ੍ਰੋਗਰਾਮ ਕਿਹੜਾ ਜੀ, ਨੈਟਵਾਨੀ ਜੀ। ਬਿਲਕੁਲ ਜੀ, ਮੈਂ ਵਟਸਐਪ ਦੇਖ ਰਿਹਾ ਸੀ ਪਰ ਹਾਲੇ ਤੱਕ ਕਿਸੇ ਦਾ ਮੈਸੇਜ ਨਹੀਂ ਆਇਆ। ਸ਼ਾਇਦ ਲੱਗਦਾ ਕਿਸੇ ਨੂੰ IMEI ਦੀ ਫੁੱਲ ਫੋਰਮ ਨਹੀਂ ਪਤਾ, IMEI ਜੀ। ਬਿਲਕੁਲ ਜੀ, ਇਹਦੀ ਫੁੱਲ ਫੋਰਮ ਹੈਗੀ ਆ IMEI ਦੀ ਫੁੱਲ ਫੋਰਮ ਜਿਹੜੀ ਹੈ ਨਾ, ਇੰਟਰਨੈਸ਼ਨਲ ਮੋਬਾਈਲ ਇਕਿਉਪਮੈਂਟ ਆਈਡੈਂਟੀ ਜੀ। ਬਿਲਕੁਲ ਜੀ, ਇਹ ਤੁਹਾਡੇ ਮੋਬਾਈਲ ਦੀ ਆਈਡੈਂਟੀ ਹੈ ਜੀ। ਬਿਲਕੁਲ, ਜਿੱਦਾਂ ਸਾਡਾ IC ਬਣਦਾ ਹੈ ਨਾ, ਉੱਦਾਂ ਹੀ ਮੋਬਾਈਲ ਦਾ ਵੀ IC ਤਾਂ ਨਹੀਂ ਬਣਦਾ ਖੈਰ, ਲੇਕਿਨ IMEI ਹਰ ਮੋਬਾਈਲ ਦਾ ਇੱਕ ਜਿਹੜਾ ਨੈਟਵਰਕ ਹੁੰਦਾ ਹੈ, ਜਿਵੇਂ ਕਿ ਤੁਸੀਂ ਚਾਹੇ ਦੋ ਸਿਮ ਹੈ ਨਾ ਕਿਸੇ ਮੋਬਾਈਲ ਦੇ ਵਿੱਚ, ਤਾਂ ਦੋ IMEI ਨੰਬਰ ਉਹਦੇ ਹੋਣਗੇ। ਔਰ ਇਹ ਕਿੰਨੇ ਅੰਕਾਂ ਦਾ ਹੈ ਜੀ? ਇਹ ਹੈ ਜੀ 15 ਅੰਕਾਂ ਦਾ ਹੁੰਦਾ ਹੈ ਜੀ IMEI ਨੰਬਰ। ਤੁਸੀਂ ਜਦੋਂ ਵੀ ਫੋਨ ਲਓਗੇ, ਉਸਦਾ ਬੋਕਸ ਲਓਗੇ, ਉਸਦੇ ਬੈਕ ਸਾਈਡ 'ਤੇ ਜਾਂ ਕਿਤੇ ਵੀ ਜਿੱਥੇ ਉਹਦੀ ਇਨਫੋਰਮੇਸ਼ਨ ਲਿਖੀ ਹੋਏਗੀ, IMEI ਨੰਬਰ ਜ਼ਰੂਰ ਹੋਏਗਾ। ਜੇ ਬਿੱਲ ਲਓਗੇ ਤਾਂ ਬਿੱਲ ਦੇ ਉੱਤੇ ਵੀ ਇਹ ਜ਼ਰੂਰ ਲਿਖਿਆ ਹੁੰਦਾ। ਔਰ ਇਹ ਇਸਦਾ ਕੀ ਉਪਯੋਗ ਹੈ? ਇਸਦਾ ਜਿਹੜਾ ਆ ਸਭ ਤੋਂ ਵੱਡਾ ਜਿਹੜਾ ਇਹ ਮਦਦਗਾਰ ਹੁੰਦਾ ਹੈ, ਜਿਵੇਂ ਕਿ ਤੁਹਾਡੀ ਡਿਵਾਈਸ ਗੁੰਮ ਹੋ ਜਾਂਦੀ ਹੈ, ਉਹਦੇ ਵਿੱਚ ਸਿਮ ਪਿਆ ਹੋਇਆ ਹੈ ਅਤੇ ਉਸਦੀ ਤੁਸੀਂ FIR ਕਰਾਉਂਦੇ ਹੋ, ਤਾਂ ਉਸਦੀ ਜਿਹੜੀ ਲੋਕੇਸ਼ਨ ਆ ਉਹ ਪਤਾ ਲੱਗ ਸਕਦੀ ਹੈ ਜੀ। ਔਰ ਨਾਲ ਦੀ ਨਾਲ ਹੀ ਇਸ IMEI ਨੰਬਰ ਦਾ ਵਰਤੋਂ ਕਰਕੇ ਉਸ ਫੋਨ ਨੂੰ ਬਲੋਕ, ਮਤਲਬ ਉਹਦੀ ਜਿਹੜੀ ਆ ਫੋਨ ਨੂੰ ਬਲੋਕ ਵੀ ਉਹ ਕਰ ਸਕਦੇ ਹੈ। ਅਤੇ ਇਸਦੀ ਯਾਨੀ ਨੈਟਵਰਕ ਓਪਰੇਟਰ ਦੀ ਜਿਵੇਂ ਕੋਈ ਵੀ ਹੋਵੇ, ਤਾਂ ਮੋਬਾਈਲ ਦੀ ਅਸਲ ਪਹਿਚਾਣ ਵੀ ਉਹਦੀ ਕੀਤੀ ਜਾ ਸਕਦੀ ਹੈ। ਔਰ ਇਸਦੇ ਰਿਲੇਟਡ ਕੁਛ ਕੋਡਸ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ ਜੀ। IMEI ਨੰਬਰ ਨੂੰ ਜੇ ਤੁਸੀਂ ਦੇਖਣਾ ਆਪਣੇ ਫੋਨ ਦੇ ਵਿੱਚ, ਮੰਨ ਲਓ ਤੁਹਾਡਾ ਡੱਬਾ ਗਵਾਚ ਗਿਆ ਜੀ, ਮੋਬਾਈਲ ਦਾ ਜਿਹੜਾ ਡੱਬਾ ਹੁੰਦਾ ਉਹ ਗਵਾਚ ਗਿਆ ਜਾਂ ਬਿੱਲ ਗਵਾਚ ਗਿਆ, ਤਾਂ ਤੁਸੀਂ ਕੁਛ ਨਹੀਂ ਕਰਨਾ, ਆਪਣੇ ਫੋਨ ਦਾ ਡਾਇਲ ਪੈਡ ਕੱਢਣਾ ਹੈ ਜੀ, ਜਿਹੜਾ ਜਿੱਥੋਂ ਆਪਾਂ ਫੋਨ ਡਾਇਲ ਕਰਦੇ ਹਾਂ, *#06#, ਇਹ ਤੁਹਾਡਾ IMEI ਨੰਬਰ ਜਿਹੜਾ ਇਹ ਦੱਸ ਦੇਵੇਗਾ ਤੁਹਾਨੂੰ। ਅਤੇ ਨਾਲ ਹੀ ਇੱਕ ਹੋਰ ਇਨਫੋਰਮੇਸ਼ਨ ਵੀ ਹੈ ਕਿ ਇੱਕ ਦੋ ਕੋਡਸ ਮੈਂ ਤੁਹਾਨੂੰ ਹੋਰ ਵੀ ਦੱਸਣ ਜਾ ਰਿਹਾ, ਜਿਵੇਂ ਕਿ ਕਾਲ ਫੋਰਵਰਡਿੰਗ ਲੱਗ ਜਾਂਦੀ ਹੈ ਕਈ ਵਾਰੀ ਫੋਨ ਦੇ ਵਿੱਚ, ਕੋਈ ਕਹਿੰਦਾ ਕਿ ਤੁਹਾਨੂੰ ਫੋਨ ਕਰਦੇ ਹਾਂ ਅਤੇ ਕਾਲ ਫੋਰਵਰਡਿੰਗ ਦੀ ਆਵਾਜ਼ ਆਉਂਦੀ ਹੈ ਜਾਂ ਕਾਲ ਲੱਗਦੀ ਨਹੀਂ ਹੈ, ਕੁਛ ਹੋਰ ਹੀ ਬੋਲਦਾ ਰਹਿੰਦਾ ਅੱਗਿਓਂ, ਜਾਂ ਕਈ ਵਾਰੀ ਕਾਲ ਨਹੀਂ ਲੱਗਦੀ, ਤਾਂ ਉਹਦੇ ਲਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਨੰਬਰ ਕੀ ਹੈ, *#21#। ਜੀ ਬਿਲਕੁਲ ਜੀ, ਦੁਬਾਰਾ ਦੱਸ ਦਿੰਦਾ, *#21# ਜਿਹੜਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੇ ਕਾਲ ਫੋਰਵਰਡਿੰਗ ਤਾਂ ਨਹੀਂ ਲੱਗੀ ਹੋਈ। ਅਤੇ ਉਸ ਤੋਂ ਇਲਾਵਾ ਜੇ ਤੁਸੀਂ ਕੈਂਸਲ ਕਰਨੀ ਹੈ ਕਾਲ ਫੋਰਵਰਡਿੰਗ ਲੱਗੀ ਹੋਈ ਹੈ, ਤਾਂ ਉਹਦੇ ਲਈ ਵੀ ਨੰਬਰ ਹੈ *#21#। ਜੀ ਬਿਲਕੁਲ ਜੀ, ਜਦੋਂ ਤੁਸੀਂ ਲਗਾਓਗੇ *#06#, ਜਦੋਂ ਹੀ ਲਗਾਓਗੇ ਨਾਲ ਹੀ ਤੁਹਾਨੂੰ ਸਟੇਟਸ ਆ ਜਾਂਦਾ, ਉਹਦੇ ਲਈ ਤੁਹਾਨੂੰ ਕੁਛ ਡਾਇਲ ਨਹੀਂ ਕਰਨਾ ਪੈਂਦਾ। ਲੇਕਿਨ *#21# ਜਦੋਂ ਲਗਾਓਗੇ ਉਹ ਤੁਹਾਨੂੰ ਡਾਇਲ ਕਰਨਾ ਪੈਣਾ, ਜਿਹੜਾ ਵੀ ਤੁਹਾਡਾ ਓਪਰੇਟਰ ਹੋਏਗਾ ਉਹਨੂੰ ਚੂਜ਼ ਕਰਨਾ ਪੈਣਾ, ਫਿਰ ਤੁਹਾਨੂੰ ਇਨਫੋਰਮੇਸ਼ਨ ਆਏਗੀ। ਅਤੇ ਨਾਲ ਹੀ *#21# ਜਦੋਂ ਲਗਾਓਗੇ ਉਸਦੇ ਲਈ ਵੀ ਤੁਹਾਨੂੰ ਡਾਇਲ ਕਰਨਾ ਪੈਣਾ। ਉਸ ਤੋਂ ਇਲਾਵਾ ਜੇ ਤੁਸੀਂ ਕਾਲ ਫੋਰਵਰਡਿੰਗ ਲਗਾਉਣਾ ਚਾਹੁੰਦੇ ਹੋ, ਤਾਂ ਉਹਦੇ ਲਈ ਕੀ ਕਰਨਾ, ** ਲਗਾ ਕੇ *21, ਫਿਰ *#, ਫਿਰ ਆਪਣਾ ਜਿਸ ਨੰਬਰ 'ਤੇ ਤੁਸੀਂ ਕਾਲ ਫੋਰਵਰਡਿੰਗ, ਵੈਸੇ ਕਾਲ ਫੋਰਵਰਡਿੰਗ ਦੱਸ ਦਿੰਦਾ ਕਿ ਜੇ ਮੰਨ ਲਓ ਤੁਸੀਂ ਆਪਣੇ ਫੋਨ ਦੇ ਉੱਤੇ ਕਾਲ ਫੋਰਵਰਡਿੰਗ ਨਹੀਂ ਜਾਂਦੇ, ਮੰਨ ਲਓ ਤੁਸੀਂ ਕਹਿੰਦੇ ਹੋ ਕਿ ਮੇਰੇ ਫੋਨ ਦੇ ਉੱਤੇ ਨਾ ਆਏ, ਕਿਸੇ ਹੋਰ ਦੇ ਫੋਨ ਦੇ ਉੱਤੇ ਜਾਈ ਜਾਵੇ ਉਹ ਕਾਲ ਜਿਹੜੀ ਆ, ਕੋਈ ਵੀ ਕਾਲ ਆਵੇ, ਤਾਂ ਉਹ ਹੁੰਦਾ। ਅਤੇ ਉਹਦੇ ਲਈ *#21# ਜਿਹੜਾ ਨੰਬਰ ਤੁਸੀਂ ਚਾਹੁੰਦੇ ਹੋ, ਜਿੱਥੇ ਕਾਲ ਸਾਰੀਆਂ ਫੋਰਵਰਡ ਹੋਈ ਜਾਣ, ਅੱਗੇ ਚੱਲੀ ਜਾਣ, ਅਤੇ ਉਹ ਨੰਬਰ ਲਗਾ ਕੇ ਉਸ ਤੋਂ ਬਾਅਦ *#, ਉਸ ਤੋਂ ਬਾਅਦ

ਨੂੰ ਡਾਇਲ ਕਰ ਦੇਣਾ ਤੇ ਉਹ ਜਿਹੜਾ ਆ ਕਾਲ ਫੋਰਵਰਡਿੰਗ ਜਿਹੜੀ ਉਹ ਸਟਾਰਟ ਹੋ ਜਾਵੇਗੀ। ਇਸ ਤੋਂ ਇਲਾਵਾ ਕੁਝ ਫੋਨਾਂ ਦੇ ਵਿੱਚ ਉਸਦੀ ਸਾਊਂਡ ਕੁਆਲਿਟੀ ਇਨਹੈਂਸ ਕਰਨ ਦੇ ਲਈ, ਇਨਹੈਂਸ ਮਤਲਬ ਬਿਹਤਰ ਕਰਨ ਦੇ ਲਈ ਜਿਹੜੀ ਹੈ ਇੱਕ ਹੋਰ ਕੋਡ ਵੀ ਹੈ ਕੁਝ ਫੋਨਾਂ ਦੇ ਵਿੱਚ ਹੀ, ਉਹ ਚੱਲਦਾ ਹੈ ਜੀ, ਉਹ ਕੋਡ ਹੈ ਜੀ *3370#। ਜੀ ਬਿਲਕੁਲ ਜੀ, ਇਹ ਫੋਨ ਦੀ ਸਾਊਂਡ ਕੁਆਲਿਟੀ ਜਿਹੜੀ ਆ ਉਹ ਇੰਪਰੂਵ ਕਰ ਦਿੰਦਾ। ਅਤੇ ਕੁਝ ਐਂਡਰੋਇਡ ਫੋਨਸ ਦੇ ਵਿੱਚ ਬੈਟਰੀ ਟੈਸਟ ਅਤੇ ਪਰਫੋਰਮੈਂਸ ਦੀ ਇਨਫੋ ਜਿਹੜੀ ਆ ਉਹ ਵੀ ਦਿੰਦਾ ਹੈ ਜੀ। ਉਹਦੇ ਲਈ ਜਿਹੜਾ ਆ ਉਹ ਨੰਬਰ ਹੈ ਜੀ *#*4636#*#*। ਕਿੰਨੇ ਕੋਡ ਮੈਂ ਤੁਹਾਨੂੰ ਦੱਸ ਦਿੱਤੇ ਨੇ, ਇੱਕ ਤਾਂ ਕੋਡ ਬਹੁਤ ਸਾਰੇ ਨੇ, ਇਹੋ ਜਿਹੀ ਜਾਣਕਾਰੀ ਹੈ ਤੁਹਾਨੂੰ ਸਿਰਫ ਸ਼ਨੀਵਾਰ ਦੇ ਦਿਨ ਯਾਨੀ ਕਿ ਅੱਜ ਨੈੱਟਵਾਨੀ ਪ੍ਰੋਗਰਾਮ ਦੇ ਵਿੱਚ ਹੀ ਮਿਲੇਗੀ। ਔਰ ਦੋਸਤ ਤੁਹਾਡਾ ਕੋਈ ਵੀ ਹੋ ਸਕਦਾ ਜਿਹੜਾ ਤੁਹਾਨੂੰ ਜਾਣਕਾਰੀ ਦੇਵੇਗਾ, ਪਰ ਅੱਜ ਮੈਂ ਤੁਹਾਨੂੰ ਜਾਣਕਾਰੀ ਦੇ ਰਿਹਾ। ਔਰ ਇਹ ਕੁਝ ਸੀ ਕੋਡ ਇਨਫੋਰਮੇਸ਼ਨ, ਔਰ ਮੈਸੇਜ ਹਾਲੇ ਵੀ ਨਹੀਂ ਵੈਸੇ ਆਇਆ, ਚਲੋ ਮੈਂ ਤੁਹਾਨੂੰ ਇਹ ਇਨਫੋਰਮੇਸ਼ਨ ਦੇਤੀ ਆ, ਪਰ ਨਾਲ ਦੀ ਨਾਲ ਤੁਹਾਨੂੰ ਗੀਤ ਵੀ ਸੁਣਾਉਣਾ ਆ, ਔਰ ਸੱਜ ਧੱਜ ਕੇ ਜਿਹੜਾ ਹੈ ਨਾ ਐਨ ਸੱਜ ਧੱਜ ਕੇ ਸਵਾ ਸੱਜ ਸਵਾਰ ਕੇ ਤੁਹਾਨੂੰ ਗੀਤ ਅਸੀਂ ਸੁਣਾਉਣਾ ਜੀ। ਬਿਲਕੁਲ ਜੀ, ਅਗਲਾ ਗੀਤ ਵੀ ਕੁਝ ਇਹੋ ਜਿਹਾ ਹੀ ਆ, ਆਓ ਸੁਣਦੇ ਹਾਂ ਜੀ ਅਗਲਾ ਗੀਤ।

ਹਾਂਜੀ ਦੋਸਤੋ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਫੇਵਰੇਟ ਵਾਲੇ ਪ੍ਰੋਗਰਾਮ ਜੀ ਨੈੱਟ ਵਾਣੀ ਦੇ ਵਿੱਚ। ਬਿਲਕੁਲ ਜੀ, ਔਰ ਨੈੱਟ ਵਾਣੀ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਜੀ ਨੈੱਟ ਦੀ ਬਾਣੀ ਦੀ। ਔਰ ਨੈੱਟ ਦੀ ਬਾਣੀ ਕੀ ਕਹਿੰਦੀ ਹੈ ਜੀ? ਹੁਣੇ ਹੁਣੇ ਮੇਰੇ ਕੋਲ ਇੱਕ ਚੀਜ਼ ਆਈ ਹੈ, ਇੱਕ ਇਨਫੋਰਮੇਸ਼ਨ ਕਹਿ ਲਓ ਜਾਂ ਕੁਝ ਵੀ। ਸਾਡੇ ਦਿਮਾਗ ਦੇ ਵਿੱਚ ਅਸੀਂ ਕਿੰਨਾ ਡਾਟਾ ਸਟੋਰ ਕਰ ਸਕਦੇ ਹਾਂ? ਕਿਸੇ ਤੋਂ ਜਵਾਬ ਹੈ ਇਸ ਦਾ? ਮੇਰੇ ਖਿਆਲ ਨਾਲ ਨਹੀਂ ਹੋਏਗਾ ਜੀ, ਬਿਲਕੁਲ ਨਹੀਂ ਹੈ ਜੀ ਜਵਾਬ। ਬਿਲਕੁਲ, ਜਿਵੇਂ ਕਿ ਸਾਡੀ ਸਟੋਰੇਜ ਡਿਵਾਈਸਿਸ ਨੇ, ਮੰਨ ਲਓ ਸਿਸਟਮ ਹੈ ਜਾਂ ਫਿਰ ਲੈਪਟੋਪ ਹੈ ਜਾਂ ਮੋਬਾਈਲ ਹੈ, ਉਸ ਦੇ ਵਿੱਚ ਨਾ ਸਟੋਰੇਜ ਹੁੰਦੀ ਹੈ, ਐਮ ਬੀ, ਮੈਗਾਬਾਈਟ ਜਾਂ ਬਾਈਟਸ, ਬਿਟਸ, ਬਾਈਟਸ, ਫਿਰ ਉਸ ਤੋਂ ਬਾਅਦ ਐਮ ਬੀ ਆ ਜਾਂਦੀ ਹੈ, ਕੇ ਬੀ ਹੈ, ਕੇ ਬੀ ਤੋਂ ਬਾਅਦ ਐਮ ਬੀ ਆਉਂਦੀ, ਐਮ ਬੀ ਤੋਂ ਬਾਅਦ ਜੀ ਬੀ ਹੈ, ਗੀਗਾਬਾਈਟਸ, ਗੀਗਾਬਾਈਟ ਤੋਂ ਬਾਅਦ ਆ ਜਾਂਦੀ ਹੈ ਜੀ ਟੀ ਬੀ ਯਾਨੀ ਟੈਰਾਬਾਈਟਸ, ਉਸ ਤੋਂ ਉੱਪਰ ਵੀ ਇੱਕ ਚੀਜ਼ ਹੁੰਦੀ ਹੈ ਪੈਟਾਬਾਈਟਸ, ਔਰ ਇਹ ਅੱਗੇ ਬਹੁਤ ਸਾਰੀ ਜਿਹੜੀ ਹੈ ਇਹ ਮਤਲਬ ਇਹ ਬਣੀ ਹੋਈ ਹੈ ਜੀ, ਇੱਕ ਹਾਇਰਾਰਕੀ ਕਹਿ ਲਓ ਜਾਂ ਸਟੈਪ ਬਾਏ ਸਟੈਪ ਪ੍ਰੋਸੈਸ ਜਿਹੜਾ ਹੈ ਕਿ ਇਹਨੂੰ ਇਹ ਸਟੋਰ ਕਰਦਾ ਰਹਿੰਦਾ। ਸਟੋਰ ਹੋਣ ਤੋਂ ਬਾਅਦ ਜਿਹੜਾ ਇਹ ਸਟੋਰੇਜ ਡਿਵਾਈਸ ਜਿਹੜੀ ਹੈ ਕਿੰਨਾ ਡਾਟਾ ਸਟੋਰ ਕਰ ਲੈਂਦੀ ਹੈ, ਇਹ ਇਸ ਨੂੰ ਮੈਜਰ ਕਰਨ ਵਾਸਤੇ ਇੱਕ ਬਣਿਆ ਹੋਇਆ ਹੈ ਜੀ। ਉੱਦਾਂ ਹੀ ਆਪਣੇ ਜਿਹੜੇ ਬ੍ਰੇਨ ਹੈ, ਬ੍ਰੇਨ ਦੇ ਵਿੱਚ ਅਸੀਂ ਕਿੰਨਾ ਕੁਛ ਯਾਦ ਕੀਤਾ ਹੁੰਦਾ ਨਹੀਂ ਜੀ, ਜਿਵੇਂ ਕਿ ਬਚਪਨ ਦੀਆਂ ਯਾਦਾਂ ਹੁੰਦੀਆਂ ਹੈ, ਕੋਈ ਆਪਾਂ ਘੁੰਮਣ ਗਏ ਹਾਂ ਉੱਥੇ, ਮਤਲਬ ਚਲੋ ਕੈਮਰੇ ਦੇ ਵਿੱਚ ਤਾਂ ਕੁਛ ਤਸਵੀਰਾਂ ਆਪਾਂ ਲਈਆਂ ਹੁੰਦੀਆਂ, ਪਰ ਆਪਾਂ ਕੁਛ ਅੱਖਾਂ ਨਾਲ ਕੁਛ ਦੇਖਿਆ ਹੋਇਆ ਉਹ ਵੀ ਸਾਡੇ ਦਿਮਾਗ ਦੇ ਵਿੱਚ ਸਟੋਰ ਰਹਿੰਦਾ ਹੈ ਵੀ ਆਪਾਂ ਇੱਥੇ ਗਏ ਸੀ। ਫਿਰ ਮੰਨ ਲਓ ਆਪਾਂ ਸ਼ਹਿਰ ਦੇ ਵਿੱਚ ਘੁੰਮ ਰਹੇ ਹਾਂ, ਉਸਦਾ ਰਸਤਾ ਵੀ ਸਾਨੂੰ ਯਾਦ ਰਹਿੰਦਾ ਹੈ, ਜਾਂ ਫਿਰ ਸਾਡੇ ਜਿਹੜੇ ਰਿਸ਼ਤੇਦਾਰ ਹੈ ਉਹਨਾਂ ਦੇ ਨਾਮ ਕਹਿ ਲਓ, ਕਈ ਮੋਬਾਈਲ ਨੰਬਰਸ ਹੈ, ਮਤਲਬ ਬਹੁਤ ਡਾਟਾ ਜਿਹੜਾ ਸਾਡੇ ਕੋਲ ਸਟੋਰ ਹੁੰਦਾ। ਔਰ ਜਿਹੜੇ ਜਦੋਂ ਆਪਾਂ ਫਸਟ ਤੋਂ ਲੈ ਕੇ 12ਵੀਂ ਤੱਕ ਦੇ ਪੇਪਰ ਦਿੰਦੇ ਹਾਂ, ਉਹਦੇ ਵਿੱਚ ਅਸੀਂ ਕਿੰਨੇ ਕੁਸ਼ਚਨ ਜਿਹੜੇ ਆ ਉਹ ਅਸੀਂ ਜਿਹੜੇ ਆ ਰੱਟਾ ਮਾਰ ਮਾਰ ਕੇ ਅਸੀਂ ਦਿਮਾਗ ਦੇ ਵਿੱਚ ਸਟੋਰ ਕੀਤੇ ਹੁੰਦੇ ਹੈ ਨਾ, ਇੱਦਾਂ ਹੀ ਜੀ। ਬਿਲਕੁਲ ਜੀ, ਦਿਮਾਗ ਜਿਹੜਾ ਹੈ ਨਾ ਉਹਦੇ ਵਿੱਚ ਜੀ ਬਿਲਕੁਲ ਬਲੱਡ ਦੇ ਨਾਲ ਨਾਲ ਦਿਮਾਗ ਦੇ ਵਿੱਚ ਇਲੈਕਟ੍ਰਿਕ ਕਰੰਟ ਵੀ ਹੁੰਦਾ ਹੈ। ਔਰ ਆਪਣਾ ਦਿਮਾਗ ਕਿੰਨਾ ਡਾਟਾ ਸਟੋਰ ਕਰ ਸਕਦਾ ਹੈ ਉਹ ਦੱਸਦੇ ਹਾਂ। 2.5 ਪੈਟਾਬਾਈਟ ਜਿਹੜੀ ਆ ਉਹ ਇਹ ਡਾਟਾ ਜਿਹੜਾ ਇਨਫੋ ਆ ਉਹ ਇਹ ਸਟੋਰ ਕਰ ਸਕਦਾ ਹੈ, ਯਾਨੀ ਕਿ 3 ਮਿਲੀਅਨ ਔਰਸ ਦੀਆਂ ਵੀਡੀਓਜ਼ ਜਿਹੜੀਆਂ, ਉਹਨਾਂ ਡਾਟਾ ਇਹ ਦਿਮਾਗ ਜਿਹੜਾ ਸਾਡਾ ਸਟੋਰ ਕਰ ਸਕਦਾ ਹੈ। ਸੋ ਦੋਸਤੋ, ਜਿੰਨੇ ਵੀ ਇਹ ਨਲੈਕ ਨਲੂਕ ਹੈ ਨਾ, ਇਹ ਨਲੈਕ ਨਹੀਂ ਹੁੰਦੇ, ਜਾਣ ਕੇ ਨਲੈਕ ਬਣਦੇ ਆ, ਕਿਉਂਕਿ ਸਾਡਾ ਦਿਮਾਗ ਜਿਹੜਾ ਬਹੁਤ ਕੁਛ ਸਟੋਰ ਕਰ ਸਕਦਾ, ਜੇ ਅਸੀਂ ਚਾਹੀਏ ਤਾਂ ਬਹੁਤ ਕੁਛ ਕਰ ਸਕਦੇ, ਜੇ ਬਸ ਜਨੂੰਨ ਹੋਣਾ ਚਾਹੀਦਾ ਜੀ।

0: ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? 0। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣੇ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM

ਮੈਂ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ, ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਨੈਟ ਵਾਣੀ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ ਸਕਰੋਲ ਕਰਦੇ ਕਰਦੇ ਕਰਦੇ ਕਰਦੇ ਕਰਦੇ ਕਰਦੇ ਨਾ ਇੱਕ ਜਿਹੜੀ ਖਬਰ ਹੈ ਜਿਹੜੀ ਉਹ ਹੋਰ ਮੇਰੇ ਕੋਲ ਆ ਗਈ ਹੈ ਜੀ। ਅੱਜ ਸੁਨੀਲ ਦੱਤ ਜੀ ਦਾ ਜਿਹੜਾ ਆ ਜਨਮ ਦਿਨ ਹੈ ਜੀ, 6 ਜੂਨ 1929 ਦੇ ਵਿੱਚ ਉਹ ਯਾਨੀ ਕਿ ਉਹਨਾਂ ਦਾ ਜਨਮ ਹੋਇਆ ਸੀ, ਔਰ ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਜੀ ਹੈਪੀ ਬਰਥਡੇ। ਰੇਡੀਓ ਸੀਲੋਨ ਦੇ ਵਿੱਚ ਉਹਨਾਂ ਨੇ ਆਪਣਾ ਕਰੀਅਰ ਦੀ ਸ਼ੁਰੂਆਤ ਕੀਤੀ। ਰੇਲਵੇ ਪਲੇਟਫਾਰਮ ਪਹਿਲੀ ਫਿਲਮ ਮੁਝੇ ਜੀਨੇ ਦੋ ਔਰ ਖਾਨਦਾਨ ਫਿਲਮ ਦੇ ਲਈ ਸਰਵ ਸ਼੍ਰੇਸ਼ਠ ਯਾਨੀ ਅਭਿਨੇਤਾ ਦਾ ਫਿਲਮਫੇਅਰ ਪੁਰਸਕਾਰ ਮਿਲਿਆ। 5 ਵਾਰ ਸੰਸਦ ਵਿੱਚ ਰਹੇ, 2004 ਤੋਂ 2005 ਤੱਕ ਉਹ ਖੇਲ ਅਤੇ ਯੁਵਾ ਮਾਮਲਿਆਂ ਦੇ ਵਿੱਚ ਕੈਬਨਿਟ ਮੰਤਰੀ ਵੀ ਰਹੇ। ਫੇਮਸ ਮੂਵੀਜ਼ ਜਿਹੜੀਆਂ ਨੇ ਮਦਰ ਇੰਡੀਆ, ਸਾਧਨਾ,

ਸੁਜਾਤਾ, ਮੁਝੇ ਜੀਨੇ ਦੋ, ਗੁਮਰਾਹ, ਵਕਤ, ਖਾਨਦਾਨ, ਪੜੋਸਨ ਅਤੇ ਅਮਰਾਜ਼, ਔਰ ਬਹੁਤ ਕੁਝ ਇਹਨਾਂ ਦੇ ਬਾਰੇ, ਬਹੁਤ ਸਾਰੀ ਚੀਜ਼ਾਂ ਨੇ ਉਹ ਜਿਹੜੇ ਕਿ ਫਿਲਮੀ ਦੁਨੀਆ ਦੇ ਪ੍ਰੋਗਰਾਮਾਂ ਦੇ ਵਿੱਚ ਇਹਨਾਂ ਦੇ ਬਾਰੇ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ। ਸੋ ਇਹਨਾਂ ਦਾ ਹੀ ਇੱਕ ਜਿਹੜਾ ਆ ਆਪਾਂ ਫੇਮਸ, ਇਹਨਾਂ ਨੂੰ ਯਾਦ ਕਰਦੇ ਹੋਏ, ਇਹਨਾਂ ਦਾ ਬਰਥਡੇ ਮਨਾਉਂਦੇ ਹੋਏ, ਇੱਕ ਥੋੜ੍ਹਾ ਜਿਹਾ ਕੋਮੇਡੀ ਭਰਿਆ, ਥੋੜ੍ਹਾ ਜਿਹਾ ਇੰਟਰਸਟਿੰਗ ਜਿਹਾ ਗੀਤ ਸੁਣ ਲੈਂਦੇ ਪੰਜਾਬੀ ਦੇ ਵਿੱਚ। ਆਓ ਜੀ ਸੁਣਦੇ ਹਾਂ ਜੀ।

ਜੀਡੀਪੀ ਡੀ ਵੱਧਦਾ ਹੈ ਤਾਂ ਇਹ ਤੁਹਾਡੇ ਲਈ ਬਹੁਤ ਵਧੀਆ ਜਿਹੜੀ ਡਰਿੰਕ ਹੈ ਸਵੇਰੇ ਜਿਹੜੀ ਆ ਤੁਸੀਂ ਪੀ ਸਕਦੇ ਹੋ। ਦੋਸਤੋ ਪ੍ਰੋਗਰਾਮ ਚੱਲ ਰਿਹਾ ਜੀ ਨੈੱਟਵਾਣੀ, ਔਰ ਨੈੱਟਵਾਣੀ ਦੇ ਵਿੱਚ ਤੁਹਾਨੂੰ ਅਸੀਂ ਬਹੁਤ ਵਧੀਆ ਵਧੀਆ ਜੇ ਗੀਤ ਵੀ ਸੁਣਾ ਰਹੇ ਹਾਂ ਜੀ। ਸੋ ਇੱਕ ਹੋਰ ਗੀਤ ਆ ਜਾਓ ਜੀ, ਸੁਣਦੇ ਹਾਂ ਜੀ ਬਹੁਤ ਪਿਆਰਾ ਜਿਹਾ ਗੀਤ।

ਹਾਂਜੀ ਦੋਸਤੋ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ ਨੈੱਟ ਬਾਣੀ ਦੇ ਵਿੱਚ, ਔਰ ਤੁਹਾਡਾ ਦੋਸਤ ਕੁਲਦੀਪ ਪੇਸ਼ ਕਰ ਰਿਹਾ ਜੀ ਪ੍ਰੋਗਰਾਮ ਨੈੱਟ ਬਾਣੀ। ਔਰ ਅੱਜ ਦਿਨ ਕਿਹੜਾ ਜੀ? ਸ਼ਨੀਵਾਰ ਹੈ ਜੀ, ਔਰ ਸਾਰੇ ਜਿਹੜੇ ਸ਼ਨੀਵਾਰ ਨੂੰ ਕੋਈ ਨਾ ਕੋਈ ਪ੍ਰੋਗਰਾਮ ਕਰਦੀ ਹੈ, ਕੋਈ ਸਪੈਸ਼ਲ ਪ੍ਰੋਗਰਾਮ ਹੁੰਦਾ, ਕੋਈ ਕਿਤੇ ਬਾਹਰ ਜਾਂਦਾ, ਕੋਈ ਰੋਟੀ ਪਾਣੀ ਦਾ ਕੋਈ ਪ੍ਰੋਗਰਾਮ, ਕੋਈ ਪਾਰਟੀ ਦਾ, ਸੈਟਰਡੇ ਨਾਈਟ ਕੁਛ ਵੀ ਆ, ਆਊਟਿੰਗ ਹੁੰਦੀ ਆ, ਘੁੰਮਣ ਜਾਂਦੇ ਆ, ਸ਼ਨੀਵਾਰ ਜਾਂਦੇ ਅਤੇ ਐਤਵਾਰ ਨੂੰ ਵਾਪਸੀ, ਫਿਰ ਸੋਮਵਾਰ ਤੋਂ ਕੰਮ ਸ਼ੁਰੂ ਹੋ ਜਾਂਦਾ, ਇੱਦਾਂ ਹੀ ਇਹ ਚੱਲਦਾ ਰਹਿੰਦਾ ਜੀ ਰੂਟੀਨ। ਔਰ ਦੋਸਤੋ, ਅੱਜ ਕੱਲ੍ਹ ਜਿਹੜੀ ਵੀ ਜਿਹੜੀ ਜੈਨਜੀ ਕਹਿ ਲਓ ਜਾਂ ਕੋਈ ਵੀ ਜਿਹੜੇ ਪਰਸਨਸ ਨੇ, ਉਹ ਇੱਕ ਚੀਜ਼ ਤੋਂ ਬਹੁਤ ਪਰੇਸ਼ਾਨ ਨੇ, ਉਹ ਕਿਹੜੀ ਹੈ ਜੀ? ਉਹ ਹੈ ਜੀ ਸਾਡੇ ਮੋਬਾਈਲ ਦਾ ਡਾਟਾ। ਹਾਂਜੀ ਦੋਸਤੋ, ਸਾਡੇ ਮੋਬਾਈਲ ਦਾ ਡਾਟਾ ਨਾ ਤੁਸੀਂ ਕਦੀ ਵੀ ਦੇਖੋਗੇ, ਸਟੋਰੇਜ ਜਿਹੜੀ ਹੈ, ਕੁਝ ਨਾ ਕੁਝ ਸਟੋਰੇਜ ਹੈ ਨਾ ਜਿਹੜੀ ਕੁਝ ਐਪਸ ਨੇ ਐਵੇਂ ਹੀ ਸਟੋਰ ਕੀਤੀ ਹੁੰਦੀ ਹੈ। ਸੋ ਉਹ ਐਪਸ ਨੂੰ ਜਿਹੜਾ ਆ ਤੁਸੀਂ ਬੰਦ ਕਰ ਸਕਦੇ ਹੋ, ਔਰ ਸਟੋਰੇਜ ਜਿਹੜੀ ਹੈ ਥੋੜ੍ਹੀ ਜਿਹੀ ਫ੍ਰੀ ਕਰ ਸਕਦੇ ਹੋ, ਔਰ ਫ੍ਰੀ ਕਰੋਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਜਿਹੜੀ ਹੈ ਸਟੋਰੇਜ ਮਿਲ ਜੂਗੀ, ਗਾਣੇ ਸਟੋਰ ਕਰਨ ਲਈ ਜਾਂ ਫਿਰ ਪਿਕਚਰਸ ਕਲਿੱਕ ਕਰਨ ਦੇ ਲਈ ਜਾਂ ਫਿਰ ਕੋਈ ਵੀ ਚੀਜ਼ਾਂ ਜਿਹੜੀਆਂ ਆਪਣੀ ਯਾਦਾਂ ਜਿਹੜੀਆਂ ਆਪਣੇ ਕੋਲ ਰੱਖਣ ਦੇ ਲਈ, ਕੋਈ ਇਨਫੋਰਮੇਸ਼ਨ ਜਿਹੜੀ ਆ, ਡਾਟਾ ਆ, ਆਫਿਸ ਦਾ ਵਰਕ ਆ, ਉਹ ਆਪਣੇ ਫੋਨ ਦੇ ਵਿੱਚ ਰੱਖਣ ਦੇ ਲਈ, ਕਿਉਂਕਿ ਜਿਹੜਾ ਹੈ ਨਾ ਸਟੋਰੇਜ ਜਿਹੜੀ ਹੈ ਨਾ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਜਿਹੜੇ ਪਹਿਲੇ, ਕਿਉਂਕਿ ਫੋਨਸ ਹੁੰਦੇ ਸੀ ਜਾਂ ਕੁਝ ਜਿਹੜੇ ਫੋਨਸ ਨੇ ਉਹਨਾਂ ਦੀ ਸਟੋਰੇਜ ਜਿਹੜੀ ਉਹ ਘੱਟ ਹੁੰਦੀ ਆ, ਅਤੇ ਘੱਟ ਹੋਣ ਕਰਕੇ ਨਾ ਉਹਦੀ ਪ੍ਰੋਬਲਮ ਆ ਜਾਂਦੀ ਹੈ। ਸੋ ਇਸ ਨੂੰ ਆਪਾਂ ਰਿਕਵਰ ਕਰਨ ਦੇ ਲਈ ਕੀ ਕਰ ਸਕਦੇ ਹਾਂ? ਤੁਸੀਂ ਕੁਛ ਨਹੀਂ ਕਰਨਾ, ਸੈਟਿੰਗਸ ਜਾਣੀ ਆ, ਸੈਟਿੰਗਸ ਦੇ ਵਿੱਚ ਨਾ ਇੱਕ ਆਪਸ਼ਨ ਆਉਂਦੀ ਆ ਐਂਡਰੋਇਡ ਫੋਨਸ ਦੇ ਵਿੱਚ ਗੂਗਲ ਦੀ, ਗੂਗਲ ਨੂੰ ਕਰਨਾ। ਜਿਵੇਂ ਗੂਗਲ ਨੂੰ ਕਲਿੱਕ ਕਰੋਗੇ, ਕਲਿੱਕ ਕਰਨ ਤੋਂ ਬਾਅਦ ਉੱਥੇ ਆ ਜਾਣਾ ਜੀ ਆਲ ਸਰਵਿਸਿਜ਼, ਆਲ ਸਰ

ਬੇਸਿਸ 'ਤੇ ਜਾਣਾ ਆ, ਉਹਦੇ ਵਿੱਚ ਪਰਸਨਲ ਯੂਜੇਜ ਸ਼ੇਅਰਡ ਡਾਟਾ ਜਿਹੜਾ ਆ ਉਸਨੂੰ ਕਲਿੱਕ ਕਰਨਾ, ਉਹਦੇ ਵਿੱਚ ਜਿੰਨੀਆਂ ਵੀ ਐਪਸ ਹੋਣਗੀਆਂ ਉਹਨਾਂ ਸਾਰਿਆਂ ਨੂੰ ਤੁਸੀਂ ਕਰ ਦੇਣਾ ਹੈ ਔਫ, ਯਾਨੀ ਕਿ ਉਹਦੇ ਵਿੱਚ ਇੱਕ ਆਪਸ਼ਨ ਹੋਏਗਾ, ਟਿੱਕ ਹੋਏਗਾ, ਸਲਾਈਡਿੰਗ ਟਿੱਕ ਹੋਏਗਾ, ਤੁਸੀਂ ਜਿੱਦਾਂ ਜਿੱਦਾਂ ਕਲਿੱਕ ਕਰੋਗੇ ਉਹ ਔਫ ਹੋਈ ਜਾਣਾ, ਤੁਸੀਂ ਉਹਨੂੰ ਔਫ ਕਰਕੇ ਫਿਰ ਵਾਪਸ ਆ ਜਾਣਾ, ਫਿਰ ਉਸ ਤੋਂ ਬਾਅਦ ਵਾਪਸ ਬੈਕ ਕਰੋਗੇ, ਨਾਲ ਹੀ ਉੱਥੇ ਇੱਕ ਆਪਸ਼ਨ ਹੋਏਗੀ ਯੂਜੇਜ ਐਂਡ ਡਾਇਗਨੋਸਟਿਕ, ਉਹ 'ਤੇ ਵੀ ਜਾਣਾ, ਉਸ ਨੂੰ ਵੀ ਕਰ ਦੇਣਾ ਤੁਸੀਂ ਔਫ। ਹੁਣ ਇਹਦਾ ਫਾਇਦਾ ਕੀ ਹੋਏਗਾ? ਇਹਦਾ ਫਾਇਦਾ ਇਹ ਹੋਏਗਾ ਕਿ ਜਿਹੜਾ ਗੂਗਲ ਹੈ ਉਹ ਬਾਕੀ ਜਿਹੜਾ ਤੁਹਾਡਾ ਕੋਈ ਵੀ ਡਾਟਾ ਆ ਉਹ ਕਿਸੇ ਵੀ ਐਪਸ ਨੂੰ ਸ਼ੇਅਰ ਨਹੀਂ ਕਰੇਗਾ, ਜਿਸ ਦੇ ਨਾਲ ਕੀ ਹੋਏਗਾ ਜੀ, ਜਿਹੜੇ ਤੁਹਾਡਾ ਡਾਟਾ ਜਿਹੜਾ ਆ ਫਾਲਤੂ ਜਾ ਰਿਹਾ ਸੀ ਉਹ ਜਿਹੜਾ ਡਾਟਾ ਆ ਉਹ ਬੰਦ ਹੋ ਜਾਣਾ, ਐਪਸ ਯੂਜ਼ ਕਰਨਾ ਬੰਦ ਕਰ ਦੇਣਗੇ, ਉਹੀ ਡਾਟਾ ਜਿਹੜਾ ਆ ਬਚ ਜਾਏਗਾ ਔਰ ਤੁਹਾਡੀ ਸਟੋਰੇਜ ਜਿਹੜੀ ਆ ਫੋਨ ਦੀ ਥੋੜ੍ਹੀ ਜਿਹੀ ਵੱਧ ਜਾਏਗੀ, ਔਰ ਉਹਦੇ ਲਈ ਤੁਸੀਂ ਬਹੁਤ ਜ਼ਿਆਦਾ ਜਿਹੜੇ ਕੰਮ ਆਪਣੇ ਫੋਨ ਦੇ ਵਿੱਚ ਹੋਰ ਵੀ ਕਰ ਸਕਦੇ ਹੋ। ਹੈ ਨਾ, ਇਹ ਥੋੜ੍ਹਾ ਜਿਹਾ ਇੰਟਰਸਟਿੰਗ ਅਤੇ ਵਧੀਆ ਜੀ ਚੀਜ਼ ਦੇਖਿਆ। ਇਸ ਜਿਹੜਾ ਸ਼ਨੀਵਾਰ ਜਿਹੜਾ ਪ੍ਰੋਗਰਾਮ ਆਉਂਦਾ ਨਾ ਨੈੱਟਵਾਣੀ, ਇਹਦੇ ਵਿੱਚ ਇੱਦਾਂ ਦੀਆਂ ਅਸੀਂ ਬਹੁਤ ਸਾਰੀਆਂ ਵਧੀਆ ਵਧੀਆ ਚੀਜ਼ਾਂ ਦਾ ਅਸੀਂ ਤੁਹਾਨੂੰ ਦੱਸਦੇ ਹਾਂ, ਹਸਾਉਂਦੇ ਹਾਂ, ਇਨਫੋਰਮੇਸ਼ਨ ਦਿੰਦੇ ਹਾਂ ਔਰ ਤੁਹਾਡੇ ਨਾਲ ਕਈ ਚੀਜ਼ਾਂ ਅਸੀਂ ਸਾਂਝੀਆਂ ਵੀ ਕਰਦੇ ਹਾਂ। ਸੋ ਦੋਸਤੋ, ਇਨਫੋਰਮੇਸ਼ਨ ਤਾਂ ਹੋ ਗਈ, ਫਿਰ ਹੁਣ ਆਪਾਂ ਗੀਤ ਵੀ ਆਪਾਂ ਸੁਣਾ ਹੀ ਦਈਏ, ਔਰ ਪਾਰਟੀ ਦੀ ਗੱਲ ਚੱਲ ਰਹੀ ਸੀ ਅਤੇ ਫਿਰ ਪਾਰਟੀ ਵਾਲਾ ਹੀ ਗੀਤ ਇੱਕ ਸੁਣਾ ਦਿੰਦੇ ਹਾਂ ਜੀ। ਪਾਰਟੀ ਕਿਉਂ, ਕੋਈ ਪਾਰਟੀ ਵੈਸੇ ਵੀ ਜਿਹੜੇ ਵੀ ਦੋਸਤ ਸਾਡੇ ਪਾਰਟੀ 'ਚ ਬੈਠੇ ਹੋਣਗੇ ਤਾਂ ਇਸ ਗੀਤ ਦੇ ਉੱਤੇ ਥੋੜ੍ਹਾ ਜਿਹਾ ਝੂਮ ਵੀ ਲੈਣਗੇ ਔਰ ਮੈਨੂੰ ਥੈਂਕ ਯੂ ਵੀ ਕਹਿ ਦੇਣਗੇ। ਆਓ ਜੀ ਸੁਣਦੇ ਹਾਂ ਪਾਰਟੀ ਔਨ ਮਾਈ ਮਾਈਂਡ।

ਜਦੋਂ ਉਸ ਜੇ ਪਾਰਟੀ ਸ਼ਾਰਟੀ ਤੁਸੀਂ ਕਰਕੇ ਆ ਚੁੱਕੇ ਹੋ ਤਾਂ ਫਿਰ ਆਪਾਂ ਫਿਰ ਆਪਣੀ ਇਨਫੋਰਮੇਸ਼ਨ ਦਾ ਪਿਟਾਰਾ ਖੋਲ੍ਹ ਕੇ ਬਹਿ ਗਏ ਹਾਂ ਅਤੇ ਔਰ ਤੁਹਾਨੂੰ ਦੇ ਨਾਲ ਆਪਾਂ ਕੱਢਣੀ ਹੈ ਜੀ ਇਨਫੋਰਮੇਸ਼ਨ ਸ਼ੇਅਰ ਔਰ ਇਨਫੋਰਮੇਸ਼ਨ ਬਹੁਤ ਹੀ ਇਹ ਜ਼ਰੂਰੀ ਵਾਲਾ ਟੋਪਿਕ

ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਤੁਸੀਂ ਕਹਿ ਲਓਗੇ ਕਿ ਹਾਂ ਬਹੁਤ ਇੰਪੋਰਟੈਂਟ ਵੀ ਹੈ ਇਸ ਪ੍ਰੋਗਰਾਮ ਦੇ ਵਿੱਚ, ਖਾਸ ਕਰਕੇ ਜਿੰਨੇ ਵੀ ਸਾਡੇ ਜਿਹੜੇ ਕਹਿ ਲਓ ਕਿ ਅੰਡਰ 18 ਹੈ ਉਹ ਡਰਾਈਵ ਕਰਦੇ ਹੈ ਜਾਂ ਡਰਿੰਕ ਐਂਡ ਡਰਾਈਵ ਕਰਦੇ ਹੈ ਜਾਂ ਸੀਟ ਬੈਲਟ ਨਹੀਂ ਲਗਾਉਂਦੇ ਜਾਂ ਹੈਲਮੈਟ ਯੂਜ਼ ਨਹੀਂ ਕਰਦੇ ਔਰ ਨਿਯਮਾਂ ਦਾ ਪਾਲਣ ਨਹੀਂ ਕਰਦੇ, ਇਹ ਖਾਸ ਉਹਨਾਂ ਲਈ ਇਨਫੋਰਮੇਸ਼ਨ ਹੈ। ਸੋ ਧਿਆਨ ਨਾਲ ਸੁਣਨਾ। ਬਿਲਕੁਲ ਜੀ, ਕੁਛ ਜਿਹੜੇ ਆ ਚਲਾਨਸ ਜਿਹੜੇ ਆ ਉਹ ਅਪਡੇਟ ਹੋਏ ਨੇ, ਕੁਝ ਟ੍ਰੈਫਿਕ ਨਿਯਮਸ ਜਿਹੜੇ ਆ ਉਹ ਅਪਡੇਟ ਹੋਏ ਨੇ ਜੀ। ਬਿਲਕੁਲ, ਤੁਸੀਂ ਹੁਣ ਮੈਂ ਤੁਹਾਨੂੰ ਅਪਡੇਟ ਦਿੰਦਾ ਹਾਂ ਵੀ ਜੇ ਤੁਸੀਂ ਵਿਦਆਊਟ ਡਰਾਈਵਿੰਗ ਲਾਇਸੈਂਸ ਤੁਸੀਂ ਡਰਾਈਵ ਕਰਦੇ ਹੋ ਤਾਂ ਉਹਦੇ ਲਈ ਜਿਹੜਾ ਜੁਰਮਾਨਾ ਹੈ ਉਹ ਹੋ ਗਿਆ ਜੀ 5000 ਰੁਪਏ, ਅਤੇ ਨਾਲ ਹੀ ਜੇ ਤੁਸੀਂ ਤੁਹਾਡੇ ਕੋਲ RC ਵੀ ਨਹੀਂ ਹੈ ਤਾਂ 3000 ਤੋਂ 5000 ਰੁਪਏ ਦਾ ਜੁਰਮਾਨਾ ਵੀ ਕੀਤਾ ਜਾ ਸਕਦਾ। ਜੇ ਤੁਹਾਡੀ ਗੱਡੀ ਦੀ ਇੰਸ਼ੋਰੈਂਸ ਨਹੀਂ ਹੈ ਤਾਂ 2000 ਤੋਂ 4000 ਰੁਪਏ ਤੱਕ ਦਾ ਜੁਰਮਾਨਾ। ਜੇ ਤੁਸੀਂ ਹੈਲਮੈਟ ਨਹੀਂ ਪਾਇਆ ਜਿਹੜਾ ਕਿ ਬਹੁਤ ਜ਼ਰੂਰੀ ਹੁੰਦਾ ਹੈ ਤਾਂ 1000 ਰੁਪਏ ਦਾ ਜੁਰਮਾਨਾ, ਅਤੇ ਨਾਲ ਦੀ ਨਾਲ ਤੁਹਾਡਾ ਡਰਾਈਵਿੰਗ ਲਾਇਸੈਂਸ ਜਿਹੜਾ ਆ ਉਹ ਜ਼ਬਤ ਕਰ ਲਿਆ ਜਾਏਗਾ। ਗੱਡੀ ਚਲਾ ਰਹੇ ਹੋ, ਸੀਟ ਬੈਲਟ ਜਿਹੜੀ ਕਿ ਜ਼ਰੂਰੀ ਹੁੰਦੀ ਹੈ ਤੁਸੀਂ ਨਹੀਂ ਲਗਾਈ ਤਾਂ ਉਹਦੇ ਲਈ ਵੀ 1000 ਰੁਪਏ ਦਾ ਜੁਰਮਾਨਾ। ਜਿਹੜੇ 3 ਜਣੇ ਬਹਿ ਕੇ ਜਿਹੜੀ ਗੱਡੀ ਐਕਟਿਵਾ ਜਾਂ ਕੁਛ ਵੀ ਤੁਸੀਂ ਮਤਲਬ 2-wheeler 'ਤੇ ਜਾਂਦੇ ਹੋ ਜਾਂ ਟ੍ਰਿਪਲੀ ਕਰਦੇ ਹੋ ਉਹਦੇ ਲਈ ਵੀ 1000 ਰੁਪਏ ਤੱਕ ਤੋਂ ਲੈ ਕੇ ਮਤਲਬ 1000 ਰੁਪਏ ਦਾ ਜੁਰਮਾਨਾ ਤਾਂ ਹੈ ਹੀ ਹੈ, ਨਾਲ ਹੀ ਡਰਾਈਵਿੰਗ ਲਾਇਸੈਂਸ ਵੀ ਜਿਹੜਾ ਆ ਉਹ ਜ਼ਬਤ ਕਰ ਲਿਆ ਜਾਏਗਾ। ਉਸ ਤੋਂ ਬਾਅਦ ਤੁਸੀਂ ਜੇ ਓਵਰ ਸਪੀਡ ਕਰਦੇ ਹੋ, ਜਿੰਨੀ ਕਿ ਸਪੀਡ ਲਿਮਿਟ ਲਿਖੀ ਉਸ ਤੋਂ ਜ਼ਿਆਦਾ ਤੁਸੀਂ ਸਪੀਡ 'ਤੇ ਚਲਾਉਂਦੇ ਹੋ ਤਾਂ 1000 ਤੋਂ 2000 ਰੁਪਏ ਤੱਕ ਦਾ ਜੁਰਮਾਨਾ। ਜੇ ਤੁਸੀਂ ਡਰਿੰਕ ਵੀ ਕਰਕੇ ਮਤਲਬ ਡਰਿੰਕ ਕਰਕੇ ਡਰਾਈਵ ਕਰ ਰਹੇ ਹੋ ਜਿਹੜੀ ਕਿ ਬਹੁਤ ਹੀ ਇੱਕ ਮਤਲਬ ਅੱਛੀ ਗੱਲ ਨਹੀਂ ਹੈ, ਉਹ ਤੁਸੀਂ ਕਰਦੇ ਹੋ ਤਾਂ 10000 ਰੁਪਏ ਦਾ ਜੁਰਮਾਨਾ ਪਲੱਸ 6 ਮਹੀਨਿਆਂ ਦੀ ਜੇਲ੍ਹ ਹੈ ਜੀ। ਉਸ ਤੋਂ ਬਾਅਦ ਤੁਸੀਂ ਮੋਬਾਈਲ ਯੂਜ਼ ਕਰਦੇ ਹੋਏ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਉਹਦੇ ਲਈ 5000 ਰੁਪਏ ਦਾ ਜੁਰਮਾਨਾ। ਜੇ ਤੁਸੀਂ ਯਾਨੀ ਕਿ ਹੋਰਨ ਮੋਡੀਫਾਈ ਕਰਾਏ ਹੈ ਤਾਂ ਉਹਦੇ ਲਈ 25000 ਰੁਪਏ ਤੱਕ ਦਾ ਜੁਰਮਾਨਾ ਵੀ ਹੈਗਾ ਹੈ ਜੀ। ਅਤੇ ਉਸ ਤੋਂ ਇਲਾਵਾ ਜਿਹੜਾ ਕਿ ਸਭ ਤੋਂ ਜ਼ਰੂਰੀ ਜਿਹੜਾ ਕਿ ਅੱਜ ਕੱਲ੍ਹ ਅਸੀਂ ਆਮ ਦੇਖਦੇ ਹਾਂ ਕਿ ਜਿਹੜੇ ਬੱਚੇ ਜਿਹੜੇ ਆ ਉਹ ਡਰਾਈਵ ਕਰਦੇ ਆ, ਚਾਹੇ ਕਾਰ ਹੋ ਗਏ ਜਾਂ ਫਿਰ ਕੋਈ ਵੀ ਮਤਲਬ 2-wheeler ਹੈ, 3-wheeler ਹੈ ਜਾਂ ਫਿਰ 4-wheeler ਹੈ, ਉਹ ਨਾ ਬੱਚੇ ਜਿਹੜੇ ਅੰਡਰ 18 ਹੈ ਜਿਨ੍ਹਾਂ ਦਾ ਲਾਇਸੈਂਸ ਨਹੀਂ ਬਣਿਆ ਹੁੰਦਾ ਉਹ ਚਲਾਉਂਦੇ ਹੈ, ਉਹਦੇ ਲਈ ਜਿਹੜਾ ਆ ਉਹ ਜੁਰਮਾਨਾ ਜਿਹੜਾ 20000 ਰੁਪਏ ਤੱਕ ਦਾ ਹੈ। ਅਤੇ ਸੋ ਦੋਸਤੋ, ਆਪਣੇ ਜਿਹੜੇ ਬੱਚਿਆਂ ਨੂੰ ਹੈ ਡਰਾਈਵ ਨਾ ਕਰਨ ਦਿਓ, ਕਿਉਂਕਿ ਇਹ ਉਹਨਾਂ ਦੇ ਲਈ ਤਾਂ ਖਤਰਾ ਹੈ ਹੀ ਹੈ, ਬਾਕੀਆਂ ਦੇ ਲਈ ਵੀ ਇਹ ਖਤਰਾ ਬਣ ਜਾਂਦੇ ਨੇ। ਸੋ ਇਹ ਨਾ ਜਿਹੜੀ ਅਪਡੇਟਸ ਤੋਂ ਬਾਅਦ ਉਮੀਦ ਕਰਦਾ ਕਿ ਤੁਸੀਂ ਟ੍ਰੈਫਿਕ ਨਿਯਮਾਂ ਦਾ ਜਿਹੜਾ ਪਾਲਣ ਕਰਨਾ ਸ਼ੁਰੂ ਕਰ ਦੋਗੇ, ਹੈਲਮੈਟ ਲਗਾਓਗੇ, ਸੀਟ ਬੈਲਟ ਲਗਾਓਗੇ, ਟ੍ਰਿਪਲ ਰਾਈਡ ਨਹੀਂ ਕਰੋਗੇ, ਹੋਰਨਸ ਨੂੰ ਮੋਡੀਫਾਈ ਨਹੀਂ ਕਰੋਗੇ, ਓਵਰ ਸਪੀਡ ਨਹੀਂ ਕਰੋਗੇ ਔਰ ਡਰਿੰਕ ਕਰਕੇ ਡਰਾਈਵ ਤਾਂ ਬਿਲਕੁਲ ਨਹੀਂ ਕਰੋਗੇ, ਡਰਿੰਕ ਵੀ ਜਿਹੜੀ ਉਹ ਬੰਦ ਕਰ ਦੋਗੇ, RC ਆਪਣੇ ਕੋਲ ਅਪਡੇਟ ਕਰਕੇ ਰੱਖੋਗੇ, ਡਰਾਈਵਿੰਗ ਲਾਇਸੈਂਸ ਵੀ ਆਪਣੇ ਕੋਲ ਅਪਡੇਟ ਕਰਕੇ ਰੱਖੋਗੇ, ਇੰਸ਼ੋਰੈਂਸ ਵੀ ਜਿਹੜੀ ਆ ਉਹ ਵੀ ਤੁਸੀਂ ਰੱਖੋਗੇ ਅਪਡੇਟ ਕਰਕੇ। ਤਾਂ ਇਹ ਸੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਜਿਹੜੀ ਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਉਮੀਦ ਕਰਦਾ ਤੁਹਾਡੇ ਲਈ ਇਹ ਬਹੁਤ ਜ਼ਰੂਰੀ ਹੋਏਗੀ। ਅਤੇ ਆਓ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ, ਉਸ ਤੋਂ ਬਾਅਦ ਫੇਰ ਮਿਲਦੇ ਹਾਂ। ਇਸ ਗੀਤ ਤੋਂ ਬਾਅਦ ਜਾਣਾ ਕਿਤਨੀ ਹੈ, ਸੁਣਦੇ ਰਹਿਣਾ ਫਿਲਮ ਰੇਮੋ ਜਲੰਧਰ, ਦਿਲ ਤੋਂ ਦਿਲ ਤੱਕ।

ਦੋਸਤੋ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਨੈਟਵਾਣੀ ਆਪਣੇ ਦੋਸਤ ਕੁਲਦੀਪ ਦੇ ਨਾਲ, ਪਰ ਸਮਾਂ ਜਿਹੜਾ 8:57 ਹੋ ਚੁੱਕੇ ਨੇ ਔਰ ਸਮਾਂ ਜਿਹੜਾ ਬੜੀ ਛੇਤੀ ਭੱਜੀ ਜਾ ਰਿਹਾ, ਅੱਜ ਪਤਾ ਨਹੀਂ ਇਹਨੂੰ ਕਾਹਲੀ ਕਾਹਦੀ ਹੈ ਜੀ, ਕਿਉਂਕਿ ਮੈਨੂੰ ਤਾਂ ਪਤਾ ਨਹੀਂ ਚੱਲ ਰਿਹਾ ਕਦੋਂ ਸਮਾਂ ਜਿਹੜਾ ਖਤਮ ਹੋ ਜਾਂਦਾ ਔਰ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਂਦੀ ਹੈ, ਜਿਹੜੀ ਕਿ ਮੇਰਾ ਦਿਲ ਨਹੀਂ ਕਰਦਾ ਕਿਉਂਕਿ ਤੁਹਾਡੇ ਨਾਲ ਦਿਲ ਲੱਗਿਆ ਰਹਿੰਦਾ ਜੀ। ਸੋ ਦੋਸਤੋ ਉਮੀਦ ਕਰਦਾ ਤੁਹਾਨੂੰ ਇਹ ਪ੍ਰੋਗਰਾਮ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਹੋਏਗਾ ਔਰ ਇਨਫੋਰਮੇਟਿਵ ਹੋਏਗਾ ਤੁਹਾਡੇ ਲਈ, ਇਨਫੋਰਮੇਸ਼ਨ ਜਿਹੜੀ ਆ ਉਹ ਜਿਹੜੀ ਆ ਤੁਹਾਨੂੰ ਮਿਲੀ ਆ ਬਹੁਤ ਵਧੀਆ ਹੋਏਗੀ। ਅਤੇ ਨਾਲ ਹੀ ਲਾਸਟ ਦੇ ਵਿੱਚ ਜਾਂਦੇ ਜਾਂਦੇ ਕਹਾਂਗਾ ਕਿ ਜਿਹੜੇ ਸਕੈਮਰਸ ਨੇ, ਜਿਹੜਾ ਵੀ ਲਿੰਕ ਤੁਹਾਨੂੰ ਆਉਂਦਾ ਹੈ ਕੋਈ ਵੀ ਅਨਨੋਨ ਨੰਬਰਸ ਤੋਂ, ਕਦੀ ਵੀ ਉਹਦੇ ਉੱਤੇ ਕਲਿੱਕ ਨਾ ਕਰੋ, ਕੋਈ ਵੀ ਕਾਲ ਆਉਂਦੀ ਹੈ ਜਾਂ ਫੋਨ ਆਉਂਦਾ ਹੈ ਉਸ ਨੂੰ ਵੀ ਕਦੀ ਵੀ ਇੱਦਾਂ ਅਟੈਂਡ ਨਾ ਕਰੋ, ਜੇ ਤੁਹਾਨੂੰ ਲੱਗਦਾ ਕਿ ਉਹ ਤੁਹਾਡੀ ਜਾਣ ਪਹਿਚਾਣ ਦੀ ਨਹੀਂ ਹੈ ਤੁਸੀਂ ਕੱਢ ਦਿਓ, ਤੁਹਾਨੂੰ ਕੋਈ ਮੈਸੇਜ ਆਉਂਦਾ ਹੈ ਉਸਨੂੰ ਰਿਸਪੋਂਸ ਨਹੀਂ ਕਰਨਾ, ਜਾਂ ਫਿਰ ਤੁਹਾਨੂੰ ਕੋਈ ਵੀ ਇੱਦਾਂ ਦਾ ਆਉਂਦਾ ਕਿ ਤੁਹਾਡੇ ਪੈਸੇ ਤੁਹਾਨੂੰ ਲੋਟਰੀ ਲੱਗ ਗਈ, ਇਹ ਹੋਇਆ ਵੋ ਹੋਇਆ, ਉਸ ਨੂੰ ਕਦੀ ਵੀ ਰਿਸਪੋਂਸ ਨਹੀਂ ਕਰਨਾ ਕਿਉਂਕਿ ਉਹ ਸਿਰਫ ਸਕੈਮਰਸ ਨੇ। ਸੋ ਦੋਸਤੋ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਦਿਓ ਇਜਾਜ਼ਤ, ਪਰ ਜਾਣਾ ਕਿਤੇ ਨਹੀਂ ਹੈ ਕਿਉਂਕਿ 11 ਵਜੇ ਤੱਕ ਮੈਂ ਤੁਹਾਡੇ ਨਾਲ ਹੀ ਹਾਂ ਔਰ ਤੁਹਾਨੂੰ ਅਗਲੇ ਪ੍ਰੋਗਰਾਮਾਂ ਦੇ ਵਿੱਚ ਵੀ ਤੁਹਾਡਾ ਐਂਟਰਟੇਨਮੈਂਟ ਕਰਨਾ ਹੈ। ਸੋ ਇਸ ਪ੍ਰੋਗਰਾਮ ਦਾ ਇਹ ਆਖਰੀ ਗੀਤ ਇੰਜੋਏ ਕਰੋ ਜੀ।

ਐਫ ਐਮ ਬੈਂਡ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 9 ਵੱਜ ਚੁੱਕੇ ਨੇ ਅਤੇ ਹੁਣ ਸਮਾਂ ਆਉਂਦਾ ਐਫ ਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦੇ ਆਰਥਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਆਪਣੀ ਆਰਥਿਕ ਸਲਾਹਕਾਰ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ। ਕੇਂਦਰ ਸਰਕਾਰ ਨੇ ਕਾਨੂੰਨੀ ਮਾਪ ਪ੍ਰਣਾਲੀ ਤਹਿਤ ਖਾਣ ਵਾਲੇ ਤੇਲਾਂ ਲਈ ਮਿਆਰੀ ਪੈਕੇਜਿੰਗ ਲਾਗੂ ਕੀਤੀ ਹੈ। ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਨੌਜਵਾਨ ਦੇਸ਼ ਦੀ ਅਸਲ ਤਾਕਤ ਨੇ ਅਤੇ ਵਿਕਸਿਤ ਭਾਰਤ ਦੇ ਸੁਪਨੇ ਦੇ ਪਿੱਛੇ ਪ੍ਰੇਰਕ ਸ਼ਕਤੀ ਨੇ। ਚੋਣ ਕਮਿਸ਼ਨ ਪੰਜਾਬ ਵੱਲੋਂ ਭਲਕੇ 7 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ

5 ਵਜੇ ਤੱਕ ਸੂਬੇ ਭਰ ਦੇ ਸਾਰੇ 24,453 ਵੋਟ ਕੇਂਦਰਾਂ 'ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR ਲਈ ਵਿਸ਼ੇਸ਼ ਕੈਂਪ ਲਾਏ ਜਾਣਗੇ। ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਵੱਖ ਵੱਖ ਅਹਿਮ ਮੁੱਦਿਆਂ 'ਤੇ ਵਿਆਪਕ ਵਿਚਾਰ ਵਟਾਂਦਰਾ ਕੀਤਾ। ਪੰਜਾਬ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਸੜਕ 'ਤੇ ਇੱਕ ਵਾਹਨ ਦੀ ਟਰੱਕ ਨਾਲ ਟੱਕਰ ਹੋ ਜਾਣ ਕਰਕੇ ਘੱਟੋ ਘੱਟ 9 ਲੋਕਾਂ ਦੀ ਮੌਤ ਅਤੇ 22 ਹੋਰ ਜ਼ਖਮੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮੌਸਮ ਵਿਭਾਗ ਵੱਲੋਂ ਕੱਲ੍ਹ ਤੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਮੁੜ ਲੂ ਚੱਲਣ ਦੀ ਪੇਸ਼ੀਨਗੋਈ। ਭਾਰਤ ਨੇ ਜਪਾਨ ਨੂੰ 4-1 ਨਾਲ ਹਰਾ ਕੇ ਤੀਜੀ ਵਾਰ ਮਰਦਾਂ ਦੇ ਅੰਡਰ 18 ਏਸ਼ੀਆ ਕੱਪ ਹਾਕੀ ਦਾ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮ ਨੂੰ ਏਸ਼ੀਆ ਕੱਪ ਜਿੱਤਣ 'ਤੇ ਵਧਾਈ ਦਿੱਤੀ ਹੈ। ਇਹ ਸਨ FM ਨਿਊਜ਼ ਹੈਡਲਾਈਨਸ। ਅਗਲਾ ਪ੍ਰੋਗਰਾਮ ਕੁਝ ਕੁ ਪਲਾਂ ਦੇ ਇੰਤਜ਼ਾਰ ਤੋਂ ਬਾਅਦ।

FM 102.7 MHz से आकाशवाणी जलंधर दा रेनबो चैनल और रात दे 9:03 हो चुके ने और तुहाडा फेवरेट वाला जिहड़ा प्रोग्राम है शुरू हो चुका है जी बिल्कुल और जिहड़ी कतार है मैसेजेस दी ओह लग चुकी है और पहला जिहड़ा मैसेज असीं जिहड़ा आ ओह असीं खोल लिया जी WhatsApp नंबर तुहानूं मैं चलो दस दिंदा है प्रोग्राम जिहड़ा है ਜਿਨ੍ਹਾਂ ਨੇ ਵੀ ਹੁਣੇ ਹੁਣੇ ਜਿਹੜਾ ਟਿਊਨ ਇਨ ਕੀਤਾ 102.7 FM ਜਲੰਧਰ ਉਹਨਾਂ ਨੂੰ ਦੱਸ ਦਿੰਦੇ ਹਾਂ ਕਿ ਇਹ ਪ੍ਰੋਗਰਾਮ ਦਾ ਨਾਮ ਹੈ ਜੀ ਦਿਲ ਚਾਹਤਾ ਹੈ ਔਰ ਜੋ ਵੀ ਤੁਹਾਡਾ ਦਿਲ ਚਾਹੁੰਦਾ ਉਹ ਇਸ ਪ੍ਰੋਗਰਾਮ ਦੇ ਵਿੱਚ ਫਰਮਾਇਸ਼ਾਂ ਦੇ ਰੂਪ ਦੇ ਵਿੱਚ ਪੂਰਾ ਕੀਤਾ ਜਾਂਦਾ ਹੈ ਉਹ ਦੋਸਤ ਤੁਹਾਡਾ ਕੁਲਦੀਪ ਤੁਹਾਡੇ ਨਾਲ ਜੁੜਿਆ ਹੋਇਆ ਔਰ ਇਸ ਪ੍ਰੋਗਰਾਮ ਦੇ ਵਿੱਚ ਕਰਨਾ ਕੀ ਹੈ ਆਪਣਾ ਫੋਨ ਚੁੱਕੋ ਉਹਨੂੰ ਸੁੱਟਣਾ ਨਹੀਂ ਹੈ ਉਹਨੂੰ ਇੱਕ ਨੰਬਰ ਡਾਇਲ ਕਰਨਾ ਜੀ 9855101027 9855101027 ਇਸ ਨੂੰ ਜਿਹੜਾ ਨੰਬਰ ਹੈ ਇਸ ਨੂੰ ਸੇਵ ਕਰ ਲਓ WhatsApp ਖੋਲੋ ਇਸ ਨੰਬਰ ਦੇ ਉੱਤੇ ਆਪਣਾ ਨਾਮ ਲਿਖੋ ਤੁਹਾਡੀ ਜਿਹੜੀ ਫੇਵਰੇਟ ਮੂਵੀ ਹੈ ਜਾਂ ਤੁਸੀਂ ਜਿਹੜਾ ਵੀ ਗਾਣਾ ਸੁਣਨਾ ਚਾਹੁੰਦੇ ਹੋ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੇ ਵਿੱਚੋਂ ਕੋਈ ਵੀ ਸੁਣਨਾ ਚਾਹੁੰਦੇ ਹੋ ਉਸ ਨੂੰ ਲਿਖੋ ਮੂਵੀ ਦਾ ਨਾਮ ਲਿਖੋ ਹੋਰ ਵੀ ਕੋਈ ਮੈਸੇਜ ਜਾਂ ਕੁਛ ਵੀ ਤੁਸੀਂ ਸਾਨੂੰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਸਾਂਝਾ ਕਰਨਾ ਚਾਹੁੰਦੇ ਹੋ ਤੁਸੀਂ ਉਸ ਦੇ ਵਿੱਚ ਲਿਖੋ ਔਰ ਇਸ ਨੰਬਰ ਦੇ ਉੱਤੇ ਸੈਂਡ ਕਰ ਦਿਓ ਇਹ ਸਿੱਧਾ ਪਹੁੰਚੇਗਾ ਮੇਰੇ ਕੋਲ ਜੀ ਬਿਲਕੁਲ ਜੀ WhatsApp ਜਿਹੜੀ ਮੈਂ ਸਕਰੀਨ ਖੋਲੀ ਹੋਈ ਹੈ ਮੈਸੇਜਿਸ ਅਤੇ ਮੈਸੇਜਿਸ ਆਈ ਜਾ ਰਹੇ ਨੇ ਔਰ ਪਹਿਲਾ ਮੈਸੇਜ ਵੀ ਮੈਂ ਖੋਲ ਲਿਆ ਹੋਇਆ ਹੈ ਔਰ ਇੱਦਾਂ ਤੁਹਾਡਾ ਵੀ ਮੈਸੇਜ ਜਿਹੜਾ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਪਹਿਲਾ ਮੈਸੇਜ ਜਿਹੜਾ ਅਸੀਂ ਪੜ੍ਹਨ ਜਾ ਰਹੇ ਹਾਂ ਜੀ ਲਿਖਿਆ ਜੀ ਫਿਲਮ ਚਲਤੀ ਕਾ ਨਾਮ ਗਾੜੀ ਬੋਲ ਇੱਕ ਲੜਕੀ ਭੀਗੀ ਭਾਗੀ ਸੀ ਅੱਛਾ ਇਹ ਗਾਣਾ ਸੁਣਨਾ ਚਾਹ ਰਹੇ ਨੇ ਉੱਤਮ ਨਗਰ ਦਿੱਲੀ ਤੋਂ ਬੋਧ ਰਾਜ ਖੋਰਵਾਲ ਕਮਲਾ ਰਾਣੀ ਗੀਤਿਕਾ ਖੋਰਵਾਲ ਔਰ ਭਾਨੂ ਪ੍ਰਕਾਸ਼ ਜੀ ਨੇ ਮੈਸੇਜ ਕੀਤਾ ਔਰ ਐਂਡ 'ਚ ਇੱਕ ਪਿਆਰਾ ਜਿਹਾ ਗੁਲਾਬ ਸਾਨੂੰ ਭੇਜਿਆ ਜੀ ਬਹੁਤ ਬਹੁਤ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਕਰਨ ਦੇ ਲਈ ਔਰ ਇੰਨਾ ਪਿਆਰ ਆਕਾਸ਼ਵਾਣੀ ਜਲੰਧਰ FM ਰੇਨਬੋ ਜਲੰਧਰ ਨੂੰ ਦੇਣ ਦੇ ਲਈ ਅਤੇ ਆਓ ਇਹਨਾਂ ਦੀ ਜਿਹੜੀ ਫਰਮਾਇਸ਼ ਆ ਉਸ ਨੂੰ ਅਸੀਂ ਕਰਦੇ ਹਾਂ ਪੂਰਾ ਔਰ ਤੁਸੀਂ ਵੀ ਆਪਣੀ ਫਰਮਾਇਸ਼ ਜਿਹੜੀ ਆ ਸਾਡੇ ਤੱਕ ਭੇਜ ਸਕਦੇ ਹੋ ਤੁਹਾਨੂੰ ਤਰੀਕਾ ਮੈਂ ਦੱਸਤਾ ਹੈ ਦੁਬਾਰਾ ਦੱਸ ਦੇਣਾ 9855101027 9855101027

ਮੈਸੇਜਸ ਦੀ ਤਾਂ ਲਾਈਨ ਲੱਗ ਚੁੱਕੀ ਹੈ ਜੀ, ਔਰ ਮੈਸੇਜਸ ਬਹੁਤ ਸਾਰੇ ਆਏ ਹੋਏ ਨੇ ਸਾਡੇ ਕੋਲ। ਨੰਬਰ ਦੁਬਾਰਾ ਦੱਸ ਦਿੰਦਾ ਜੀ, 9855107 ਇਹ ਸਾਡਾ ਵਟਸਐਪ ਨੰਬਰ ਹੈ। ਇਸ 'ਤੇ ਤੁਸੀਂ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜ ਸਕਦੇ ਹੋ, ਔਰ ਨਾਲ ਦੀ ਨਾਲ ਜੇ ਕੋਈ ਵੀ ਮੈਸੇਜ ਸਾਨੂੰ ਭੇਜਣਾ ਚਾਹੁੰਦੇ ਹੋ ਉਹ ਵੀ ਤੁਸੀਂ ਨਾਲ ਭੇਜ ਸਕਦੇ ਹੋ ਜੀ। ਹੋਰ ਮੈਸੇਜ ਆਏ ਨੇ ਜੀ, ਆਓ ਪੜ੍ਹਦੇ ਹਾਂ ਜੀ। ਦਿਲ ਚਾਹਤਾ ਹੈ ਔਰ ਫਰਮਾਇਸ਼ ਲਿਖੀ ਹੈ ਜੀ, ਚੱਕ 15 PS ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਜੀ। ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ ਜੋਸਨ ਮੈਲਬਰਨ ਆਸਟ੍ਰੇਲੀਆ ਤੋਂ, ਆਦਰਸ਼ਪਾਲ ਸਿੰਘ ਜੋਸਨ ਵੈਂਕੂਵਰ ਕੈਨੇਡਾ ਤੋਂ, ਰੋਬਿਨ ਸਿੰਘ ਜੋਸਨ ਜੀ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਸਾਡੇ ਕੋਲ ਆਏ ਜੀ, ਨਮਸਕਾਰ ਜੀ, ਨਈ ਦਿੱਲੀ ਤੋਂ ਜੈਰਾਮ ਖੋਰਵਾਲ, ਸਚਿਨ ਖੋਰਵਾਲ, ਅਮਨ ਔਰ ਦੀਪਾਂਸ਼ੂ ਜੀ ਨੇ ਮੈਸੇਜ ਕੀਤਾ ਜੀ, ਕਹਿ ਰਹੇ ਨੇ ਗੋਲਮਾਲ ਦਾ ਗੀਤ ਸੁਣਾਓ ਜੀ, ਕਿਉਂ ਆ ਗਏ ਪੀਚੇ ਢੋਲ ਤੇ ਹੋ ਬਵਰੋਂ ਕੀ ਤਰ੍ਹਾਂ। ਅੱਛਾ, ਬਹੁਤ ਵਧੀਆ ਗੀਤ ਹੈ, ਚਲੋ ਜੀ ਆਓ ਇਹਨਾਂ ਦਾ ਗੀਤ ਵੀ ਸੁਣਦੇ ਹਾਂ। ਔਰ ਇੱਕ ਮੈਸੇਜ ਹੋਰ ਪੜ੍ਹ ਲੈਂਦੇ ਜੀ, ਪਿੰਡ ਵੜਿੰਗ ਖੇੜਾ ਸ਼੍ਰੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਭੋਲਾ ਸਿੰਘ ਸਿੰਧੂ, ਲਾਡੀ ਧਾਲੀਵਾਲ ਜਲੰਧਰ ਤੋਂ, ਮਾਸਟਰ ਮੋਹਨ ਲਾਲ ਸ਼ੌਂਕੀ ਅਰਵਿੰਦ ਕੁਮਾਰ ਜੀ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਸਾਨੂੰ। ਔਰ ਜਿਹੜੀ ਫਰਮਾਇਸ਼ ਆਈ ਹੈ ਜੀ, ਜਿਹੜੀ ਆਪਾਂ ਕਰਨ ਜਾ ਰਹੇ ਹਾਂ ਜੀ ਪੂਰੀ ਜੈਰਾਮ ਜੀ ਦੀ, ਕਿਉਂ ਆ ਗਏ ਪਿੱਛੇ ਡੋਲਤੇ ਹੋ ਜੀ, ਆਓ ਜੀ ਸੁਣਦੇ ਹਾਂ ਜੀ ਇਹ ਗੀਤ। ਔਰ ਤੁਸੀਂ ਵੀ ਆਪਣੀ ਫਰਮਾਇਸ਼ ਸਾਡੇ ਕੋਲ ਭੇਜ ਸਕਦੇ ਹੋ ਜੀ, ਨੰਬਰ ਮੈਂ ਆਲਰੇਡੀ ਦੱਸ ਚੁੱਕਿਆ, ਦੁਬਾਰਾ ਦੱਸ ਦਿੰਦੇ ਹਾਂ, 9855107।

ਜੀ ਦੋਸਤੋ, ਬਹੁਤ ਹੀ ਪਿਆਰਾ ਜਿਹਾ ਗੀਤ ਔਰ ਫਰਮਾਇਸ਼ ਜਿਹੜੀ ਕੀਤੀ ਸੀ ਇਹਨਾਂ ਨੇ, ਬਹੁਤ ਪਿਆਰੀ ਜੀ ਕੀਤੀ ਸੀ, ਉਹ ਅਸੀਂ ਸੁਣਿਆ ਅਤੇ ਉਮੀਦ ਕਰਦਾ ਤੁਹਾਨੂੰ ਵੀ ਇਹ ਬਹੁਤ ਵਧੀਆ ਲੱਗਿਆ ਹੋਏਗਾ। ਔਰ ਬਾਕੀ ਫਰਮਾਇਸ਼ਾਂ ਜਿਹੜੀਆਂ ਆ ਰਹੀਆਂ ਨੇ, ਆਓ ਜੀ ਉਧਰ ਵੱਲ ਵੀ ਝਾਤੀ ਮਾਰ ਹੀ ਲੈਂਦੇ ਹਾਂ ਜੀ। ਜੀ ਦੋਸਤੋ, ਇੱਕ ਮੈਸੇਜ ਆਇਆ ਜੀ ਸਾਨੂੰ ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਜੀ। ਮਹਿਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ, ਭੂਮਿਕਾ ਅਰੋੜਾ ਜੀ ਨੇ ਕੀਤਾ ਜੀ, ਔਰ ਕਹਿ ਰਹੇ ਨੇ ਤ੍ਰਿਸ਼ੂਲ ਦਾ ਗੀਤ ਸੁਣਨਾ ਚਾਹ ਰਹੇ ਨੇ ਜੀ। ਗਾ ਪੂਜੀ ਗਮ ਗਮ, ਬਹੁਤ ਹੀ ਪਿਆਰਾ ਜਿਹਾ ਗੀਤ ਹੈ ਜਿਹੜਾ ਸੁਣਨਾ ਚਾਹ ਰਹੇ ਨੇ। ਇਹਨਾਂ ਦੀ ਜਿਹੜੀ ਫਰਮਾਇਸ਼ ਆ ਉਹ ਅਸੀਂ ਜਿਹੜੀ ਆ ਹਾਂਜੀ ਲੱਭ ਲਈ ਹੈ ਜੀ। ਔਰ ਬਾਕੀ ਜਿਹੜੇ ਆ ਹੋਰ ਵੀ ਮੈਸੇਜ ਆਪਾਂ ਦੇਖ ਲੈਂਦੇ ਕਿਹਨਾਂ ਨੇ ਕੀਤਾ ਜੀ। ਦਿਲ ਚਾਹਤਾ ਹੈ ਕਾਰਜਕ੍ਰਮ ਆਜ ਮੇਰੀ ਦਿਲ ਚਾਹਤਾ ਹੈ ਕਿ, ਅੱਛਾ ਜੀ, ਇਹਨਾਂ ਨੇ ਪਸੰਦ ਦੱਸੀ ਹੈ ਜੀ। ਔਰ ਗਾਂਵ ਹਾਡੀਖੇੜਾ ਜ਼ਿਲ੍ਹਾ ਸਿਰਸਾ ਤੋਂ ਰਾਧੇ ਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਰਥਕ ਸ਼ਰਮਾ ਔਰ ਪਰਿਵਾਰ ਕੇ ਸਭੀ ਸਦੱਸਯ, ਧੰਨਵਾਦ ਜੀ। ਔਰ ਐਂਡ 'ਚ ਲਿਖਿਆ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇੱਕ ਹੋਰ ਮੈਸੇਜ ਸਾਡੇ ਕੋਲ ਆਇਆ ਜੀ, ਮੈਸੇਜ ਬਹੁਤ ਸਾਰੇ ਆਏ ਹੋਏ ਨੇ ਵੈਸੇ। ਨਮਸਕਾਰ ਜੀ, ਹਾਰਦਿਕ ਅਭਿਨੰਦਨ, ਰੇਨਬੋ ਜਲੰਧਰ ਕੀ ਬੱਲੇ ਬੱਲੇ ਹੋ ਰਹੀ ਹੈ, ਨੰਬਰ 1 ਬਣ ਚੁੱਕਾ ਹੈ ਜੀ। ਜੀ ਸ਼ੁਕਰੀਆ ਜੀ, ਤੁਸੀਂ ਉਹ ਜਿਹੜਾ ਇਹਨਾਂ ਨੂੰ ਇਸ ਪ੍ਰੋਗਰਾਮ ਨੂੰ, ਇਸ ਜਿਹੜੀ ਆਕਾਸ਼ਵਾਣੀ ਨੂੰ ਔਰ FM ਜਲੰਧਰ ਨੂੰ ਜਿਹੜਾ ਨੰਬਰ 1 ਬਣਾ ਰਹੇ ਹੋ। ਔਰ ਇਹਨਾਂ ਨੇ ਮੈਸੇਜ ਕੀਤਾ ਚੰਡੀਗੜ੍ਹ ਤੋਂ, ਮੈਸੇਜ ਕੀਤਾ ਇਹਨਾਂ ਨੇ ਜੀ ਸਤੀਸ਼ ਅਨੇਜਾ ਔਰ ਬਿਮਲਾ ਅਨੇਜਾ ਜੀ ਨੇ, ਔਰ ਐਂਡ 'ਚ ਲਿਖਿਆ ਜੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਜਿਹੜੀ ਤੁਹਾਡੀ ਜਿਹੜੀ ਉਹਨਾਂ ਦੀ ਫਰਮਾਇਸ਼ ਸੀਗੀ, ਜਿਹੜੀ ਆਪਾਂ ਆਓ ਜੀ ਗਾਪੂ ਜੀ ਗਮ ਵਾਲਾ ਜਿਹੜਾ ਗਾਣਾ ਹੈ ਆਪਾਂ ਫਰਮਾਇਸ਼ ਸੁਣਦੇ ਹਾਂ, ਔਰ ਤੁਸੀਂ ਵੀ ਫਰਮਾਇਸ਼ ਭੇਜ ਸਕਦੇ ਹੋ। ਕਰਨਾ ਕੁਝ ਨਹੀਂ, 9855109857 ਇਸ ਦੇ ਉੱਤੇ ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਜਿਹੜੀ ਆ ਉਹ ਸਾਨੂੰ ਭੇਜ ਦੇਣੀ ਆ। ਆਓ ਸੁਣਦੇ ਹਾਂ ਜੀ ਇਹ ਫਰਮਾਇਸ਼ ਕੀਤਾ ਹੈ ਜੀ।

ਦੋਸਤੋ ਇੱਕ ਹੋਰ ਮੈਸੇਜ ਸਾਡੇ ਕੋਲ ਆ ਚੁੱਕਿਆ ਜੀ, ਕਹਿ ਰਹੇ ਨੇ ਕਾਰਜਕ੍ਰਮ ਦਿਲ ਚਾਹਤਾ ਹੈ ਪੇਸ਼ਕਰਤਾ ਆਦਰਨੀਏ ਜੀ ਕੋ ਹਮਾਰਾ ਪਿਆਰ ਭਰਾ ਨਮਸਕਾਰ ਹਾਰਦਿਕ ਅਭਿਨੰਦਨ ਸਤਿ ਸ਼੍ਰੀ ਅਕਾਲ ਆਪ ਕੈਸੇ ਹੋ ਜੀ ਮੈਂ ਬਹੁਤ ਅੱਛਾ ਹਾਂ ਜੀ ਆਪ ਕੈਸੇ ਹੋ ਜੀ ਆਪ ਬਹੁਤ ਅੱਛੇ ਹੋ ਮੁਝੇ ਵੀ ਪਤਾ ਹੈ ਔਰ ਕਿਉਂਕਿ ਆਪਣੀ ਫਰਮਾਇਸ਼ ਹੀ ਇਤਨੀ ਅੱਛੀ ਭੇਜੀ ਹੈ ਜੀ ਹਮਕੋ ਆਪਕੀ ਪ੍ਰਸਤੁਤੀ ਲਾਜਵਾਬ ਹੋਤੀ ਹੈ ਜੀ ਬਹੁਤ ਸੁੰਦਰ ਪ੍ਰਸਤੁਤੀ ਕੇ ਲੀਏ ਆਪਕੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਅੱਛਾ ਲੱਗਤਾ ਹੈ ਜੀ ਪ੍ਰੋਗਰਾਮ ਦਿਲ ਚਾਹਤਾ ਹੈ ਜੀ ਹਮਾਰੀ ਪਸੰਦ ਪੂਰੀ ਕਰਨਾ ਜੀ ਪਸੰਦ ਇਹਨਾਂ ਨੇ ਭੇਜੀ ਹੈ ਜੀ ਫਿਲਮ ਇੱਕ ਦੂਜੇ ਕੇ ਲੀਏ ਆਵਾਜ਼ ਅਨੂਪ ਜਲੋਟਾ ਅਨੁਰਾਧਾ ਪੌੜਵਾਲ ਗੀਤ ਕੇ ਬੋਲ ਬਾਲੀ ਉਮਰ ਕੋ ਸਲਾਮ ਔਰ ਜਿਹਨਾਂ ਨੇ ਲਿਖਿਆ ਮੈਸੇਜ ਉਹ ਮੈਂ ਪੜ੍ਹ ਲੈਂਦਾ ਜੀ ਰਘੁਨਾਥਪੁਰਾ ਜ਼ਿਲ੍ਹਾ ਸ਼੍ਰੀ ਗੰਗਾਨਗਰ ਰਾਜਸਥਾਨ ਤੋਂ ਲਾਲਗਿਰੀ ਗੋਸਵਾਮੀ ਹੇਮਲਤਾ ਹੀਨਾ ਹਰਸ਼ਿਤ ਖੁਸ਼ੀ ਗੋਸਵਾਮੀ ਜੀ ਨੇ ਔਰ ਬਹੁਤ ਹੀ ਬਹੁਤ ਸਾਰਾ ਸ਼ੁਕਰੀਆ ਇੰਨਾ ਪਿਆਰਾ ਜਿਹਾ ਮੈਸੇਜ ਸਾਡੇ ਲਈ ਲਿਖਣ ਦੇ ਲਈ ਔਰ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਪ੍ਰੋਗਰਾਮ ਦਿਲ ਚਾਹਤਾ ਹੈ ਪ੍ਰਸਾਰਕ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਫਿਲਮ ਇਹਨਾਂ ਨੇ ਲਿਖੀ ਹੈ ਇੱਕ ਪੰਜਾਬੀ ਫਿਲਮ ਲਿਖੀ ਹੈ ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ ਮੈਸੇਜ ਮੈਂ ਇਸ ਗੀਤ ਤੋਂ ਬਾਅਦ ਲੈਣਾ ਜਿਹੜਾ ਇਹ ਇਹਨਾਂ ਨੇ ਫਰਮਾਇਸ਼ ਜਿਹੜੀ ਭੇਜੀ ਸੀਗੀ ਔਰ ਇਹਨਾਂ ਦੀ ਜਿਹੜੀ ਆ ਫਰਮਾਇਸ਼ ਓਰੇਡੀ ਆ ਉਹ ਸੁਣਦੇ ਹਾਂ ਗੀਤ ਪਰ ਨਾਲ ਹੀ ਦੱਸ ਦਿੰਦੇ ਹਾਂ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰ ਸਕਦੇ ਹੋ 9855102027 ਇਸ 'ਤੇ ਭੇਜਣੀ ਹੈ ਜੀ ਆਪਣੀ ਪੁਰਾਣੇ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਜਿਹੜੀ ਫਰਮਾਇਸ਼ ਹੈ ਸਾਡੇ ਕੋਲ ਔਰ ਕੋਈ ਵੀ ਮੈਸੇਜ ਤੁਸੀਂ ਸਾਨੂੰ ਭੇਜਣਾ ਚਾਹੁੰਦੇ ਹੋ ਤੁਸੀਂ ਭੇਜ ਸਕਦੇ ਹੋ ਪਿਆਰਾ ਜਿਹਾ ਕੋਈ ਵੀ ਮੈਸੇਜ ਹੋਵੇ ਸਾਨੂੰ ਭੇਜੋਗੇ ਮੈਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਕਰਾਂਗਾ ਜੀ ਆਓ ਸੁਣਦੇ ਹਾਂ ਜੀ ਇਹ ਫਰਮਾਇਸ਼

ਹਾਂਜੀ ਦੋਸਤੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲ ਚਾਹਤਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਬਿਲਕੁਲ ਜੀ, ਪ੍ਰੋਗਰਾਮ ਚੱਲ ਰਿਹਾ ਜੀ ਔਰ ਫਰਮਾਇਸ਼ਾਂ ਆਈ ਜਾ ਰਹੀਆਂ ਨੇ ਜੀ, ਜਿਨ੍ਹਾਂ ਦਾ ਮੈਸੇਜ ਆਇਆ ਸੀ ਉਹ ਮੈਂ ਪੜ੍ਹ ਲੈਂਦਾ ਹੈ ਜੀ। ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਖੁਸ਼ ਰਹੋ, ਖੁਸ਼ੀਆਂ ਵੰਡੋ, ਇਹਨਾਂ ਨੇ ਕਿਹਾ ਜੀ, ਪਿੰਡ ਨਥਾਣਾ ਪੰਜਾਬ ਤੋਂ ਇਹਨਾਂ ਨੇ ਮੈਸੇਜ ਕੀਤਾ ਹੈ ਜੀ, ਔਰ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇਹਨਾਂ ਨੇ ਜਿਹੜਾ ਗੀਤ ਗਿਆ ਹੈ ਉਹ ਮੈਂ ਦੇਖ ਰਿਹਾ ਹਾਂ, ਜੇ ਮੈਨੂੰ ਮਿਲਦਾ ਮੈਂ ਜ਼ਰੂਰ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਫਰਮਾਇਸ਼ ਪੂਰੀ ਕਰਾਂਗਾ। ਔਰ ਇਸ ਤੋਂ ਇਲਾਵਾ ਇੱਕ ਹੋਰ ਸਾਡੇ ਕੋਲ ਮੈਸੇਜ ਆਇਆ ਜੀ, ਨਮਸਕਾਰ ਜੀ, ਆਰਦਿਕ ਅਭਿਨੰਦਨ, ਗੀਤ ਕਹਿ ਰਹੇ ਨੇ, ਜਿਸ ਗਲੀ ਮੈਂ ਤੇਰਾ ਘਰ ਨਾ ਹੋ ਬਾਲਮਾ, ਕਟੀ ਪਤੰਗ 1971 ਦੀ ਫਿਲਮ ਇਹਨਾਂ ਨੇ ਲਿਖਿਆ ਜੀ। ਗਾਓ ਨਾਈ ਵਾਲਾ ਜ਼ਿਲ੍ਹਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੇਦ ਮਿੰਟਾ ਅਲਕਾ ਮਿੰਟਾ ਜੀ ਨੇ ਭੇਜਿਆ ਔਰ ਮੈਸੇਜ ਦੇ ਵਿੱਚ ਐਂਡ ਦੇ ਵਿੱਚ ਲਿਖ ਰਹੇ ਨੇ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਹਨਾਂ ਦੀ ਫਰਮਾਇਸ਼ ਜਿਹੜੀ ਆ ਅਸੀਂ ਬਸ ਰੈਡੀ ਕਰ ਲਈ ਹੈ ਜੀ, ਔਰ ਮੈਸੇਜ ਪੜ੍ਹ ਲੈਂਦੇ ਹੋਰ, ਇਸ ਤੋਂ ਬਾਅਦ ਅਸੀਂ ਇਹਨਾਂ ਦੀ ਫਰਮਾਇਸ਼ ਪੂਰੀ ਕਰਦੇ ਹਾਂ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ, ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਔਰ ਬਿੱਟਾ ਬਜਾਜ ਜੀ ਨੇ ਮੈਸੇਜ ਕੀਤਾ ਹੈ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਹੈ ਸਾਡੇ ਕੋਲ, ਕਰਨਵੀਰ ਹਾਊਸ ਪੁੱਛੋ, ਕੈਂਚੀਆਂ, ਬਠਿੰਡਾ, ਪੰਜਾਬ ਤੋਂ, ਨਮਸਕਾਰ ਜੀ, ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਕੁਲਦੀਪ, ਸੀਮੂ, ਏਕਮ, ਦਮਨ, ਅਭਿਜੋਤ, ਔਰ ਕਹਿ ਰਹੇ ਨੇ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇ ਜੀ, ਧੰਨਵਾਦ। ਇਸ ਤੋਂ ਬਾਅਦ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਆਦਰਨੀਏ ਪ੍ਰਸਾਰਕ ਜੀ, ਨਮਸਕਾਰ, ਆਦਰਨੀਏ ਪ੍ਰਸਾਰਕ ਜੀ, ਆਪ ਹਮਾਰੀ ਫਰਮਾਇਸ਼ ਕਿਸੀ ਵੀ ਗੀਤ ਕੇ ਸਾਥ ਸ਼ਾਮਿਲ ਕੀਜੀਏ, ਆਪਕਾ ਤਹਿ ਦਿਲ ਸੇ ਸ਼ੁਕਰੀਆ ਹੋਗਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਲਿਖਿਆ ਜੀ ਇਹਨਾਂ ਨੇ, ਤਾਜ ਮੁਹੰਮਦ ਅੰਸਾਰੀ, ਗੁਲਾਮ, ਸਾਬਿਰ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਹੋਰ ਵੀ ਮੈਸੇਜਿਸ ਆ ਰਹੇ ਨੇ, ਕੋਸ਼ਿਸ਼ ਕਰ ਰਹੇ ਹਾਂ ਜੀ ਇਹ ਜਿਹੜੀਆਂ ਫਰਮਾਇਸ਼ਾਂ ਪੂਰੀਆਂ ਕਰਨ ਦੀ, ਪਰ ਸਮਾਂ ਜਿੰਨਾ ਕੁ ਹੁੰਦਾ ਹੈ ਓਨਾ ਕੁ ਅਸੀਂ ਕੋਸ਼ਿਸ਼ ਪੂਰੀ ਪੂਰੀ ਕਰਦੇ ਹਾਂ ਕਿ ਸਾਰਿਆਂ ਦੀ ਜਿਹੜੀ ਫਰਮਾਇਸ਼ਾਂ ਪੂਰੀ ਹੋ ਜਾਵੇ, ਪਰ ਸਾਰਿਆਂ ਦੀ ਫਰਮਾਇਸ਼ ਪੂਰੀ ਹੋ ਨਹੀਂ ਪਾਉਂਦੀ, ਪਰ ਚਲੋ ਸਾਡੀ ਕੋਸ਼ਿਸ਼ ਜਾਰੀ ਹੈ, ਜਾਰੀ ਹੈ, ਜਾਰੀ ਹੈ। ਚਲੋ ਇਹਨਾਂ ਦੀ ਫਰਮਾਇਸ਼ ਜਿਹੜੀ ਹੈ ਸੁਣ ਲੈਂਦੇ ਹਾਂ, ਜਿਸ ਗਲੀ ਮੈਂ ਤੇਰਾ ਘਰ ਨਾ, ਮੁਕੇਸ਼ੀ ਆਵਾਜ਼ ਦੇ ਵਿੱਚ, ਕੱਟੀ ਪਤੰਗ ਫਿਲਮ ਨਾਲ 1971 ਦੇ ਵਿੱਚ ਜਿਹੜੀ ਆਈ ਸੀ, ਔਰ ਤੁਸੀਂ ਵੀ ਫਰਮਾਇਸ਼ ਪੂਰੀ ਕਰ ਸਕਦੇ ਹੋ, ਆਪਣੀ ਪੂਰੀ ਕਰਵਾ ਸਕਦੇ ਹੋ। 9855 10 10 27, 9855 10 027 ਦੇ ਉੱਤੇ ਸਾਨੂੰ ਪੁਰਾਣੇ ਹਿੰਦੀ ਔਰ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਡੇ ਕੋਲ ਭੇਜਣੀ ਹੈ, ਔਰ ਜਿੱਦਾਂ ਇਹ ਫਰਮਾਇਸ਼ ਮੈਂ ਪੂਰੀ ਕਰਨ ਜਾ ਰਿਹਾ ਉੱਦਾਂ ਹੀ ਤੁਹਾਡੀ ਫਰਮਾਇਸ਼ ਵੀ ਪੂਰੀ ਕਰੂੰਗਾ। ਜੇ ਤੁਸੀਂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਮੈਸੇਜ ਵੀ ਦੇ ਸਕਦੇ ਹੋ ਜੀ।

ਐਫ ਐਮ 102.7 ਮੈਗਾਹਰਟਜ਼ ਇਹ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲ ਚਾਹਤਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ ਬਿਲਕੁਲ ਜੀ ਔਰ ਮੈਸੇਜ ਆਇਆ ਸਾਡੇ ਕੋਲ ਗੋਬਿੰਦਪੁਰਾ ਸੀਕਰ ਰਾਜਸਥਾਨ ਤੋਂ ਦਤਾਰ ਸਿੰਘ ਸ਼ੇਖਾਵਤ ਸੰਗੀਤਾ ਕੰਵਰ ਤੁਸ਼ਾਰ ਸਿੰਘ ਰਿੰਕੀ ਸ਼ੇਖਾਵਤ ਔਰ ਇੱਕ ਫਰਮਾਇਸ਼ ਭੇਜੀ ਹੈ ਜੀ ਇਹਨਾਂ ਨੇ ਔਰ ਦੇਖ ਹੋਰ ਮੈਸੇਜ ਦੇਖ ਲੈਂਦੇ ਹਾਂ ਜੀ ਸੁਪਰੇਮ ਨਮਸਕਾਰ ਜੀ ਪਸੰਦ ਕਰਤਾ ਦਤਰਿੰਗੀ ਬਾਟਾਪਾਰਾ ਛੱਤੀਸਗੜ੍ਹ ਤੋਂ ਮੈਸੇਜ ਕੀਤਾ ਹੀਰਾਮਣੀ ਵਰਮਾ ਪਾਰਸਮਣੀ ਵਰਮਾ ਪੁਸ਼ਪਿੰਦਰਮਣੀ ਵਰਮਾ ਨਾਖੇਲਾਲ ਵਰਮਾ ਜੀ ਨੇ ਮੈਸੇਜ ਕੀਤਾ ਫਰਮਾਇਸ਼ ਕੀਤੀ ਸੀ ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਦਿਲ ਚਾਹਤਾ ਹੈ ਪਿੰਡ ਮੁਲਿਆਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪਿਆਰ ਭਰੀ ਨਮਸਕਾਰ ਜੀ ਨਮਸਕਾਰ ਵਿਨੋਦ ਕਾਟਪਾਲ ਪ੍ਰਵੀਨ ਕਾਟਪਾਲ ਹਨੀ ਕਾਟਪਾਲ ਦੀਕਸ਼ਾ ਕਾਟਪਾਲ ਜੰਨਤ ਕਾਟਪਾਲ ਗੁਰਲੀਨ ਕਾਟਪਾਲ ਫਿਲਮ ਹਮ ਆਪਕੇ ਹੈ ਕੌਣ ਦਾ ਕਹਿੰਦੇ ਸੀ ਕਹਿ ਰਹੇ ਨੇ ਕਿ ਕੋਈ ਵੀ ਗੀਤ ਜਿਹੜਾ ਸੁਣਾ ਦਿੱਤਾ ਜਾਵੇ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਦਿਲ ਚਾਹਤੇ ਗਾਂ ਫਰਾਸੀ ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੂਡੀ ਪ੍ਰਮੋਦ ਕੁਮਾਰ ਡੂਡੀ ਪੁਸ਼ਪਿੰਦਰ ਕੁਮਾਰ ਡੂਡੀ ਜੀ ਨੇ ਕਹਿ ਰਹੇ ਨੇ ਕੋਈ ਵੀ ਗੀਤ ਜਿਹੜਾ ਸੁਣਾ ਦਿੱਤਾ ਜਾਵੇ ਜੀ ਜ਼ਰੂਰ ਬਹੁਤ ਬਹੁਤ ਪਿਆਰੇ ਪਿਆਰੇ ਗੀਤ ਅਸੀਂ ਸੁਣਾ ਰਹੇ ਔਰ ਇਹਨਾਂ ਸਾਰਿਆਂ ਦਾ ਮੈਸੇਜ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਕਰਨਵੀਰ ਸਿੰਘ ਪੌਲ ਅਤੇ ਪੂਰਾ ਪੌਲ ਪਰਿਵਾਰ ਸਰਾਭਾ ਨਗਰ ਜਲੰਧਰ ਤੋਂ ਕਹਿ ਰਹੇ ਨੇ ਪੰਜਾਬੀ ਫਿਲਮ ਕਲੀ ਜੋਟਾ ਦਾ ਗੀਤ ਕਹਿ ਰਹੇ ਨੇ ਰੁਤਵਾ ਗੀਤ ਜਿਹੜਾ ਹੈ ਸੁਣਨਾ ਚਾਹੁੰਦੇ ਨੇ ਜੀ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ ਔਰ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ ਕੀ ਕਰਨਾ ਤੁਸੀਂ ਮੈਸੇਜ ਕਰਨਾ ਹੈ ਸਾਨੂੰ ਜੀ 98 55 10 10 27 9 8 5 5 1 0 1 0 2 7 ਦੇ ਉੱਤੇ ਔਰ ਇਹ ਮੈਸੇਜ ਸਿੱਧਾ ਮੇਰੇ ਕੋਲ ਆਏਗਾ ਔਰ ਮੈਂ ਜਿਹੜੀ ਫਰਮਾਇਸ਼ ਤੁਹਾਡੀ ਆਪਣੇ ਜਿਹੜੇ ਵੀ ਸਾਡੇ ਕੋਲ ਸਿਸਟਮਸ ਨੇ ਉਹਦੇ ਵਿੱਚ ਦੇਖਾਂਗਾ ਔਰ ਫਰਮਾਇਸ਼ ਤੁਹਾਡੀ ਪੂਰੀ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਆ ਉਹ ਜ਼ਰੂਰ ਕਰਾਂਗਾ ਆਓ ਜੀ ਇਹ ਪਿਆਰੀ ਜੀ ਫਰਮਾਇਸ਼ ਜਿਹੜੀ ਆ ਉਹ ਸੁਣਦੇ ਹਾਂ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ ਸਾਹਿਬ ਜੀ ਦੀ ਆਵਾਜ਼ ਦੇ ਵਿੱਚ

ਜੀ ਬਿਲਕੁਲ ਜੀ, ਕਿਤੇ ਨਹੀਂ ਤੇਰਾ ਰੁਤਬਾ ਘਟਦਾ ਜੇ ਹੱਸ ਕੇ ਬੁਲਾ ਲਵੇ ਕਿਧਰੇ ਜੀ। ਬਿਲਕੁਲ, ਬਹੁਤ ਹੀ ਪਿਆਰੇ ਬੋਲ ਨੇ ਇਹਨਾਂ ਦੇ, ਔਰ ਬੋਲ ਜਿਹੜੇ ਨੇ ਉਹਨਾਂ ਦੇ ਵਿੱਚ ਗਹਿਰਾਈ ਬਹੁਤ ਹੀ ਜ਼ਿਆਦਾ ਹੈ, ਸਮਝਣ ਵਾਲੇ ਸਮਝ ਜਾਂਦੇ ਨੇ। ਔਰ ਖਾਸ ਕਿਸੇ ਡੈਡੀਕੇਟਡ ਕੀਤਾ ਹੈ ਇਹ ਗਾਣਾ ਜਿਹੜਾ ਆ ਪੌਲ ਸਾਹਿਬ ਨੇ ਕਿਸੇ ਖਾਸ ਪਰਸਨ ਨੂੰ। ਦੋਸਤੋ, ਔਰ ਮੈਸੇਜਿਸ ਆਏ ਨੇ ਜੀ ਸਾਡੇ ਕੋਲ ਆਏ ਜੀ। ਨਮਸਕਾਰ ਜੀ, ਫਿਲਮ ਨਾਈਟ ਇਨ ਲੰਡਨ ਗੀਤ ਨਜ਼ਰ ਨਾ ਲੱਗ ਜਾਏ, ਔਰ ਲਿਖ ਰਹੇ ਨੇ ਮਜਨੂੰ ਕਾ ਟਿੱਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ ਬਾਲੂਜਾ ਔਰ ਸਤਨਾ ਮੱਧ ਪ੍ਰਦੇਸ਼ ਤੋਂ ਉਮੰਗ ਮਲਿਕ, ਆਕਾਂਕਸ਼ਾ ਮਲਿਕ, ਮਾਹੀ ਮਲਿਕ ਜੀ ਨੇ ਮੈਸੇਜ ਕੀਤਾ, ਔਰ ਇਹਨਾਂ ਦੀ ਫਰਮਾਇਸ਼ ਅਸੀਂ ਜਿਹੜੀ ਆ ਉਹ ਜੀ ਬਿਲਕੁਲ ਜੀ ਅਸੀਂ ਕਰ ਲਈ ਹੈ ਜੀ ਰੇਡੀ। ਨਾਲ ਹੀ ਇੱਕ ਦੋ ਮੈਸੇਜਿਸ ਹੋਰ ਦੇਖ ਲੈਂਦੇ ਹਾਂ ਕਿਹਨਾਂ ਕਿਹਨਾਂ ਨੇ ਕੀਤਾ ਸਾਨੂੰ। ਨੰਗਲ ਖੇੜਾ ਫਗਵਾੜਾ ਪੰਜਾਬ ਤੋਂ ਮੈਸੇਜ ਕੀਤਾ ਹੈ ਜੀ। ਬਾਲ ਕ੍ਰਿਸ਼ਨ ਸ਼ਰਮਾ, ਪ੍ਰਵੀਨ ਸ਼ਰਮਾ, ਮਨੀਸ਼ ਸ਼ਰਮਾ ਔਰ ਰਾਹੁਲ ਸ਼ਰਮਾ ਜੀ ਨੇ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਅਦਰਨੀ ਪ੍ਰਸਾਰਕ ਜੀ। ਸੁਪਰੇਮ ਨਮਸਕਾਰ ਜੀ, ਬੇਸ਼ੁਮਾਰ ਮੁਹੱਬਤ ਦੇ ਪ੍ਰੋਗਰਾਮ ਦਿਲ ਚਾਹਤਾ ਹੈ ਜੀ। ਔਰ ਅਨਾਰਕਲੀ ਬਾਜ਼ਾਰ ਜਗਰਾਓਂ ਸੇ ਮੈਸੇਜ ਕੀਤਾ ਹੈ ਜੀ। ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ, ਵਿਨੋਦਪੁਰੀ ਜੀ ਨੇ ਮੈਸੇਜ ਕੀਤਾ ਹੈ। ਦੁਆਓਂ ਮੇਂ ਕਹਿ ਰਹੇ ਨੇ ਯਾਦ ਰੱਖਣਾ ਜੀ, ਹਮ ਹਮੇਸ਼ਾ ਆਪਕੋ ਯਾਦ ਰੱਖੇਂਗੇ, ਔਰ ਹਮਾਰੇ ਜਿਤਨੇ ਵੀ ਲਿਸਨਰਸ ਹੈ ਉਨਕੋ ਹਮੇਸ਼ਾ ਹਮ ਯਾਦ ਰੱਖਤੇ ਹੈਂ ਜੀ। ਦੋਸਤੋ, ਔਰ ਜਿਹੜੀ ਫਰਮਾਇਸ਼ ਇਹਨਾਂ ਨੇ ਭੇਜੀ ਸੀ ਉਹ ਆਪਾਂ ਰੇਡੀ ਕਰ ਲਈ ਹੈ ਜੀ, ਔਰ ਫਰਮਾਇਸ਼ ਦਿੰਦੇ ਹਾਂ। ਔਰ ਨਾਲ ਹੀ ਤੁਸੀਂ ਵੀ ਆਪਣੀ ਫਰਮਾਇਸ਼ ਪੂਰੀ ਕਰਵਾ ਸਕਦੇ ਹੋ ਆਪਣੇ ਦੋਸਤ ਕੁਲਦੀਪ ਤੋਂ। ਕਰਨਾ ਕੀ ਹੈ, 9855107 ਦੇ ਉੱਤੇ ਸਾਨੂੰ ਨਵੀਂ ਜੀ ਔਰ ਮਤਲਬ ਪੁਰਾਣੇ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਜਿਹੜੀ ਫਰਮਾਇਸ਼ ਆ ਸਾਨੂੰ ਯੂਨੀਕ ਜੀ ਭੇਜਣੀ ਆ। ਔਰ ਨਾਲ ਕੋਈ ਵੀ ਤੁਸੀਂ ਮੈਸੇਜ ਜਿਹੜਾ ਆ ਭੇਜਣਾ ਚਾਹੁੰਦੇ ਹੋ ਭੇਜ ਸਕਦੇ ਹੋ, ਵਧੀਆ ਜਿਹਾ ਮੈਸੇਜ, ਕੁਛ ਵੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਦੇ ਸਕਦੇ ਹੋ ਜੀ ਸਾਨੂੰ, ਔਰ ਤੁਹਾਡਾ ਦੋਸਤ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਉਸ ਨੂੰ ਜ਼ਰੂਰ ਸ਼ਾਮਿਲ ਕਰੇਗਾ ਜੀ। ਆਓ ਜੀ, ਇਹ ਜਿਹੜੀ ਫਰਮਾਇਸ਼ ਆ ਨਜ਼ਰ ਨਾ ਲੱਗ ਜਾਏ, ਇਹ ਵੀ ਕਿਸੇ ਨੂੰ ਡੈਡੀਕੇਟ ਕਰ ਰਹੇ ਨੇ ਕਿ ਚਾਹ ਰਹੇ ਨੇ ਵੀ ਕਿਸੇ ਨੂੰ ਨਜ਼ਰ ਨਾ ਲੱਗੇ ਜੀ। ਆਓ ਸੁਣਦੇ ਹਾਂ ਇਹ ਪਿਆਰਾ ਜਿਹਾ ਟਰੈਕ।

ਜੀ ਦੋਸਤੋ, ਮੈਸੇਜਸ ਆ ਰਹੇ ਨੇ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਨਮਸਕਾਰ ਜੀ, ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਜੀ ਕਹਿ ਰਹੇ ਨੇ ਕੋਈ ਵੀ ਗੀਤ ਸੁਣਾ ਦਿਓ ਜੀ। ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਜੀ, ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ, ਹਰਵਿੰਦਰ ਮਾਨ, ਕੋਈ ਵੀ ਫਿਲਮੀ ਗੀਤ ਕਹਿ ਰਹੇ ਨੇ ਸੁਣਾ ਦਿਓ ਜੀ। ਪ੍ਰੋਗਰਾਮ ਲਾਈਵ ਸੁਣ ਰਹੇ ਹਾਂ ਜੀ, ਬਹੁਤ ਹੀ ਚੰਗਾ ਲੱਗ ਰਿਹਾ ਜੀ, ਸਾਨੂੰ ਵੀ ਚੰਗਾ ਲੱਗ ਰਿਹਾ ਇਹੋ ਜਿਹਾ ਮੈਸੇਜ ਪੜ੍ਹ ਕੇ। ਇਸ ਤੋਂ ਇਲਾਵਾ ਇੱਕ ਮੈਸੇਜ ਆਇਆ ਸਾਡੇ ਕੋਲ, ਕੁਲਦੀਪ ਸਰ ਜੀ, ਸਤਿ ਸ਼੍ਰੀ ਅਕਾਲ, ਜਸਵੀਰ ਸਿੰਘ ਦੋਹਰਾ, ਮਿੰਟੂ ਕੋਟਲੀ ਥਾਂ ਸਿੰਘ, ਔਰ ਪਲੀਜ਼ ਪਲੇ ਦਿਸ ਸੌਂਗ ਬਣੇ ਚਾਹੇ ਦੁਸ਼ਮਨ ਜ਼ਮਾਨਾ ਹਮਾਰਾ, ਸਿੰਗਰ ਰਫੀ ਸਾਹਿਬ ਅਤੇ ਕਿਸ਼ੋਰ ਸਾਹਿਬ, ਔਰ ਫਿਲਮ ਦੋਸਤਾਨਾ। ਕੁਲਦੀਪ ਜੀ, ਪਲੀਜ਼ ਪਲੀਜ਼ ਪਲੀਜ਼ ਪਲੀਜ਼ ਪਲੇ ਦਿਸ ਸੌਂਗ ਫੋਰ ਅਸ। ਔਰ ਇਹ ਦੋਨਾਂ ਆਪਣੇ ਦੋਸਤੀ ਦੀ ਮਿਸਾਲ ਦੇ ਰਹੇ ਨੇ, ਦੋਸਤੀ ਜਿਹੜੀ ਬਹੁਤ ਪੱਕੀ ਹੁੰਦੀ ਹੈ, ਔਰ ਦੋਸਤੀ ਜਿਹੜੀ ਹੈ ਉਹ ਜਿਹੜੀ ਹੈ ਬਹੁਤ ਕੁਝ ਸਿਖਾਉਂਦੀ ਹੈ ਸਾਨੂੰ, ਔਰ ਉਸ ਦੇ ਉੱਤੇ ਇਹ ਗਾਣਾ ਹੈ ਸੁਣਦੇ ਹਾਂ। ਮੈਸੇਜਿਸ ਇੱਕ ਦੋ ਹੋਰ ਆਪਾਂ ਲੈ ਲੈਂਦੇ ਹਾਂ। ਇੱਕ ਮੈਸੇਜ ਸਾਡੇ ਕੋਲ ਹੋਰ ਆਇਆ ਸੀਗਾ ਜੀ, ਗ੍ਰਾਮ ਪੰਚਾਇਤ ਕਾਲੇਗਾਂਵ ਜਾਫਰਾਬਾਦ ਤੋਂ ਮੈਸੇਜ ਕੀਤਾ ਜੀ, ਸ਼੍ਰੀ ਸੁਧਾਕਰ ਰਾਜੇ ਯਾਦਵ, ਡਾਕਟਰ ਪ੍ਰਸ਼ਾਂਤ ਰਾਜੇ ਯਾਦਵ, ਕੁਮਾਰ ਸੰਚਿਤ ਵਾਇਲ, ਕੁਮਾਰ ਪ੍ਰਥਮੇਸ਼ ਦੇਸ਼ਮੁਖ, ਕੁਮਾਰ ਸਰਵਦ ਦੇਸ਼ਮੁਖ, ਕੁਮਾਰ ਪ੍ਰਣਾਲੀ ਦੇਸ਼ਮੁਖ, ਕੁਮਾਰ ਸਾਨਵੀ ਦੇਸ਼ਮੁਖ, ਔਰ ਕੁਮਾਰੀ ਕਲਪਨਾ ਦੇਸ਼ਮੁਖ ਜੀ ਨੇ, ਸਮਸਤ ਰਾਜੇ ਯਾਦਵ ਦੇਸ਼ਮੁਖ ਔਰ ਵਾਇਲ ਪਰਿਵਾਰ ਨੇ ਮੈਸੇਜ ਕੀਤਾ ਜੀ। ਔਰ ਜਿਹੜੀ ਫਰਮਾਇਸ਼ ਕੀਤੀ ਸੀ ਉਹ ਮੈਂ ਦੇਖ ਰਿਹਾ, ਜੇ ਮਿਲ ਗਈ ਮੈਂ ਜ਼ਰੂਰ ਪਲੇ ਕਰਾਂਗਾ ਇਹਨਾਂ ਦੀ ਫਰਮਾਇਸ਼ ਜਿਹੜੀ ਹੈ। ਔਰ ਇਸ ਤੋਂ ਬਾਅਦ ਇੱਕ ਹੋਰ ਮੈਸੇਜ ਸਾਡੇ ਕੋਲ ਆਇਆ ਜੀ, ਜਨਕਪੁਰੀ ਸਹਾਰਨਪੁਰ ਤੋਂ ਜੋਨ ਡਿਕੈਸਟਰੋ, ਰੋਜ਼ੀ ਡਿਕੈਸਟਰੋ, ਪਰਲ ਡਿਕੈਸਟਰੋ, ਵਿਲਿਸ ਡਿਕੈਸਟਰੋ ਜੀ ਨੇ, ਉਹਨਾਂ ਨੇ ਮੈਸੇਜ ਕੀਤਾ ਜੀ, ਕਹਿੰਦੇ ਨੇ ਕਿ ਜਾਂ ਤਾਂ ਫਰਮਾਇਸ਼ ਪੂਰੀ ਕਰਦੀ ਹੋ ਜਾਂ ਫਿਰ ਕਿਸੇ ਵੀ ਗੀਤ ਦੇ ਵਿੱਚ ਸ਼ਾਮਿਲ ਕਰ ਲਿਓ। ਔਰ ਗੀਤ ਜਿਹੜੇ ਵੀ ਸਾਡੇ ਕੋਲ ਫਰਮਾਇਸ਼ ਆਉਂਦੀ ਹੈ ਜੀ, ਬਹੁਤ ਹੀ ਪਿਆਰੇ ਪਿਆਰੇ ਆਉਂਦੇ ਹੈ ਗੀਤ, ਉਮੀਦ ਕਰਦਾ ਤੁਹਾਨੂੰ ਬਹੁਤ ਵਧੀਆ ਲੱਗਦੇ ਹੋਣਗੇ। ਇੱਕ ਹੋਰ ਮੈਸੇਜ ਹੈ ਸਾਡੇ ਕੋਲ, ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਔਰ ਨਿਮਿਤ ਅਹੂਜਾ ਜੀ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਸਾਨੂੰ ਮੈਸੇਜ ਕਰਨ ਦੇ ਲਈ। ਅਤੇ ਆਓ ਜੀ, ਜਿਹੜੀ ਫਰਮਾਇਸ਼ ਆਈ ਸੀਗੀ, ਬਣੇ ਚਾਹੇ ਦੁਸ਼ਮਣ ਜ਼ਮਾਨਾ ਹਮਾਰਾ, ਜਿਹੜੀ ਦੋਸਤੀ ਦੀ ਮਿਸਾਲ ਇਹ ਦੇਣਾ ਚਾਹੁੰਦੇ ਹਾਂ, ਉਹ ਸੁਣਦੇ ਹਾਂ ਜੀ। ਔਰ ਨਾਲ ਹੀ ਤੁਸੀਂ ਵੀ ਸਾਨੂੰ ਮੈਸੇਜ ਕਰ ਸਕਦੇ ਹੋ, ਫਰਮਾਇਸ਼ ਪੂਰੀ ਕਰਵਾ ਸਕਦੇ ਹੋ 9855-10-10-27-9855-10-0-10-27 ਦੇ ਉੱਤੇ, ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਸਾਨੂੰ ਭੇਜ ਸਕਦੇ ਹੋ। ਔਰ ਕੋਈ ਵੀ ਮੈਸੇਜ ਤੁਸੀਂ ਸਾਨੂੰ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਦੋਸਤੋ, ਕੋਈ ਵੀ ਸਪੈਸ਼ਲ ਮੈਸੇਜ ਕਿਸੇ ਦੇ ਲਈ ਵੀ, ਕੋਈ ਵੀ ਅੱਛਾ ਜਿਹਾ ਮੈਸੇਜ ਸਾਨੂੰ ਕਰ ਦਿਓ। ਬਹੁਤ

ਹਮਾਰਾ ਜੀ ਬਿਲਕੁਲ ਜੀ, ਇਹ ਗਾਣਾ ਬਹੁਤ ਹੀ ਪਿਆਰਾ ਹੈ ਔਰ ਮਜ਼ਾ ਆਉਂਦਾ ਇਸ ਗਾਣੇ ਨੂੰ ਸੁਣ ਕੇ, ਔਰ ਤੁਹਾਨੂੰ ਵੀ ਮਜ਼ਾ ਆਇਆ ਹੋਵੇਗਾ ਇਸ ਗਾਣੇ ਨੂੰ ਸੁਣ ਕੇ, ਕਿਉਂਕਿ ਜਿਨ੍ਹਾਂ ਨੇ ਵੀ ਡੈਡੀਕੇਟ ਕੀਤਾ ਇੱਕ ਦੂਜੇ ਨੂੰ, ਔਰ ਦੋਸਤੀ ਜਿਹੜੀ ਹੈ ਬਹੁਤ ਹੀ ਗਹਿਰੀ ਹੁੰਦੀ ਹੈ, ਔਰ ਆਪਣੇ ਦੋਸਤਾਂ ਲਈ ਇਹ ਗਾਣਾ ਜਿਹੜਾ ਹੈ ਇਹ ਡੈਡੀਕੇਟ ਕੀਤਾ ਜਾਂਦਾ ਹੈ ਜੀ। ਜੀ ਮੈਸੇਜ ਆ ਗਿਆ ਜੀ ਇੱਕ ਹੋਰ, ਦਿਲ ਚਾਹਤਾ ਹੈ ਸੁਪਰੇਮ, ਨਮਸਕਾਰ ਜੀ, ਆਪ ਕੈਸੇ ਹੈ ਜੀ, ਮੈਂ ਬਹੁਤ ਅੱਛਾ ਹੂੰ ਜੀ, ਆਪ ਕੈਸੇ ਹੈ ਜੀ, ਔਰ ਕਹਿ ਰਹੇ ਨੇ ਜੀ ਬੰਦਿਸ਼ ਫਿਲਮ ਦਾ ਗੀਤ ਬੋਲੇ ਬੋਲੇ ਮੇਰਾ ਕੰਗਣਾ ਤੇਰੇ ਬਿਨ ਸਜਣਾ ਨੀਂਦ ਨਹੀਂ ਆਤੀ, ਹੋ ਕੇ ਜੁਦਾ ਮੁਝ ਸੇ ਤੁਝੇ ਕਿਆ ਚੈਨ ਆਤਾ ਹੈ, ਦਿਨ ਰਾਤ ਤੜਪਤਾ ਹੂੰ ਮਿਲਨੇ ਕੋ ਤਰਸਤਾ ਹੂੰ ਜੀ। ਵਾਹ ਜੀ ਵਾਹ, ਇਹਨਾਂ ਨੇ ਗੀਤ ਦੇ ਬੋਲ ਜਿਹੜੇ ਆ ਸਾਰੇ ਲਿਖਦੇ ਹੈ, ਕੁਮਾਰ ਸਾਨੂੰ ਔਰ ਅਲਕਾ ਯਾਗਨਿਕ ਜੀ ਦੀ ਆਵਾਜ਼ ਦੇ ਵਿੱਚ, ਨਰਗੋੜਾ ਛੱਤੀਸਗੜ੍ਹ ਤੋਂ ਇਹਨਾਂ ਨੇ ਲਿਖ ਰਹੇ ਨੇ ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮੀ ਦੇਵੀ ਗੋਸਵਾਮੀ, ਯੋਗੇਸ਼ ਪੁਰੀ, ਟਵਿੰਕਲ, ਡਿੰਪਲ, ਮੀਨਾਕਸ਼ੀ, ਨੀਸ਼ਾ, ਤੁਲਸੀ ਔਰ ਦਿਸ਼ਾ ਗੋਸਵਾਮੀ, ਮਾਈ ਰੇਡੀਓ ਮਾਈ ਲਾਈਫ, ਔਰ ਐਂਡ 'ਚ ਲਿਖ ਰਹੇ ਨੇ ਜੀ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ ਜੀ। ਔਰ ਇਸ ਤੋਂ ਇਲਾਵਾ ਸਾਡੇ ਕੋਲ ਮੈਸੇਜ ਆਇਆ ਜੀ ਮੇਰਠ ਕੈਂਟ ਤੋਂ ਦਿਗਦਰਸ਼ਨ ਔਰ ਕਵਿਤਾ ਗੌੜ, ਇਹਨਾਂ ਨੇ ਮੈਸੇਜ ਕੀਤਾ ਹੈ ਜੀ, ਔਰ ਕਹਿ ਰਹੇ ਨੇ ਜੀ ਇੱਕ ਫਰਮਾਇਸ਼ ਲਿਖੀ ਹੈ ਪਰ ਐਂਡ 'ਚ ਇਹ ਵੀ ਕਹਿ ਰਹੇ ਨੇ ਕਿ ਕੋਈ ਵੀ ਫਿਲਮ ਦਾ ਗੀਤ ਵੀ ਸੁਣਾ ਦਿਓ ਸਾਨੂੰ ਜੀ। ਬਹੁਤ ਵਧੀਆ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਜੀ ਇੱਕ ਮੈਸੇਜ ਸਾਨੂੰ ਹੋਰ ਆਇਆ ਜੀ, ਬਹੁਤ ਲੰਬਾ ਮੈਸੇਜ ਹੈ ਜੀ, ਉਹਦੇ ਵਿੱਚ ਇਹਨਾਂ ਨੇ ਫਰਮਾਇਸ਼ ਵੀ ਲਿਖੀ ਹੈ ਪਰ ਆਪਾਂ ਪੜ੍ਹਦੇ ਹਾਂ ਜੀ। ਕੁਰੂਕਸ਼ੇਤਰ ਤੋਂ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ, ਰਾਹੁਲ ਧੀਮਾਨ, ਸ਼ੁਭਮ ਵਿਮਾਨ, ਪ੍ਰਿਯੰਕਾ ਧੀਮਾਨ, ਆਂਚਲ ਕੁੰਜ ਪਰਵ, ਪ੍ਰਵੀਨ ਧੀਮਾਨ, ਰਜਤ ਧੀਮਾਨ, ਚਿਰਾਗ ਧੀਮਾਨ, ਰਾਜੇਸ਼ ਧੀਮਾਨ ਔਰ ਧੀਮਾਨ ਫੈਮਿਲੀ। ਕੁਲਦੀਪ ਜੀ ਨਮਸਕਾਰ, ਦਿਲ ਚਾਹਤਾ ਹੈ ਪ੍ਰੋਗਰਾਮ ਹੈ, ਇੱਕ ਬਹੁਤ ਅੱਛਾ ਪ੍ਰੋਗਰਾਮ ਹੈ, ਇਸਕੀ ਹਮੇ ਬਹੁਤ ਇੰਤਜ਼ਾਰ ਰਹਿਤਾ ਹੈ ਔਰ ਇੰਤਜ਼ਾਰ ਰਹਿਤਾ ਹੈ, ਪ੍ਰਦੀਪ ਜੀ ਕਬ ਆਏਂਗੇ ਔਰ ਹਮਾਰਾ ਮਨੋਰੰਜਨ ਕਰੇਂਗੇ, ਆਪਕੀ ਆਵਾਜ਼ ਸੁਣਕਰ ਬਹੁਤ ਹੀ ਮਜ਼ਾ ਆਤਾ ਹੈ, ਵੈਸੇ ਸਭੀ ਅਨਾਊਂਸਰ ਅੱਛਾ ਪ੍ਰੋਗਰਾਮ ਕਰਤੇ ਹੈ ਪਰੰਤੂ ਆਪਣਾ ਆਪਣਾ ਸਟਾਈਲ ਹੈ, ਆਪਣੀ ਆਪਣੀ ਕਲਾ ਹੈ ਔਰ ਕਿਸੀ ਕੀ ਕੋਈ ਅਦਾਏ ਅੱਛੀ ਲੱਗਤੀ ਹੈ ਤੋ ਕਿਸੀ ਕੀ ਕੋਈ ਅਦਾਏ ਅੱਛੀ ਲੱਗਤੀ ਹੈ ਜੀ, ਧੰਨਵਾਦ। ਬਹੁਤ ਹੀ ਪਿਆਰਾ ਜਿਹਾ ਮੈਸੇਜ ਕੀਤਾ।

ਔਰ ਸਾਡੇ ਸਾਰੇ ਜਿਹੜੇ ਅਨਾਊਂਸਰਸ ਨੇ ਜਿਹੜੇ ਵੀ ਆਰਜੇਸ ਨੇ ਉਹਨਾਂ ਦੇ ਲਈ ਤਾਰੀਫ ਵੀ ਕੀਤੀ ਹੈ ਜੀ। ਬਿਲਕੁਲ ਜੀ, ਹਰ ਇੱਕ ਦੀ ਆਪਣੀ ਆਪਣੀ ਅਦਾ ਅਲੱਗ ਹੈ, ਆਪਣੀ ਆਪਣੀ ਕਲਾ ਅਲੱਗ ਹੈ ਜੀ। ਅਸੀਂ ਉਹਨਾਂ ਤੋਂ ਸਿੱਖ ਰਹੇ ਹਾਂ, ਅਸੀਂ ਉਹਨਾਂ ਦੇ ਕਹਿ ਲਓ ਕਿ ਬਹੁਤ ਕੁਝ ਸਿੱਖਣਾ ਹੈ ਹਾਲੇ, ਔਰ ਤੁਹਾਡਾ ਮਨੋਰੰਜਨ ਕਰਨ ਲਈ ਅਸੀਂ ਬੈਠੇ ਹਾਂ ਸਾਰੇ ਜਣੇ, ਔਰ ਉਹਦੇ ਲਈ ਅਸੀਂ ਜੋ ਜੋ ਵੀ ਹੋ ਸਕੇਗਾ ਉਹ ਅਸੀਂ ਹਮੇਸ਼ਾ ਕਰਦੇ ਰਹਾਂਗੇ। ਔਰ ਇੰਨਾ ਪਿਆਰਾ ਜਿਹਾ ਮੈਸੇਜ ਭੇਜਣ ਲਈ ਬਹੁਤ ਬਹੁਤ ਸ਼ੁਕਰੀਆ ਜੀ। ਆਓ ਜੀ, ਜਿਹੜੀ ਫਰਮਾਇਸ਼ ਉਹ ਅਸੀਂ ਪੂਰੀ ਕਰਦੇ ਹਾਂ ਜੀ। ਬੋਲੇ ਮੇਰਾ ਕੰਗਣਾ ਕੁਮਾਰ ਸਾਨੂੰ ਔਰ ਅਲਕਾ ਜੀ ਦੀ ਆਵਾਜ਼ ਵਿੱਚ ਬੰਦਿਸ਼ ਮੂਵੀ ਦਾ।

ਜੀ ਦੋਸਤੋ, ਇੱਕ ਮੈਸੇਜ ਸਾਡੇ ਕੋਲ ਹੋਰ ਆ ਚੁੱਕਿਆ ਹੈ ਜੀ। ਸਤਿ ਸ਼੍ਰੀ ਅਕਾਲ, ਦਿਲ ਚਾਹਤਾ ਹੈ ਵਿੱਚ ਕੁਲਦੀਪ ਜੀ, ਬਲਵਿੰਦਰ ਸਰਾਂ, ਗੁਨਤਾਸ, ਰਮਨਦੀਪ, ਮਨਿੰਦਰ ਸਰਾਂ, ਪਿੰਡ ਮੋਰਜਨ, ਸਿੱਖਾਂ, ਹਨੂਮਾਨਗੜ੍ਹ, ਫਿਲਮ ਬਾਜ਼ਾਰ ਗੀਤ ਦੇ ਬੋਲ ਨੇ ਜੀ, ਫਿਰ ਛਿੜੀ ਰਾਤ ਬਾਤ ਫੂਲੋਂ ਕੀ। ਔਰ ਇਹਨਾਂ ਨੇ ਕਿਹਾ ਰਹੇ ਜੀ ਕਿ 9:04 'ਤੇ ਮੈਸੇਜ ਕੀਤਾ ਸੀ ਜੀ, ਸਾਡਾ ਹਜੇ ਤੱਕ ਫਰਮਾਇਸ਼ ਪੂਰੀ ਨਹੀਂ ਹੋਈ ਜੀ। ਤੁਹਾਨੂੰ ਦੱਸਣਾ ਚਾਹਾਂਗੀ, ਤੁਸੀਂ 9:04 'ਤੇ ਮੈਸੇਜ ਕੀਤਾ, ਪਰ 9:24 'ਤੇ ਤੁਸੀਂ ਜਿਹੜਾ ਮੈਸੇਜ ਕੀਤਾ ਨਾ, ਇਹ ਤੁਹਾਨੂੰ ਟੋਪ 'ਤੇ ਲਿਆਇਆ ਹੈ ਜੀ। ਇਹੀ ਹੁੰਦਾ ਹੈ ਜਦੋਂ ਅਸੀਂ ਨਾ ਮੈਸੇਜ ਕਰਦੇ ਹਾਂ, ਕਿਉਂਕਿ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਰਿਆਂ ਦੀ ਫਰਮਾਇਸ਼ ਅਸੀਂ ਪੂਰੀ ਕਰੀਏ, ਸਾਰਿਆਂ ਦੇ ਮੈਸੇਜਿਸ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਿਲ ਕਰੀਏ। ਔਰ ਅਸੀਂ ਸ਼ੁਰੂ ਹੋ ਜਾਂਦੇ ਹਾਂ ਲਿਸਟ ਬਾਏ ਲਿਸਟ, ਸਟੈਪ ਬਾਏ ਸਟੈਪ, ਔਰ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਸਾਰਿਆਂ ਦੇ ਜਿਹੜੇ ਮੈਸੇਜਿਸ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰੀਏ। ਔਰ ਤੁਹਾਡੀ ਫਰਮਾਇਸ਼ ਤਾਂ ਅਸੀਂ ਪੂਰੀ ਕਰਨ ਹੀ ਲੱਗੇ ਹਾਂ ਜੀ। ਔਰ ਇਸ ਤੋਂ

ਇਲਾਵਾ ਜਿਹੜੀ ਆ ਸਾਡੇ ਕੋਲ ਮੈਸੇਜ ਆਇਆ, ਸਾਡੇ ਕੋਲ ਕਹਿ ਰਹੇ ਨੇ ਜੀ ਹਮੇ ਕਿਸੀ ਵੀ ਗੀਤ ਮੇ ਸ਼ਾਮਿਲ ਕਰ ਲੀਜੀਏ। ਰਘਵੀਰ ਨਗਰ ਤੋਂ ਜੀ ਦਿਲਾਵਰ ਖਾਨ, ਹਸੀਨਾ ਬਾਨੋ, ਐਲੀਜ਼ਾ ਨਾਇਬ ਔਰ ਲੱਡੂ ਜੀ ਨੇ ਮੈਸੇਜ ਕੀਤਾ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਜੀ, ਇੱਕ ਮੈਸੇਜ ਆਇਆ, ਉਹਨਾਂ ਨੇ ਵੋਇਸ ਰਿਕਾਰਡਿੰਗ ਭੇਜੀ ਹੈ, ਲੇਕਿਨ ਵੋਇਸ ਰਿਕਾਰਡਿੰਗ ਵਾਲਾ ਪ੍ਰੋਗਰਾਮ ਨਹੀਂ ਹੈ ਜੀ, ਇਸ ਦੇ ਵਿੱਚ ਅਸੀਂ ਤੁਹਾਡੇ ਮੈਸੇਜਿਸ ਜਿਹੜੇ ਆ ਉਹ ਸ਼ਾਮਿਲ ਕਰਦੇ ਹਾਂ ਜੀ। ਔਰ ਇੱਕ ਸਾਡੇ ਕੋਲ ਹੋਰ ਆਇਆ ਜੀ ਮੈਸੇਜ, ਕਿਹਨਾਂ ਨੇ ਕੀਤਾ ਹੈ, ਕਿਹਨਾਂ ਨੇ ਕੀਤਾ ਹੈ ਜੀ, ਪ੍ਰੋਗਰਾਮ ਦਿਲ ਚਾਹਤੇ ਹੈ ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ ਰਾਮਗੜੀਆ, ਪਰਮਿੰਦਰ ਸਚਨੂਰ ਅਤੇ ਮਨਿੰਦਰ ਜੀ ਨੇ ਮੈਸੇਜ ਕੀਤਾ ਜੀ, ਫਰਮਾਇਸ਼ ਕੀਤੀ ਹੈ ਜੀ, ਇੱਕ ਡਿਵੋਸ਼ਨਲ ਸੌਂਗ ਹੈ ਉਹ ਵੀ ਕੋਸ਼ਿਸ਼ ਕਰਦੇ ਹਾਂ ਜੀ ਬਾਕੀ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ। ਇੱਕ ਮੈਸੇਜ ਸਾਡੇ ਕੋਲ ਆਇਆ ਜੀ ਕੁਲਦੀਪ ਸਿੰਘ ਵਿਲੇਜ ਲਾਦੀਆਂ ਖੁਰਦ ਲੁਧਿਆਣਾ ਤੋਂ, ਕੁਲਦੀਪ ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਮੈਸੇਜ ਕਰਨ ਦੇ ਲਈ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਜੀ ਸਾਡੇ ਕੋਲ, ਨਮਸਕਾਰ ਜੀ, ਮੈਂ ਬਿੰਦੂ ਰਾਜਿੰਦਰ ਜੋੜਾ, ਸਤੀਸ਼ ਬਿਰਿਆਨੀ ਔਰ ਸੋਨੂ ਲੋਹਾਰ ਬਸੀ ਸ਼ੇਖ ਜਲੰਧਰ ਤੋਂ ਜੀ ਕਹਿ ਰਹੇ ਨੇ ਮੁਹੰਮਦ ਰਫੀ ਜੀ ਦੀ ਆਵਾਜ਼ ਦੇ ਵਿੱਚ ਕੋਈ ਗਾਣਾ ਸੁਣਨਾ ਚਾਹ ਰਹੇ ਨੇ ਔਰ ਕਹਿ ਰਹੇ ਨੇ ਕਿ ਬਹੁਤ ਮਿਹਰਬਾਨੀ ਹੋਗੀ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆਇਆ ਸਾਡੇ ਕੋਲ, ਨਮਸਕਾਰ ਜੀ, ਪ੍ਰੋਗਰਾਮ ਦਿਲ ਚਾਹਤਾ ਹੈ ਨੌਹਰ ਰਾਜਸਥਾਨ ਸੇ, ਨਰਿੰਦਰ ਸੁਧਾਰ, ਮਨੋਜ ਸੁਧਾਰ, ਹਿਮਾਂਸ਼ੂ ਸੁਧਾਰ ਕੋਈ ਵੀ ਗੀਤ ਕਹਿ ਰਹੇ ਨੇ ਸੁਣਾ ਦਿਓ ਜੀ। ਔਰ ਇਸ ਤੋਂ ਇਲਾਵਾ ਇੱਕ ਹੋਰ ਮੈਸੇਜ ਆ ਰਿਹਾ ਹੈ ਜੀ ਸਾਡੇ ਕੋਲ, ਕਹਿ ਰਹੇ ਨੇ ਕੋਈ ਵੀ ਗੀਤ ਸੁਣਾ ਦਿਓ, ਨਜ਼ਦੀਕ ਬੱਸ ਸਟੈਂਡ ਬੁਰਜ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਮੈਸੇਜ ਲਿਖ ਰਹੇ ਨੇ ਰਮਨ ਵਰਮਾ, ਅਮਨ ਵਰਮਾ ਅਤੇ ਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਜੀ ਨੇ ਮੈਸੇਜ ਕੀਤਾ ਜੀ ਸਾਨੂੰ ਜੀ, ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਮੈਸੇਜਿਸ ਬਹੁਤ ਸਾਰੇ ਆਏ ਹੋਏ ਨੇ ਔਰ ਮੈਸੇਜਿਸ ਅਤੇ ਮੈਸੇਜਿਸ ਆਈ ਜਾ ਰਹੇ ਨੇ, ਕੋਸ਼ਿਸ਼ ਕਰਦਾ ਹੈ ਜੀ ਮੈਸੇਜਿਸ ਨੂੰ ਜਿਹੜੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ, ਸਮਾਂ ਬਹੁਤ ਥੋੜ੍ਹਾ ਰਹਿ ਗਿਆ ਜੀ। ਆਓ ਜੀ ਇਹਨਾਂ ਦੀ ਜਿਹੜੀ ਫਰਮਾਇਸ਼ ਸੀ ਉਹ ਆਪਾਂ ਸੁਣ ਲੈਂਦੇ ਹਾਂ, ਇਸ ਤੋਂ ਬਾਅਦ ਮਿਲਦੇ ਹਾਂ ਇਸ ਗੀਤ ਤੋਂ ਬਾਅਦ। ਨੰਬਰ ਉਹੀ 98 55 10 10 29 9855 10 027, ਪੁਰਾਣੇ ਹਿੰਦੀ ਅਤੇ ਪੰਜਾਬੀ ਫਿਲਮੀ ਗੀਤਾਂ ਦੀ ਫਰਮਾਇਸ਼ ਤੁਸੀਂ ਭੇਜ ਸਕਦੇ ਹੋ ਜੀ।

FM 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਦਿਲ ਚਾਹਤਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ ਜੀ। ਮੈਸੇਜ ਆਇਆ ਸਾਡੇ ਕੋਲ ਜੀ ਫਿਲਮ FM ਦਿਲ ਚਾਹਤਾ ਹੈ ਜੀ ਆਰ ਜੇ ਕੁਲਦੀਪ ਸਰ ਜੀ ਪਿਆਰ ਭਰੀ ਨਮਸਕਾਰ ਜੀ ਨਮਸਕਾਰ ਔਰ ਗਾਣਾ ਸੁਣਨਾ ਚਾਹ ਰਹੇ ਨੇ ਸਮਝੌਤਾ ਗਮਨ ਸੇ ਕਰ ਲਓ। ਸਮਝੌਤਾ ਫਿਲਮ ਦਾ ਇਹ ਗੀਤ 1973 ਵਿੱਚ ਰਿਲੀਜ਼ ਹੋਇਆ ਸੀ ਇਹ ਲਿਖ ਰਹੇ ਨੇ ਫਿਲਮ ਸਮਝੌਤਾ ਕਿਸ਼ੋਰ ਕੁਮਾਰ ਜੀ ਨੇ ਗਾਇਆ ਹੈ ਔਰ ਆਪਣਾ ਨਾਂ ਲਿਖ ਰਹੇ ਨੇ ਜੀ ਐਂਡ 'ਚ ਕਿਰਨ ਨਰੁੱਲਾ ਗ੍ਰੀਨ ਪਾਰਕ ਕਪੂਰਥਲਾ ਤੋਂ ਜੀ ਕਹਿ ਰਹੇ ਨੇ ਧੰਨਵਾਦ ਜੀ ਔਰ ਐਂਡ 'ਚ ਪਲੀਜ਼ ਬਹੁਤ ਵੱਡਾ ਲਿਖ ਰਹੇ ਨੇ FM ਰੇਨਬੋ ਕੇ ਪ੍ਰੋਗਰਾਮ ਕੇ ਔਰ ਆਪਕੇ ਫੈਨ ਹੈ ਆਜ ਤੋਂ ਸੌਂਗ ਸੁਣਨਾ ਪੜੇਗਾ ਆਰ ਜੇ ਕੁਲਦੀਪ ਸਰ ਜੀ ਥੈਂਕ ਯੂ ਜੀ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਮੈਸੇਜ ਆਇਆ ਜੀ ਇਹਨਾਂ ਦੀ ਫਰਮਾਇਸ਼ ਅਸੀਂ ਪੂਰੀ ਕਰ ਦਿੰਦੇ ਹਾਂ ਔਰ ਮੈਸੇਜ ਆਇਆ ਜੀ ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਮੈਂ ਅਨੂਪ ਬੈਂਸ ਜ਼ਿਲ੍ਹਾ ਲੁਧਿਆਣਾ ਪੁਰਾਣਾ ਸਰੋਤਾ ਮੇਰੇ ਪਰਿਵਾਰ ਦਾ ਨਾਮ ਲੈ ਦਿਉ ਜੀ ਬੇਟੀਆਂ ਧਨਵੀ ਅਤੇ ਲਵੰਨਿਆ ਬੇਟਾ ਰਿਆਨ ਬੈਂਸ ਪਤਨੀ ਅਮਨਦੀਪ ਕੌਰ ਜੀ ਔਰ ਇੱਕ ਫਰਮਾਇਸ਼ ਕਰ ਰਹੇ ਸੀ ਪਰ ਮੈਂ ਇੱਕੋ ਹੀ ਫਰਮਾਇਸ਼ ਇਸ ਵੇਲੇ ਪੂਰੀ ਕਰ ਪਾਊਂਗਾ। ਔਰ ਇੱਕ ਹੋਰ ਮੈਸੇਜ ਹੈ ਸਾਡੇ ਕੋਲ ਪਿੰਡ ਕਲਿਆਣ ਮਲਕਾ ਜ਼ਿਲ੍ਹਾ ਬਠਿੰਡਾ ਤੋਂ ਲਵਪ੍ਰੀਤ ਸ਼ਰਮਾ ਗੱਲ ਕਰ ਰਹੇ ਹਾਂ ਜੀ ਔਰ ਇਹਨਾਂ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਇੱਕ ਹੋਰ ਸਾਡੇ ਕੋਲ ਮੈਸੇਜ ਆਇਆ ਜੀ ਸਰ ਜੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰੀਆ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਗੀਤ ਵੀ ਲਾਜਵਾਬ ਨੇ ਜੀ ਸਾਨੂੰ ਵੀ ਸ਼ਾਮਿਲ ਕਰੋ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮੈਸੇਜ ਅਸੀਂ ਸ਼ਾਮਿਲ ਕਰ ਲਿਆ ਜੀ ਲਿਖਿਆ ਕਿਹਨਾਂ ਨੇ ਜੀ ਇਹਨਾਂ ਨੇ ਭੇਜਿਆ ਜਸਵੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਜੀ ਨੇ ਮੈਸੇਜ ਕੀਤੇ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਇੱਕ ਹੋਰ ਮੈਸੇਜ ਆਇਆ ਸਾਡੇ ਕੋਲ ਇਹ ਭੇਜਿਆ ਜੀ ਸਾਨੂੰ ਰਾਜੂ ਟੁਟੇਜਾ ਖੁਸ਼ ਦਿਲ ਉਰਮਿਲਾ ਟੁਟੇਜਾ ਗੁੱਡੂ ਜੀ ਨੂੰ ਮੰਨੂ ਸ਼ਿਵ ਸੇਠੀ ਕਰਨਪੁਰੀ ਸਮਾਈਲ ਟੁਟੇਜਾ ਜੀ ਨੇ ਮੈਸੇਜ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਪ੍ਰੋਗਰਾਮ ਜਿਹੜਾ ਆ ਮੈਨੂੰ ਇੱਥੇ ਹੀ ਸਮਾਪਤ ਕਰਨਾ ਪੈਣਾ ਤੁਹਾਡੇ ਤੋਂ ਇਜਾਜ਼ਤ ਲੈਣੀ ਪੈਣੀ ਹੈ ਆਓ ਜਿਹੜੀ ਫਰਮਾਇਸ਼ ਆ ਉਹ ਸੁਣਦੇ ਹਾਂ ਜੀ ਔਰ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੇ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅਗਲੇ ਪ੍ਰੋਗਰਾਮ ਦੇ ਵਿੱਚ ਜਾਣ ਕਿਤਨੀ

ਦੀ ਸੁਣਾਈ ਜਾਏਗੀ ਔਰ ਨਾਲ ਦੀ ਨਾਲ ਪਿਆਰੀਆਂ ਜਿਹੀਆਂ ਗਜ਼ਲਾਂ ਦਾ ਵੀ ਸੁਣਾਇਆ ਜਾਣਗੀਆਂ ਤੁਹਾਨੂੰ। ਗਜ਼ਲਾਂ ਉਹੀ ਹੁੰਦੀਆਂ ਨੇ ਜਿਸ ਦੇ ਵਿੱਚ ਪਿਆਰ ਦਾ ਅਹਿਸਾਸ, ਤਕਰਾਰ ਦਾ ਅਹਿਸਾਸ, ਹਰ ਇੱਕ ਚੀਜ਼ ਜਿਹੜੀ ਆ ਬੜੀ ਗਹਿਰਾਈ ਦੇ ਨਾਲ ਜਿਹੜੀ ਆ ਲਿਖਾਰੀ ਵੱਲੋਂ ਲਿਖੀ ਜਾਂਦੀ ਹੈ ਔਰ ਗਾਇਕ ਵੱਲੋਂ ਗਾਈ ਜਾਂਦੀ ਹੈ। ਅਤੇ ਸ਼ੁਰੂਆਤ ਕਰਦੇ ਹਾਂ ਇੱਕ ਪਿਆਰੇ ਜੇ ਯਾਨੀ ਕਿ ਕਵਿਤਾ ਤੋਂ। ਤੇਰੀਆਂ ਅੱਖਾਂ, ਤੇਰੀਆਂ ਅੱਖਾਂ ਦੇ ਵਿੱਚ ਪੜ੍ਹ ਲੈਂਦਾ ਹਾਂ ਮੈਂ ਦਿਲ ਦੀਆਂ ਗੱਲਾਂ ਜੋ ਤੂੰ ਕਹਿੰਦੀ ਨਹੀਂ। ਤੇਰੀਆਂ ਅੱਖਾਂ ਨੇ ਜਾਦੂ ਜਿਹਾ ਕਰ ਦਿੱਤਾ, ਇਹਨਾਂ ਬਿਨਾਂ ਮੈਨੂੰ ਕੋਈ ਸ਼ੈ ਲੱਭਦੀ ਨਹੀਂ। ਜਦੋਂ ਵੀ ਤੱਕਦੀਆਂ ਨੇ ਇਹ ਮੈਨੂੰ ਪਿਆਰ ਨਾਲ, ਸਾਹ ਮੇਰੇ ਰੁਕਦੇ ਰੁਕਦੇ ਚੱਲਦੇ ਨੇ, ਕਈ ਰਾਜ਼ ਛੁਪੇ ਨੇ ਇਹਨਾਂ ਡੂੰਘੀਆਂ ਝੀਲਾਂ 'ਚ ਜੋ ਸਿਰਫ ਤੇਰੀਆਂ ਅੱਖਾਂ 'ਚ ਹੀ ਪਲਦੇ ਨੇ। ਤੇਰੀ ਇੱਕ ਨਜ਼ਰ ਨਾਲ ਖਿੜ ਜਾਂਦਾ ਹੈ ਮਨ, ਤੇਰੀ ਇੱਕ ਨਜ਼ਰ ਨਾਲ ਖਿੜ ਜਾਂਦਾ ਹੈ ਮਨ, ਤੇਰੇ ਮੁਖੜੇ ਦਾ ਹਾਸਾ ਕਮਾਲ ਕਰਦਾ, ਇਹ ਅੱਖਾਂ ਹੀ ਤਾਂ ਮੇਰੀ ਦੁਨੀਆ ਬਣ ਗਈਆਂ, ਇਹ ਅੱਖਾਂ ਹੀ ਤਾਂ ਮੇਰੀ ਦੁਨੀਆ ਬਣ ਗਈਆਂ, ਜਿਸ ਨੂੰ ਦੇਖ ਕੇ ਇਹ ਦਿਲ ਪਿਆਰ ਕਰਦਾ। ਜੇ ਤੁਹਾਡੇ ਵਿੱਚੋਂ ਵੀ ਕੋਈ ਵੀ ਸ਼ਾਇਰ ਜਾਂ ਲਿਖਾਰੀ ਇਸ ਪ੍ਰੋਗਰਾਮ ਨੂੰ ਸੁਣ ਰਿਹਾ ਹੈ ਤਾਂ ਆਪਣੀ ਪਿਆਰੀ ਜਿਹੀ ਸ਼ਾਇਰੀ ਸਾਡੇ ਨਾਲ ਵੀ ਸਾਂਝੀ ਕਰ ਸਕਦਾ, ਆਪਣੀ ਕੋਈ ਵੀ ਲਿਖੀ ਹੋਈ ਪਿਆਰ ਦੇ ਉੱਤੇ ਜਾਂ ਕਿਸੇ ਵੀ ਚੀਜ਼ ਦੇ ਉੱਤੇ, ਅੱਖਾਂ ਦੇ ਉੱਤੇ, ਪਿਆਰ ਦੇ ਉੱਤੇ ਜਾਂ ਸੋਹਣੇ ਚਿਹਰੇ ਦੇ ਉੱਤੇ ਸਾਡੇ ਕੋਲ ਭੇਜ ਸਕਦਾ। ਨੰਬਰ ਉਹੀ ਹੈ 9855101027 9855101027। ਆਪਣੀ ਜਿਹੜੀ ਲਿਖੀ ਹੋਈ ਕਵਿਤਾ ਸਾਨੂੰ ਭੇਜੋ ਔਰ ਮੈਂ ਆਪਣੇ ਅੰਦਾਜ਼ ਦੇ ਵਿੱਚ ਉਸਨੂੰ ਇਸ ਪ੍ਰੋਗਰਾਮ ਦੇ ਵਿੱਚ ਪੇਸ਼ ਕਰਾਂਗਾ। ਅਤੇ ਆਓ ਸੁਣਦੇ ਹਾਂ ਜੀ ਇੱਕ ਪਿਆਰੀ ਜੀ ਗਜ਼ਲ ਜਗਜੀਤ ਸਿੰਘ ਜੀ ਦੀ ਆਵਾਜ਼ ਦੇ ਵਿੱਚ, ਕਭੀ ਯੂ ਵੀ ਆ ਮੇਰੀ

ਦੋਸਤੋ, ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ, ਸ਼ਾਮੇ ਗਜ਼ਲ। ਔਰ ਜਗਜੀਤ ਸਿੰਘ ਜੀ ਦੀ ਆਵਾਜ਼ 'ਚ ਕਿਆ ਹੀ ਜਾਦੂ ਹੈ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਫਾਸਲੇ। ਜਿਹੜੇ ਫਾਸਲੇ, ਦੂਰੀ ਹੈ, ਕਦੀ ਵੀ ਕਿਸੇ ਵੀ ਰਿਸ਼ਤੇ 'ਚ ਆ ਜਾਂਦੀ ਹੈ, ਉਸ ਉੱਤੇ ਹੀ ਕੁਝ ਇੱਕ ਦੋ ਸ਼ੇਅਰ ਹੈ ਜਿਹੜੇ ਉਹ ਮੈਂ

ਤੁਹਾਡੇ ਨਾਲ ਸਾਂਝੇ ਕਰਨ ਜਾ ਰਿਹਾ। ਸ਼ਾਰੀ ਕੈਫੀ ਜੀ ਦਾ ਇੱਕ ਸ਼ੇਅਰ ਹੈ, ਬਹੁਤ ਹੀ ਪਿਆਰਾ ਲਿਖਿਆ ਉਹਨਾਂ ਨੇ। ਲਿਖ ਰਹੇ ਨੇ ਕਿ ਫਾਸਲਾ ਰੱਖ ਕੇ ਵੀ ਕਿਆ ਹਾਸਿਲ ਹੁਆ, ਫਾਸਲਾ ਰੱਖ ਕੇ ਵੀ ਕਿਆ ਹਾਸਿਲ ਹੁਆ, ਆਜ ਵੀ ਉਸਕਾ ਹੀ ਕਹਿਲਾਤਾ ਹੂੰ ਮੈਂ। ਉਸ ਤੋਂ ਇਲਾਵਾ ਇੱਕ ਹੋਰ ਬਸ਼ੀਰ ਬਦਰ ਜੀ ਨੇ ਵੀ ਲਿਖਿਆ ਹੈ, ਕਹਿ ਰਹੇ ਨੇ ਬੜੇ ਲੋਗੋਂ ਸੇ ਮਿਲਨੇ ਮੇਂ ਹਮੇਸ਼ਾ ਫਾਸਲਾ ਰੱਖਣਾ, ਜਹਾਂ ਦਰਿਆ ਸਮੁੰਦਰ ਸੇ ਮਿਲਾ ਦਰਿਆ ਨਹੀਂ ਰਹਿਤਾ। ਔਰ ਜਾਵੇਦ ਅਖਤਰ ਜੀ ਵੀ ਲਿਖ ਰਹੇ ਨੇ ਇਸ ਦੇ ਉੱਤੇ, ਕਹਿ ਰਹੇ ਨੇ ਕਿ ਸਭ ਕਾ ਖੁਸ਼ੀ ਸੇ ਫਾਸਲਾ ਇੱਕ ਕਦਮ ਹੈ, ਹਰ ਘਰ ਮੇਂ ਬਸ ਏਕ ਹੀ ਕਮਰਾ ਕਮ ਹੈ। ਔਰ ਨਿਧਾ ਫਾਜ਼ਲੀ ਜੀ ਮਸ਼ਹੂਰ ਜਿਹੜੇ ਲੇਖਕ, ਫਾਸਲਾ ਨਜ਼ਰੋਂ ਕਾ ਧੋਖਾ ਵੀ ਤੋ ਹੋ ਸਕਤਾ ਹੈ, ਵੋ ਮਿਲੇ ਜਾਂ ਨਾ ਮਿਲੇ ਹਾਥ ਬੜਾ ਕਰ ਤੋ ਦੇਖੋ। ਬਹੁਤ ਹੀ ਪਿਆਰੀ ਪਿਆਰੀ ਸ਼ਾਇਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਔਰ ਵੇਟ ਕਰ ਰਹੇ ਹਾਂ ਕਿ ਤੁਸੀਂ ਵੀ ਕੋਈ ਪਿਆਰੀ ਜਿਹੀ ਸ਼ਾਇਰੀ ਸਾਡੇ ਨਾਲ ਸਾਂਝੀ ਕਰੋ। ਔਰ ਵੇਟ ਕਰ ਰਹੇ ਹਾਂ ਤੁਹਾਡੀ ਪਿਆਰੀ ਜੀ ਸ਼ਾਇਰੀਆਂ ਦਾ। ਆਓ ਫਾਸਲੇ ਦੇ ਉੱਤੇ ਮਕਬੂਲ ਵਾਲੀ ਜੀ ਦੀ ਆਵਾਜ਼ ਦੇ ਵਿੱਚ ਇੱਕ ਪਿਆਰੀ ਜੀ ਗਜ਼ਲ ਸੁਣਦੇ ਹਾਂ।

ਹੁੰਦਾ ਸੀ ਇੱਥੇ ਸ਼ਖਸ ਇੱਕ ਸੱਚਾ, ਕਿੱਧਰ ਗਿਆ ਇਸ ਪੱਥਰਾਂ ਦੇ ਸ਼ਹਿਰ 'ਚੋਂ ਸ਼ੀਸ਼ਾ, ਕਿੱਧਰ ਗਿਆ ਸਭ ਨੀਰ ਗੰਦਲੇ ਸ਼ੀਸ਼ੇ ਧੁੰਦਲੇ ਹੋਏ, ਸਭ ਨੀਰ ਗੰਦਲੇ ਸ਼ੀਸ਼ੇ ਧੁੰਦਲੇ ਹੋਏ। ਇਸ ਤਰ੍ਹਾਂ ਹਰ ਸ਼ਖਸ ਪੁੱਛਦਾ ਹੈ ਮੇਰਾ ਚਿਹਰਾ ਕਿੱਧਰ ਗਿਆ।

ਦੋਸਤੋ ਤੁਸੀਂ ਪ੍ਰੋਗਰਾਮ ਸੁਣ ਰਹੇ ਸੀ ਸ਼ਾਮੇ ਗਜ਼ਲ, ਔਰ ਜਿਸ ਨੂੰ ਇੱਥੇ ਹੀ ਸਮਾਪਤ ਕਰਨ ਦੀ ਮੈਨੂੰ ਤੁਹਾਡੇ ਤੋਂ ਲੈਣੀ ਪੈਣੀ ਹੈ ਇਜਾਜ਼ਤ, ਪਰ ਅਗਲਾ ਪ੍ਰੋਗਰਾਮ ਕੁਝ ਹੀ ਪਲਾਂ ਦੇ ਵਿੱਚ ਸ਼ੁਰੂ ਹੋ ਜਾਏਗਾ ਜੀ, ਜਿਸਦਾ ਨਾਂ ਹੈ ਜੀ ਇੱਕ ਪਿਆਰ ਕਾ ਨਗਮਾ ਹੈ, ਜੋ 11 ਵਜੇ ਤੱਕ ਤੁਹਾਡੇ ਨਾਲ ਪੇਸ਼ ਕਰੇਗਾ ਜੀ ਤੁਹਾਡਾ ਦੋਸਤ ਕੁਲਦੀਪ। ਸੋ ਇਸ ਪ੍ਰੋਗਰਾਮ ਨੂੰ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ।

FM 102.7 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਸਟੂਡੀਓ ਦੀ ਘੜੀ ਦੇ ਵਿੱਚ 10:31 ਹੋ ਚੁੱਕੇ ਔਰ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਜੀ। ਤੁਹਾਡਾ ਮਨ ਪਸੰਦੀਦਾ ਇੱਕ ਪਿਆਰ ਕਾ ਨਗਮਾ ਹੈ, ਪਿਆਰੇ ਪਿਆਰੇ ਜੀ ਨਗਮੇ ਔਰ ਪਿਆਰੀ ਪਿਆਰੀ ਜੀ ਸ਼ਾਇਰੀ ਦਾ ਇਹ ਸਿਲਸਿਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਜੀ। ਠੀਕ 11 ਵਜੇ ਤੱਕ ਇਹ ਤੁਹਾਡੇ ਨਾਲ ਚੱਲੇਗਾ ਔਰ ਤੁਹਾਡਾ ਦੋਸਤ ਪ੍ਰੋਗਰਾਮ ਪੇਸ਼ ਕਰ ਰਿਹਾ ਜੀ, ਤੁਹਾਡਾ ਦੋਸਤ ਕੁਲਦੀਪ। ਮੁਸ਼ਕਿਲੋਂ ਕੇ ਇਨ ਭਵਰੋਂ ਮੇਂ ਜਾਣੇ ਕੈਸੇ ਯੇ ਰਾਸਤੇ ਖੋ ਜਾਤੇ ਹੈਂ, ਜੋ ਮੰਜ਼ਿਲ ਕਾ ਪਤਾ ਬਤਾਤੇ ਥੇ ਵੋ ਅਕਸਰ ਧੁੰਦਲੇ।

102 MHz ਤੇ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਇੱਕ ਪਿਆਰ ਕਾ ਨਗਮਾ ਹੈ ਉਫ ਤੇਰੀ ਯੇ ਆਂਖੇਂ ਕੁਛ ਨਾ ਕਹਿ ਕਰ ਵੀ ਬਹੁਤ ਕੁਛ ਕਹਿ ਜਾਤੀ ਹੈ ਜਬ ਖੁਸ਼ ਹੋਤੀ ਹੈ ਤੋ ਖੁਸ਼ੀ ਕੇ ਹਰ ਪਲ ਕੋ ਲਮਹੋ ਸੇ ਸਜਾ ਦੇਤੀ ਹੈ ਤੇਰੀ ਯੇ ਆਂਖੇਂ ਪਲ ਕੋ ਕਿ ਗਲੀਓ ਮੇਂ ਜਾਣੇ ਕਿਤਨੇ ਹੀ ਖਵਾਬ बसते हैं इन निशीली आंखों में प्यार के अनगिनत रंग झलकते हैं।

FM ਬੈਂਡ 102.7 ਮੈਗਾਹਰਟਜ਼ ਸੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ ਔਰ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਸੀ ਇੱਕ ਪਿਆਰ ਕਾ ਨਗਮਾ ਹੈ ਆਪਣੇ ਦੋਸਤ ਕੁਲਦੀਪ ਦੇ ਨਾਲ। ਸਮਾਂ 10:59 ਹੋ ਚੁੱਕਿਆ ਔਰ ਅੱਗੇ ਅੱਗੇ ਵਧੀ ਜਾ ਰਿਹਾ ਔਰ ਤੁਹਾਡੇ ਨਾਲ ਜਿਹੜਾ ਸਮਾਂ ਬਤੀਤ ਕੀਤਾ ਹੈ ਉਹ ਬਹੁਤ ਹੀ ਵਧੀਆ ਰਿਹਾ। ਉਮੀਦ ਕਰਦਾ ਤੁਹਾਨੂੰ ਵੀ ਬਹੁਤ ਵਧੀਆ ਲੱਗਾ ਹੋਏਗਾ ਅੱਜ ਦੇ ਪ੍ਰੋਗਰਾਮਾਂ ਦੇ ਨਾਲ। ਫਿਰ ਕਿਸੇ ਦਿਨ ਮਿਲਾਂਗੇ ਔਰ ਤੁਹਾਡਾ ਮਨੋਰੰਜਨ ਕਰਾਂਗੇ। ਸੋ ਮੈਨੂੰ ਯਾਨੀ ਕੁਲਦੀਪ ਨੂੰ ਦਿਓ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਨ ਦੀ ਇਜਾਜ਼ਤ।

FM ਬੈਂਡ 102.7 ਮੈਗਾਹਰਟਜ਼ ਤੇ ਹੈ ਆਕਾਸ਼ਵਾਣੀ ਜਲੰਧਰ ਦਾ ਰੇਨਬੋ ਚੈਨਲ। ਰਾਤ ਦੇ 11 ਵੱਜ ਚੁੱਕੇ ਨੇ। ਅੱਜ ਦੀ ਸਭਾ ਦੇ ਸਾਰੇ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦੇ ਨੇ। ਸਵੇਰੇ 5:55 'ਤੇ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਨਵੇਂ ਪ੍ਰੋਗਰਾਮਾਂ ਦੇ ਨਾਲ। ਤਦ ਤੱਕ ਸਾਨੂੰ ਦਿਓ ਇਜਾਜ਼ਤ। ਸ਼ੁਭ ਰਾਤਰੀ। ਜੈ ਹਿੰਦ।